ਜਦੋਂ ਕੋਈ ਵਿਅਕਤੀ ਕਿਸੇ ਹੋਰ ਵਿਅਕਤੀ ਨੂੰ ਆਪਣਾ ਗੁਰੂ ਮੰਨਦਾ ਹੈ ਤਾਂ ਉਸ ਨੂੰ ਯਾਦ ਰਹਿੰਦਾ ਹੈ ਕਿ ਉਹ ਕੀ ਕਹਿੰਦਾ ਹੈ। ਪਰ ਜਦੋਂ ਕੋਈ ਵਿਅਕਤੀ ਆਪਣੇ ਪਰਮਾਤਮਾ ਨੂੰ ਆਪਣਾ ਗੁਰੂ ਮੰਨਦਾ ਹੈ ਤਾਂ ਉਹ ਆਪਣੇ ਆਪ ਨੂੰ ਭੁੱਲ ਜਾਂਦਾ ਹੈ। ਦੂਜੇ ਲੋਕ ਤੁਹਾਨੂੰ ਆਪਣੀ ਜ਼ਿੰਦਗੀ ਜਿਉਣ ਦਾ ਤਰੀਕਾ ਸਿਖਾਉਣਗੇ, ਪਰ ਪਰਮਾਤਮਾ ਤੁਹਾਨੂੰ ਮੁਕਤੀ ਦਾ ਰਸਤਾ ਦਿਖਾਏਗਾ। ਚੋਣ ਤੁਹਾਡੀ ਹੈ। ਆਪਣੇ ਮਨ ਦੇ ਹਨੇਰੇ ਵਿੱਚ ਰਹਿਣਾ, ਕਿਸੇ ਹੋਰ 'ਤੇ ਭਰੋਸਾ ਕਰਨਾ ਜਾਂ ਰੋਸ਼ਨੀ ਨਾਲ ਭਰ ਜਾਣਾ।

ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਇਸ ਵੇਲੇ ਤੁਸੀਂ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ ਸਰਵਣ ਕਰ ਰਹੇ ਹੋ। ਜ਼ਿੰਦਗੀ ਤੇਰੀ ਏ ਮੌਲਾ, ਤੂੰ ਜੋ ਮਰਜ਼ੀ ਰੰਗ ਭਰ ਦੇ, ਚਾਹੇ ਕੱਚ ਲਵਾ ਪੈਰੀ, ਚਾਹੇ ਸਿਰ 'ਤੇ ਹੀਰੇ ਜੜਦੇ।

0: ਹੁਣੇ ਤੁਸੀਂ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ ਸਰਵਣ ਕਰ ਰਹੇ ਸੀ। ਮੀਡੀਆ ਵੇਵ 343.6 ਮੀਟਰ ਯੂਨਿਟਸ 73 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ 'ਤੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਪੇਸ਼ ਹੈ ਖੇਤੀਬਾੜੀ ਪ੍ਰੋਗਰਾਮ।
1: ਖੇਤੀਬਾੜੀ

0: ਜੈ ਹਿੰਦ ਜੀ, ਸੰਧੂ ਸਾਹਿਬ ਬੱਚਿਆਂ ਵਾਲਿਓ।
1: ਜੈ ਹਿੰਦ ਜੀ, ਜੈ ਹਿੰਦ। ਰੁੜੀਆ ਰਾਮ ਜੀ, ਸੁਣਾਓ ਕੀ ਹਾਲ ਚਾਲ ਆ?
0: ਸ਼ੁਕਰ ਤਕੜਾ, ਤੁਸੀਂ ਆਪਣਾ ਦੱਸੋ।
1: ਬਹੁਤ ਵਧੀਆ ਜੀ। ਦੇਖੋ, ਆਪਾਂ ਕਈ ਵਾਰ ਗੱਲ ਕਰਦੇ ਹੁੰਦੇ ਹਾਂ ਕਿ ਫਸਲ ਉਹ ਬੀਜੀਏ ਜਿਹਦੇ ਨਾਲ ਸਾਨੂੰ ਵੀ ਫਾਇਦਾ ਹੋਵੇ ਅਤੇ ਸਾਡਾ ਜਿਹੜਾ ਵਾਤਾਵਰਨ ਆ।
2: ਦਾ ਪ੍ਰੋਗਰਾਮ ਆਰਾਧਨਾ ਸਰਵਨ ਕਰ ਰਹੇ ਸੀ ਮੇਰਾ ਵੇਬ 343.6 ਮੀਟਰ ਯੂਨਿਟਸ 73 ਕਿਲੋ ਹਰਟਸ 'ਤੇ। ਅਸੀਂ ਆਕਾਸ਼ਵਾਣੀ 'ਤੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਪੇਸ਼ ਹੈ ਖੇਤੀਬਾੜੀ ਪ੍ਰੋਗਰਾਮ।
3: ਖੇਤੀਬਾੜੀ

0: ਇਹ ਸਾਡੀ ਖੁਰਾਕ ਦਾ ਹਿੱਸਾ ਹੋਵੇ ਤਾਂ ਫਿਰ ਤਾਂ ਚਲੋ ਗੱਲ ਬਣ ਜਾਂਦੀ ਹੈਗੀ ਆ। ਜਦੋਂ ਅਸੀਂ ਖਾਣਾ ਇਹਨੂੰ ਉਦੋਂ ਵਰਤਣਾ ਜਦੋਂ ਕੋਈ ਆ ਗਿਆ, ਕੋਈ ਖਾਸ ਮੌਕੇ 'ਤੇ
1: ਵੀ ਮੌਕੇ 'ਤੇ ਚੌਲ ਬਣਦੇ ਨੇ ਸਾਡੇ।
0: ਹਾਂ, ਸੋ ਇਸ ਕਰਕੇ ਸਾਰਾ ਸਾਰਾ ਜਿਹੜਾ ਬਾਹਰ ਹੀ ਜਾਂਦਾ ਹੈ,
1: ਜਾਂਦਾ ਜਾਂਦਾ ਹੈ ਜੀ, ਬਿਲਕੁਲ ਸਹੀ।
0: ਸੋ ਕਾਫੀ ਜਿਹੜਾ ਹੈ ਇਹ ਆਪਾਂ ਦੇਖਣ 'ਚ ਆਇਆ ਵੀ ਅਸੀਂ ਕਾਫੀ ਦੇਰ ਤੋਂ ਗੱਲ ਕਰ ਰਹੇ ਹਾਂ ਵੀ ਸਮੇਂ 'ਤੇ ਬਿਜਾਈ ਕਰੀਏ
1: ਪੱਕਾ,
0: ਤਾਂ ਕਿ ਜਿਹੜਾ ਪਾਣੀ ਦੇਖੋ ਇਹਦੇ ਕਰਕੇ ਹਰ ਸਾਲ ਸਾਨੂੰ ਜਿਹੜੇ ਟਿਊਬਵੈੱਲ ਡੂੰਘੇ ਕਰਨੇ ਪੈਂਦੇ ਆ ਜੀ,
1: ਪੈ ਰਹੇ ਆ ਜੀ। ਇਹ ਸਮੱਸਿਆ ਜਿਹੜਾ ਸਾਨੂੰ ਸਭ ਤੁਸੀਂ ਜ਼ਿਕਰ ਕੀਤਾ ਹੈ ਕਿ ਝੋਨੇ ਦੀ ਫਸਲ ਨੂੰ ਲੈ ਕੇ ਬਹੁਤ ਸਾਰੀਆਂ, ਪਾਣੀ ਨਹੀਂ ਹੈ, ਬਹੁਤ ਸਾਰੀਆਂ ਸਮੱਸਿਆਵਾਂ ਜਿੱਦਾਂ ਆਪਾਂ ਪਹਿਲਾਂ ਵੀ ਜ਼ਿਕਰ ਕਰਦੇ ਹਾਂ ਕਿ ਹੈਗੀਆਂ ਹੈ।
0: ਹਾਂ,
1: ਅਤੇ ਗੱਲ ਉਹੀ ਆ ਜਾਂਦੀ ਹੈ ਜਿੱਦਾਂ ਤੁਸੀਂ ਕਿਹਾ ਕਿ ਇੱਕ ਤਾਂ ਵਕਤ ਟਾਈਮ, ਜਿਹੜਾ ਸਿਫਾਰਸ਼ ਕੀਤਾ ਜਾਂਦਾ ਟਾਈਮ ਹੈ ਉਸੇ ਟਾਈਮ ਦੇ ਲਿਹਾਜ਼ ਨਾਲ ਆਪਾਂ ਇਹਦੀ ਬਿਜਾਈ ਕਰੀਏ, ਫਿਰ ਜਿਹੜਾ ਸਿਫਾਰਸ਼ ਕੀਤਾ ਜਾਂਦਾ ਢੰਗ ਹੈ ਉਸ ਢੰਗ ਨਾਲ ਆਪਾਂ ਬਿਜਾਈ ਕਰੀਏ, ਫਿਰ ਜਿੱਦਾਂ ਕਹਿੰਦੇ ਕਹਿੰਦੇ ਨਾ ਵੀ ਕਿਸਮ, ਸਭ ਤੋਂ ਵੱਡੀ ਚੀਜ਼ ਇਹ ਆ ਜਾਂਦੀ ਹੈ ਕਿ ਹੁਣ ਮਹਾਰਾਜ ਨੇ ਸਾਨੂੰ ਕਿਸਮਾਂ ਵੀ ਐਸੀਆਂ ਦਿੱਤੀਆਂ ਜਿਹੜੀਆਂ ਘੱਟ ਪਾਣੀ ਪੀਂਦੀਆਂ ਔਰ ਘੱਟ ਸਮਾਂ ਲੈਂਦੀਆਂ ਹੈ। ਸੋ ਇਸ ਕਰਕੇ ਜਦੋਂ ਹੁਣ ਸਾਡੇ ਕੋਲ ਸਾਰਾ ਕੁਛ ਆ, ਫਿਰ ਖਾ
0: ਜੇ ਸਾਡੀ ਖੁਰਾਕ ਦਾ ਹਿੱਸਾ ਹੋਵੇ ਤਾਂ ਫਿਰ ਤਾਂ ਚਲੋ ਗੱਲ ਬਣ ਜਾਂਦੀ ਹੈਗੀ ਆ। ਜਦੋਂ ਅਸੀਂ ਖਾਣਾ ਇਹਨੂੰ ਉਦੋਂ ਵਰਤਣਾ ਜਦੋਂ ਕੋਈ ਗਿਆ, ਕੋਈ ਖਾਸ ਮੌਕੇ 'ਤੇ
1: ਮੌਕੇ 'ਤੇ ਚੌਲ ਬਣਦੇ ਨੇ ਸਾਡੇ।
0: ਹਾਂ, ਸੋ ਇਸ ਕਰਕੇ ਸਾਰਾ ਸਾਰਾ ਜਿਹੜਾ ਬਾਹਰ ਹੀ ਜਾਂਦਾ ਹੈ,
1: ਜਾਂਦਾ ਜਾਂਦਾ ਹੈ ਜੀ, ਬਿਲਕੁਲ ਸਹੀ।
0: ਸੋ ਕਾਫੀ ਜਿਹੜਾ ਹੈ ਇਹ ਆਪਾਂ ਦੇਖਣ 'ਚ ਆਇਆ ਵੀ ਅਸੀਂ ਕਾਫੀ ਦੇਰ ਤੋਂ ਗੱਲ ਕਰ ਰਹੇ ਹਾਂ ਵੀ ਸਮੇਂ 'ਤੇ ਬਿਜਾਈ ਕਰੀਏ
1: ਪੱਕਾ,
0: ਤਾਂ ਕਿ ਜਿਹੜਾ ਪਾਣੀ ਦੇਖੋ ਇਹਦੇ ਕਰਕੇ ਹਰ ਸਾਲ ਸਾਨੂੰ ਜਿਹੜੇ ਟਿਊਬਵੈੱਲ ਡੂੰਘੇ ਕਰਨੇ ਪੈਂਦੇ ਆ ਜੀ,
1: ਪੈ ਰਹੇ ਆ ਜੀ। ਇਹ ਸਮੱਸਿਆ ਜਿਹੜਾ ਸਾਨੂੰ ਸਭ ਤੁਸੀਂ ਜ਼ਿਕਰ ਕੀਤਾ ਹੈ ਕਿ ਝੋਨੇ ਦੀ ਫਸਲ ਨੂੰ ਲੈ ਕੇ ਬਹੁਤ ਸਾਰੀਆਂ, ਪਾਣੀ ਨਹੀਂ ਹੈ, ਬਹੁਤ ਸਾਰੀਆਂ ਸਮੱਸਿਆਵਾਂ ਜਿੱਦਾਂ ਆਪਾਂ ਪਹਿਲਾਂ ਵੀ ਜ਼ਿਕਰ ਕਰਦੇ ਹਾਂ ਕਿ ਹੈਗੀਆਂ ਹੈ।
0: ਹਾਂ,
1: ਅਤੇ ਗੱਲ ਉਹੀ ਆ ਜਾਂਦੀ ਹੈ ਜਿੱਦਾਂ ਤੁਸੀਂ ਕਿਹਾ ਕਿ ਇੱਕ ਤਾਂ ਵਕਤ ਟਾਈਮ, ਜਿਹੜਾ
0: ਬਿਲਕੁਲ ਕਿੰਨਾ ਦੇਖੋ ਕਿ ਫਰਕ, ਮਤਲਬ ਇਹ ਹੁੰਦਾ ਕਿ ਕਈ ਵਾਰ ਆਪਾਂ ਸਮੇਂ 'ਤੇ ਲਾਈਏ ਅਤੇ ਕਈ ਵਾਰ ਮੌਸਮ ਵੀ ਸਾਥ ਦੇ ਦਿੰਦਾ, ਬਾਰਿਸ਼ਾਂ ਸ਼ੁਰੂ ਹੋ ਜਾਂਦੀਆਂ,
1: ਹੋ ਜਾਂਦੀਆਂ ਜੀ, ਹੋ
0: ਜਾਂਦਾ ਬਹੁਤ ਸਾਰਾ ਜਿਹੜਾ ਹੈਗਾ ਉਹ ਸਾਡੇ ਨਾਲ ਸਾਥ
1: ਦੁਆ ਘੱਟ।
0: ਸੋ ਇਸ ਕਰਕੇ ਤਾਂ ਕਹਿੰਦੇ ਹਾਂ ਮਾਹਰ ਕਿ ਹੁਣ ਤਾਂ ਪਾਣੀ ਦੇ ਇਹੋ ਜਿਹੇ ਤਰੀਕੇ ਵੀ ਆਪਾਂ ਆ ਗਏ ਨੇ ਕਿ ਟੈਂਸ਼ੋਮੀਟਰ ਵੀ ਵਰਤੋਂ ਕਰ ਸਕਦੇ ਹਾਂ ਵੀ ਜਦੋਂ ਲੋੜ ਹੈ ਫਸਲ ਨੂੰ ਉਦੋਂ ਹੀ ਲਾਓ।
1: ਇਹ ਤਾਂ ਦੇਖੋ ਜੀ ਹੁਣ ਸਿੱਧ ਹੋ ਗਿਆ, ਦੇਖੋ ਇਹ ਸਿੱਧ ਵੀ ਹੋ ਗਿਆ ਅਤੇ ਸਿੱਧੀ ਬਿਜਾਈ ਦਾ ਤਰੀਕਾ ਵੀ ਆ ਗਿਆ।
0: ਹਾਂ, ਬਾਕੀ ਦੇਖੋ ਪਿਛਲੇ ਸਾਲ ਬੜਾ ਵਧੀਆ ਸਾਡੇ ਕਿਸਾਨ ਵੀਰਾਂ ਨੇ ਹੁੰਗਾਰਾ ਕੀਤਾ, ਆਸ ਕਰਦੇ ਹਾਂ ਕਿ ਇਸ ਸਾਲ ਉੱਥੋਂ ਜ਼ਿਆਦਾ ਹੋਏਗਾ,
1: ਜ਼ਿਆਦਾ ਹੋਊਗਾ ਜੀ। ਦੇਖੋ ਇਹੀ ਹੈ ਜਿੱਦਾਂ ਤੁਸੀਂ ਕਿਹਾ ਨਾ, ਕਈ ਵਾਰੀ ਭਰਮ ਭੁਲੇਖੇ ਅਸੀਂ ਦਿਮਾਗ 'ਚ ਬਿਠਾ ਲੈਂਦੇ ਹਾਂ, ਬਹੁਤ ਸਾਰੇ ਜ਼ਿਮੀਂਦਾਰ ਕਈ ਵਾਰੀ ਨਾ ਗਲਤੀ ਕਿਸੇ ਹੋਰ ਜਗ੍ਹਾ 'ਤੇ ਹੋਈ ਹੁੰਦੀ ਹੈ ਸੰਧੂ ਸਾਹਿਬ, ਅਤੇ ਅਸੀਂ ਉਹਨੂੰ ਬਣਾ ਲੈਂਦੇ ਕਿ ਸ਼ਾਇਦ ਮੈਂ ਸਿੱਧੀ ਬਿਜਾਈ ਕੀਤੀ ਤਾਂ ਮੇਰਾ ਨੁਕਸਾਨ ਹੋ ਗਿਆ। ਸੋ ਇਸ ਕਰਕੇ ਤਾਂ ਸਿੱਧ ਹੋ ਗਿਆ ਕਿ ਸਿੱਧੀ ਬਿਜਾਈ ਦੇ ਸਾਨੂੰ ਫਾਇਦੇ ਹੀ ਫਾਇਦੇ ਆ, ਕੋਈ ਨੁਕਸਾਨ ਨਹੀਂ ਹੈ, ਅਤੇ ਕੋਸ਼ਿਸ਼ ਕਰੀਏ ਆਪਾਂ ਸਿੱਧੀ ਬਿਜਾਈ ਵਾਲੇ ਪਾਸੇ ਜਾਣ ਦੀ, ਅਤੇ ਉਹਦੇ ਨਾਲ ਕਿਉਂਕਿ ਸਾਡਾ ਸਰਮਾਇਆ ਜਿਹੜਾ ਉਹ ਜ਼ਾਇਆ ਹੋਣ ਤੋਂ ਬਚਦਾ ਹੈ, ਅਤੇ ਆਪਾਂ ਸਰਮਾਇਆ ਹੀ ਤਾਂ ਸਾਡੀ ਬੱਚਤ ਹੈ ਨਾ, ਜਿਹੜੀ ਸਾਡੀ ਪਹਿਲਾ ਖਰਚਾ ਹੈ ਜੇ ਉਹਨੂੰ ਬਚਾ ਲਿਆ ਹੋਈ ਸਾਡੀ ਬੱਚਤ ਹੈ।
0: ਬਿਲਕੁਲ ਬਿਲਕੁਲ।
1: ਬਾਕੀ ਜਿਹੜੀ ਆਪਾਂ ਗੱਲ ਕਰਦੇ ਹਾਂ ਕਿ ਜ਼ਮੀਨ ਦੇ ਵਿੱਚ ਜਿਹੜੇ ਤੱਤ ਹੈ, ਬਹੁਤ ਸਾਰੇ ਤੱਤ ਐਸੇ ਹੈ ਕਿ ਜਿਹੜੇ ਸਾਨੂੰ ਪਹਿਲੀ ਫਸਲ ਦੀ ਰਹਿੰਦ ਖੂੰਹਦ ਦੇ ਨਾਲ ਮਿਲ ਜਾਂਦੇ ਹੈ, ਹੈ ਨਾ। ਸੋ ਇਸ ਕਰਕੇ ਤਰਜੀਹ ਦਈਏ ਕਿ ਆਪਾਂ ਸਿੱਧੀ ਬਿਜਾਈ ਵਾਲੇ ਪਾਸੇ ਜਾਈਏ। ਬਾਕੀ ਇਹ ਸਿਫਾਰਸ਼ ਕਿਸਮਤ ਦਾ ਤੁਸੀਂ ਜ਼ਿਕਰ ਕੀਤਾ ਹੈ, ਕਿਸਮਾਂ ਆਪਾਂ ਸਿਫਾਰਸ਼ ਕੀਤਾ
0: ਜਿਹੜੀਆਂ ਦੇਖੋ ਕਰ ਸਕਦੇ ਹਾਂ ਅਸੀਂ ਕਿ ਜੋ ਸਾਡੀ ਫਸਲ ਦਾ ਰਹਿੰਦ ਖੂੰਹਦ ਆ ਨਾ, ਜਿਹੜੀ ਫਸਲ ਜਿੱਥੇ ਹੈ
1: ਬਿਲਕੁਲ
0: ਉਹ ਤਾਂ ਕੋਸ਼ਿਸ਼ ਕਰੋ ਵੀ ਜ਼ਮੀਨ 'ਚ ਕਿਸੇ ਤਰੀਕੇ ਨਾਲ ਉਹ ਸ਼ਾਮਿਲ ਹੋ ਜਾਏ, ਰਲ ਜਾਏ।
1: ਹੁਣ ਤਾਂ ਮਸ਼ੀਨਾਂ ਆ ਗਈਆਂ ਜੀ ਸਾਹਿਬ, ਹੁਣ ਤਾਂ ਬਹਾਨੇ ਤਾਂ ਜਿੰਨਾ ਮਰਜ਼ੀ ਬਣਾ ਲਓ, ਵੀ ਜਿਹਨੇ ਨਹੀਂ ਬਹਾਨਾ ਤਾਂ ਬਹਾਨੇ ਦਾ ਤਾਂ ਕੋਈ ਹੱਲ ਨਹੀਂ ਹੈਗਾ ਨਾ। ਸੋ ਇਸ ਕਰਕੇ ਹੁਣ ਮਸ਼ੀਨਾਂ ਵੀ ਹੈ, ਸੁਸਾਇਟੀਆਂ ਕੋਲ ਹੈ, ਜੇ ਆਪਾਂ ਆਪ ਦੇਖੋ, ਆਪ ਤਾਂ ਅਸੀਂ ਕਹਿੰਦੇ ਨਹੀਂ ਵੀ ਤੁਸੀਂ ਭਾਈ ਖਰੀਦੋ,
0: ਨਾ ਨਾ, ਹੁਣ ਤਾਂ ਮਹਿੰਗੀ ਪੈਂਦੀ ਹੈ, ਕਿਉਂਕਿ ਦੇਖੋ ਜੇ ਤੁਸੀਂ ਹਫ਼ਤਾ 10 ਦਿਨ ਵਰਤੋਂ 'ਚ ਲਿਆਉਣੀ
1: ਹੈ
0: ਅਤੇ ਉਹਨੂੰ ਲਿਆ ਕੇ ਘਰ ਸ਼ਿੰਗਾਰ ਵਾਸਤੇ ਥੋੜ੍ਹਾ ਖੜੀ ਕਰਨੀ ਹੈ,
1: ਘੰਟੇ ਦੇਖੋ ਘੰਟਿਆਂ ਦਾ ਕੰਮ ਹੈ। ਜੇ ਆਪਾਂ ਹੁਣ ਆਪਾਂ ਗੱਲ ਕਰੀਏ ਕਿ ਜਿਹੜੀ ਸਮੂਹਤ ਜਿਹੜੀ ਆਪਾਂ ਗੱਲ ਕਰੀਏ ਅਤੇ ਸਾਡੇ ਕੋਲ 5-6 ਏਕੜ ਦੀ ਜੋਤ ਹੈ, ਅਤੇ ਉਹਦੇ ਲਈ ਅਸੀਂ ਜੇ ਸਾਵੀਂ ਮਸ਼ੀਨਰੀ ਲਵਾਂਗੇ ਉਹ ਘਾਟੇ ਵਾਲਾ ਬਣ ਜਾਏ,
0: ਬਿਲਕੁਲ।
1: ਸੋ ਇਸ ਕਰਕੇ ਜੇ ਆਪਾਂ ਸੁਸਾਇਟੀਆਂ ਦੇ ਵਿੱਚੋਂ ਹੁਣ ਕਿਸਾਨਾਂ ਨੇ ਆਪਣੇ ਜਾਂ ਫਿਰ ਕਿਰਾਏ 'ਤੇ ਕਰਾ ਲਓ ਤੁਸੀਂ,
0: ਵਧੀਆ ਤਾਂ ਦੇਖੋ ਕਿਸਾਨ ਵੀਰ ਕਈ ਲੋਕਾਂ ਨੇ ਬਣਾਏ ਆ,
1: ਬਣਾਏ ਆ ਸੰਦ ਬੈਂਕ,
0: ਖੇਤੀ ਸੰਦ ਬੈਂਕ ਬਣਾਇਆ, ਉੱਥੋਂ ਲੈ ਸਕਦੇ ਹੈਗੇ ਆ, ਅਤੇ ਜਿਹੜੀਆਂ ਸਾਡੀਆਂ ਸਹਿਕਾਰੀ ਸੁਸਾਇਟੀ ਹੈ ਉੱਥੇ ਵੀ ਉਪਲਬਧ ਹੈਗੀਆਂ ਬਹੁਤ ਵਾਜਿਬ ਰੇਟ 'ਤੇ, ਅਤੇ ਦੋਹਰਾ ਕੰਮ ਹੋ ਗਿਆ ਨਾ ਕਿ ਆਪਣੀ ਸੁਸਾਇਟੀ ਨੂੰ ਦੇਖੋ
1: ਮੁਨਾਫਾ ਚੱਲਿਆ ਗਿਆ,
0: ਉਹਨੂੰ ਚਲਾ ਜਾ ਰਿਹਾ ਹੈਗਾ, ਕਿਸੇ ਨੂੰ ਰੁਜ਼ਗਾਰ ਵੀ ਮਿਲ ਰਿਹਾ ਹੈਗਾ, ਅਤੇ ਸਾਧਨਾਂ ਦੀ ਸਹੀ ਵਰਤੋਂ ਜਿਹੜੀ ਇਹਦੇ ਨਾਲ ਹੋ ਰਹੀ ਹੈਗੀ। ਬਾਕੀ ਜਿਹੜੇ ਆਪਾਂ ਢੰਗ ਹੋਰ ਇਸਤੇਮਾਲ ਕਰ ਸਕਦੇ ਹਾਂ ਕਿ ਮਸ਼ੀਨਾਂ ਦੇ ਨਾਲ ਵੀ ਦੇਖੋ ਪੂਜਾ ਰਾਮ ਜੀ ਹੋ ਜਾਂਦੀ ਲਵਾਈ, ਕਿ ਮੈਟ ਟਾਈਪ ਨਰਸਰੀ ਤਿਆਰ ਕਰ ਲਈਏ,
1: ਹੋ ਜਾਂਦੀ,
0: ਵੱਖ

0: ਤਰੀਕੇ ਦੇਖੋ ਮਸ਼ੀਨਾਂ ਨੇ ਖੇਤ ਨੂੰ, ਜਿੱਦਾਂ ਕਹਿੰਦੇ ਕਿ ਅੱਜ ਕੱਲ੍ਹ ਤਾਂ ਨਾ ਕੰਪਿਊਟਰ ਕਰਾਹ ਵੀ ਆ ਗਿਆ ਜੀ,
1: ਆ ਗਿਆ ਜੀ, ਆ ਗਿਆ,
0: ਬਹੁਤ ਵਧੀਆ ਉਹਦੀ ਕਈ
1: ਪਾਣੀ
0: ਫਾਇਦੇ
1: ਦੀ
0: ਆ ਜੀ,
1: ਬਹੁਤ ਬੱਚਤ ਹੈ ਜੀ ਉਹਦੇ 'ਚ,
0: ਪਾਣੀ ਦੇਖਣਾ ਤਕਰੀਬਨ ਕਹਿੰਦੇ ਵੀ 20% ਤੱਕ
1: ਬਿਲਕੁਲ
0: ਬਚਤ ਹੋ ਜਾਂਦੀ,
1: ਬਚਤ ਹੋ ਜਾਂਦੀ
0: ਕਿ ਖੇਤ ਤੁਹਾਡਾ ਬਿਲਕੁਲ ਇੱਕ ਪੱਧਰਾ ਹੋ ਜਾਂਦਾ ਜੀ,
1: ਇੱਕ ਨੱਕਿਓਂ ਦੂਜੇ ਨੱਕੇ,
0: ਹਾਂ
1: ਬੰਦਾ ਦੇਖਣ ਲੱਗ ਜਾਂਦਾ, ਗੱਲ ਸਹੀ ਹੈ ਬਿਲਕੁਲ।
0: ਅਤੇ ਫਿਰ ਉਹ ਇੱਕ ਵਾਰ ਜਿੱਦਾਂ ਕਹਿੰਦੇ ਕਿ ਇੱਕ ਵਾਰ ਆਪਾਂ ਕੰਮ ਕਰ ਲਿਆ ਉਹਨੇ ਕਈ ਸਾਲ ਕੰਮ ਚੱਲ ਜਾਣਾ, ਇਹ ਨਹੀਂ ਵੀ ਆਪਾਂ ਹਰ ਸਾਲ ਹੀ ਕਰਨ ਦੀ ਲੋੜ ਨਹੀਂ ਪੈਂਦੀ ਫਿਰ,
1: ਨਹੀਂ ਨਹੀਂ ਬਿਲਕੁਲ ਸਹੀ ਹੈ।
0: ਸੋ ਇਹ ਕਰ ਸਕਦੇ ਹੈਗੇ ਹਾਂ, ਬਾਕੀ ਦੇਖੋ ਹਰੀ ਖਾਦ,
1: ਹਾਂ
0: ਜੇ ਸਮਾਂ ਹੋਵੇ ਸਾਡੇ ਕੋਲ ਅਤੇ ਟੈਂਚਾ ਬੀਜ ਲਈਏ,
1: ਸੱਠੀ ਮੂੰਗੀ ਹੈ ਜੀ,
0: ਹਾਂ ਉਹ ਬੀਜੀ ਜਾ ਸਕਦੀ ਹੈ, ਮੂੰਗੀ ਲੈ ਕੇ ਉਹ ਜਿਹੜਾ ਬਾਕੀ ਰਹਿਣ ਖੂਹ ਜ਼ਮੀਨ 'ਚ
1: ਸੱਠੀ ਮੱਕੀ ਦਾ ਬੜਾ ਉੱਤਮ ਸਮਾਂ ਚੱਲਦਾ ਪਿਆ, ਮੱਕੀ ਲੈ ਸਕਦੇ ਹਾਂ,
0: ਮੱਕੀ ਲੈ ਸਕਦੇ,
1: ਸੋ ਇਸ ਇਹ ਵਕਫਾ ਜਿਹੜਾ ਹੈ ਨਾ ਇਹਨੂੰ ਇਸਤੇਮਾਲ 'ਚ ਕਰਨਾ ਚਾਹੀਦਾ, ਵਿਹਲੇ ਬੈਠ ਕੇ ਐਵੇਂ ਜਿਹੜਾ ਹੈ ਨਿੰਦਿਆ ਚੁਗਲੀ ਦੀ ਬਜਾਏ ਵੀ ਇਹ ਕੰਮ 'ਚ ਘਾਟਾ ਹੈ, ਕੰਮ 'ਚ ਵਾਧਾ ਹੈ, ਤੁਸੀਂ ਆਪਣੇ ਜਿਹੜਾ ਕੰਮ ਵੱਲ ਧਿਆਨ ਦਿਓ, ਕੰਮ ਤਾਂ ਤੁਹਾਡਾ
0: ਬਹੁਤ ਜ਼ਰੂਰੀ ਹੈ ਜੀ। ਦੇਖੋ ਅਸੀਂ ਆਪਾਂ ਵਾਰ ਵਾਰ ਗੱਲ ਕਰਦੇ ਹੁੰਦੇ ਹਾਂ ਕਿ ਪੈਸੇ ਜਿਹੜੇ ਹੈ ਨਾ ਤੁਹਾਡੀ ਜੇਬ 'ਚ ਹੋਣੇ ਚਾਹੀਦੇ,
1: ਹਾਂ ਬਿਲਕੁਲ,
0: ਕਿਉਂਕਿ ਖਰਚੇ ਆ ਜੀ ਰੋਜ਼ ਦੇ,
1: ਰੋਜ਼ ਦੇ, ਰੋਜ਼ ਦੇ,
0: ਅਤੇ ਜੇ ਅਸੀਂ ਸਾਲ ਛਮਾਹੀ ਇਸਤੇਮਾਲ ਕਰ ਇੰਤਜ਼ਾਰ ਕਰੀਏ ਵੀ ਪੈਸਾ ਆਊਗਾ ਜੀ ਵਰਤਾਂਗੇ, ਫਿਰ ਨਹੀਂ ਗੱਲ ਬਣਨੀ,
1: ਨਹੀਂ ਗੱਲ ਬਣਦੀ ਸੰਧੂ ਸਾਹਿਬ। ਹੁਣ ਤਾਂ ਰੋਜ਼ਮਰਾ ਦੀ ਆਮਦਨ ਦਾ ਵਸੀਲਾ ਸਾਨੂੰ ਚਾਹੀਦਾ, ਇਸ ਕਰਕੇ ਉਹ ਵੀ ਆਪਾਂ ਨੇ ਕਰਨਾ ਹੈ। ਬਾਕੀ ਇਹੀ ਹੈ ਕਿ ਦੇਖੋ ਇੱਧਰੋਂ ਉੱਧਰੋਂ ਆਪਾਂ ਜਿਹੜਾ ਕਿਸਮਾਂ ਬਗੈਰ ਪ੍ਰਮਾਣਿਤ ਕਿਸਮਾਂ ਲੈ ਕੇ ਆਉਂਦੇ ਹਾਂ ਉਹਦੇ ਨਾਲ ਦੇਖੋ ਇੱਕ ਤਾਂ ਸਾਡਾ ਸਾਨੂੰ ਸਿੱਧਾ ਮੰਡੀਕਾਰੀ 'ਚ ਉਹਦਾ ਨੁਕਸਾਨ ਹੋਣਾ ਇਹ ਪੱਕਾ ਹੈ,
0: ਕਈ ਵਾਰ ਬਿਮਾਰੀਆਂ ਕੀੜੇ ਆ ਜਾਂਦੇ ਆ ਜੀ
1: ਉਹਦੇ ਨਾਲ, ਹੋਰ ਕੀ ਚੀਜ਼ਾਂ ਆਉਂਦੀਆਂ ਨੇ ਸਾਨੂੰ ਪਤਾ ਨਹੀਂ ਹੈ। ਸੋ ਇਸ ਕਰਕੇ ਕੋਸ਼ਿਸ਼ ਕਰੋ,
0: ਤਾਂ ਦੇਖੋ ਆਪਾਂ ਵਾਰ ਵਾਰ ਕਿਉਂ ਜ਼ੋਰ ਦਿੰਦੇ ਵੀ ਜੇ ਯੂਨੀਵਰਸਿਟੀ ਆਪਣੇ ਕੋਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਹੈ ਜੀ,
1: ਹਾਂ ਬਿਲਕੁਲ,
0: ਹਾਂਜੀ, ਕਿਹਨੂੰ ਆਪਾਂ ਕਹਿੰਦੇ ਵੀ ਆਪਣੇ ਕੋਲ ਇੱਕ ਤਰ੍ਹਾਂ
1: ਗਿਆਨ ਦਾ
0: ਸਮੁੰਦਰ ਹੈ,
1: ਸੋਮਾ ਬਹੁਤ ਵੱਡਾ ਸੋਮਾ ਹੈ।
0: ਸੋ ਜੋ ਕਿਸਮਾਂ ਦੀ ਦੇਖੋ ਘੋਖ ਕਰਦੇ ਹੋ, ਕਿੰਨੀ ਖੋਜ ਕਰਕੇ ਸਰ ਚੀਜ਼ ਦੇਖ ਕੇ ਫਿਰ ਤਾਂ ਆਪਾਂ ਨੂੰ ਸਿਫਾਰਿਸ਼ ਕਰਦੇ ਹੈਗੇ, ਅਤੇ ਫਿਰ ਆਪਾਂ ਇੱਧਰ ਉੱਧਰੋਂ ਕਿਸਮਾਂ ਕਿਉਂ ਲੈ ਕੇ ਆਉਣੀਆਂ ਜੀ।
1: ਬਿਲਕੁਲ ਜੀ, ਕਿਉਂਕਿ ਉਹ ਸਮੇਂ ਦੀਆਂ ਹਾਣੀ ਕਿਸਮਾਂ ਨੇ ਨਾ ਸੰਧੂ ਸਾਹਿਬ, ਉਹਨਾਂ ਨੂੰ ਪਤਾ ਹੈ ਕਿ ਜ਼ਮੀਨ 'ਚ ਪਾਣੀ ਦਾ ਪੱਧਰ ਜਿਹੜਾ ਥੱਲੇ ਜਾ ਰਿਹਾ, ਜ਼ਮੀਨ 'ਚ ਤੱਤਾਂ ਦਾ ਦਰਜਾ ਘੱਟ ਰਿਹਾ, ਸਾਡੇ ਕੋਲ ਬਿਜਲੀ ਦੀ ਘਾਟ ਹੈ, ਸਾਰੀਆਂ ਚੀਜ਼ਾਂ ਕਰਕੇ ਜਿਹੜਾ ਸਾਡੇ ਕੋਲ ਲੇਬਰ ਦੀ ਵੀ ਘਾਟ ਹੈ, ਇਹ ਸਾਰੀਆਂ ਚੀਜ਼ਾਂ ਦੀਆਂ ਸਮੱਸਿਆਵਾਂ ਨੂੰ ਜਿਹੜਾ ਸਿੱਧ ਕਰਕੇ ਹੀ ਇੱਕ ਕਿਸਮ ਨੂੰ ਆਜ਼ਾਦ ਕੀਤਾ ਜਾਂਦਾ, ਤਾਂ ਕਿ ਕਿਸਾਨ ਦੇ ਉੱਤੇ ਕਿਸਾਨੀ ਦੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਬੋਝ ਨਾ ਪਵੇ, ਸਿਰਫ ਇਹ ਨਹੀਂ ਹੁੰਦੀ ਹੈ,
0: ਬਿਲਕੁਲ ਜੀ,
1: ਫਿਰ ਵੀ ਆਪਾਂ ਗਲਤੀ ਕਰੀਏ ਤੇ ਫਿਰ ਤਾਂ ਆਪੇ ਫਸੜੀਏ, ਤੈਨੂੰ ਕੌਣ ਛਡਾਵੇ ਵਾਲਾ ਹਿਸਾਬ ਹੋ ਜਾਂਦਾ ਨਾ। ਚਲੀਏ ਆਪਾਂ,
0: ਜੈ ਹਿੰਦ ਜੀ,
1: ਜੈ ਜੀ।

ਹੁਣੇ ਤੁਸੀਂ ਖੇਤੀਬਾੜੀ ਪ੍ਰੋਗਰਾਮ ਸੁਣ ਰਹੇ ਸੀ। ਮੀਡੀਆ ਵੇਵ 343.6 ਮੀਟਰ ਜਾਂ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਹੁਣ ਸਰਵਣ ਕਰਦੇ ਹਾਂ ਸ਼੍ਰੀ ਰਾਮਚਰਿਤ ਮਾਨਸ 'ਚੋਂ ਲੜੀਵਾਰ ਪਾਠ ਮਾਨਸ ਕਾਂਦੀ 75ਵੀਂ ਕੜੀ।

ਹੁਣੇ ਤੁਸੀਂ ਸ਼੍ਰੀ ਰਾਮਚਰਿਤ ਮਾਨਸ ਚੋਂ ਲੜੀਵਾਰ ਪਾਠ ਮਾਨਸ ਕਾਂਤ ਦੀ 75ਵੀਂ ਕੜੀ ਸਰਵਣ ਕਰ ਰਹੇ ਸੀ। ਵੀਡੀਓ ਵੇਵ 343.6 ਮੀਟਰਗੈਨਟਸ 73 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਪਰਿਚੇ ਲੋ ਪਰਚੇ ਤਹਿਤ ਤੁਹਾਨੂੰ ਦੱਸ ਦਈਏ ਸਾਡੇ ਇਸ ਮੀਟਰ ਤੋਂ ਅੱਜ ਰਾਤ ਤੱਕ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮ ਅਤੇ ਉਹਨਾਂ ਦੇ ਪ੍ਰਸਾਰਣ ਸਮੇਂ ਦਾ ਵੇਰਵਾ।

6 ਮੀਟਰ ਯਾਨੀ 873 ਕਿਲੋਹਰਟਸ ਦੀ ਸਵੇਰ ਦੇ 7 ਵੱਜ ਚੁੱਕੇ ਨੇ। ਪੇਸ਼ ਨੇ ਹੁਣ ਤੱਕ ਦੀਆਂ ਮੁੱਖ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੋਰਮੁਜ਼ ਜਲਮਾਰਗ ਰਾਹੀਂ ਸੁਰੱਖਿਅਤ ਅਤੇ ਬਿਨਾਂ ਰੁਕਾਵਟ ਆਵਾਜਾਈ ਲਈ ਭਾਰਤ ਦੇ ਸਮਰਥਨ ਨੂੰ ਦੁਹਰਾਇਆ ਏ। ਇਰਾਨ ਦੇ ਵਿਦੇਸ਼ ਮੰਤਰੀ ਅਬਾਸ ਅਰਾਕਚੀ ਨੇ ਕਿਹਾ ਹੈ ਕਿ ਭਾਰਤ ਪੱਛਮੀ ਏਸ਼ੀਆ ਵਿਚ ਸ਼ਾਂਤੀ ਸਥਾਪਤ ਕਰਨ ਵਿਚ ਵੱਡੀ ਭੂਮਿਕਾ ਨਿਭਾ ਸਕਦਾ ਏ। ਕੇਂਦਰੀ ਜਾਂਚ ਬਿਊਰੋ CBI ਨੇ ਨੀਟ UG 2026 ਪ੍ਰੀਖਿਆ ਦਾ ਪੇਪਰ ਲੀਕ ਹੋਣ ਸੰਬੰਧੀ ਮਾਮਲੇ 'ਚ ਇੱਕ ਮੁੱਖ ਸਾਜ਼ਿਸ਼ਕਾਰ PV ਕੁਲਕਰਨੀ ਨੂੰ ਗ੍ਰਿਫਤਾਰ ਕੀਤਾ ਏ। ਮੱਧ ਪ੍ਰਦੇਸ਼ ਹਾਈਕੋਰਟ ਦੇ ਧਾਰ ਜ਼ਿਲ੍ਹੇ ਦੇ ਭੋਜਸ਼ਾਲਾ ਕੰਪਲੈਕਸ ਨੂੰ ਹਿੰਦੂ ਮੰਦਿਰ ਐਲਾਨ ਦਿੱਤਾ ਹੈ। ਸੁਪਰੀਮ ਕੋਰਟ ਨੇ ਇੰਧਨ ਦੀ ਬਚਤ ਲਈ ਕਈ ਉਪਾਵਾਂ ਦਾ ਐਲਾਨ ਕੀਤਾ ਹੈ। ਹਲਵਾਰਾ ਹਵਾਈ ਅੱਡੇ 'ਤੇ ਏਅਰ ਇੰਡੀਆ ਦੀ ਪਹਿਲੀ ਉਡਾਨ ਦੇ ਆਉਣ ਨਾਲ ਪੰਜਾਬ ਦਾ ਲੁਧਿਆਣਾ ਭਾਰਤ ਦੇ ਵਪਾਰਕ ਹਵਾਬਾਜ਼ੀ ਨੈੱਟਵਰਕ ਨਾਲ ਜੁੜਿਆ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਚੰਡੀਗੜ੍ਹ 'ਚ ਟਰਬਿਊਨ ਚੌਂਕ ਫਲਾਈਓਵਰ ਲਈ ਦਰਖਤਾਂ ਦੀ ਕਟਾਈ 'ਤੇ ਰੋਕ ਲਗਾਈ। ਚੋਣ ਕਮਿਸ਼ਨ ਵੱਲੋਂ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ 15 ਜੂਨ ਤੋਂ ਕਰਾਉਣ ਦਾ ਐਲਾਨ। ਬੈਂਕਾਕ 'ਚ ਥਾਈਲੈਂਡ ਓਪਨ ਬੈਡਮਿੰਟਨ ਵਿੱਚ ਸਾਤਵਿਕ ਸਾਈਰਾਜ, ਰੈਕੀ ਰੈਡੀ ਅਤੇ ਚਿਰਾਗ ਸ਼ੈੱਟੀ ਦੀ ਪੁਰਸ਼ ਡਬਲਸ ਜੋੜੀ ਸੈਮੀਫਾਈਨਲ 'ਚ ਪਹੁੰਚ ਗਈ ਹੈ ਅਤੇ ਗਾਂਧੀਨਗਰ ਵਿੱਚ ਏਸ਼ੀਅਨ ਵੇਟ ਲਿਫਟਿੰਗ ਚੈਂਪੀਅਨਸ਼ਿਪ ਵਿੱਚ ਹਰਜਿੰਦਰ ਕੌਰ ਨੇ ਕਾਂਸੀ ਦਾ ਤਮਗਾ ਜਿੱਤਿਆ। ਇਹ ਸੀ ਹੁਣ ਤੱਕ ਦੀਆਂ ਮੁੱਖ ਖਬਰਾਂ। ਮੀਡਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, DRM 864 ਕਿਲੋ ਹਰਟਸ, FM 100.8 ਮੈਗਾ ਹਰਟਸ, FM 100.9 ਮੈਗਾ ਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਹੁਣ ਪੇਸ਼ ਹੈ ਮਨੋਰੰਜਨ ਅਤੇ ਜਾਣਕਾਰੀ ਭਰਪੂਰ ਪ੍ਰੋਗਰਾਮ ਸੋਨੀ ਸਵੇਰ।

ਮੁਹੱਬਤ ਬਾਹਰੋਂ ਕਿਧਰੋਂ ਨਹੀਂ ਆਉਂਦੀ, ਇਹ ਤਾਂ ਹੁੰਦੀ ਹੈ ਦਿਲ ਦੇ ਅੰਦਰ ਹੀ। ਕਈਆਂ 'ਚ ਵੱਧ, ਕਈਆਂ 'ਚ ਘੱਟ, ਅਤੇ ਕਈਆਂ ਦਾ ਦਿਲ ਹੁੰਦਾ ਹੈ ਮੁਹੱਬਤ ਨਾਲ ਲਬਾਲਬ ਭਰਿਆ ਹੋਇਆ। ਦਿਲ ਜੋਗੀ ਥਾਂ ਵੀ ਨਹੀਂ ਹੁੰਦੀ ਦਵੇਸ਼ ਲਈ। ਜਿਨ੍ਹਾਂ ਦਾ ਦਿਲ ਹੁੰਦਾ ਹੈ ਮੁਹੱਬਤ ਨਾਲ ਲਬਾਲਬ ਭਰਿਆ ਹੋਇਆ, ਉਹ ਦਿਲੋਂ ਮੁਹੱਬਤ ਕਰਦੇ ਨੇ। ਜੋ ਦਿਲੋਂ ਮੁਹੱਬਤ ਕਰਦੇ ਨੇ ਉਹੀ ਸੱਚੇ ਨੇ। ਜੋ ਉਹਨਾਂ ਦੇ ਮਨ 'ਚ ਹੁੰਦਾ ਹੈ ਉਹੀ ਉਹਨਾਂ ਦੇ ਮੁੱਖ 'ਤੇ ਹੁੰਦਾ ਹੈ। ਅਤੇ ਆਕਾਸ਼ਵਾਣੀ ਜਲੰਧਰ ਨੂੰ ਤੁਸੀਂ ਅਤੇ ਅਸੀਂ ਸਭ ਦਿਲੋਂ ਮੁਹੱਬਤ ਕਰਦੇ ਹਾਂ, ਅਤੇ ਇਸੋ ਦਿਲੋਂ ਮੁਹੱਬਤ ਪਿਆਰ ਸਦਕਾ ਹੀ ਤੁਹਾਡੇ ਮਨੋਰੰਜਨ ਅਤੇ ਜਾਣਕਾਰੀਆਂ ਦੇ ਲਈ ਅਲੱਗ ਅਲੱਗ ਸਿਲਸਿਲੇ ਤਿਆਰ ਕੀਤੇ ਜਾਂਦੇ ਨੇ ਅਤੇ ਉਹਨਾਂ ਨੂੰ ਪੇਸ਼ ਕੀਤਾ ਜਾਂਦਾ ਹੈ। ਅਜਿਹੇ ਸਿਲਸਿਲਿਆਂ ਨੂੰ ਅੱਗੇ ਵਧਾਉਂਦੇ ਹੋਏ ਅੱਜ ਦਾ ਪ੍ਰੋਗਰਾਮ ਸੋਹਣੀ ਸਵੇਰ ਲੈ ਕੇ ਮੈਂ ਪੂਜਾ ਹਾਂਡਾ ਤੁਹਾਡੇ ਸਾਰਿਆਂ ਦੀ ਖਿਦਮਤ ਵਿੱਚ ਹਾਜ਼ਰ ਹਾਂ, ਅਤੇ ਕਬੂਲ ਕਰੋ ਮੇਰੇ ਵੱਲੋਂ ਪਿਆਰ ਭਰੀ ਨਮਸਕਾਰ, ਸਤਿ ਸ਼੍ਰੀ ਅਕਾਲ ਅਤੇ ਅਦਾਬ, ਅਤੇ ਨਾਲ ਹੀ ਤੁਹਾਡਾ ਸਾਰਿਆਂ ਦਾ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਇਸਤਕਬਾਲ ਜੀ ਆਇਆਂ ਨੂੰ। ਜੀ ਦੋਸਤੋ, ਖੁਦ ਮੇਂ ਰਹਿ ਕਰ ਵਕਤ ਬਿਤਾਓ ਤੋ ਅੱਛਾ ਹੈ, ਖੁਦ ਕਾ ਪਰਿਚੇ ਖੁਦ ਸੇ ਕਰਾਓ ਤੋ ਅੱਛਾ ਹੈ, ਇਸ ਦੁਨੀਆ ਕੀ ਭੀੜ ਮੇਂ ਚਲਨੇ ਸੇ ਬਿਹਤਰ ਖੁਦ ਕੇ ਸਾਥ ਮੇਂ ਘੂਮਨੇ ਜਾਓ ਤੋ ਅੱਛਾ ਹੈ। ਦੋਸਤੋ, ਕਦੇ ਕਦੇ ਜ਼ਿੰਦਗੀ ਦੇ ਵਿੱਚ ਬੱਚੇ ਬਣ ਜਾਣਾ ਬਹੁਤ ਚੰਗੀ ਗੱਲ ਹੁੰਦੀ ਹੈ। ਆਪਣੇ ਆਪ ਨੂੰ ਇੱਕ ਬੱਚੇ ਦੇ ਰੂਪ ਦੇ ਵਿੱਚ ਦੇਖਣਾ, ਬੱਚਿਆਂ ਵਾਂਗ ਖੇਡਣਾ, ਕਦੇ ਕਦੇ ਭੁੱਲ ਹੀ ਜਾਓ ਆਪਣਾ ਨਾਮ, ਆਪਣੀ ਸ਼ੋਹਰਤ, ਆਪਣੀ ਡਿਗਰੀ, ਅਤੇ ਬੱਚਿਆਂ ਵਰਗੇ ਹੋ ਜਾਓ। ਆਪਣੇ ਅੰਦਰਲੇ ਬੱਚੇ ਨੂੰ ਬਾਹਰ ਲਿਆਓ, ਗੰਭੀਰ ਨਾ ਰਹੋ। ਕਦੇ ਕਦੇ ਜੀਵਨ ਨੂੰ ਸਿਰਫ ਮੌਜ ਮਸਤੀ ਵਾਂਗ ਲਓ ਅਤੇ ਤੁਸੀਂ ਮਹਿਸੂਸ ਕਰੋਗੇ ਕਿ ਤੁਸੀਂ ਬਿਲਕੁਲ ਹਲਕੇ ਫੁਲਕੇ ਹੋ ਗਏ ਹੋ, ਇੰਨੇ ਹਲਕੇ ਕਿ ਅਸਮਾਨ ਦੇ ਵਿੱਚ ਉੱਡ ਸਕੋ, ਆਨੰਦ ਦੇ ਨਾਲ ਭਰ ਸਕੋ। ਕਿਉਂਕਿ ਆਨੰਦ, ਖੁਸ਼ੀ ਅਜਿਹੀਆਂ ਚੀਜ਼ਾਂ ਨੇ ਜੋ ਸਾਨੂੰ ਦੁਨੀਆ ਨਹੀਂ ਦਿੰਦੀ, ਇਹ ਸਾਡੀ ਆਪਣੀ ਆਤਮਾ ਦੀ ਕਮਾਈ ਹੈ ਜੋ ਸਕਾਰਾਤਮਕ ਸੋਚ, ਸ਼ੁਕਰਗੁਜ਼ਾਰੀ ਅਤੇ ਸ਼ਾਂਤੀ ਤੋਂ ਪੈਦਾ ਹੁੰਦੀ ਹੈ। ਸੋ ਹਮੇਸ਼ਾ ਖੁਸ਼ ਰਹੋ, ਕਿਉਂਕਿ ਖੁਸ਼ੀ ਉਹ ਭੋਜਨ ਹੈ ਜੋ ਆਤਮਾ ਨੂੰ ਮਜ਼ਬੂਤ ਅਤੇ ਜੀਵਨ ਨੂੰ ਸੁੰਦਰ ਬਣਾਉਂਦਾ ਹੈ। ਅਤੇ ਫਿਰ ਆਓ ਅੱਜ ਦੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਦੇ ਪਲਾਂ ਨੂੰ ਮਾਨਣ ਵਾਲੇ ਇਸ ਖੂਬਸੂਰਤ ਗੀਤ ਦੇ ਨਾਲ।

ਚਾਵਾਂ ਨਾਲ ਗੁਜ਼ਾਰੇ ਪਲ ਬਣਦੇ ਉਹ ਸਹਾਰੇ ਪਲ, ਪਲ ਦੀ ਜੋ ਕਦਰ ਨਾ ਜਾਣੇ ਉਹਦੇ ਲਈ ਨਿਖਾਰੇ ਪਲ, ਪਲ ਪਲ ਇੱਥੇ ਮਰਦਾ ਬੰਦਾ ਕਿਸੇ ਨਾ ਮਿਲਦੇ ਸਾਰੇ ਪਲ, ਜੀਵਨ ਦਾਤਾ ਸਾਂਭ ਲਵੇ ਜੋ ਉਸ ਲਈ ਬਣੇ ਸਿਤਾਰੇ ਪਲ। ਹਾਲਾਤ ਹਮੇਸ਼ਾ ਸਾਡੇ ਅਨੁਸਾਰ ਨਹੀਂ ਹੁੰਦੇ ਦੋਸਤੋ, ਪਰ ਸਾਡੀ ਮਨ ਦੀ ਸਥਿਤੀ ਹਮੇਸ਼ਾ ਸਾਡੇ ਕਾਬੂ ਵਿੱਚ ਰਹਿੰਦੀ ਹੈ। ਆਪਣੇ ਮਨ ਨੂੰ ਚੱਟਾਨ ਵਾਂਗ ਮਜ਼ਬੂਤ ਬਣਾਓ ਤਾਂ ਜੋ ਸਮੇਂ ਦੀਆਂ ਲਹਿਰਾਂ ਨੂੰ ਉਲਟਾਇਆ ਜਾ ਸਕੇ। ਜਦੋਂ ਅਸੀਂ ਬਾਹਰੀ ਦੁਨੀਆ ਜਾਂ ਹਾਲਾਤਾਂ ਨੂੰ ਨਹੀਂ ਬਦਲ ਸਕਦੇ ਤਾਂ ਇੱਕੋ ਇੱਕ ਹੱਲ ਹੈ, ਆਪਣੇ ਅੰਦਰ ਝਾਤੀ ਮਾਰਨਾ। ਯਾਦ ਰੱਖੋ, ਤੁਹਾਡੀ ਸ਼ਾਂਤੀ ਤੁਹਾਡੇ ਹੱਥਾਂ ਵਿੱਚ ਹੈ। ਕੀ ਤੁਸੀਂ ਕਦੇ ਮਹਿਸੂਸ ਕੀਤਾ ਹੈ ਕਿ ਜਦੋਂ ਤੁਸੀਂ ਆਪਣੀ ਸੋਚ ਬਦਲਦੇ ਹੋ ਤਾਂ ਸਭ ਤੋਂ ਔਖੀਆਂ ਚੁਣੌਤੀਆਂ ਵੀ ਆਸਾਨ ਲੱਗਦੀਆਂ ਨੇ? ਜੀ ਦੋਸਤੋ, ਜ਼ਿੰਦਗੀ ਦੇ ਵਿੱਚ ਕਈ ਵਾਰੀ ਸਮੱਸਿਆਵਾਂ ਇੰਨੀਆਂ ਗੰਭੀਰ ਹੁੰਦੀਆਂ ਨਹੀਂ ਹੈ ਜਿੰਨੀਆਂ ਅਸੀਂ ਆਪਣੇ ਵਿਚਾਰਾਂ ਦੇ ਨਾਲ, ਆਪਣੀ ਸੋਚ ਦੇ ਨਾਲ, ਆਪਣੇ ਨਜ਼ਰੀਏ ਦੇ ਨਾਲ ਉਸ ਨੂੰ ਸਮਝ ਲੈਂਦੇ ਹਾਂ। ਸਮੱਸਿਆਵਾਂ ਦਾ ਹੱਲ ਕਈ ਵਾਰੀ ਉਹਨਾਂ ਦੇ ਆਪਣੇ ਉਹਨਾਂ ਪ੍ਰਸ਼ਨਾਂ ਵਿੱਚ ਹੀ ਛੁਪਿਆ ਹੁੰਦਾ ਹੈ ਜਿਨ੍ਹਾਂ ਨੂੰ ਅਸੀਂ ਆਪਣੇ ਵਿਚਾਰਾਂ ਦੀ ਕਸ਼ਮਕਸ਼ ਦੇ ਵਿੱਚ ਇੰਨਾ ਉਲਝਾ ਲੈਂਦੇ ਹਾਂ ਕਿ ਅਸੀਂ ਉਹਨਾਂ ਦੇ ਉੱਤੇ ਨਜ਼ਰ ਹੀ ਨਹੀਂ ਮਾਰਦੇ, ਉਹਨਾਂ ਨੂੰ ਧਿਆਨ ਦੇ ਨਾਲ ਦੇਖਦੇ ਹੀ ਨਹੀਂ ਕਿ ਉੱਤਰ ਉਹਨਾਂ ਦੇ ਅੰਦਰ ਹੀ ਲੁਕਿਆ ਹੋਇਆ। ਜ਼ਿੰਦਗੀ ਦੀਆਂ ਅਜੇ ਕਈ ਅਜਿਹੀਆਂ ਮੁਸ਼ਕਲਾਂ ਦਾ ਸਾਹਮਣਾ ਅਸੀਂ ਕਰਦੇ ਹਾਂ ਜਿਨ੍ਹਾਂ ਨੂੰ ਅਸੀਂ ਆਪਣੀ ਸੋਚ ਅਤੇ ਵਿਚਾਰਾਂ ਨਾਲ ਬਹੁਤ ਵੱਡਾ ਬਣਾ ਲੈਂਦੇ ਹਾਂ, ਪਰ ਜਦੋਂ ਅਸੀਂ ਆਪਣੇ ਮਨ ਨੂੰ ਸ਼ਾਂਤ ਕਰਕੇ ਸੋਚਦੇ ਹਾਂ ਤਾਂ ਅਸੀਂ ਉਸ ਦਾ ਹੱਲ ਉਸੇ ਵੇਲੇ ਆਪਣੇ ਅੰਦਰੋਂ ਜਾਂ ਆਪਣੇ ਆਲੇ ਦੁਆਲੇ ਤੋਂ ਹੀ ਲੱਭ ਲੈਂਦੇ ਹਾਂ। ਇੱਕ ਛੋਟੀ ਜਿਹੀ ਕਹਾਣੀ ਤੁਹਾਡੇ ਸਾਰਿਆਂ ਨਾਲ ਸਾਂਝੀ ਕਰਨ ਜਾ ਰਹੀ ਹਾਂ ਇਸੇ ਵਿਚਾਰ ਨੂੰ ਹੋਰ ਜ਼ਿਆਦਾ ਪੱਕਾ ਕਰਨ ਦੇ ਲਈ। ਇੱਕ ਰਾਜੇ ਨੇ ਇੱਕ ਬਹੁਤ ਹੀ ਸੁੰਦਰ ਮਹਿਲ ਬਣਾਇਆ ਅਤੇ ਮੁੱਖ ਗੇਟ ਦੇ ਉੱਤੇ ਇੱਕ ਗਣਿਤਿਕ ਫਾਰਮੂਲਾ ਲਿਖਿਆ ਅਤੇ ਇੱਕ ਐਲਾਨ ਕਰ ਦਿੱਤਾ ਕਿ ਇਹ ਸੂਤਰ ਇਸ ਦਰਵਾਜ਼ੇ ਨੂੰ ਖੋਲ੍ਹ ਦੇਵੇਗਾ।

ਜੀ ਦੋਸਤੋ, ਇਹ ਸਮਾਂ ਸਭ ਕੁਝ ਦਿਖਾ ਦਿੰਦਾ ਹੈ। ਲੋਕ ਬਦਲਦੇ ਨਹੀਂ, ਸਿਰਫ ਸਮੇਂ ਦੇ ਨਾਲ ਉਹਨਾਂ ਦੇ ਅਸਲੀ ਚਿਹਰੇ ਸਾਹਮਣੇ ਆ ਜਾਂਦੇ ਨੇ। ਜਦੋਂ ਤੱਕ ਤੁਹਾਡੇ ਕੋਲ ਕੁਝ ਦੇਣ ਲਈ ਹੁੰਦਾ ਹੈ, ਕਈ ਲੋਕ ਆਪਣੇ ਬਣੇ ਰਹਿੰਦੇ ਨੇ, ਪਰ ਹਾਲਾਤ ਬਦਲਦੇ ਰਿਸ਼ਤਿਆਂ ਦੀ ਅਸਲੀਅਤ ਵੀ ਸਾਹਮਣੇ ਆ ਜਾਂਦੀ ਹੈ। ਇਸ ਲਈ ਕਿਸੇ ਦੀਆਂ ਗੱਲਾਂ ਤੋਂ ਨਹੀਂ, ਉਸ ਦੇ ਵਕਤ ਅਤੇ ਵਰਤਾਅ ਤੋਂ ਉਸ ਦੀ ਅਸਲੀਅਤ ਨੂੰ ਪਛਾਣੋ। ਇਸ ਦੇ ਨਾਲ ਹੀ ਇੱਕ ਹੋਰ ਗੱਲ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦੀ ਹਾਂ ਕਿ ਕਈ ਵਾਰੀ ਵੱਡੀਆਂ ਵੱਡੀਆਂ ਡਿਗਰੀਆਂ ਕਰਕੇ ਵੀ ਅਸੀਂ ਕਈ ਬੰਦਿਆਂ ਨੂੰ ਡੰਗਰਾਂ ਦੇ ਵਾਂਗ ਬੋਲਦੇ ਦੇਖਦੇ ਹਾਂ, ਅਤੇ ਕਈ ਜੋ ਕਦੇ ਸਕੂਲ ਹੀ ਨਹੀਂ ਗਏ ਹੁੰਦੇ, ਉਹ ਆਪਣੇ ਤੋਂ ਛੋਟਿਆਂ ਨੂੰ ਵੀ ਜੀ ਕਹਿ ਕੇ ਬੋਲਦੇ ਨੇ। ਇਹ ਗੱਲ ਸਾਬਿਤ ਕਰ ਦਿੰਦੀ ਹੈ ਕਿ ਸਭ ਕੁਝ ਕਿਤਾਬਾਂ ਦੇ ਵਿੱਚੋਂ ਨਹੀਂ ਮਿਲਦਾ। ਸਮੇਂ ਸਭ ਤੋਂ ਵੱਡੀ ਜਿਹੜੇ ਸਾਡੇ ਲਈ ਗੁਰੂ ਹੁੰਦੀ ਹੈ। ਸਮਾਂ ਜੋ ਸਾਨੂੰ ਬਹੁਤ ਕੁਝ ਸਿਖਾ ਕੇ ਜਾਂਦਾ ਹੈ, ਸਾਡਾ ਤਜਰਬਾ, ਸਾਡੇ ਸੰਸਕਾਰ ਸਮੇਂ ਦੇ ਨਾਲ ਹੀ ਚੱਲ ਕੇ ਸਾਨੂੰ ਮਿਲਦੇ ਨੇ, ਅਤੇ ਸਮੇਂ ਦੇ ਨਾਲ ਜਿਹੜੇ ਆਪਣੀ ਰਫਤਾਰ ਨੂੰ ਮਿਲਾ ਲੈਂਦੇ ਨੇ, ਕਦਮਾਂ ਨੂੰ ਮਿਲਾ ਲੈਂਦੇ ਨੇ, ਵੀ ਉਹ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਪਾ ਲੈਂਦੇ ਨੇ। ਅਤੇ ਇਤਿਹਾਸ ਆਪਣੇ ਆਪ ਦੇ ਵਿੱਚ ਅਜਿਹਾ ਬਹੁਤ ਕੁਝ ਲੁਕੋ ਕੇ ਬੈਠਾ ਹੁੰਦਾ ਹੈ, ਜਿਸ ਨੂੰ ਜਦੋਂ ਅਸੀਂ ਜਾਣਦੇ ਹਾਂ ਤਾਂ ਸਾਨੂੰ ਪਤਾ ਚੱਲਦਾ ਹੈ ਕਿ ਕਿੰਨੀਆਂ ਸਾਰੀਆਂ ਸ਼ਖਸੀਅਤਾਂ ਨੇ ਕਿੰਨੇ ਸਾਰੇ ਯਤਨਾਂ ਕਰਨ ਤੋਂ ਬਾਅਦ ਆਪਣਾ ਨਾਮ ਇਤਿਹਾਸ ਦੇ ਸੁਨਹਿਰੀ ਅੱਖਰਾਂ ਦੇ ਵਿੱਚ ਦਰਜ ਕਰਾਇਆ ਹੁੰਦਾ। ਅਤੇ ਅੱਜ ਦਾ ਇਤਿਹਾਸ 16 ਮਈ 2026 ਦਿਨ ਹੈ ਜੀ, ਸ਼ਨੀਵਾਰ। ਕੀ ਕੁਛ ਲਿਆ ਕੇ ਆਇਆ ਹੈ, ਆਓ ਇਸ ਦੇ ਉੱਤੇ ਝਾਤ ਮਾਰਦੇ ਹਾਂ। ਅੱਜ ਸਾਲ ਦਾ 136ਵਾਂ ਦਿਨ ਹੈ, ਅਤੇ ਅੱਜ ਤੋਂ ਬਾਅਦ 229 ਦਿਨ ਸਾਲ ਦੇ ਬਾਕੀ ਰਹਿ ਜਾਂਦੇ ਨੇ। ਅਤੇ ਜਦੋਂ ਅਸੀਂ ਅੱਜ ਦੇ ਦਿਨ ਦੇ ਉੱਤੇ ਨਜ਼ਰ ਮਾਰਦੇ ਹਾਂ, ਤਾਂ ਅਸੀਂ ਦੇਖਦੇ ਹਾਂ ਕਿ ਅੱਜ ਦੇ ਦਿਨ 'ਚ ਕਈ ਅਜਿਹੀਆਂ ਘਟਨਾਵਾਂ ਸ਼ਾਮਿਲ ਨੇ ਜਿਨ੍ਹਾਂ ਨੇ ਦੁਨੀਆਂ ਨੂੰ ਵੱਖ ਵੱਖ ਤਰੀਕਿਆਂ ਦੇ ਨਾਲ ਆਕਾਰ ਦਿੱਤਾ। ਅੱਜ ਦੇ ਦਿਨ ਪਹਿਲੀ ਔਰਤ ਜਿਸ ਨੇ ਐਵਰੈਸਟ ਦੀ ਚੜ੍ਹਾਈ ਕੀਤੀ ਸੀ, ਜੀ ਹਾਂ, 16 ਮਈ 1975 ਨੂੰ ਜਪਾਨ ਦੀ ਜੁਕੋ ਤਾਬੇਈ ਮਾਊਂਟ ਐਵਰੈਸਟ ਦੀ ਚੋਟੀ ਤੇ ਪਹੁੰਚਣ ਵਾਲੀ ਪਹਿਲੀ ਔਰਤ ਬਣੀ। ਆਪਣੇ ਸਮੇਂ ਦੀਆਂ ਲਿੰਗਿਕ ਰੁਕਾਵਟਾਂ ਨੂੰ ਟਾਲਦੇ ਹੋਏ ਤਾਬੇਈ ਨੇ ਨਾ ਸਿਰਫ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਨੂੰ ਜਿੱਤਿਆ, ਸਗੋਂ ਇਸ ਵਿਆਪਕ ਧਾਰਨਾ ਨੂੰ ਵੀ ਤੋੜ ਦਿੱਤਾ ਕਿ ਅਜਿਹੇ ਕਾਰਨਾਮੇ ਔਰਤਾਂ ਦੀ ਪਹੁੰਚ ਤੋਂ ਬਾਹਰ ਹਨ। ਉਸ ਦੀ ਚੜ੍ਹਾਈ ਚੁਣੌਤੀਆਂ ਨਾਲ ਭਰੀ ਹੋਈ ਸੀ, ਜਿਸ ਵਿੱਚ ਚੜ੍ਹਾਈ ਦੌਰਾਨ ਉਸ ਦੀ ਟੀਮ ਦੇ ਕੈਂਪ ਵਿੱਚ ਇੱਕ ਬਰਫ਼ ਦਾ ਤੋਦਾ ਡਿੱਗਣਾ ਵੀ ਸ਼ਾਮਿਲ

ਸੀ। ਸੱਟਾ ਲੱਗਣ ਦੇ ਬਾਵਜੂਦ ਤਾਬਈ ਦੇ ਅਟਲ ਦ੍ਰਿੜ ਇਰਾਦੇ ਨੇ ਉਸਨੂੰ ਅੱਗੇ ਵਧਾਇਆ। ਉਸ ਲਚਕੀਲੇਪਨ ਅਤੇ ਦ੍ਰਿੜਤਾ ਨੂੰ ਮੂਰਤੀਮਾਨ ਕੀਤਾ ਜੋ ਉਸਦੀ ਵਿਰਾਸਤ ਨੂੰ ਪਰਿਭਾਸ਼ਿਤ ਕਰਨ ਦੇ ਲਈ ਆਉਣ ਵਾਲੀ ਸੀ। ਇਸੇ ਤਰ੍ਹਾਂ ਅੱਜ ਦੇ ਦਿਨ ਪਹਿਲਾ ਅਕੈਡਮੀ ਅਵਾਰਡ, ਜਿਸ ਨੂੰ ਅੱਜ ਔਸਕਰ ਕਿਹਾ ਜਾਂਦਾ ਹੈ, ਉਹ ਹੋਇਆ ਸੀ। ਇਤਿਹਾਸਕ ਸਮਾਗਮ ਕੈਲੀਫੋਰਨੀਆ ਦੇ ਲਾਸ ਏਂਜਲਸ ਦੇ ਹਾਲੀਵੁੱਡ ਰੂਜ਼ਵੈਲਟ ਹੋਟਲ ਵਿੱਚ ਆਯੋਜਿਤ ਕੀਤਾ ਗਿਆ ਸੀ। ਅਕੈਡਮੀ ਆਫ ਮੋਸ਼ਨ ਪਿਕਚਰ ਆਰਟਸ ਐਂਡ ਸਾਇੰਸ ਦੇ ਤਤਕਾਲੀ ਪ੍ਰਧਾਨ ਡਗਲਸ ਫੇਅਰ ਬੈਂਕਸ ਦੁਆਰਾ ਆਯੋਜਿਤ ਸਮਾਰੋਹ ਨੇ 1 ਅਗਸਤ 1927 ਤੋਂ 31 ਜੁਲਾਈ 1928 ਤੱਕ ਰਿਲੀਜ਼ ਹੋਈਆਂ ਫਿਲਮਾਂ ਦਾ ਸਨਮਾਨ ਕੀਤਾ। ਖਾਸ ਤੌਰ 'ਤੇ ਜੇਤੂਆਂ ਦਾ ਐਲਾਨ ਇਸ ਸਮਾਗਮ ਤੋਂ 3 ਮਹੀਨੇ ਪਹਿਲਾਂ ਕੀਤਾ ਗਿਆ ਸੀ, ਜੋ ਕਿ ਲਗਭਗ 2270 ਮਹਿਮਾਨਾਂ ਲਈ ਇੱਕ ਗੂੜਾ ਡਿਨਰ ਸੀ ਅਤੇ ਸਿਰਫ 15 ਮਿੰਟ ਇਹ ਚੱਲਿਆ ਸੀ। ਇਸ ਅਕੈਡਮੀ ਅਵਾਰਡ ਸਮਾਰੋਹ ਦੇ ਵਿੱਚ ਰੇਡੀਓ ਜਾਂ ਟੈਲੀਵਿਜ਼ਨ 'ਤੇ ਪ੍ਰਸਾਰਿਤ ਨਹੀਂ ਕੀਤਾ ਗਿਆ ਸੀ। ਮੁੱਖ ਜੇਤੂਆਂ ਵਿੱਚ 7ਵਾਂ ਸਵਰਗ ਅਤੇ ਸਨਰਾਈਜ਼ ਸ਼ਾਮਿਲ ਸਨ, ਜਿਨ੍ਹਾਂ ਵਿੱਚ 3-3 ਪੁਰਸਕਾਰ ਸਨ ਅਤੇ ਵਿੰਗਸ, ਜਿਸ ਨੂੰ ਆਊਟਸਟੈਂਡਿੰਗ ਪਿਕਚਰ ਲਈ ਪੁਰਸਕਾਰ ਮਿਲਿਆ ਸੀ। ਇਸੇ ਤਰ੍ਹਾਂ ਬਹੁਤ ਸਾਰੇ ਦਿਨ ਖਾਸ ਜਿਹੜੇ ਇਤਿਹਾਸ ਦੇ ਵਿੱਚ ਮਨਾਏ ਜਾਂਦੇ ਨੇ, ਅਤੇ ਅੱਜ ਦਾ ਦਿਨ ਇੰਟਰਨੈਸ਼ਨਲ ਡੇ ਆਫ ਲਾਈਟਸ ਦੇ ਰੂਪ ਦੇ ਵਿੱਚ ਵੀ ਮਨਾਇਆ ਜਾਂਦਾ ਹੈ। ਹਰ ਸਾਲ 16 ਮਈ ਨੂੰ ਪੂਰੀ ਦੁਨੀਆ ਵਿੱਚ ਵਿਸ਼ਵ ਪ੍ਰਕਾਸ਼ ਦਿਵਸ ਮਨਾਇਆ ਜਾਂਦਾ ਹੈ। ਇਹ ਦਿਨ ਵਿਗਿਆਨ, ਸੱਭਿਆਚਾਰ, ਕਲਾ, ਸਿੱਖਿਆ ਅਤੇ ਟਿਕਾਊ ਵਿਕਾਸ ਵਿੱਚ ਰੌਸ਼ਨੀ ਦੀ ਮਹੱਤਤਾ ਨੂੰ ਦਰਸਾਉਣ ਲਈ ਸਮਰਪਿਤ ਹੈ। ਯੂਨੈਸਕੋ ਵੱਲੋਂ ਇਸ ਦਿਨ ਨੂੰ ਅਧਿਕਾਰਿਤ ਤੌਰ 'ਤੇ ਮਾਨਤਾ ਦਿੱਤੀ ਗਈ ਹੈ, ਤਾਂ ਜੋ ਮਨੁੱਖੀ ਜੀਵਨ ਵਿੱਚ ਪ੍ਰਕਾਸ਼ ਦੀ ਅਹਿਮ ਭੂਮਿਕਾ ਬਾਰੇ ਜਾਗਰੂਕ ਫੈਲਾਈ ਜਾ ਸਕੇ। ਸਭ ਤੋਂ ਪਹਿਲਾਂ ਇਸ ਦਾ ਇਤਿਹਾਸਿਕ ਪਿਛੋਕੜ ਅਸੀਂ ਦੇਖਦੇ ਹਾਂ, ਅਤੇ ਇਹ ਦਿਨ 16 ਮਈ 1960 ਨੂੰ ਭੌਤਿਕ ਵਿਗਿਆਨੀ ਅਤੇ ਇੰਜੀਨੀਅਰ ਥੀਓਡੋਰ ਮੈਮਨ ਦੁਆਰਾ ਕੀਤੇ ਗਏ ਲੇਜ਼ਰ ਦੇ ਪਹਿਲੇ ਸਫਲ ਸੰਚਾਲਨ ਦੀ ਵਰ੍ਹੇਗੜ੍ਹ ਵਜੋਂ ਮਨਾਇਆ ਜਾਂਦਾ ਹੈ। ਲੇਜ਼ਰ ਦੀ ਖੋਜ ਨੇ ਚਿਕਿਤਸਾ, ਸੰਚਾਰ ਅਤੇ ਤਕਨਾਲੋਜੀ ਦੇ ਖੇਤਰ ਵਿੱਚ ਇੱਕ ਨਵੀਂ ਕ੍ਰਾਂਤੀ ਲਿਆਂਦੀ ਸੀ। ਇਸੇ ਸਫਲਤਾ ਨੂੰ ਯਾਦ ਕਰਦਿਆਂ 2017 ਵਿੱਚ ਯੂਨੈਸਕੋ ਨੇ ਹਰ ਸਾਲ ਇਹ ਦਿਨ ਮਨਾਉਣ ਦਾ ਫੈਸਲਾ ਕੀਤਾ, ਅਤੇ ਆਖਿਰ ਪ੍ਰਕਾਸ਼ ਦੀ ਮਹੱਤਤਾ ਕੀ ਹੈ ਇਸ ਨੂੰ ਜਾਣਨ ਦੇ ਲਈ, ਜਾਗਰੂਕਤਾ ਫੈਲਾਉਣ ਦੇ ਲਈ ਇਹ ਦਿਨ ਮਨਾਉਣ ਦਾ ਫੈਸਲਾ ਕੀਤਾ ਗਿਆ। ਪ੍ਰਕਾਸ਼ ਸਿਰਫ ਹਨੇਰੇ ਨੂੰ ਦੂਰ ਕਰਨ ਦਾ ਸਾਧਨ ਨਹੀਂ, ਬਲਕਿ ਜੀਵਨ ਦਾ ਆਧਾਰ ਹੈ। ਅੱਜ ਦੇ ਯੁੱਗ ਵਿੱਚ ਫਾਈਬਰ ਆਪਟਿਕਸ, ਐਕਸਰੇ ਅਤੇ ਸਰਜਰੀ ਵਿੱਚ ਵਰਤੀਆਂ ਜਾਣ ਵਾਲੀਆਂ ਲੇਜ਼ਰ ਕਿਰਨਾਂ ਪ੍ਰਕਾਸ਼ ਵਿਗਿਆਨ ਦੀ ਹੀ ਦੇਣ ਹੈ। ਵਾਤਾਵਰਣ ਨੂੰ ਬਚਾਉਣ ਲਈ ਸੂਰਜੀ ਊਰਜਾ ਇੱਕ ਬਿਹਤਰ ਬਦਲ ਹੈ, ਜੋ ਕਿ ਸਿੱਧੇ ਤੌਰ 'ਤੇ ਪ੍ਰਕਾਸ਼ 'ਤੇ ਹੀ ਨਿਰਭਰ ਕਰਦੀ ਹੈ। ਮਨੁੱਖੀ ਸਰੀਰ ਨੂੰ ਵਿਟਾਮਿਨ ਡੀ ਪ੍ਰਾਪਤ ਕਰਨ ਅਤੇ ਮਾਨਸਿਕ ਸਿਹਤ ਲਈ ਕੁਦਰਤੀ ਰੌਸ਼ਨੀ ਦੀ ਬਹੁਤ ਲੋੜ ਹੁੰਦੀ ਹੈ। ਚਿੱਤਰਕਾਰੀ, ਸਿਨੇਮਾ ਅਤੇ ਫੋਟੋਗ੍ਰਾਫੀ ਵਰਗੇ ਖੇਤਰ ਵੀ ਪ੍ਰਕਾਸ਼ ਤੋਂ ਬਿਨਾਂ ਅਧੂਰੇ ਹਨ। ਵਿਸ਼ਵ ਪ੍ਰਕਾਸ਼ ਦਿਵਸ ਸਾਨੂੰ ਯਾਦ ਦਿਵਾਉਂਦਾ ਹੈ ਕਿ ਪ੍ਰਕਾਸ਼ ਵਿਗਿਆਨਕ ਉੱਨਤੀ ਦਾ ਪ੍ਰਤੀਕ ਹੈ, ਅਤੇ ਇਹ ਦਿਨ ਵਿਗਿਆਨੀਆਂ, ਨੀਤੀ ਘੜਨ ਵਾਲਿਆਂ ਅਤੇ ਆਮ ਲੋਕਾਂ ਨੂੰ ਇੱਕ ਮੰਚ 'ਤੇ ਲਿਆਉਂਦਾ ਹੈ, ਤਾਂ ਜੋ ਅਸੀਂ ਰੌਸ਼ਨੀ ਦੀ ਵਰਤੋਂ ਕਰਕੇ ਇੱਕ ਬਿਹਤਰ ਅਤੇ ਟਿਕਾਊ ਭਵਿੱਖ ਸਿਰਜ ਸਕੀਏ। ਸਾਨੂੰ ਚਾਹੀਦਾ ਹੈ ਕਿ ਅਸੀਂ ਰੌਸ਼ਨੀ ਦੇ ਕੁਦਰਤੀ ਸਰੋਤਾਂ ਦੀ ਕਦਰ ਕਰੀਏ, ਅਤੇ ਪ੍ਰਕਾਸ਼ ਪ੍ਰਦੂਸ਼ਣ ਨੂੰ ਘਟਾਉਣ ਵੱਲ ਵੀ ਧਿਆਨ ਦੇਈਏ, ਕਿਉਂਕਿ ਜਿੱਥੇ ਪ੍ਰਕਾਸ਼ ਹੈ ਉੱਥੇ ਜੀਵਨ ਅਤੇ ਉਮੀਦ ਹੈ। ਇਤਿਹਾਸ ਦੇ ਵਿੱਚ ਹੋਰ ਬਹੁਤ ਕੁਝ ਖਾਸ ਤੁਹਾਡੇ ਲਈ ਲੈ ਕੇ ਆਏ, ਬਹੁਤ ਹੋਰ ਖਾਸ ਦਿਨ ਅਸੀਂ ਮਨਾ ਰਹੇ ਹਾਂ, ਬਹੁਤ ਸਾਰੀਆਂ ਸ਼ਖਸੀਅਤਾਂ ਨੂੰ ਵੀ ਅਸੀਂ ਯਾਦ ਕਰ ਰਹੇ ਹਾਂ, ਪਰ ਨਾਲ ਦੀ ਨਾਲ ਗੀਤ ਵੀ ਸਾਨੂੰ ਯਾਦ ਹੈ ਕਿ ਤੁਹਾਡੇ ਮਨੋਰੰਜਨ ਦੇ ਲਈ ਅਸੀਂ ਲੈ ਕੇ ਆਉਂਦੇ ਹਾਂ, ਅਤੇ ਗੀਤ ਤੋਂ ਬਾਅਦ ਫਿਰ ਜਾਣਕਾਰੀ ਦਾ ਸਿਲਸਿਲਾ ਲੈ ਕੇ ਹਾਜ਼ਰ ਹੋਵਾਂਗੇ।

ਇੱਕ ਭਰਕੇ ਘੜਾ ਲਿਆਈਏ ਨੀ ਅੱਜ ਘੁੱਗੀ ਕਹਿੰਦੀ ਚਿੜੀਆਂ ਨੂੰ ਆਖਾਂ ਘੁੱਟ ਘੁੱਟ ਪਾਣੀ ਪਾਈਏ ਸੋਹਣੀਆਂ ਕਲੀਆਂ ਖਿੜੀਆਂ ਨੂੰ ਅੱਜ ਤੋਤਾ ਕਹਿੰਦਾ ਕੋਇਲ ਨੂੰ ਕਿ ਉਹ ਇੰਦਰ ਦੇਵਤੇ ਬੋੜੇ ਨਾ ਗਰਮੀ ਕਾਰਨ ਰੁੱਖਾ ਸੁੱਕੇ ਅੰਬ ਐਤਕੀ ਤੋੜੇ ਨਾ। ਜੀ ਹਾਂ ਦੋਸਤੋ, ਇਹ ਮੌਸਮ ਹਰ ਵਾਰ ਕਰਵਟ ਬਦਲਦਾ ਰਹਿੰਦਾ ਹੈ। ਇੱਕ ਗਰਮੀ ਸਰਦੀ ਤਾਂ ਮੌਸਮ ਬਰਸਾਤ ਪਤਝੜ ਹਰ ਆਪਣਾ ਰੰਗ ਦਿਖਾਉਣ ਲਈ ਆ ਜਾਂਦਾ ਹੈ। ਗਰਮੀ ਚੱਲ ਰਹੀ ਹੈ, ਗਰਮੀ ਦਾ ਮੌਸਮ, ਅਤੇ ਇਸ ਗਰਮੀ ਦੇ ਮੌਸਮ ਦੇ ਵਿੱਚ ਬੇਜ਼ੁਬਾਨ ਜਾਨਵਰਾਂ ਦਾ ਖਿਆਲ ਰੱਖਣ ਦੇ ਲਈ ਆਪਣੇ ਘਰ ਦੇ ਆਲੇ ਦੁਆਲੇ ਜ਼ਰੂਰ ਕਿਸੇ ਨਾ ਕਿਸੇ ਬਰਤਨ ਦੇ ਵਿੱਚ ਜਾਂ ਖੁੱਲ੍ਹੇ ਮੂੰਹ ਵਾਲੇ ਭਾਂਡੇ ਦੇ ਵਿੱਚ ਪਾਣੀ ਭਰ ਕੇ ਜ਼ਰੂਰ ਰੱਖੋ ਤਾਂ ਕਿ ਇਹ ਬੇਜ਼ੁਬਾਨ ਆਪਣੀ ਪਿਆਸ ਨੂੰ ਮਿਟਾ ਸਕਣ। ਅਤੇ ਜੇ ਕਿਤੇ ਘਰ ਦੇ ਆਲੇ ਦੁਆਲੇ ਗੰਦਾ ਪਾਣੀ ਹੈ ਨਾ, ਉਸ ਦੇ ਵੱਲ ਵੀ ਜ਼ਰੂਰ ਧਿਆਨ ਦਿਓ, ਕਿਉਂਕਿ ਸਾਫ਼ ਸਫਾਈ ਇਹਨਾਂ ਦਿਨਾਂ ਦੇ ਵਿੱਚ ਰੱਖਣੀ ਬਹੁਤ ਜ਼ਰੂਰੀ ਹੁੰਦੀ ਹੈ, ਕਿਉਂਕਿ ਮੱਛਰ ਵੀ ਬਹੁਤ ਤੇਜ਼ੀ ਦੇ ਨਾਲ ਬਹੁਤ ਫੈਲਦਾ। ਅਤੇ ਜਦੋਂ ਅਸੀਂ ਇਤਿਹਾਸ ਦੇ ਵਿੱਚ ਦਿਨਾਂ ਦੀ ਗੱਲ ਕੀਤੀ ਤਾਂ ਅਸੀਂ ਝਾਤ ਮਾਰੀ ਕਿ ਅੱਜ ਦਾ ਦਿਨ ਅਸੀਂ ਰਾਸ਼ਟਰੀ ਡੇਂਗੂ ਦਿਵਸ ਦੇ ਰੂਪ ਦੇ ਵਿੱਚ ਵੀ ਮਨਾ ਰਹੇ ਹਾਂ, ਜੋ ਕਿ ਭਾਰਤ ਦੇ ਵਿੱਚ ਹਰ ਸਾਲ 16 ਮਈ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਮਨਾਉਣ ਦੀ ਸ਼ੁਰੂਆਤ ਭਾਰਤ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੁਆਰਾ 2010 ਵਿੱਚ ਕੀਤੀ ਗਈ ਸੀ, ਜਿਸ ਦੀ ਪਹਿਲੀ ਵਾਰ 16 ਮਈ ਨੂੰ ਮਨਾਇਆ ਗਿਆ ਸੀ। ਰਾਸ਼ਟਰੀ ਡੇਂਗੂ ਦਿਵਸ ਦਾ ਉਦੇਸ਼ ਜਾਗਰੂਕਤਾ ਅਤੇ ਰੋਕਥਾਮ ਉਪਾਵਾਂ ਰਾਹੀਂ ਭਾਈਚਾਰਿਆਂ ਨੂੰ ਸਿੱਖਿਅਤ ਕਰਨਾ, ਉਹਨਾਂ ਨਾਲ ਜੁੜਨਾ ਅਤੇ ਡੇਂਗੂ ਦੇ ਜਨਤਕ ਸਿਹਤ ਪ੍ਰਭਾਵ ਨੂੰ ਘਟਾਉਣਾ ਹੈ। ਇਹ ਬਿਮਾਰੀ, ਇਸ ਦੇ ਲੱਛਣ, ਰੋਕਥਾਮ ਅਤੇ ਉਪਾਵਾਂ ਬਾਰੇ ਜਾਗਰੂਕਤਾ ਪੈਦਾ ਕਰਨਾ ਵੀ ਅੱਜ ਦੇ ਦਿਨ ਨੂੰ ਮਨਾਉਣ ਦਾ ਮੁੱਖ ਮਕਸਦ ਹੈ। ਜਨਤਕ ਸਿੱਖਿਆ ਮੁਹਿੰਮਾਂ, ਮੱਛਰਾਂ ਦੇ ਪ੍ਰਜਨਨ ਸਥਾਨਾਂ ਨੂੰ ਖਤਮ ਕਰਨ, ਭਜਾਉਣ ਵਾਲੇ ਪਦਾਰਥਾਂ ਦੀ ਵਰਤੋਂ ਅਤੇ ਸੁਰੱਖਿਆ ਵਾਲੇ ਕੱਪੜਿਆਂ 'ਤੇ ਕੇਂਦਰਿਤ ਕਰਨਾ, ਧਿਆਨ ਦਿਵਾਉਣਾ ਵੀ ਇਸ ਦਿਨ ਦੇ ਉਦੇਸ਼ਾਂ ਦੇ ਵਿੱਚ ਆਉਂਦਾ ਹੈ। ਡੇਂਗੂ ਦੇ ਫੈਲਾਅ ਨੂੰ ਰੋਕਣ ਵਿੱਚ ਭਾਈਚਾਰਕ ਭਾਗੀਦਾਰੀ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ ਅਤੇ ਇਹ ਦਿਨ ਵਿਅਕਤੀਗਤ ਜ਼ਿੰਮੇਵਾਰੀ

ਦਾਰੀ ਤੇ ਵੀ ਜ਼ੋਰ ਦਿੰਦਾ ਹੈ। ਕੁੱਲ ਮਿਲਾ ਕੇ ਅਸੀਂ ਕਹਿ ਸਕਦੇ ਹਾਂ ਕਿ ਰਾਸ਼ਟਰੀ ਡੇਂਗੂ ਦਿਵਸ ਜਾਗਰੂਕਤਾ ਅਤੇ ਰੋਕਥਾਮ ਕਾਰਵਾਈਆਂ ਰਾਹੀਂ ਜਨਤਕ ਸਿਹਤ ਤੇ ਡੇਂਗੂ ਦੇ ਪ੍ਰਭਾਵ ਦਾ ਮੁਕਾਬਲਾ ਕਰਨ ਲਈ ਇੱਕ ਮਹੱਤਵਪੂਰਨ ਪਲੇਟਫਾਰਮ ਵਜੋਂ ਕੰਮ ਕਰਦਾ ਹੈ। ਇਸ ਸਾਲ ਦੀ ਜਦੋਂ ਅਸੀਂ ਥੀਮ ਦੇ ਉੱਤੇ ਝਾਤੀ ਮਾਰਦੇ ਹਾਂ ਤਾਂ ਇਸ ਸਾਲ ਦੀ ਥੀਮ ਰੱਖੀ ਗਈ ਹੈ ਡੇਂਗੂ ਕੰਟਰੋਲ ਲਈ ਭਾਈਚਾਰਕ ਭਾਗੀਦਾਰੀ। ਜਾਂਚ ਕਰੋ, ਸਾਫ਼ ਕਰੋ ਅਤੇ ਕਵਰ ਕਰੋ। ਇਸ ਦਿਨ ਨੂੰ ਮਨਾਉਣ ਦੇ ਲਈ ਰਾਜ ਭਰ ਵਿੱਚ ਜਾਗਰੂਕਤਾ ਗਤੀਵਿਧੀਆਂ ਦਾ ਆਯੋਜਨ ਕੀਤਾ ਜਾ ਰਿਹਾ। ਅਸੀਂ ਵੀ ਇਸ ਦਿਨ ਨੂੰ ਤੁਹਾਡੇ ਨਾਲ ਮਨਾਉਣ ਦੇ ਲਈ ਇਸ ਦਿਨ ਦੇ ਉੱਤੇ ਡੇਂਗੂ ਬੁਖਾਰ ਅਤੇ ਹੋਰ ਜਾਣਕਾਰੀਆਂ ਦੇਣ ਦੇ ਲਈ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਵਿਸ਼ੇਸ਼ ਮਾਹਰ ਡਾਕਟਰ ਦੇ ਨਾਲ ਗੱਲਬਾਤ ਕਰਾਂਗੇ। ਉਹਨਾਂ ਕੋਲੋਂ ਇਸ ਬੁਖਾਰ ਦੇ ਬਾਰੇ ਜਾਣਕਾਰੀ ਲਵਾਂਗੇ, ਰੋਕਥਾਮ ਅਤੇ ਸਾਵਧਾਨੀਆਂ ਬਾਰੇ ਵੀ ਜਾਣਾਂਗੇ। ਪਰ ਤੁਸੀਂ ਇਸ ਵੇਲੇ ਸੋਹਣੀ ਸਵੇਰ ਪ੍ਰੋਗਰਾਮ ਦੇ ਵਿੱਚ ਮੇਰੇ ਪੂਜਾ ਹਾਂਡਾ ਦੇ ਨਾਲ ਬਣੇ ਹੋਏ ਹੋ ਅਤੇ ਪ੍ਰੋਗਰਾਮਾਂ ਦੇ ਵਿੱਚ ਜਾਣਕਾਰੀ ਦੇ ਨਾਲ ਨਾਲ ਗੀਤਾਂ ਦਾ ਸਿਲਸਿਲਾ ਵੀ ਤੁਹਾਡੇ ਤੱਕ ਇਸੇ ਤਰ੍ਹਾਂ ਬਣਿਆ ਹੋਇਆ ਹੈ।

0: ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਹੈ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ ਆਕਾਸ਼ਵਾਣੀ ਕੇਂਦਰ ਨੇੜੇ BMC ਚੌਂਕ ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ 20 ਮਈ 2026 ਹੈ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੁਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।
1: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
2: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
3: ਦੋਸਤੋ, ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਇਸ ਵੇਲੇ ਤੁਸੀਂ ਪ੍ਰੋਗਰਾਮ ਸੋਹਣੀ ਸਵੇਰ ਸੁਣ ਰਹੇ ਹੋ ਤੇ ਇਸ ਪ੍ਰੋਗਰਾਮ ਦੇ ਵਿੱਚ ਜਿੱਥੇ ਤੁਹਾਨੂੰ ਜਾਣਕਾਰੀਆਂ ਦਿੱਤੀਆਂ ਜਾਂਦੀਆਂ ਨੇ ਦਿਨਾਂ ਬਾਰੇ, ਆਲੇ ਦੁਆਲੇ ਦੀਆਂ ਖਬਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਂਦੀਆਂ ਨੇ, ਖਾਸ ਗੱਲਾਂ ਤੁਹਾਡੇ ਨਾਲ ਕੀਤੀਆਂ ਜਾਂਦੀਆਂ ਨੇ ਵੀ ਉੱਥੇ ਜਦੋਂ ਕੋਈ ਖਾਸ ਦਿਨ ਮਨਾਇਆ ਜਾਂਦਾ ਹੈ ਤੇ ਉਸ ਖਾਸ ਦਿਨ ਨਾਲ ਸੰਬੰਧਿਤ ਮਾਹਰ ਨਾਲ ਵੀ ਗੱਲਬਾਤ ਕੀਤੀ ਜਾਂਦੀ ਹੈ। ਜਿਵੇਂ ਕਿ ਅਸੀਂ ਪਹਿਲਾਂ ਵੀ ਤੁਹਾਡੇ ਨਾਲ ਗੱਲਬਾਤ ਕੀਤੀ ਕਿ ਅੱਜ ਅਸੀਂ ਨੈਸ਼ਨਲ ਡੇਂਗੂ ਡੇ ਮਨਾ ਰਹੇ ਹਾਂ, ਰਾਸ਼ਟਰੀ ਡੇਂਗੂ ਦਿਵਸ। ਇਹ ਡੇਂਗੂ ਬੁਖਾਰ ਕੀ ਹੁੰਦਾ ਹੈ, ਕਿਵੇਂ ਹੁੰਦਾ ਹੈ, ਕਿਵੇਂ ਅਸੀਂ ਸਾਰੇ ਇਸ ਤੋਂ ਬਚ ਸਕਦੇ ਹਾਂ, ਕਿਵੇਂ ਆਪਣਾ ਅਤੇ ਆਪਣੇ ਪਰਿਵਾਰਿਕ ਮੈਂਬਰਾਂ ਦਾ ਬਚਾਅ ਕਰ ਸਕਦੇ ਹਾਂ, ਇਸ ਸਭ ਦੇ ਨਾਲ ਜਾਣਕਾਰੀ ਦੇਣ ਦੇ ਲਈ ਸਾਡੇ ਲਈ ਇਸ ਵੇਲੇ ਪ੍ਰੋਗਰਾਮ ਦੇ ਵਿੱਚ ਫੋਨ ਲਾਈਨ 'ਤੇ ਡਾਕਟਰ ਦਿਨੇਸ਼ ਸਿੰਗਲਾ ਜੀ ਬਣੇ ਹੋਏ ਨੇ, ਜੋ ਕਿ ਇੰਡਸ ਮੈਡੀਸਿਟੀ ਹੋਸਪਿਟਲ ਦੇ ਗੈਸਟਰੋ ਐਂਟਰੋਲੋਜੀ ਵਿਭਾਗ ਦੇ ਡਾਇਰੈਕਟਰ ਅਤੇ ਪ੍ਰਸਿੱਧ ਲੀਵਰ ਅਤੇ ਐਂਡੋਸਕੋਪੀ ਵਿਸ਼ੇਸ਼ਗ ਨੇ। ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਹੈਲੋ,
4: ਹੈਲੋ
3: ਡਾਕਟਰ ਦਿਨੇਸ਼ ਸਿੰਗਲਾ ਜੀ, ਸਭ ਤੋਂ ਪਹਿਲਾਂ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ।
4: ਧੰਨਵਾਦ
3: ਜੀ। ਡਾਕਟਰ ਸਾਹਿਬ, ਜਿਵੇਂ ਅਸੀਂ ਜਾਣਦੇ ਹਾਂ ਕਿ ਅੱਜ ਅਸੀਂ ਭਾਰਤ ਦੇ ਵਿੱਚ 16 ਮਈ ਨੂੰ ਖਾਸ ਕਰਕੇ ਅੱਜ ਦੇ ਦਿਨ ਰਾਸ਼ਟਰੀ ਡੇਂਗੂ ਦਿਵਸ ਦੇ ਤੌਰ 'ਤੇ ਮਨਾਇਆ ਜਾਂਦਾ ਹੈ, ਇਹ ਡੇਂਗੂ ਬੁਖਾਰ ਕੀ ਹੁੰਦਾ ਹੈ ਅਤੇ ਆਮ ਬੁਖਾਰ ਤੋਂ ਕਿਵੇਂ ਇਹ ਅਲੱਗ ਹੁੰਦਾ ਹੈ, ਇਸ ਬਾਰੇ ਸਭ ਤੋਂ ਪਹਿਲਾਂ ਸਾਡੇ ਸੁਣਨ ਵਾਲਿਆਂ ਨੂੰ ਜਾਣਕਾਰੀ ਦਿਓ।
4: ਡੇਂਗੂ ਬੁਖਾਰ ਇੱਕ ਵਾਇਰਲ ਬੁਖਾਰ ਹੈ। ਡੇਂਗੂ ਵਾਇਰਸ ਜਿਹੜਾ ਹੈਗਾ ਇਹ ਮੱਛਰਾਂ ਤੋਂ ਫੈਲਦਾ, ਐਡੀਜ ਨਾਮ ਦੇ ਮੱਛਰਾਂ ਤੋਂ ਇਹ ਉਹਨਾਂ ਦੇ ਕੱਟਣ ਤੇ ਇਨਫੈਕਸ਼ਨ ਹੁੰਦਾ। ਜਿਹੜੇ ਮੱਛਰ ਹੈ ਦਿਨ ਦੇ ਸਮੇਂ ਸਪੈਸ਼ਲੀ ਦਿਨ ਦੇ ਟਾਈਮ ਇਹ ਮੱਛਰ ਮਰੀਜ਼ ਨੂੰ ਕੱਟਦਾ ਤੇ ਮੱਛਰ ਕੱਟਣ ਤੋਂ 5 ਤੋਂ 7 ਦਿਨਾਂ ਦੇ ਵਿੱਚ ਵਿੱਚ ਜਨਰਲੀ ਇਹ ਇਨਕਿਊਬੇਸ਼ਨ ਪੀਰੀਅਡ ਪੂਰਾ ਕਰਕੇ ਇਹਦੇ ਸਿਮਟਮਸ ਆ ਜਾਂਦੇ ਆ। ਆਮ ਵਾਇਰਲ ਬੁਖਾਰ ਤੋਂ ਇਹਦੀ ਥੋੜੀ ਜਿਹਾ ਡਿਫਰੈਂਸ ਇਹ ਹੁੰਦਾ ਕਿ ਇਹ 'ਚ ਬੋਡੀ ਏਕਸ ਬਹੁਤ ਜ਼ਿਆਦਾ ਹੁੰਦੇ, ਹਾਈ ਗ੍ਰੇਡ ਫੀਵਰ ਦੇ ਨਾਲ ਬੋਡੀ ਏਕਸ, ਹੈਡਏਕ, ਮਤਲਬ ਇੱਕ ਤਰੀਕੇ ਦਾ ਮਸਲ ਤੋੜ ਜਾਂ ਸਰੀਰ ਤੋੜ ਬੁਖਾਰ ਕਿਹਾ ਜਾਂਦਾ ਇਹਨੂੰ
3: ਜੀ। ਤੇ ਇਹਦੇ ਤੁਸੀਂ ਜਿਹੜੇ ਲੱਛਣ ਦੀ ਗੱਲ ਕਰ ਰਹੇ ਹੋ, ਕਿਵੇਂ ਅਸੀਂ ਪਛਾਣ ਕਰ ਸਕਦੇ ਹਾਂ ਕਿ ਹੁਣ ਇਹ ਡੇਂਗੂ ਬੁਖਾਰ ਦੇ ਲੱਛਣ ਜਿਹੜੇ ਸਾਨੂੰ ਇਹ ਲੱਗ ਰਹੇ ਨੇ?
4: ਜਦੋਂ ਸਰੀਰ ਦੇ ਵਿੱਚ ਹਾਈ ਗ੍ਰੇਡ ਫੀਵਰ, ਹੈਡਏਕ ਨਾਲ ਬਹੁਤ ਜ਼ਿਆਦਾ ਬੋਡੀ ਏਕਸ ਜਾਂ ਸਰੀਰ 'ਚ ਦਰਦਾਂ ਬਹੁਤ ਜ਼ਿਆਦਾ ਹੁੰਦੀਆਂ, ਡਾਕਟਰ ਇਹਨੂੰ ਸਸਪੈਕਟ ਕਰਦੇ ਆ ਤੇ ਫਿਰ ਇਹਦਾ ਇੱਕ ਟੈਸਟ ਹੁੰਦਾ ਡੇਂਗੂ, ਜਿਹੜਾ ਸੀਰੋਲੋਜੀ ਦਾ ਟੈਸਟ ਹੈ, ਉਹ ਡੇਂਗੂ NS1 ਤੇ ਸੀਰੋਲੋਜੀ ਐਂਟੀਬੋਡੀ ਟਾਈਟਰ ਜਿਹੜੇ ਹੁੰਦੇ ਆ ਉਹ ਚੈੱਕ ਕਰਦੇ ਆ ਤੇ ਇਹ ਮਤਲਬ ਇਨੀਸ਼ੀਅਲ ਸਟੇਜ 'ਚ ਫੜ ਦੇ ਵਿੱਚ ਆ ਜਾਂਦਾ। ਜਦੋਂ ਡੇਂਗੂ ਵਾਇਰਸ ਦਾ ਟੈਸਟ ਪੋਜ਼ਿਟਿਵ ਆ ਜਾਂਦਾ ਤਾਂ ਫਿਰ ਡਾਕਟਰ ਮਰੀਜ਼ ਨੂੰ ਕਲੋਜ਼ਲੀ ਫੋਲੋ ਕਰਦੇ ਆ। ਜੇ ਇਸ ਪੇਸ਼ੈਂਟ ਨੂੰ ਥੋੜ੍ਹਾ ਬਹੁਤ ਵੀ ਵੋਮਿਟਿੰਗਸ ਜਾਂ ਬਿਲਕੁਲ ਡਾਇਟ ਨਹੀਂ ਲੈ ਰਿਹਾ ਜਾਂ ਥੋੜ੍ਹਾ ਬਹੁਤ ਫਲੂਇਡ ਤੇ ਇਲੈਕਟ੍ਰੋਲਾਈਟ ਡਿਸਟਰਬੈਂਸ ਹੋਣ ਦੇ ਚਾਂਸ ਰਹਿੰਦੇ ਤਾਂ ਉਹਨੂੰ ਐਡਮਿਟ ਕਰਦੇ ਆ। ਪਹਿਲੇ 3-4 ਦਿਨ ਬੁਖਾਰ ਹੁੰਦਾ, 5ਵੇਂ 6ਵੇਂ ਦਿਨ, 7ਵੇਂ ਦਿਨ ਇਹਦੇ ਤੇ ਪਲੇਟਲੈਟਸ ਘਟਣੇ ਸ਼ੁਰੂ ਹੋ ਜਾਂਦੇ ਆ। ਜਦੋਂ ਪਲੇਟਲੈਟਸ ਘਟਦੇ ਆ ਤੇ ਬੁਖਾਰ ਉਸ ਟਾਈਮ ਟੁੱਟਣਾ ਸ਼ੁਰੂ ਹੋ ਜਾਂਦਾ ਤੇ ਉਹ ਪੀਰੀਅਡ ਵੀ ਕਾਫੀ ਡੇਂਜਰਸ ਹੁੰਦਾ ਕਿਉਂਕਿ ਕੰਪਲੀਕੇਸ਼ਨਸ ਜਨਰਲੀ ਉਸ ਟਾਈਮ ਤੇ ਆਉਂਦੀਆਂ ਹੈਗੀਆਂ
3: ਜੀ। ਆਮ ਤੌਰ ਤੇ ਡੇਂਗੂ ਬੁਖਾਰ ਦੇ ਵਿੱਚ ਅਸੀਂ ਸਾਰੇ ਸੁਣਦੇ ਹਾਂ ਕਿ ਪਲੇਟ

0: ਪਲੈਟਸ ਜਿਹੜੇ ਉਹ ਘੱਟ ਗਏ ਨੇ। ਤੁਸੀਂ ਵੀ ਇਸ ਦਾ ਜ਼ਿਕਰ ਕੀਤਾ ਕਿ ਡੇਂਗੂ ਮਰੀਜ਼ ਨੂੰ ਪਲੇਟਲੈਟਸ ਚੜਾਉਣ ਦੀ ਹਰ ਮਰੀਜ਼ ਨੂੰ ਲੋੜ ਪੈ ਜਾਂਦੀ ਹੈ?
1: ਜੀ ਨਹੀਂ ਨਹੀਂ, ਬਿਲਕੁਲ ਵੀ ਨਹੀਂ। ਡੇਂਗੂ ਮਰੀਜ਼ ਦੇ ਵਿੱਚ ਮੇ ਬੀ 1-2% ਮਰੀਜ਼ਾਂ ਨੂੰ ਪਲੇਟਲੈਟ ਚੜਾਉਣ ਦੀ ਲੋੜ ਪੈਂਦੀ ਹੈ, ਸਪੈਸ਼ਲੀ ਜਿਨ੍ਹਾਂ ਦੇ ਪਲੇਟਲੈਟਸ 10,000 ਤੋਂ ਘੱਟ ਹੁੰਦੇ ਆ, ਜਾਂ ਫਿਰ ਜਿਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਬਲੀਡਿੰਗ, ਗਮ ਬਲੀਡਿੰਗ ਜਾਂ ਕਿਸੇ ਹੋਰ ਬਲੀਡਿੰਗ ਦਾ ਸਿਮਟਮਸ ਅਪੀਅਰ ਹੋਣ ਲੱਗਦੇ ਆ।
0: ਜੀ, ਤੇ ਅਸੀਂ ਡੇਂਗੂ ਬੁਖਾਰ ਦੇ ਮਰੀਜ਼ ਦੀ ਕਿਵੇਂ ਦੇਖਭਾਲ ਕਰ ਸਕਦੇ ਹਾਂ? ਕੀ ਸਾਨੂੰ ਘਰ ਦੇ ਵਿੱਚ ਜਿਹੜੇ ਹੋਰ ਮੈਂਬਰ ਨੇ ਉਹਨਾਂ ਨੂੰ ਕੀ ਕਰਨਾ ਚਾਹੀਦਾ ਹੈ?
1: ਦੇਖੋ, ਪ੍ਰੀਵੈਂਸ਼ਨ ਕਰਨ ਲਈ ਤਾਂ ਇੱਕ ਤਾਂ ਜਿਹੜੀ ਡੇਂਗੂ ਸੀਜ਼ਨ ਜਦੋਂ ਆਉਂਦਾ ਹੈ, ਉਹਨਾਂ ਉਸ ਦੌਰਾਨ ਪੂਰੀਆਂ ਬਾਹਾਂ ਦੀਆਂ ਪੈਂਟਾਂ ਤੇ ਪੂਰੀਆਂ ਬਾਹਾਂ ਦੀਆਂ ਟੀ ਸ਼ਰਟਾਂ ਪਾਉਣੀਆਂ ਚਾਹੀਦੀਆਂ, ਸੋ ਦੈਟ ਆਪਣਾ ਜਿਹੜੇ ਅੰਗ ਹੈ ਮੈਕਸੀਮਮ ਢਕੇ ਰਹਿਣ। ਦੂਜਾ ਕੀ ਹੈ ਕਿ ਜਿਵੇਂ ਆਪਾਂ ਕੂਲਰ ਜਾਂ ਬਾਕੀ ਜਗ੍ਹਾ ਜਿੱਥੇ ਪਾਣੀ ਖੜਦਾ, ਉੱਥੇ ਉਸ ਜਗ੍ਹਾ ਦੀ ਸਫਾਈ ਬੜੀ ਜ਼ਰੂਰੀ ਹੈ, ਤੇ ਸਪਰੇ ਤੇ ਬਾਕੀ ਪਾਣੀ ਨਹੀਂ, ਕੋਈ ਸੋਰਸ ਇਸ ਤਰੀਕੇ ਦਾ ਨਹੀਂ ਹੋਣਾ ਚਾਹੀਦਾ ਜਿੱਥੇ ਪਾਣੀ ਹੋਵੇ, ਕਿਉਂਕਿ ਖੜੇ ਪਾਣੀ ਦੇ ਵਿੱਚ ਡੇਂਗੂ ਵਾਇਰਸ ਬੜੀ ਜਲਦੀ ਗਰੋ ਕਰਦਾ। ਫਿਰ ਮੱਛਰਦਾਨੀ ਵਗੈਰਾ ਲਗਾਓ, ਤੇ ਬਾਕੀ ਜਿਹੜੇ ਸਕਿਨ ਦੇ ਉੱਪਰ ਮੱਛਰਾਂ ਤੋਂ ਪ੍ਰੋਟੈਕਟ ਕਰਨ ਲਈ ਆਪਾਂ ਸਪਰੇ ਵਗੈਰਾ ਕੀਤੇ ਜਾ ਸਕਦੇ ਹਾਂ।
0: ਜੀ, ਤੇ ਇਹ ਡੇਂਗੂ ਬੁਖਾਰ ਦਾ ਇਲਾਜ ਸੰਭਵ ਹੈ?
1: ਇਹਦਾ ਐਸਚ ਕੋਈ ਇਲਾਜ ਨਹੀਂ ਹੈ, ਮਤਲਬ ਕੋਈ ਜਿਵੇਂ ਮਲੇਰੀਆ ਹੈ ਤਾਂ ਐਂਟੀ ਮਲੇਰੀਅਲ ਹੁੰਦੀ ਹੈ, ਇਸ ਤਰੀਕੇ ਦੀ ਕੋਈ ਐਂਟੀ ਵਾਇਰਲ ਦਵਾਈ ਨਹੀਂ ਹੈ ਜਿਹੜਾ ਕਿ ਇਹਦਾ ਇਲਾਜ ਹੈ। ਇਹਦਾ ਇਲਾਜ ਬੇਸਿਕਲੀ ਸਿਮਟੋਮੈਟਿਕ ਹੀ ਹੈ, ਫਲੂਇਡਸ ਘਟ ਜਾਣ ਤਾਂ ਫਲੂਇਡਸ ਦਿੱਤੇ ਜਾਂਦੇ ਆ, ਇਲੈਕਟ੍ਰੋਲਾਈਟ ਰਿਪਲੇਸ ਕੀਤੇ ਜਾਂਦੇ ਆ, ਬੋਡੀ ਆਪ ਹੀ, ਬੋਡੀ ਦਾ ਇਮਿਊਨ ਸਿਸਟਮ ਹੀ ਇਸ ਵਾਇਰਸ ਨਾਲ ਲੜਕੇ ਬੋਡੀ ਨੂੰ ਕਿਓਰ ਕਰਦਾ ਹੈ। ਤਾਂ ਬੋਡੀ ਮੋਸਟਲੀ ਬੋਡੀ ਜਿਹੜੀ ਹੈ 99% ਤੋਂ ਉੱਪਰ ਪੇਸ਼ੈਂਟਸ ਬਿਲਕੁਲ ਠੀਕ ਹੋ ਜਾਂਦੇ ਆ, ਪਰ 1% ਪੇਸ਼ੈਂਟਸ ਨੂੰ ਮਤਲਬ ਕਿ ਕਾਫੀ ਖਤਰਾ ਹੁੰਦਾ ਕੰਪਲੀਕੇਸ਼ਨਸ ਦਾ ਜਾਂ ਲਾਈਫ ਰਿਸਕ ਵੀ ਹੁੰਦਾ।
0: ਜੀ, ਕਹਿੰਦੇ ਨੇ ਕਿ ਜਿਹਨੂੰ ਡੇਂਗੂ ਬੁਖਾਰ ਇੱਕ ਵਾਰੀ ਹੋ ਜਾਏ ਉਹਨੂੰ ਦੁਬਾਰਾ ਹੋਣ ਦਾ ਰਿਸਕ ਵੀ ਜਿਹੜਾ ਆ ਉਹ ਬਣਿਆ ਰਹਿੰਦਾ ਹੈ, ਕੀ ਇਹ ਅਫਵਾਹ ਹੈ ਜਾਂ ਸੱਚ ਹੈ?
1: ਨਹੀਂ, ਅਫਵਾਹ ਨਹੀਂ, ਬਿਲਕੁਲ ਸੱਚ ਹੈ। ਡੇਂਗੂ ਦੇ 4 ਸੀਰੋਟਾਈਪਸ ਹੁੰਦੇ ਆ, ਡੇਂਗੂ 4 ਤਰ੍ਹਾਂ ਦਾ ਹੈਗਾ, ਤੇ ਇੱਕ ਸੀਰੋਟਾਈਪ ਦੂਜੇ ਸੀਰੋਟਾਈਪ ਤੋਂ ਇਮਿਊਨਿਟੀ ਨਹੀਂ ਪ੍ਰਦਾਨ ਕਰਦਾ। ਮਤਲਬ ਇੱਕ ਵਾਰ ਇੱਕ ਸੀਰੋਟਾਈਪ ਦਾ ਇਨਫੈਕਸ਼ਨ ਹੋ ਗਿਆ ਤਾਂ ਉਸ ਸੀਰੋਟਾਈਪ ਦਾ ਤਾਂ ਨਹੀਂ ਹੋਊਗਾ, ਪਰ ਦੂਜੇ ਸੀਰੋਟਾਈਪ ਦਾ ਹੋ ਸਕਦਾ। ਤੇ ਖਾਸ ਚੀਜ਼ ਇਹ 'ਚ ਇਹ ਵੀ ਜੇ ਡੇਂਗੂ ਦੂਜੀ ਵਾਰ ਹੁੰਦਾ ਤਾਂ ਉਹ ਪਹਿਲੀ ਵਾਰ ਤੋਂ ਜ਼ਿਆਦਾ ਕੰਪਲੀਕੇਟਿਡ ਹੋਣ ਦੇ ਚਾਂਸ ਹੁੰਦੇ, ਹੋਰ ਸੀਰੀਅਸ ਹੋਣ ਦੇ ਚਾਂਸ ਹੁੰਦੇ।
0: ਜੀ, ਡਾਕਟਰ ਸਿੰਗਲਾ ਜੀ, ਜੇਕਰ ਕਿਸੇ ਨੂੰ ਡੇਂਗੂ ਬੁਖਾਰ ਘਰ ਦੇ ਵਿੱਚ ਹੋ ਗਿਆ, ਉਸ ਦੇ ਖਾਣ ਪੀਣ ਦਾ ਕੀ ਖਾਸ ਧਿਆਨ ਰੱਖਣਾ ਚਾਹੀਦਾ ਹੈ, ਖੁਰਾਕ ਕਿਹੋ ਜਿਹੀ ਉਸ ਮਰੀਜ਼ ਨੂੰ ਦੇਣੀ ਚਾਹੀਦੀ ਹੈ?
1: ਈਜ਼ੀਲੀ ਡਾਈਜੈਸਟੇਬਲ ਫੂਡ ਜਿਵੇਂ ਖਿਚੜੀ, ਦਾਲ, ਦਹੀਂ, ਲੱਸੀ, ਨਿੰਬੂ ਪਾਣੀ, ਨਾਰੀਅਲ ਪਾਣੀ, ਇਹ ਚੀਜ਼ਾਂ ਦੇਣੀਆਂ ਚਾਹੀਦੀਆਂ। ਨਾਲੇ ਉਹਨੂੰ ਖੂਬ ਸਾਰਾ ਮਤਲਬ ਹਾਈਡਰੇਸ਼ਨ, ਇਲੈਕਟ੍ਰੋਲਾਈਟਸ, ਮਤਲਬ ਪਾਣੀ ਖੂਬ ਪੀਵੇ, ਨਮਕ ਦੀ ਜਾਂ ਸਰੀਰ 'ਚ ਕਿਸੇ ਇਲੈਕਟ੍ਰੋਲਾਈਟ ਦੀ ਕਮੀ ਨਾ ਹੋਵੇ, ਫਰੂਟ ਜੂਸ ਲਵੇ ਜਾਂ ਫਰੂਟ ਲਵੇ, ਇਹ ਸਭ ਚੀਜ਼ਾਂ ਉਹਦਾ ਧਿਆਨ ਰੱਖਣਾ ਚਾਹੀਦਾ। ਦ ਟਾਈਮ ਉਹਨੂੰ ਵੋਮਿਟਿੰਗ ਸ਼ੁਰੂ ਹੋ ਜਾਣ ਜਾਂ ਡਾਇਰੀਆ ਸ਼ੁਰੂ ਹੋ ਜਾਏ, ਸਰੀਰ 'ਚ ਪਾਣੀ ਦੀ ਕਮੀ ਹੋਣ ਦੇ ਚਾਂਸ ਰਹਿਣ, ਤਾਂ ਉਸੇ ਟਾਈਮ ਉਹਨੂੰ ਐਡਮਿਟ ਕਰਵਾਉਣਾ ਚਾਹੀਦਾ।
0: ਜੀ, ਅਤੇ ਅੱਜ ਦੇ ਰਾਸ਼ਟਰੀ ਡੇਂਗੂ ਦਿਵਸ ਦੇ ਮੌਕੇ 'ਤੇ ਤੁਸੀਂ ਸਾਡੇ ਸੁਣਨ ਵਾਲਿਆਂ ਨੂੰ ਕੀ ਖਾਸ ਸੰਦੇਸ਼ ਦੇਣਾ ਚਾਹੋਗੇ?
1: ਦੇਖੋ, ਪ੍ਰੀਵੈਂਸ਼ਨ ਇਜ਼ ਆਲਵੇਜ਼ ਬੈਟਰ ਦੈਨ ਕਿਓਰ,
0: ਬਿਲਕੁਲ।
1: ਪ੍ਰੀਵੈਂਸ਼ਨ ਜਿਹੜੀ ਹੈ ਇਹਦੀ ਬਹੁਤ ਜ਼ਰੂਰੀ ਹੈ। ਸੈਕਿੰਡ, ਹੁਣ ਡੇਂਗੂ ਦਾ ਜਿਹੜਾ ਵੈਕਸੀਨ ਹੈ ਇਹ ਵੀ ਆਉਣ ਵਾਲਾ ਹੈਗਾ, ਐਂਡ ਡੇਂਗੂ ਵੈਕਸੀਨ ਜਿਹੜਾ ਟੈਟਰਾਵਲੈਂਟ ਵੈਕਸੀਨ, ਇਹ ਵੀ ਯੂਜ਼ ਕੀਤਾ ਜਾ ਸਕਦਾ, ਕਾਫੀ ਸਕਸੈਸਫੁਲ ਹੈ।
0: ਜੀ, ਇੱਕ ਸਿਹਤਮੰਦ ਸਮਾਜ ਦੇ ਲਈ ਸਾਨੂੰ ਬਚਾਵ ਦੇ ਵੱਲ ਹਮੇਸ਼ਾ ਹੀ ਵੱਧਦੇ ਰਹਿਣਾ ਚਾਹੀਦਾ ਹੈ। ਇਸ ਕਿਸੇ ਵੀ ਦਿਨ ਨੂੰ ਮਨਾਉਣ ਦਾ ਮਕਸਦ ਉਦੋਂ ਹੀ ਪੂਰਾ ਹੁੰਦਾ ਹੈ ਜਦੋਂ ਅਸੀਂ ਉਸ ਦਿਨ ਬਾਰੇ ਵੱਧ ਤੋਂ ਵੱਧ ਜਾਣਕਾਰੀ ਰੱਖਦੇ ਹਾਂ ਅਤੇ ਜਾਣਕਾਰੀ ਫੈਲਾਉਂਦੇ ਹਾਂ, ਜਾਗਰੂਕਤਾ ਪੈਦਾ ਕਰਦੇ ਹਾਂ। ਡਾਕਟਰ ਦਿਨੇਸ਼ ਸਿੰਗਲਾ ਜੀ, ਤੁਸੀਂ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਅੱਜ ਰਾਸ਼ਟਰੀ ਡੇਂਗੂ ਦਿਵਸ ਦੇ ਮੌਕੇ ਡੇਂਗੂ ਬੁਖਾਰ ਬਾਰੇ ਸਾਡੇ ਸੁਣਨ ਵਾਲਿਆਂ ਨਾਲ ਬਹੁਤ ਵਧੀਆ ਜਾਣਕਾਰੀ ਸਾਂਝੀ ਕੀਤੀ। ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ।
1: My pleasure. Thank you.
0: ਜੀ, ਇਹ ਸੀ ਡਾਕਟਰ ਦਿਨੇਸ਼ ਸਿੰਗਲਾ, ਜੋ ਪ੍ਰਸਿੱਧ ਗੈਸਟਰੋ ਐਂਟਰੋਲੋਜਿਸਟ ਅਤੇ ਡਾਇਰੈਕਟਰ ਗੈਸਟਰੋ ਵਿਭਾਗ ਇੰਡਸ ਮੈਡੀਸਿਟੀ ਹੋਸਪਿਟਲ ਲੁਧਿਆਣਾ ਦੇ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਨੇ। ਬਹੁਤ ਵਧੀਆ ਤਰੀਕੇ ਨਾਲ ਉਹਨਾਂ ਨੇ ਸਾਨੂੰ ਜਾਣਕਾਰੀ ਦਿੱਤੀ। ਦੋਸਤੋ, ਸਿਹਤ ਦਾ ਖਿਆਲ ਰੱਖਣਾ ਸਾਡੇ ਸਾਰਿਆਂ ਦਾ ਫਰਜ਼ ਵੀ ਹੈ ਅਤੇ ਸਾਡੇ ਹੱਥ ਵਿੱਚ ਵੀ ਹੈ। ਥੋੜ੍ਹੀ ਜਿਹੀ ਜਾਣਕਾਰੀ, ਥੋੜ੍ਹਾ ਜਿਹਾ ਸੁਚੇਤ ਹੋ ਕੇ ਰਹਿਣਾ, ਮੌਸਮ ਦੇ ਅਨੁਸਾਰ ਕੱਪੜਿਆਂ ਅਤੇ ਖੁਰਾਕ, ਇਸ ਦੀ ਚੋਣ ਕਰਨੀ ਸਾਡੀ ਸਭ ਤੋਂ ਵੱਡਾ ਫਰਜ਼ ਬਣ ਜਾਂਦਾ ਹੈ। ਮੌਸਮ ਦੇ ਅਨੁਸਾਰ ਕੱਪੜੇ ਪਹਿਨੋ। ਮੱਛਰਾਂ ਦੇ ਬਰਸਾਤ ਦੇ ਦਿਨਾਂ ਦੇ ਵਿੱਚ ਪੂਰੀ ਬਾਂਹ ਦੇ ਕੱਪੜੇ, ਸੂਤੀ ਕੱਪੜੇ ਪਹਿਨ ਕੇ ਘਰੋਂ ਬਾਹਰ ਜਾਓ। ਜਿਹੜੇ ਸਪਰੇ ਹੈ, ਦਵਾਈਆਂ ਨੇ, ਉਹਨਾਂ ਦਾ ਜਿਹੜਾ ਆ ਉਹ ਇਸਤੇਮਾਲ ਕਰੋ। ਵੱਧ ਤੋਂ ਵੱਧ ਸਾਫ਼ ਸਫਾਈ ਵੱਲ ਧਿਆਨ ਦਿਓ। ਆਪਣੇ ਘਰ ਦੇ ਵਿੱਚ ਸਫਾਈ ਰੱਖੋ, ਆਪਣੇ

ਆਲੇ ਦੁਆਲੇ ਸਫਾਈ ਰੱਖੋ ਤਾਂ ਕਿ ਇਹ ਮੱਛਰ ਗੰਦੇ ਪਾਣੀ ਦੇ ਵਿੱਚ ਨਾ ਪਨਪ ਸਕੇ। ਇਸ ਦੇ ਨਾਲ ਹੀ ਆਪਣਾ ਸਹੀ ਖਾਣ ਪੀਣ ਅਤੇ ਜਾਗਰੂਕਤਾ, ਇਹੀ ਸਾਡੀ ਸਹੀ ਅਤੇ ਸਿਹਤਮੰਦ ਜ਼ਿੰਦਗੀ ਦਾ ਮੂਲ ਮੰਤਰ ਹੈ। ਸੋ ਖੁਸ਼ ਰਹਿਣ ਦੇ ਲਈ ਸਿਹਤਮੰਦ ਰਹਿਣਾ ਬਹੁਤ ਜ਼ਰੂਰੀ ਹੈ।

ਜੀ ਦੋਸਤੋ, ਅੱਜ ਅਸੀਂ ਇੱਕ ਹੋਰ ਮਹੱਤਵਪੂਰਨ ਦਿਨ ਮਨਾ ਰਹੇ ਹਾਂ। ਅੱਜ ਅਸੀਂ ਅੰਤਰਰਾਸ਼ਟਰੀ ਇਕੱਠੇ ਸ਼ਾਂਤੀ ਨਾਲ ਰਹਿਣ ਦਾ ਦਿਨ ਵੀ ਮਨਾ ਰਹੇ ਹਾਂ। ਜੀ ਹਾਂ, ਅੱਜ ਇੰਟਰਨੈਸ਼ਨਲ ਡੇ ਆਫ ਲਿਵਿੰਗ ਟੁਗੈਦਰ ਇਨ ਪੀਸ ਹੈ। ਸੰਸਾਰ ਵਿੱਚ ਅਮਨ, ਚੈਨ ਅਤੇ ਆਪਸੀ ਭਾਈਚਾਰੇ ਨੂੰ ਉਤਸ਼ਾਹਿਤ ਕਰਨ 'ਤੇ ਹਰ ਸਾਲ ਅੱਜ ਦੇ ਦਿਨ 16 ਮਈ ਨੂੰ ਦੁਨੀਆ ਭਰ ਵਿੱਚ ਇਹ ਦਿਨ ਮਨਾਇਆ ਜਾਂਦਾ ਹੈ। ਸੰਯੁਕਤ ਰਾਸ਼ਟਰ ਦੁਆਰਾ ਸਾਲ 2017 ਵਿੱਚ ਇਸ ਦਿਨ ਨੂੰ ਮਨਾਉਣ ਦਾ ਐਲਾਨ ਕੀਤਾ ਗਿਆ ਸੀ ਅਤੇ ਇਸ ਦਾ ਮੁੱਖ ਉਦੇਸ਼ ਵਿਸ਼ਵ ਭਰ ਦੇ ਲੋਕਾਂ ਵਿੱਚ ਸਹਿਣਸ਼ੀਲਤਾ, ਸਮਾਵੇਸ਼, ਸਨੇਹ ਅਤੇ ਇੱਕ ਦੂਜੇ ਪ੍ਰਤੀ ਸਤਿਕਾਰ ਦੀ ਭਾਵਨਾ ਪੈਦਾ ਕਰਨਾ ਹੈ ਤਾਂ ਜੋ ਇੱਕ ਸੁਰੱਖਿਅਤ ਅਤੇ ਸੁੰਦਰ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ। ਅੱਜ ਦੇ ਦਿਨ ਦੀ ਭੱਜ ਦੌੜ ਅਤੇ ਆਧੁਨਿਕਤਾ ਵਾਲੀ ਜ਼ਿੰਦਗੀ ਦੇ ਵਿੱਚ ਮਨੁੱਖ ਅੰਦਰ ਸਹਿਣਸ਼ੀਲਤਾ ਦੀ ਕਮੀ ਆਉਂਦੀ ਜਾ ਰਹੀ ਹੈ। ਧਰਮ, ਜਾਤ, ਨਸਲ ਅਤੇ ਦੇਸ਼ਾਂ ਦੇ ਨਾਂ 'ਤੇ ਵੱਧ ਰਹੇ ਮਤਭੇਦਾਂ ਅਤੇ ਲੜਾਈ ਝਗੜਿਆਂ ਦੇ ਕਾਰਨ ਵਿਸ਼ਵ ਸ਼ਾਂਤੀ ਖਤਰੇ ਵਿੱਚ ਹੈ। ਅਜਿਹੇ ਸਮੇਂ ਵਿੱਚ ਇਹ ਦਿਨ ਸਾਨੂੰ ਯਾਦ ਦਿਵਾਉਂਦਾ ਹੈ ਕਿ ਵੱਖਰੇ ਵੱਖਰੇ ਵਿਚਾਰ, ਸੱਭਿਆਚਾਰ

ਨੈਤਿਕਤਾ ਵਾਲੀ ਜ਼ਿੰਦਗੀ ਦੇ ਵਿੱਚ ਮਨੁੱਖ ਅੰਦਰ ਸਹਿਣਸ਼ੀਲਤਾ ਦੀ ਕਮੀ ਆਉਂਦੀ ਜਾ ਰਹੀ ਹੈ। ਧਰਮ, ਜਾਤ, ਨਸਲ ਅਤੇ ਦੇਸ਼ਾਂ ਦੇ ਨਾਂ 'ਤੇ ਵੱਧ ਰਹੇ ਮਤਭੇਦਾਂ ਅਤੇ ਲੜਾਈ ਝਗੜਿਆਂ ਦੇ ਕਾਰਨ ਵਿਸ਼ਵ ਸ਼ਾਂਤੀ ਖਤਰੇ ਵਿੱਚ ਹੈ। ਅਜਿਹੇ ਸਮੇਂ ਵਿੱਚ ਇਹ ਦਿਨ ਸਾਨੂੰ ਯਾਦ ਦਿਵਾਉਂਦਾ ਹੈ ਕਿ ਵੱਖਰੇ ਵੱਖਰੇ ਵਿਚਾਰ, ਸੱਭਿਆਚਾਰ ਅਤੇ ਪਿਛੋਕੜ ਹੋਣ ਦੇ ਬਾਵਜੂਦ ਅਸੀਂ ਸਾਰੇ ਇੱਕ ਹੀ ਧਰਤੀ ਦੇ ਵਾਸੀ ਹਾਂ। ਸ਼ਾਂਤੀ ਨਾਲ ਰਹਿਣ ਦਾ ਮਤਲਬ ਸਿਰਫ ਯੁੱਧ ਦਾ ਨਾ ਹੋਣਾ ਨਹੀਂ, ਸਗੋਂ ਆਪਸੀ ਮਤਭੇਦਾਂ ਨੂੰ ਗੱਲਬਾਤ ਰਾਹੀਂ ਸੁਲਝਾਉਣਾ ਹੈ, ਡਾਈਵਰਸਿਟੀ ਨੂੰ ਖੁਸ਼ੀ ਖੁਸ਼ੀ ਸਵੀਕਾਰ ਕਰਨਾ ਹੈ। ਇਸ ਲਈ ਸਾਡੀ ਜ਼ਿੰਮੇਵਾਰੀ ਦਾ ਘੇਰਾ ਹੋਰ ਵਿਸ਼ਾਲ ਹੋ ਜਾਂਦਾ ਹੈ। ਵਿਸ਼ਵ ਸ਼ਾਂਤੀ ਦੀ ਸ਼ੁਰੂਆਤ ਸਾਡੇ ਆਪਣੇ ਘਰ, ਪਿੰਡ ਅਤੇ ਸ਼ਹਿਰ ਤੋਂ ਹੁੰਦੀ ਹੈ। ਇਸ ਦਿਨ ਨੂੰ ਸਾਰਥਕ ਬਣਾਉਣ ਲਈ ਸਾਨੂੰ ਆਪਣੇ ਰੋਜ਼ਾਨਾ ਜੀਵਨ ਵਿੱਚ ਨਫ਼ਰਤ ਨੂੰ ਤਿਆਗ ਕੇ ਪਿਆਰ ਅਤੇ ਹਮਦਰਦੀ ਦਾ ਰਸਤਾ ਅਪਣਾਉਣਾ ਚਾਹੀਦਾ ਹੈ। ਸਾਨੂੰ ਆਉਣ ਵਾਲੀ ਪੀੜ੍ਹੀ ਨੂੰ ਵੀ ਅਜਿਹੇ ਸੰਸਕਾਰ ਦੇਣੇ ਚਾਹੀਦੇ ਨੇ ਜਿੱਥੇ ਹਰ ਇਨਸਾਨ ਦੀ ਹੋਂਦ ਦਾ ਸਤਿਕਾਰ ਹੋਵੇ। ਇਹ ਦਿਨ ਸਾਨੂੰ ਇਕਜੁੱਟ ਹੋਣ ਦਾ ਸੱਦਾ ਦਿੰਦਾ ਹੈ। ਸੋ ਜੇਕਰ ਅਸੀਂ ਸਾਰੇ ਮਿਲ ਕੇ ਚੱਲਾਂਗੇ ਤਾਂ ਗਰੀਬੀ, ਅਸਮਾਨਤਾ ਅਤੇ ਹਿੰਸਾ ਵਰਗੀਆਂ ਵੱਡੀਆਂ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਅਸੀਂ ਆਸਾਨੀ ਨਾਲ ਕਰ ਸਕਾਂਗੇ। ਸਾਨੂੰ ਇਹ ਸਮਝਣਾ ਹੋਵੇਗਾ ਕਿ ਮਨੁੱਖਤਾ ਦਾ ਭਵਿੱਖ ਇਕੱਲੇ ਇਕੱਲੇ ਰਹਿਣ ਵਿੱਚ ਨਹੀਂ ਬਲਕਿ ਇਕੱਠੇ ਸ਼ਾਂਤੀ ਦੇ ਨਾਲ ਜਿਉਣ ਦੇ ਵਿੱਚ ਹੀ ਸੁਰੱਖਿਅਤ ਹੈ।

ਅੱਜ ਦਾ ਇਤਿਹਾਸ ਸਾਨੂੰ ਇਹ ਦੱਸਦਾ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਨੇ ਅੱਜ ਦੇ ਦਿਨ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਿਆ ਸੀ ਪਹਿਲੀ ਵਾਰ। ਉਹ 16 ਮਈ 1996 ਨੂੰ ਭਾਰਤ ਦੇ ਪ੍ਰਧਾਨ ਮੰਤਰੀ ਬਣੇ, ਹਾਲਾਂਕਿ ਇਹ ਸਰਕਾਰ ਸਿਰਫ 3 ਦਿਨ ਹੀ ਚੱਲੀ। ਉਹਨਾਂ ਨੂੰ ਅਟਲ ਬਿਹਾਰੀ ਵਾਜਪੇਈ ਨੇ ਪਹਿਲੀ ਵਾਰ ਭਾਰਤ ਦੇ 10ਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ ਸੀ 1996 ਦੀਆਂ ਆਮ ਚੋਣਾਂ ਤੋਂ ਬਾਅਦ, ਜਿਸ ਦੇ ਨਤੀਜੇ ਵਜੋਂ ਇੱਕ 53 ਪਾਰਲੀਮੈਂਟ ਬਣੀ। ਭਾਜਪਾ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਅਤੇ ਜਿਸ ਦੀ ਅਗਵਾਈ ਪ੍ਰਧਾਨ ਸ਼ੰਕਰ ਦਿਆਲ ਸ਼ਰਮਾ ਨੇ ਵਾਜਪੇਈ ਨੂੰ ਸਰਕਾਰ ਬਣਾਉਣ ਦੇ ਲਈ ਸੱਦਾ ਦਿੱਤਾ ਸੀ। ਪਰ 13 ਦਿਨ ਚੱਲੀ ਇਸ ਸਰਕਾਰ ਤੋਂ ਬਾਅਦ ਵਾਜਪੇਈ ਜੀ ਨੇ 1 ਜੂਨ 1996 ਨੂੰ ਲੋਕ ਸਭਾ ਵਿੱਚ ਬਹੁਮਤ ਹਾਸਿਲ ਨਾ ਹੋਣ ਦੇ ਕਾਰਨ ਅਸਤੀਫਾ ਦੇ ਦਿੱਤਾ ਸੀ। ਇਹ ਦਿਨ ਭਾਰਤੀ ਜਨਤਾ ਪਾਰਟੀ ਲਈ ਇੱਕ ਮਹੱਤਵਪੂਰਨ ਮੀਲ ਪੱਥਰ ਸੀ, ਜੋ ਕਿ ਰਾਸ਼ਟਰੀ ਪੱਧਰ 'ਤੇ ਪਹਿਲੀ ਵਾਰੀ ਸੱਤਾ ਦੇ ਵਿੱਚ ਆਇਆ ਸੀ। ਇਸੇ ਤਰ੍ਹਾਂ ਅੱਜ ਦੇ ਦਿਨ ਅਸੀਂ ਇੱਕ ਹੋਰ ਸ਼ਖਸੀਅਤ ਇਤਿਹਾਸ ਦੇ ਵਿੱਚੋਂ ਕੱਢ ਕੇ ਲਿਆਏ ਆ। ਜੀ ਹਾਂ, ਕੰਵਰ ਨਟਵਰ ਸਿੰਘ, ਜੋ ਕਿ ਭਾਰਤ ਦੇ ਇੱਕ ਉੱਘੇ ਸਿਆਸਤਦਾਨ, ਤਜਰਬੇਕਾਰ, ਡਿਪਲੋਮੈਟ ਅਤੇ ਪ੍ਰਭਾਵਸ਼ਾਲੀ ਲੇਖਕ ਸਨ, ਜਿਨ੍ਹਾਂ ਦਾ ਜਨਮ 1931 ਦੇ ਵਿੱਚ ਅੱਜ ਦੇ ਦਿਨ ਹੋਇਆ ਸੀ। ਉਹ 2004 ਤੋਂ 2005 ਤੱਕ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਸਰਕਾਰ ਵਿੱਚ ਭਾਰਤ ਦੇ ਵਿਦੇਸ਼ ਮੰਤਰੀ ਵੀ ਰਹੇ। ਉਹਨਾਂ ਨੇ ਆਪਣੀ ਬੇਵਾਕੀ ਅਤੇ ਸ਼ਾਨਦਾਰ ਲਿਖਣੀ ਲਈ ਜਾਣੇ ਜਾਂਦੇ ਨੇ ਅਤੇ ਉਹਨਾਂ ਦੀ ਸਵੈ ਜੀਵਨੀ ਵਨ ਲਾਈਫ ਇਜ਼ ਨੋਟ ਇਨਫ ਕਾਫੀ ਚਰਚਾ ਵਿੱਚ ਰਹੀ, ਜਿਸ ਵਿੱਚ ਉਹਨਾਂ ਨੇ ਭਾਰਤੀ ਰਾਜਨੀਤੀ ਦੇ ਕਈ ਅਨਸ਼ੂਹੇ ਪਹਿਲੂਆਂ ਨੂੰ ਉਜਾਗਰ ਕੀਤਾ। ਇਸੇ ਤਰ੍ਹਾਂ ਅੱਜ ਅਸੀਂ ਹਿੰਦੀ ਸਾਹਿਤ ਨਾਲ ਜੁੜੀ ਇੱਕ ਹੋਰ ਸ਼ਖਸੀਅਤ ਨੂੰ ਯਾਦ ਕਰ ਰਹੇ ਹਾਂ। ਜੀ ਹਾਂ, ਮੰਗੇਸ਼ ਡਬਰਾਲ ਸਮਕਾਲੀ ਹਿੰਦੀ ਸਾਹਿਤ ਦੇ ਸਭ ਤੋਂ ਪ੍ਰਭਾਵਸ਼ਾਲੀ ਕਵੀਆਂ ਅਤੇ ਪੱਤਰਕਾਰਾਂ ਵਿੱਚੋਂ ਇੱਕ ਨੇ। ਉਹਨਾਂ ਦਾ ਜਨਮ ਵੀ 16 ਮਈ 1948 ਨੂੰ ਅੱਜ ਦੇ ਦਿਨ ਉੱਤਰਾਖੰਡ ਦੇ ਟੇਰੀ ਗੜਵਾਲ ਜ਼ਿਲ੍ਹੇ ਦੇ ਪਿੰਡ ਕਾਫਲੀਪਨ ਵਿੱਚ ਹੋਇਆ। ਉਹਨਾਂ ਦੀ ਕਵਿਤਾ ਵਿੱਚ ਪਹਾੜੀ ਜੀਵਨ ਦੀ ਸਾਦਗੀ, ਮਨੁੱਖੀ ਸੰਵੇਦਨਾ ਅਤੇ ਸ਼ਹਿਰੀਕਰਨ ਕਾਰਨ ਹੋ ਰਹੇ ਸੱਭਿਆਚਾਰਕ ਨੁਕਸਾਨ ਦਾ ਡੂੰਘਾ ਦਰਦ ਝਲਕਦਾ ਸੀ। ਉਹਨਾਂ ਨੇ ਪ੍ਰਮੁੱਖ ਕਾਵਿ ਸੰਗ੍ਰਹਿ ਪਹਾੜ ਪਰ ਲਾਲਟੇਨ, ਘਰ ਕਾ ਰਾਸਤਾ ਅਤੇ ਹਮ ਜੋ ਦੇਖਤੇ ਹੈ ਬਹੁਤ ਪ੍ਰਸਿੱਧ ਨੇ। ਸਾਲ 2000 ਦੇ ਵਿੱਚ ਉਹਨਾਂ ਨੂੰ ਹਮ ਜੋ ਦੇਖਤੇ ਹੈ ਲਈ ਵਕਾਰੀ ਸਾਹਿਤ ਅਕਾਦਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਡਬਰਾਲ ਦੀ ਭਾਸ਼ਾ ਸਰਲ ਪਰ ਗੰਭੀਰ ਸੀ। ਉਹਨਾਂ ਦਾ ਪ੍ਰਭਾਵ ਪਾਠਕਾਂ ਦੇ ਮਨ 'ਤੇ ਸਿੱਧਾ ਪੈ ਜਾਂਦਾ ਸੀ। ਉਹਨਾਂ ਨੇ ਸਾਹਿਤਕ ਸੰਪਾਦਨ ਦੇ ਖੇਤਰ ਵਿੱਚ ਵਡਮੁੱਲਾ ਯੋਗਦਾਨ ਪਾਇਆ ਅਤੇ ਉਹਨਾਂ ਦੇ ਜਾਣ ਤੋਂ ਬਾਅਦ ਹਿੰਦੀ ਸਾਹਿਤ ਜਗਤ ਦੇ ਵਿੱਚ ਇੱਕ ਬਹੁਤ ਵੱਡਾ ਘਾਟਾ ਛੈ ਗਿਆ। ਪਰ ਪ੍ਰੋਗਰਾਮ ਸੋਹਣੀ ਸਵੇਰ ਜਿਹੜਾ, ਉਹ ਵੀ ਹੁਣ ਆਪਣੇ ਜਾਣ ਦੇ ਸਮੇਂ 'ਤੇ ਆ ਚੁੱਕਾ ਹੈ, ਕਿਉਂਕਿ ਸਮਾਂ ਸਾਨੂੰ ਇਸ਼ਾਰਾ ਕਰ ਰਿਹਾ ਕਿ ਅੱਜ ਦਾ ਸੋਹਣੀ ਸਵੇਰ ਪ੍ਰੋਗਰਾਮ ਮੈਨੂੰ ਪੂਜਾ ਹਾਂਡਾ ਨੂੰ ਹੁਣ ਇੱਥੇ ਹੀ ਖਤਮ ਕਰਨਾ ਪੈਣਾ। ਸੋ ਮੈਨੂੰ ਦਿਓ ਇਜਾਜ਼ਤ, ਪਰ ਆਕਾਸ਼ਵਾਣੀ ਦੇ ਅਲੱਗ ਅਲੱਗ ਸਿਲਸਿਲਿਆਂ ਦੇ ਨਾਲ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਨਮਸਕਾਰ।

ਜੀ ਦੋਸਤੋ, ਜੋ ਸੱਚਮੁੱਚ ਮਹਾਨ ਹੁੰਦੇ ਆ ਨਾ, ਉਹ ਹਾਲਾਤਾਂ ਵਿੱਚ ਨਹੀਂ ਫਸਦੇ, ਉਹ ਹਰ ਹਾਲਾਤ ਵਿੱਚ ਕਮਲ ਵਾਂਗ ਖਿੜਨਾ ਸਿੱਖਦੇ ਨੇ। ਕਮਲ ਚਿੱਕੜ ਦੇ ਨਾਲ ਲੜਨ ਵਿੱਚ ਆਪਣੀ ਊਰਜਾ ਬਰਬਾਦ ਨਹੀਂ ਕਰਦਾ, ਇਹ ਸਿਰਫ ਖਿੜਨ 'ਤੇ ਧਿਆਨ ਕੇਂਦਰਿਤ ਕਰਦਾ ਹੈ। ਇਸੇ ਤਰ੍ਹਾਂ ਮਹਾਨ ਲੋਕ ਵੀ ਹਰ ਸਥਿਤੀ ਦੇ ਵਿੱਚ ਨਹੀਂ ਫਸਦੇ, ਉਹ ਆਪਣੇ ਵਿਕਾਸ, ਸ਼ਾਂਤੀ ਅਤੇ ਚਮਕ 'ਤੇ ਧਿਆਨ ਕੇਂਦਰਿਤ ਕਰਦੇ ਆ। ਅਸੀਂ ਇਹਨਾਂ ਮਹਾਨ ਸ਼ਖਸੀਅਤਾਂ ਦਾ ਜ਼ਿਕਰ ਕਰ ਰਹੇ ਹਾਂ ਕਿਉਂਕਿ ਇਹਨਾਂ ਨੇ ਆਪਣੇ ਮਿਹਨਤਾਂ ਦੇ ਨਾਲ, ਆਪਣੀ ਕਾਰਗੁਜ਼ਾਰੀ ਦੇ ਨਾਲ ਆਪਣੇ ਆਪ ਨੂੰ ਇਤਿਹਾਸ ਦੇ ਵਿੱਚ ਸੁਨਹਿਰੀ ਅੱਖਰਾਂ ਦੇ ਵਿੱਚ ਦਰਜ ਕੀਤਾ ਹੋਇਆ। ਜੀ ਹਾਂ ਦੋਸਤੋ,

नमस्कार, ए आकाशवाणी है। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਚੋਣਵੀਆਂ ਖਬਰਾਂ। ਭਾਰਤ ਅਤੇ ਸੰਯੁਕਤ ਅਰਬ ਅਮੀਰਾਤ UAE ਨੇ ਪੈਟਰੋਲੀਅਮ ਭੰਡਾਰਾਂ ਲੰਮੇ ਸਮੇਂ ਲਈ LPG ਸਪਲਾਈ ਅਤੇ ਰੱਖਿਆ ਸਹਿਯੋਗ ਦੇ ਨਾਲ ਕਈ ਅਹਿਮ ਸਮਝੌਤਿਆਂ 'ਤੇ ਦਸਤਖਤ ਕੀਤੇ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ 5 ਦੇਸ਼ਾਂ ਦੇ ਦੌਰੇ ਦੇ ਦੂਜੇ ਪੜਾਅ 'ਤੇ ਨੀਦਰਲੈਂਡਸ ਪਹੁੰਚ ਗਏ ਨੇ। CBSE ਨੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਉੱਤਰ ਪੁਸਤਿਕਾਵਾਂ ਦੇ ਪੁਨਰ ਮੁਲਾਂਕਣ ਦੀ ਸਹੂਲਤ ਦਾ ਐਲਾਨ ਕੀਤਾ ਹੈ। ਪੰਜਾਬ ਪੁਲਿਸ ਨੇ ਲੁਧਿਆਣਾ ਅਤੇ ਹੋਰ ਥਾਵਾਂ 'ਤੇ 132 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ

ਉੱਤਰੀ ਭਾਰਤ ਦੇ ਹੁਣ ਤੱਕ ਦੇ ਸਭ ਤੋਂ ਵੱਡੇ ਸਾਈਬਰ ਧੋਖਾਧੜੀ ਸਿੰਡੀਕੇਟ ਦਾ ਪਰਦਾਫਾਸ਼ ਕੀਤਾ ਹੈ। ਅਤੇ ਥਾਈਲੈਂਡ ਓਪਨ ਬੈਡਮਿੰਟਨ ਦੇ ਸੈਮੀਫਾਈਨਲ ਵਿੱਚ ਅੱਜ ਸਾਤਵਿਕ ਸਾਈ ਰਾਜ ਰੰਕੀ ਰੈਡੀ ਅਤੇ ਚਿਰਾਗ ਸ਼ੈੱਟੀ ਦੀ ਡਬਲਸ ਜੋੜੀ ਦਾ ਮੁਕਾਬਲਾ ਮਲੇਸ਼ੀਆ ਦੇ ਨੂਰ ਇਸੁਦੀਨ ਅਤੇ ਗੋ ਸੇਫੇਈ ਨਾਲ ਹੋਏਗਾ। ਹੁਣ ਖਬਰਾਂ ਵਿਸਥਾਰ ਨਾਲ। ਭਾਰਤ ਅਤੇ ਸੰਯੁਕਤ ਅਰਬ ਅਮੀਰਾਤ UAE ਨੇ ਪੈਟਰੋਲੀਅਮ ਭੰਡਾਰਾਂ, ਲੰਮੇ ਸਮੇਂ ਲਈ LPG ਸਪਲਾਈ ਅਤੇ ਰੱਖਿਆ ਸਹਿਯੋਗ ਨਾਲ ਸੰਬੰਧਿਤ ਕਈ ਅਹਿਮ ਸਮਝੌਤਿਆਂ 'ਤੇ ਦਸਤਖਤ ਕੀਤੇ ਨੇ। ਇਹ ਸਮਝੌਤੇ ਪੱਛਮੀ ਏਸ਼ੀਆ ਵਿੱਚ ਚੱਲ ਰਹੇ ਟਕਰਾਅ ਦਰਮਿਆਨ ਆਬੂਧਾਬੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ UAE ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਹਾਇਨ ਵਿਚਕਾਰ ਉੱਚ ਪੱਧਰੀ ਗੱਲਬਾਤ ਤੋਂ ਬਾਅਦ ਹੋਏ ਨੇ। UAE ਨੇ ਭਾਰਤ ਵਿੱਚ 5 ਅਰਬ ਅਮਰੀਕੀ ਡਾਲਰ ਦੇ ਨਿਵੇਸ਼ ਦਾ ਵਾਅਦਾ ਕੀਤਾ ਹੈ। ਇਹਨਾਂ ਸਮਝੌਤਿਆਂ ਵਿੱਚ ਭਾਰਤ ਦੀ ਊਰਜਾ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਇੰਡੀਅਨ ਸਟ੍ਰੈਟਜਿਕ ਪੈਟਰੋਲੀਅਮ ਰਿਜ਼ਰਵ ਲਿਮਟਿਡ ਅਤੇ ਆਬੂਧਾਬੀ ਨੈਸ਼ਨਲ ਆਇਲ ਕੰਪਨੀ ਵਿਚਕਾਰ ਇੱਕ ਰਣਨੀਤਿਕ ਸਹਿਯੋਗ ਸਮਝੌਤਾ ਸ਼ਾਮਲ ਹੈ। ਇਸ ਵਿੱਚ ਪੈਟਰੋਲੀਅਮ ਭੰਡਾਰਾਂ ਵਿੱਚ ਸਹਿਯੋਗ ਅਤੇ ਤਰਲ ਕੁਦਰਤੀ ਗੈਸ ਅਤੇ LPG ਭੰਡਾਰਨ ਸਹੂਲਤਾਂ ਸੰਬੰਧੀ ਸਹਿਯੋਗ ਸ਼ਾਮਲ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਹ ਸਮਝੌਤਾ ਭਾਰਤ ਦੇ ਰਣਨੀਤਿਕ ਪੈਟਰੋਲੀਅਮ ਭੰਡਾਰਾਂ ਵਿੱਚ UAE ਦੇ ਹਿੱਸੇ ਨੂੰ 3 ਕਰੋੜ ਬੈਰਲ ਤੱਕ ਵਧਾ ਦੇਵੇਗਾ। ਭਾਰਤ ਅਤੇ ਸੰਯੁਕਤ ਅਰਬ ਅਮੀਰਾਤ ਨੇ ਇੱਕ ਰਣਨੀਤਿਕ ਰੱਖਿਆ ਭਾਈ ਵਾਲੀ ਢਾਂਚਾ ਸਮਝੌਤੇ 'ਤੇ ਵੀ ਦਸਤਖਤ ਕੀਤੇ ਨੇ ਜੋ ਰੱਖਿਆ ਉਦਯੋਗ ਸਹਿਯੋਗ, ਤਕਨੋਲੋਜੀ ਸਾਂਝੀਕਰਨ, ਨਵੀਨਤਾ ਅਤੇ ਖੇਤਰੀ ਸੁਰੱਖਿਆ ਸਹਿਯੋਗ 'ਤੇ ਕੇਂਦਰਿਤ ਹੈ। ਗੱਲਬਾਤ ਦੌਰਾਨ ਸ਼੍ਰੀ ਮੋਦੀ ਅਤੇ ਰਾਸ਼ਟਰਪਤੀ ਜ਼ਾਇਦ ਅਲ ਨਹਾਇਨ ਨੇ ਪੱਛਮੀ ਏਸ਼ੀਆ ਦੇ ਸੰਕਟ ਬਾਰੇ ਵੀ ਚਰਚਾ ਕੀਤੀ। ਆਪਣੇ ਸੰਬੋਧਨ ਵਿੱਚ ਸ਼੍ਰੀ ਮੋਦੀ ਨੇ UAE 'ਤੇ ਹਾਲ ਹੀ ਵਿੱਚ ਹੋਏ ਹਮਲਿਆਂ ਦੀ ਸਖ਼ਤ ਨਿੰਦਾ ਕੀਤੀ। ਸ਼੍ਰੀ ਮੋਦੀ ਆਪਣੇ 5 ਦੇਸ਼ਾਂ ਦੇ ਦੌਰੇ ਦੇ ਪੜਾਅ 'ਤੇ ਕੱਲ੍ਹ ਨੀਦਰਲੈਂਡਸ ਪਹੁੰਚੇ। ਇਸ ਦੌਰੇ ਦਾ ਉਦੇਸ਼ ਯੂਰਪੀ ਦੇਸ਼ਾਂ ਨਾਲ ਭਾਰਤ ਦੇ ਰਣਨੀਤਿਕ ਅਤੇ ਆਰਥਿਕ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨਾ ਹੈ। ਐਮਸਟਰਡਮ ਹਵਾਈ ਅੱਡੇ 'ਤੇ ਵਿਦੇਸ਼ ਮੰਤਰੀ ਟੌਮ ਬ੍ਰੈਂਟਸਨ ਨੇ ਸ਼੍ਰੀ ਮੋਦੀ ਦਾ ਸਵਾਗਤ ਕੀਤਾ। ਸ਼੍ਰੀ ਮੋਦੀ ਸੰਯੁਕਤ ਅਰਬ ਅਮੀਰਾਤ ਤੋਂ ਨੀਦਰਲੈਂਡਸ ਪਹੁੰਚੇ ਨੇ, ਜਿੱਥੇ ਉਹਨਾਂ ਨੇ ਆਬੂਧਾਬੀ ਵਿੱਚ UAE ਦੇ ਰਾਸ਼ਟਰਪਤੀ ਮੁਹੰਮਦ ਬਿਨ ਜ਼ਾਇਦ ਅਲ ਨਹਾਇਨ ਨਾਲ ਗੱਲਬਾਤ ਕੀਤੀ। ਹੇਗ ਵਿੱਚ ਪ੍ਰਵਾਸੀ ਭਾਰਤੀਆਂ ਵੱਲੋਂ ਪ੍ਰਧਾਨ ਮੰਤਰੀ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਸਰਕਾਰ ਨੇ ਪੈਟਰੋਲ ਦੀ ਬਰਾਮਦ 'ਤੇ ਫੀ ਲੀਟਰ 3 ਰੁਪਏ ਦੀ ਵਿਸ਼ੇਸ਼ ਵਾਧੂ ਐਕਸਾਈਜ਼ ਡਿਊਟੀ ਲਾਈ ਹੈ। ਵਿੱਤ ਮੰਤਰਾਲੇ ਨੇ ਇਸ ਸਬੰਧੀ ਕੱਲ੍ਹ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ। ਡੀਜ਼ਲ ਦੀ ਬਰਾਮਦ 'ਤੇ ਵਿਸ਼ੇਸ਼ ਵਾਧੂ ਐਕਸਾਈਜ਼ ਡਿਊਟੀ 23 ਰੁਪਏ ਫੀ ਲੀਟਰ ਤੋਂ ਘਟਾ ਕੇ 16.5 ਰੁਪਏ ਫੀ ਲੀਟਰ ਕਰ ਦਿੱਤੀ ਗਈ ਹੈ। ਹਵਾਈ ਈਂਧਨ 'ਤੇ ਵਿਸ਼ੇਸ਼ ਵਾਧੂ ਐਕਸਾਈਜ਼ ਡਿਊਟੀ ਵੀ 33 ਰੁਪਏ ਤੋਂ ਘਟਾ ਕੇ 16 ਰੁਪਏ ਫੀ ਲੀਟਰ ਕਰ ਦਿੱਤੀ ਗਈ ਹੈ। ਸੋਧੀਆਂ ਦਰਾਂ ਅੱਜ ਤੋਂ ਅਗਲੇ 2 ਹਫ਼ਤਿਆਂ ਲਈ ਲਾਗੂ ਹੋਣਗੀਆਂ। ਘਰੇਲੂ ਖਪਤ ਲਈ ਪੈਟਰੋਲ ਅਤੇ ਡੀਜ਼ਲ 'ਤੇ ਮੌਜੂਦਾ ਐਕਸਾਈਜ਼ ਡਿਊਟੀ ਦਰਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ। ਕੇਂਦਰੀ ਜਾਂਚ ਬਿਊਰੋ CBI ਨੇ ਨੀਟ UG 2026 ਪ੍ਰੀਖਿਆ ਦਾ ਪੇਪਰ ਲੀਕ ਹੋਣ ਦੇ ਮਾਮਲੇ ਵਿੱਚ ਮੁੱਖ ਮੁਲਜ਼ਮ PV ਕੁਲਕਰਨੀ ਨੂੰ ਪੁਣੇ ਤੋਂ ਗ੍ਰਿਫਤਾਰ ਕੀਤਾ ਹੈ। ਕੁਲਕਰਨੀ ਕੈਮਿਸਟਰੀ ਦਾ ਲੈਕਚਰਰ ਹੈ ਅਤੇ ਨੈਸ਼ਨਲ ਟੈਸਟਿੰਗ ਏਜੰਸੀ NTA ਦੀ ਪ੍ਰੀਖਿਆ ਪ੍ਰਕਿਰਿਆ ਵਿੱਚ ਸ਼ਾਮਲ ਸੀ। ਉਸ ਦੀ ਪ੍ਰਸ਼ਨ ਪੱਤਰਾਂ ਤੱਕ ਪਹੁੰਚ ਸੀ। ਏਜੰਸੀ ਨੇ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਭਰ ਵਿੱਚ ਕਈ ਥਾਵਾਂ 'ਤੇ ਤਲਾਸ਼ੀ ਲਈ ਅਤੇ ਕਈ ਇਤਰਾਜ਼ਯੋਗ ਦਸਤਾਵੇਜ਼, ਇਲੈਕਟ੍ਰੋਨਿਕ ਡਿਵਾਈਸ ਅਤੇ ਮੋਬਾਈਲ ਫੋਨ ਜ਼ਬਤ ਕੀਤੇ ਨੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ XHandle ਹੈ @AIR RNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ YouTube 'ਤੇ ਸਾਡਾ ਚੈਨਲ ਹੈ @AIR ਜਲੰਧਰ। ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ CBSE ਨੇ ਨਤੀਜੇ ਐਲਾਨੇ ਜਾਣ ਤੋਂ ਬਾਅਦ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸਹੂਲਤਾਂ ਬਾਰੇ ਇੱਕ ਨੋਟਿਸ ਜਾਰੀ ਕੀਤਾ ਹੈ। ਇਸ ਨੇ ਇੱਕ ਨਿਰਪੱਖ ਅਤੇ ਪਾਰਦਰਸ਼ੀ ਮੁਲਾਂਕਣ ਪ੍ਰਕਿਰਿਆ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈ ਹੈ। ਨੋਟਿਸ ਵਿੱਚ CBSE ਨੇ ਕਿਹਾ ਕਿ ਜੋ ਵਿਦਿਆਰਥੀ ਆਪਣੇ ਨਤੀਜਿਆਂ ਤੋਂ ਸੰਤੁਸ਼ਟ ਨਹੀਂ ਨੇ ਉਹ 2 ਪੜਾਵਾਂ ਦੀ ਸਮੀਖਿਆ ਪ੍ਰਣਾਲੀ ਦਾ ਲਾਭ ਲੈ ਸਕਦੇ ਨੇ। ਪਹਿਲੇ ਪੜਾਅ ਵਿੱਚ ਵਿਦਿਆਰਥੀ ਆਪਣੀਆਂ ਮੁਲਾਂਕਣ ਕੀਤੀਆਂ ਉੱਤਰ ਪੁਸਤਿਕਾਵਾਂ ਦੀਆਂ ਸਕੈਨ ਕੀਤੀਆਂ ਕਾਪੀਆਂ ਦੀ ਮੰਗ ਕਰ ਸਕਦੇ ਨੇ। ਦੂਜੇ ਪੜਾਅ ਵਿੱਚ ਵਿਦਿਆਰਥੀ ਖਾਮੀਆਂ ਦੀ ਤਸਦੀਕ ਲਈ ਅਰਜ਼ੀ ਦੇ ਸਕਦੇ ਨੇ ਜਾਂ ਮਾਰਕਿੰਗ ਸਕੀਮ ਦੇ ਆਧਾਰ 'ਤੇ ਖਾਸ ਉੱਤਰਾਂ ਦੇ ਮੁੜ ਮੁਲਾਂਕਣ ਦੀ ਬੇਨਤੀ ਕਰ ਸਕਦੇ ਨੇ। ਬੋਰਡ ਨੇ ਕਿਹਾ ਕਿ ਸਾਰੀਆਂ ਅਰਜ਼ੀਆਂ ਨਿਰਧਾਰਿਤ ਸਮੇਂ ਸੀਮਾ ਅੰਦਰ ਆਨਲਾਈਨ ਜਮ੍ਹਾਂ ਕਰਵਾਈਆਂ ਜਾਣੀਆਂ ਚਾਹੀਦੀਆਂ ਨੇ ਅਤੇ ਹਰੇਕ ਪੜਾਅ ਲਈ ਸਿਰਫ ਇੱਕ ਅਰਜ਼ੀ ਸਵੀਕਾਰ ਕੀਤੀ ਜਾਏਗੀ। ਵਿਦਿਆਰਥੀ 19 ਮਈ ਤੋਂ 22 ਮਈ ਵਿਚਕਾਰ ਆਪਣੀਆਂ ਮੁਲਾਂਕਣ ਕੀਤੀਆਂ ਉੱਤਰ ਪੁਸਤਕਾਵਾਂ ਦੀਆਂ ਸਕੈਨ ਕੀਤੀਆਂ ਕਾਪੀਆਂ ਹਾਸਲ ਕਰਨ ਲਈ ਪ੍ਰਤੀ ਵਿਸ਼ਾ 700 ਰੁਪਏ ਦੀ ਫੀਸ ਨਾਲ ਆਨਲਾਈਨ ਅਰਜ਼ੀ ਦੇ ਸਕਦੇ ਨੇ। ਸਮੱਸਿਆਵਾਂ ਦੀ ਤਸਦੀਕ ਅਤੇ ਮੁੜ ਮੁਲਾਂਕਣ ਲਈ ਅਰਜ਼ੀਆਂ 26 ਮਈ ਤੋਂ 29 ਮਈ ਵਿਚਕਾਰ ਜਮ੍ਹਾਂ ਕਰਵਾਈਆਂ ਜਾ ਸਕਦੀਆਂ ਨੇ। ਪੰਜਾਬ ਪੁਲਿਸ ਨੇ ਲੁਧਿਆਣਾ ਅਤੇ ਹੋਰ ਥਾਵਾਂ 'ਤੇ 132 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉੱਤਰੀ ਭਾਰਤ ਦੇ ਹੁਣ ਤੱਕ ਦੇ ਸਭ ਤੋਂ ਵੱਡੇ ਸਾਈਬਰ ਧੋਖਾਧੜੀ ਸਿੰਡੀਕੇਟ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਹੈ। ਇਹ ਕਥਿਤ ਤੌਰ 'ਤੇ ਫਰਜ਼ੀ ਕਾਲ ਸੈਂਟਰ ਚਲਾਉਣ ਵਿੱਚ ਸ਼ਾਮਲ ਸਨ ਜੋ ਪੌਪਅਪ ਘੁਟਾਲਿਆਂ, ਰਿਮੋਟ ਐਕਸੈਸ ਅਤੇ ਨਕਲੀ ਬੈਂਕ ਸੁਰੱਖਿਆ ਅਲਰਟ ਰਾਹੀਂ ਵਿਦੇਸ਼ੀ ਨਾਗਰਿਕਾਂ ਸਮੇਤ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਸਨ। ਲੁਧਿਆਣਾ ਪੁਲਿਸ ਦੇ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਪੁਲਿਸ ਨੇ ਗਰੋਹ ਤੋਂ

1 ਕਰੋੜ ਰੁਪਏ ਤੋਂ ਵੱਧ ਦੀ ਨਕਦੀ, 98 ਲੈਪਟਾਪ, 229 ਮੋਬਾਈਲ ਫੋਨ ਅਤੇ 19 ਲਗਜ਼ਰੀ ਵਾਹਨ ਬਰਾਮਦ ਕੀਤੇ ਨੇ। ਗ੍ਰਿਫਤਾਰ ਕੀਤੇ ਗਏ ਵਿਅਕਤੀ ਦਿੱਲੀ, ਗੁਰੂਗ੍ਰਾਮ, ਦੇਹਰਾਦੂਨ ਅਤੇ ਦੱਖਣੀ ਭਾਰਤ ਤੋਂ ਨੇ। ਧੋਖਾਧੜੀ ਕਰਨ ਵਾਲੇ ਕਈ ਵਾਰ ਬੈਂਕ ਅਧਿਕਾਰੀਆਂ ਦਾ ਭੇਸ ਧਾਰ ਕੇ ਲੋਕਾਂ ਨੂੰ ਆਪਣੇ ਪੈਸੇ ਫਰਜ਼ੀ ਖਾਤਿਆਂ ਵਿੱਚ ਟ੍ਰਾਂਸਫਰ ਕਰਨ ਲਈ ਨਿਸ਼ਾਨਾ ਬਣਾਉਂਦੇ ਸਨ। ਹੋਰ ਜਾਂਚ ਜਾਰੀ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਨੇ 2047 ਤੱਕ ਨਸ਼ਾ ਮੁਕਤ ਭਾਰਤ ਦਾ ਰਾਸ਼ਟਰੀ ਟੀਚਾ ਰੱਖਿਆ ਹੈ। ਉਨ੍ਹਾਂ ਕਿਹਾ ਕਿ ਭਾਰਤੀ ਸੁਰੱਖਿਆ ਏਜੰਸੀਆਂ ਨੇ ਨਸ਼ਾ ਗਿਰੋਹਾਂ ਨੂੰ ਖਤਮ ਕਰਨ ਲਈ ਇੱਕ ਕਾਰਜ ਯੋਜਨਾ ਤਿਆਰ ਕੀਤੀ ਹੈ ਅਤੇ ਇਸ ਦਿਸ਼ਾ ਵੱਲ ਕੰਮ ਕਰ ਰਹੀਆਂ ਨੇ। ਕੱਲ੍ਹ ਨਵੀਂ ਦਿੱਲੀ ਵਿੱਚ ਆਰ&ਕੋ ਮੈਮੋਰੀਅਲ ਲੈਕਚਰ 'ਚ ਸ਼੍ਰੀ ਸ਼ਾਹ ਨੇ ਕਿਹਾ ਕਿ ਨਸ਼ਾ ਤਸਕਰੀ ਸਿਰਫ ਕਾਨੂੰਨ ਵਿਵਸਥਾ ਦਾ ਮੁੱਦਾ ਨਹੀਂ ਹੈ, ਸਗੋਂ ਸਮਾਜ ਅਤੇ ਆਉਣ ਵਾਲੀਆਂ ਪੀੜ੍ਹੀਆਂ 'ਤੇ ਲੰਮੇ ਸਮੇਂ ਦੇ ਅਸਰ ਵਾਲਾ ਮੁੱਦਾ ਹੈ ਅਤੇ ਇਸ 'ਤੇ ਵਿਆਪਕ ਹੱਲ ਦੀ ਲੋੜ ਹੈ। ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ 'ਚ ਪ੍ਰਚਾਰ ਦੌਰਾਨ ਕੀਤੀਆਂ ਗਈਆਂ ਕਥਿਤ ਭੜਕਾਊ ਟਿੱਪਣੀਆਂ ਦੇ ਸੰਬੰਧ ਵਿੱਚ ਤ੍ਰਿਣਮੂਲ ਕਾਂਗਰਸ ਦੇ ਨੇਤਾ ਅਤੇ ਸੰਸਦ ਮੈਂਬਰ ਅਭਿਸ਼ੇਕ ਬੈਨਰਜੀ ਵਿਰੁੱਧ ਇੱਕ FIR ਦਰਜ ਕੀਤੀ ਗਈ ਹੈ। ਸ਼ਿਕਾਇਤਕਰਤਾ ਦਾ ਇਲਜ਼ਾਮ ਹੈ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਨਿਸ਼ਾਨਾ ਬਣਾਉਂਦਿਆਂ ਇਹ ਟਿੱਪਣੀਆਂ ਸੋਸ਼ਲ ਮੀਡੀਆ 'ਤੇ ਵਿਆਪਕ ਤੌਰ 'ਤੇ ਪ੍ਰਸਾਰਿਤ ਕੀਤੀਆਂ ਗਈਆਂ। ਇਸ ਦੌਰਾਨ ਇੱਕ ਵੱਖਰੇ ਘਟਨਾਕ੍ਰਮ ਵਿੱਚ ਪੱਛਮੀ ਬੰਗਾਲ ਸਰਕਾਰ ਨੇ RG Kar ਮੈਡੀਕਲ ਕਾਲਜ ਬਲਾਤਕਾਰ ਅਤੇ ਕਤਲ ਮਾਮਲੇ ਦੀ ਜਾਂਚ ਵਿੱਚ ਲਾਪਰਵਾਹੀ ਲਈ ਕੋਲਕਾਤਾ ਦੇ ਸਾਬਕ ਪੁਲਿਸ ਕਮਿਸ਼ਨਰ ਵਿਨੀਤ ਗੋਇਲ ਸਮੇਤ 3 ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਅਮਰੀਕੀ ਵਿਦੇਸ਼ ਵਿਭਾਗ ਨੇ ਖਬਰ ਦਿੱਤੀ ਹੈ ਕਿ ਇਜ਼ਰਾਈਲ ਅਤੇ ਲੈਬਨਾਨ ਵਾਸ਼ਿੰਗਟਨ ਵਿੱਚ ਇੱਕ ਹੋਰ ਗੇੜ ਦੀ ਗੱਲਬਾਤ ਤੋਂ ਬਾਅਦ 45 ਦਿਨਾਂ ਲਈ ਜੰਗਬੰਦੀ ਵਧਾਉਣ ਲਈ ਸਹਿਮਤ ਹੋ ਗਏ ਨੇ। ਵਿਦੇਸ਼ ਵਿਭਾਗ ਦੇ ਬੁਲਾਰੇ ਟੌਮੀ ਪਿਕੋਟ ਨੇ ਕਿਹਾ ਕਿ 2 ਦਿਨਾਂ ਦੀ ਸਫਲ ਗੱਲਬਾਤ ਤੋਂ ਬਾਅਦ ਇਹ ਸਮਝੌਤਾ ਹੋਇਆ ਹੈ। ਵਿਦੇਸ਼ ਵਿਭਾਗ ਨੇ ਕਿਹਾ ਹੈ ਕਿ 2 ਅਤੇ 3 ਜੂਨ ਨੂੰ ਅੱਗੋਂ ਦੀ ਗੱਲਬਾਤ ਹੋਏਗੀ। ਦੋਹਾਂ ਦੇਸ਼ਾਂ ਦੇ ਫੌਜੀ ਨੁਮਾਇੰਦਿਆਂ ਵਿਚਕਾਰ ਇੱਕ ਸੁਰੱਖਿਆ ਗੱਲਬਾਤ ਵੀ 29 ਮਈ ਨੂੰ ਪੈਂਟਾਗਨ ਵਿੱਚ ਹੋਏਗੀ। ਇਸ ਦੌਰਾਨ ਇਜ਼ਰਾਈਲੀ ਹਵਾਈ ਫੌਜ ਨੇ ਲੈਬਨਾਨ ਵਿੱਚ ਈਰਾਨ ਸਮਰਥਿਤ ਹਥਿਆਰਬੰਦ ਧੜੇ ਹਿਜ਼ਬੁੱਲਾ ਨਾਲ ਸੰਬੰਧਿਤ ਬੁਨਿਆਦੀ ਢਾਂਚੇ 'ਤੇ ਆਪਣੇ ਹਮਲੇ ਜਾਰੀ ਰੱਖੇ ਨੇ। ਇਜ਼ਰਾਈਲੀ ਹਵਾਈ ਫੌਜ ਨੇ ਕਿਹਾ ਹੈ ਕਿ ਪਿਛਲੇ ਹਫ਼ਤੇ ਦੌਰਾਨ ਉਸਨੇ ਦੱਖਣੀ ਲੈਬਨਾਨ ਦੇ ਵੱਖ ਵੱਖ ਇਲਾਕਿਆਂ ਵਿੱਚ 440 ਤੋਂ ਵੱਧ ਹਿਜ਼ਬੁੱਲਾ ਟਿਕਾਣੇ 'ਤੇ ਹਮਲਾ ਕੀਤਾ, ਜਿਸ ਨਾਲ 220 ਤੋਂ ਵੱਧ ਹਿਜ਼ਬੁੱਲਾ ਅੱਤਵਾਦੀ ਮਾਰੇ ਗਏ। ਬੈਡਮਿੰਟਨ ਵਿੱਚ ਸਾਤਵਿਕ ਸਾਈ ਰਾਂਕੀ ਰੈਡੀ ਅਤੇ ਚਿਰਾਗ ਸ਼ੈੱਟੀ ਦੀ ਭਾਰਤੀ ਡਬਲ ਜੋੜੀ ਅੱਜ ਬੈਂਕਾਕ ਵਿੱਚ ਥਾਈਲੈਂਡ ਓਪਨ ਦੇ ਸੈਮੀਫਾਈਨਲ ਵਿੱਚ ਮਲੇਸ਼ੀਆ ਦੇ ਨੂਰ ਇਸੁਦੀਨ ਅਤੇ ਗੋ ਸੇਫੇਈ ਖਿਲਾਫ਼ ਖੇਡੇਗੀ। ਪਹਿਲਾਂ ਭਾਰਤੀ ਜੋੜੀ ਨੇ ਕੱਲ੍ਹ ਕੁਆਟਰ ਫਾਈਨਲ ਵਿੱਚ ਤਾਕੂਮੀ ਨੋਮੂਰਾ ਅਤੇ ਯੂਚੀ ਸ਼ਿਮੋਗਾਮੀ ਦੀ ਜਪਾਨੀ ਜੋੜੀ ਨੂੰ 21-12, 21-13 ਨਾਲ ਹਰਾਇਆ ਸੀ। ਇਸ ਦੌਰਾਨ ਪੀ.ਵੀ. ਸਿੰਧੂ ਅਤੇ ਲਕਸ਼ੇ ਸੇਨ ਸਮੇਤ ਹੋਰ ਭਾਰਤੀ ਖਿਡਾਰੀ ਟੂਰਨਾਮੈਂਟ ਤੋਂ ਬਾਹਰ ਹੋ ਗਏ ਨੇ। IPL ਕ੍ਰਿਕਟ ਵਿੱਚ ਬੀਤੀ ਰਾਤ ਲਖਨਊ 'ਚ ਲਖਨਊ ਸੁਪਰ ਜਾਇੰਟਸ ਨੇ ਚੇਨਈ ਸੁਪਰ ਕਿੰਗਸ ਨੂੰ 7 ਵਿਕਟਾਂ ਨਾਲ ਹਰਾ ਦਿੱਤਾ ਹੈ। ਲਖਨਊ ਸੁਪਰ ਜਾਇੰਟਸ ਨੇ 17ਵੇਂ ਓਵਰ ਵਿੱਚ 188 ਦੌੜਾਂ ਦਾ ਟੀਚਾ ਹਾਸਲ ਕਰ ਲਿਆ। ਪਹਿਲਾਂ ਬੱਲੇਬਾਜ਼ੀ ਕਰਦਿਆਂ ਚੇਨਈ ਸੁਪਰ ਕਿੰਗਸ ਨੇ ਆਪਣੇ ਨਿਰਧਾਰਿਤ 20 ਓਵਰਾਂ ਵਿੱਚ 5 ਵਿਕਟਾਂ ਦੇ ਨੁਕਸਾਨ 'ਤੇ 187 ਦੌੜਾਂ ਬਣਾਈਆਂ। ਅੱਜ ਕੋਲਕਾਤਾ ਦੇ ਈਡਨ ਗਾਰਡਨਸ ਵਿੱਚ ਕੋਲਕਾਤਾ ਨਾਈਟ ਰਾਈਡਰਸ ਦਾ ਮੁਕਾਬਲਾ ਗੁਜਰਾਤ ਟਾਈਟਨਸ ਨਾਲ ਹੋਏਗਾ। ਇਹ ਮੈਚ ਸ਼ਾਮੀ 7:30 ਵਜੇ ਸ਼ੁਰੂ ਹੋਏਗਾ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਭਾਰਤ ਅਤੇ ਸੰਯੁਕਤ ਅਰਬ ਅਮੀਰਾਤ UAE ਨੇ ਪੈਟਰੋਲੀਅਮ ਭੰਡਾਰਾਂ, ਲੰਮੇ ਸਮੇਂ ਲਈ LPG ਸਪਲਾਈ ਅਤੇ ਰੱਖਿਆ ਸਹਿਯੋਗ ਨਾਲ ਸੰਬੰਧਿਤ ਕਈ ਅਹਿਮ ਸਮਝੌਤਿਆਂ 'ਤੇ ਦਸਤਖਤ ਕੀਤੇ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ 5 ਦੇਸ਼ਾਂ ਦੇ ਦੌਰੇ ਦੇ ਦੂਜੇ ਪੜਾਅ 'ਤੇ ਨੀਦਰਲੈਂਡਸ ਪਹੁੰਚ ਗਏ ਨੇ। CBSE ਨੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਉੱਤਰ ਪੁਸਤਿਕਾਵਾਂ ਦੇ ਪੁਨਰ ਮੁਲਾਂਕਣ ਦੀ ਸਹੂਲਤ ਦਾ ਐਲਾਨ ਕੀਤਾ ਹੈ। ਪੰਜਾਬ ਪੁਲਿਸ ਨੇ ਲੁਧਿਆਣਾ ਅਤੇ ਹੋਰ ਥਾਵਾਂ 'ਤੇ 132 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉੱਤਰੀ ਭਾਰਤ ਦੇ ਹੁਣ ਤੱਕ ਦੇ ਸਭ ਤੋਂ ਵੱਡੇ ਸਾਈਬਰ ਧੋਖਾਧੜੀ ਸਿੰਡੀਕੇਟ ਦਾ ਪਰਦਾਫਾਸ਼ ਕੀਤਾ ਹੈ। ਅਤੇ ਥਾਈਲੈਂਡ ਓਪਨ ਬੈਡਮਿੰਟਨ ਦੇ ਸੈਮੀਫਾਈਨਲ ਵਿੱਚ ਅੱਜ ਸਾਤਵਿਕ ਸਾਈ ਰਾਜ ਰਣਕੀ ਰੈਡੀ ਅਤੇ ਚਿਰਾਗ ਸ਼ੈੱਟੀ ਦੀ ਡਬਲਸ ਜੋੜੀ ਦਾ ਮੁਕਾਬਲਾ ਮਲੇਸ਼ੀਆ ਦੇ ਨੂਰ ਇਸੁਦੀਨ ਅਤੇ ਗੋ ਸੇਫੇਈ ਨਾਲ ਹੋਏਗਾ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।

ਹੁਣ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਮਹਿਕ ਪੰਜਾਬੀ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 9 ਵੱਜ ਚੁੱਕੇ ਨੇ। ਪੇਸ਼ ਨੇ ਹੁਣ ਤੱਕ ਦੀਆਂ ਮੁੱਖ ਖਬਰਾਂ। ਭਾਰਤ ਅਤੇ ਸੰਯੁਕਤ ਅਰਬ ਅਮੀਰਾਤ UAE ਨੇ ਪੈਟਰੋਲੀਅਮ ਭੰਡਾਰਾਂ ਲੰਬੇ ਸਮੇਂ ਲਈ LPG ਸਪਲਾਈ ਅਤੇ ਰੱਖਿਆ ਸਹਿਯੋਗ ਨਾਲ ਸੰਬੰਧਿਤ ਕਈ ਅਹਿਮ ਸਮਝੌਤਿਆਂ 'ਤੇ ਦਸਤਖਤ ਕੀਤੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ 5 ਦੇਸ਼ਾਂ ਦੇ ਦੌਰੇ ਦੇ ਦੂਜੇ ਪੜਾਅ 'ਤੇ ਨੀਦਰਲੈਂਡਸ ਪਹੁੰਚ ਗਏ ਨੇ। CBSE ਨੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਉੱਤਰ ਪੁਸਤਿਕਾਵਾਂ ਦੇ ਪੁਨਰ ਮੁਲਾਂਕਣ ਦੀ ਸਹੂਲਤ ਦਾ ਐਲਾਨ ਕੀਤਾ ਹੈ। ਕੇਂਦਰੀ ਜਾਂਚ ਬਿਊਰੋ CBI ਨੇ ਨੀਟ UG 2026 ਪ੍ਰੀਖਿਆ ਦਾ ਪੇਪਰ ਲੀਕ ਹੋਣ ਸੰਬੰਧੀ ਮਾਮਲੇ 'ਚ ਇੱਕ ਮੁੱਖ ਮੁਲਾਜ਼ਮ PV ਕੁਲਕਰਨੀ ਨੂੰ ਪੁਣੇ ਤੋਂ ਗ੍ਰਿਫਤਾਰ ਕਰ ਲਿਆ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਨੇ 2047 ਤੱਕ ਨਸ਼ਾ ਮੁਕਤ ਭਾਰਤ ਦਾ ਰਾਸ਼ਟਰੀ ਟੀਚਾ ਰੱਖਿਆ ਹੈ। ਪੰਜਾਬ ਪੁਲਿਸ ਨੇ ਲੁਧਿਆਣਾ ਅਤੇ ਹੋਰ ਥਾਵਾਂ ਤੋਂ 132 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉੱਤਰੀ ਭਾਰਤ ਦੇ ਹੁਣ ਤੱਕ ਦੇ ਸਭ ਤੋਂ

0: ਵੱਡੇ ਸਾਈਬਰ ਧੋਖਾਧੜੀ ਸਿੰਡੀਕੇਟ ਦਾ ਪਰਦਾਫਾਸ਼ ਕੀਤਾ ਹੈ। ਲੈਬਨਾਨ ਅਤੇ ਇਜ਼ਰਾਈਲ 45 ਦਿਨਾਂ ਲਈ ਜੰਗਬੰਦੀ ਵਧਾਉਣ ਲਈ ਸਹਿਮਤ ਹੋ ਗਏ ਨੇ। ਹੁਸ਼ਿਆਰਪੁਰ ਨੇੜਲੇ ਪਿੰਡ ਚੱਕ ਸਮਾਨਾ ਵਿਖੇ ਕੱਲ੍ਹ ਸ਼ਾਮ ਇੱਕ ਬੋਰਵੈਲ 'ਚ ਡਿੱਗੇ 4 ਸਾਲਾ ਬੱਚੇ ਨੂੰ NDRF, SDRF, ਪੰਜਾਬ ਪੁਲਿਸ, ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਕਰੀਬ 9 ਘੰਟਿਆਂ ਬਾਅਦ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਥਾਈਲੈਂਡ ਓਪਨ ਬੈਡਮਿੰਟਨ ਦੇ ਸੈਮੀਫਾਈਨਲ ਵਿੱਚ ਅੱਜ ਸਾਤਵਿਕ ਸਾਈਰਾਜ, ਰੈਕੀ ਰੈਡੀ ਅਤੇ ਚਿਰਾਗ ਸ਼ੈੱਟੀ ਦੀ ਡਬਲਸ ਜੋੜੀ ਦਾ ਮੁਕਾਬਲਾ ਮਲੇਸ਼ੀਆ ਦੇ ਨੂਰ ਇਜ਼ੁੱਦੀਨ ਅਤੇ ਗੋ ਸੇ ਫੇਈ ਨਾਲ ਹੋਏਗਾ। ਅਤੇ IPL ਕ੍ਰਿਕਟ ਵਿੱਚ ਬੀਤੀ ਰਾਤ ਲਖਨਊ ਵਿੱਚ ਖੇਡੇ ਗਏ ਮੈਚ 'ਚ ਲਖਨਊ ਸੁਪਰ ਜੁਆਇੰਟਸ ਨੇ ਚੇਨਈ ਸੁਪਰ ਕਿੰਗਜ਼ ਨੂੰ 7 ਵਿਕਟਾਂ ਨਾਲ ਹਰਾ ਦਿੱਤਾ ਹੈ। ਇਹ ਸੀ ਹੁਣ ਤੱਕ ਦੀਆਂ ਮੁੱਖ ਖ਼ਬਰਾਂ।
1: हेलो,
2: यह आयकर विभाग है। आज हम आपके नाम से चल रहे खातों से अनिवार्य कटौती करेंगे। यदि आपके कोई प्रश्न है तो कृपया सेवा कर्मियों से संपर्क करने के लिए 9 दबाए। दिस इज द इनकम टैक्स डिपार्टमेंट।
3: अजी ही कोई भी फोन कॉल फ्रॉड हो सकती है। कोई भी बटन दबण तो पहला एक मिनट लिए रुको ते सोचो ते पुष्टि जरूर कर लो। सावधान रहो, ਸੁਰੱਖਿਅਤ ਰਹੋ।
4: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
0: ਮੀਡੀਆ ਵੇਵ 343.6 ਮੀਟਰ ਜਾਂ 973 ਕਿਲੋ ਹਰਟਸ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਪੇਸ਼ ਹੈ ਫਿਲਮ ਸੰਗੀਤ।

ਜੀ ਦੋਸਤੋ, ਜ਼ਿੰਦਗੀ ਦੇ ਵਿੱਚ ਮੁਸ਼ਕਿਲਾਂ ਹਰ ਕਿਸੇ ਦੇ ਹਿੱਸੇ ਆਉਂਦੀਆਂ ਨੇ, ਪਰ ਜੋ ਇਨਸਾਨ ਹਾਲਾਤਾਂ ਦੇ ਨਾਲ ਲੜਨਾ ਸਿੱਖ ਜਾਂਦਾ ਹੈ, ਉਹੀ ਆਪਣੀ ਮੰਜ਼ਿਲ ਤੱਕ ਪਹੁੰਚਦਾ ਹੈ। ਅੱਜ ਦਾ ਸਾਡਾ ਇਹ ਵਿਸ਼ੇਸ਼ ਫਿਲਮ ਸੰਗੀਤ ਦਾ ਪ੍ਰੋਗਰਾਮ ਡੈਡੀਕੇਟ ਹੈ ਉਸ ਥੀਮ ਦੇ ਉੱਤੇ, ਉਸ ਜਜ਼ਬੇ ਦੇ ਉੱਤੇ, ਉਸ ਵਿਸ਼ਵਾਸ ਦੇ ਉੱਤੇ ਜਿਸ ਨੂੰ ਅਸੀਂ ਹੌਸਲਾ ਕਹਿੰਦੇ ਹਾਂ। ਅਤੇ ਫਿਲਮ ਸੰਗੀਤ ਪ੍ਰੋਗਰਾਮ ਸੁਣਨ ਵਾਲਿਆਂ ਦੀ ਖਿਦਮਤ ਵਿੱਚ ਪੂਜਾ ਹਾਂਡਾ ਦੀ ਪਿਆਰ ਭਰੀ ਨਮਸਕਾਰ। ਮੁਸ਼ਕਿਲੋਂ ਸੇ ਭਾਗ ਜਾਣਾ ਆਸਾਨ ਹੋਤਾ ਹੈ, ਹਰ ਪਹਿਲੂ ਜ਼ਿੰਦਗੀ ਕਾ ਇਮਤਿਹਾਨ ਹੋਤਾ ਹੈ, ਡਰਨੇ ਵਾਲੋਂ ਕੋ ਨਹੀਂ ਮਿਲਤਾ ਕੁਛ ਜ਼ਿੰਦਗੀ ਮੇਂ, ਲੜਨੇ ਵਾਲੋਂ ਕੇ ਕਦਮੋਂ ਮੇਂ ਜਹਾਨ ਹੋਤਾ ਹੈ।

ਦੋਸਤੋ, ਕਈ ਲੋਕ ਹਵਾ ਦੇ ਰੁੱਖ ਦੇ ਨਾਲ ਚੱਲਦੇ ਨੇ, ਪਰ ਜਿਨ੍ਹਾਂ ਦੇ ਅੰਦਰ ਹੌਸਲਾ ਹੁੰਦਾ ਹੈ ਨਾ, ਉਹ ਤੂਫਾਨਾਂ ਦਾ ਵੀ ਰੁੱਖ ਮੋੜ ਦਿੰਦੇ ਨੇ। ਕਹਿੰਦੇ ਨੇ ਕਿ ਜਿਸ ਦੇ ਦਿਲ ਦੇ ਵਿੱਚ ਹੌਸਲਾ ਹੋਵੇ, ਉਸ ਦੇ ਕਦਮਾਂ ਨੂੰ ਮੰਜ਼ਿਲ ਆਪ ਸਲਾਮ ਕਰਦੀ ਹੈ। ਹੌਸਲੇ ਬੁਲੰਦ ਹੋ ਤੋ ਮੰਜ਼ਿਲੇ ਵੀ ਛੁਕ ਜਾਤੀ ਹੈ। ਅੰਧੇਰੋ ਸੇ ਡਰ ਕਰ ਸਿਤਾਰੇ ਨਹੀਂ ਛੋੜੇ ਜਾਤੇ, ਜੋ ਗਿਰ ਕਰ ਸੰਭਲ ਜਾਏ ਵਹੀ ਅਸਲੀ ਵਿਜੇਤਾ ਕਹਿਲਾਤਾ ਹੈ।

ਜਦੋਂ ਉਸਦਾ ਹੌਸਲਾ ਉਹ ਚਾਨਣ ਹੈ ਜੋ ਹਨੇਰੇ ਵੇਲੇ ਵੀ ਰਾਹ ਦਿਖਾਉਂਦਾ ਹੈ, ਜਿਵੇਂ ਸਰੋਂ ਦਾ ਫੁੱਲ ਠੰਡੀ ਹਵਾਵਾਂ ਦੇ ਵਿੱਚ ਵੀ ਖਿੜ ਜਾਂਦਾ ਹੈ, ਉਵੇਂ ਹੀ ਹੌਸਲੇ ਵਾਲਾ ਇਨਸਾਨ ਮੁਸ਼ਕਲਾਂ ਦੇ ਵਿੱਚ ਵੀ ਮੁਸਕਰਾਉਂਦਾ ਹੈ। ਡਿੱਗਣਾ ਕਮਜ਼ੋਰੀ ਨਹੀਂ, ਹਰ ਵਾਰ ਉੱਠ ਖੜ੍ਹਨਾ ਹੀ ਅਸਲੀ ਹੌਸਲਾ ਹੈ। ਕਈ ਵਾਰੀ ਰਸਤੇ ਲੰਮੇ ਹੁੰਦੇ ਨੇ, ਪਰ ਜੇ ਨੀਅਤ ਸਾਫ਼ ਅਤੇ ਹੌਸਲਾ ਮਜ਼ਬੂਤ ਹੋਵੇ ਤਾਂ ਮੰਜ਼ਿਲ ਦੂਰ ਨਹੀਂ ਰਹਿੰਦੀ। ਹਵਾਓਂ ਨੇ ਕੋਸ਼ਿਸ਼ ਬਹੁਤ ਕੀ, ਮਗਰ ਚਿਰਾਗ ਆਉਂਦੀ

ਦੋਸਤੋ, ਮੰਜ਼ਿਲ ਉਹਨਾਂ ਨੂੰ ਹੀ ਮਿਲਦੀ ਹੈ ਜਿਨ੍ਹਾਂ ਦੇ ਸੁਪਨਿਆਂ ਦੇ ਵਿੱਚ ਜਾਨ ਹੁੰਦੀ ਹੈ। ਖੰਭਾਂ ਦੇ ਨਾਲ ਕੁਝ ਨਹੀਂ ਹੁੰਦਾ, ਉਡਾਨ ਹੌਸਲਿਆਂ ਦੇ ਨਾਲ ਹੁੰਦੀ ਹੈ। ਹੌਸਲਾ ਸਿਰਫ ਜਿੱਤਣ ਦਾ ਨਾਮ ਨਹੀਂ, ਸਗੋਂ ਹਰ ਹਾਰ ਤੋਂ ਬਾਅਦ ਫਿਰ ਤੋਂ ਕੋਸ਼ਿਸ਼ ਕਰਨ ਦਾ ਨਾਮ ਹੈ। ਜ਼ਿੰਦਗੀ ਦਾ ਅਸਲੀ ਮਜ਼ਾ ਤਾਂ ਉਦੋਂ ਆਉਂਦਾ ਹੈ ਜਦੋਂ ਅਸੀਂ ਆਪਣੇ ਸੁਪਨਿਆਂ ਦੇ ਲਈ ਲੜਦੇ ਹਾਂ। ਹਾਰ ਕੇ ਬੈਠ ਜਾਣਾ ਤਾਂ ਆਸਾਨ ਹੈ, ਪਰ ਦੁਬਾਰਾ ਖੜ੍ਹੇ ਹੋ ਜਾਣਾ ਹੀ ਅਸਲੀ ਹੌਸਲਾ ਹੈ। ਅਗਰ ਮਿਹਨਤ ਆਦਤ ਬਣ ਜਾਏ ਤੋ ਕਾਮਯਾਬੀ ਮੁਕੱਦਰ ਬਣ ਜਾਤੀ ਹੈ। ਹੌਸਲਾ ਇਨਸਾਨ ਕਾ ਵੋ ਸਾਥੀ ਹੈ।

ਦੋਸਤੋ, ਹੌਸਲਾ ਇਨਸਾਨ ਦੀ ਉਹ ਤਾਕਤ ਹੈ ਜੋ ਉਸਨੂੰ ਹਰ ਔਖੇ ਵੇਲੇ ਦੇ ਵਿੱਚ ਵੀ ਡਟ ਕੇ ਖੜਨਾ ਸਿਖਾਉਂਦੀ ਹੈ। ਜ਼ਿੰਦਗੀ ਦੇ ਵਿੱਚ ਰਾਹ ਕਦੇ ਸੌਖੇ ਨਹੀਂ ਹੁੰਦੇ, ਪਰ ਜੇ ਦਿਲ ਦੇ ਵਿੱਚ ਹੌਸਲਾ ਹੋਵੇ ਤਾਂ ਪੱਥਰ ਵੀ ਰਾਹ ਬਣ ਜਾਂਦੇ ਨੇ। ਕਹਿੰਦੇ ਨੇ ਜਿੱਥੇ ਚਾਹ ਉੱਥੇ ਰਾਹ, ਅਤੇ ਜਿਸ ਦੇ ਦਿਲ ਦੇ ਵਿੱਚ ਹੌਸਲਾ ਹੋਵੇ ਉਸ ਲਈ ਕੋਈ ਵੀ ਮੰਜ਼ਿਲ ਦੂਰ ਨਹੀਂ ਰਹਿੰਦੀ। ਜਿਵੇਂ ਇੱਕ ਛੋਟਾ ਜਿਹਾ ਦੀਵਾ ਘੁੱਪ ਹਨੇਰੇ ਨੂੰ ਚੀਰ ਦਿੰਦਾ ਹੈ, ਉਸੇ ਤਰ੍ਹਾਂ ਹੌਸਲਾ ਹਰ ਡਰ ਅਤੇ ਨਿਰਾਸ਼ਾ ਨੂੰ ਦੂਰ ਕਰ ਦਿੰਦਾ ਹੈ।

ਜੀ ਦੋਸਤੋ, ਇਹ ਉਮੀਦਾਂ ਅਤੇ ਆਸਾਂ ਹੀ ਤਾਂ ਹੁੰਦੀਆਂ ਨੇ ਜੋ ਮਨੁੱਖ ਨੂੰ ਜਿਉਣਾ ਸਿਖਾਉਂਦੀਆਂ ਨੇ। ਜਿਸ ਦਿਲ ਦੇ ਵਿੱਚ ਆਸ ਹੋਵੇ ਉੱਥੇ ਕਦੇ ਹਾਰ ਟਿਕ ਨਹੀਂ ਸਕਦੀ। ਹੌਸਲੇ ਬੁਲੰਦ ਰੱਖ ਮਿੱਤਰਾ, ਰੱਬ ਵੀ ਉਹਨਾਂ ਦੀ ਮਦਦ ਕਰਦਾ ਹੈ ਜੋ ਖੁਦ ਉੱਠ ਕੇ ਤੁਰਨਾ ਚਾਹੁੰਦੇ ਨੇ। ਕਈ ਲੋਕ ਮੁਸ਼ਕਲ ਵੇਖ ਕੇ ਰੁਕ ਜਾਂਦੇ ਨੇ, ਪਰ ਹੌਸਲੇ ਵਾਲੇ ਲੋਕ ਉਹਨਾਂ ਮੁਸ਼ਕਲਾਂ ਨੂੰ ਆਪਣੀ ਤਾਕਤ ਬਣਾ ਲੈਂਦੇ ਨੇ। ਜਿਵੇਂ ਦਰਿਆ ਚਟਾਨਾਂ ਨਾਲ ਟੱਕਰ ਖਾ ਕੇ ਵੀ ਆਪਣਾ ਰਸਤਾ ਬਣਾ ਲੈਂਦਾ ਹੈ, ਉਵੇਂ ਹੀ ਹੌਸਲੇ ਵਾਲਾ ਇਨਸਾਨ ਹਰ ਰੁਕਾਵਟ ਪਾਰ ਕਰ ਲੈਂਦਾ ਹੈ। ਰੱਖ ਹੌਸਲਾ, ਉਹ ਮੰਜ਼ਰ ਵੀ ਆਏਗਾ, ਪਿਆਸੇ ਕੇ ਪਾਸ ਚੱਲ ਕਰ ਸਮੁੰਦਰ ਵੀ ਆਏਗਾ। ਥੱਕ ਕਰ ਨਾ ਬੈਠ ਹੈ ਮੰਜ਼ਿਲ ਕੇ ਮੁਸਾਫਿਰ, ਮੰਜ਼ਿਲ ਵੀ ਮਿਲੇਗੀ ਔਰ ਮਿਲਣੇ ਕਾ ਮਜ਼ਾ ਵੀ ਆਏਗਾ।

ਬਿਲਕੁਲ ਦੋਸਤੋ, ਜਦੋਂ ਜ਼ਿੱਦ ਹੋਵੇ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੀ, ਜਦੋਂ ਜ਼ਿੱਦ ਹੋਵੇ ਆਪਣੀਆਂ ਮਿਹਨਤਾਂ ਦੇ ਉੱਤੇ ਪੂਰਾ ਅਤੇ ਖਰਾ ਉਤਰਨ ਦੀ, ਤਾਂ ਫਿਰ ਤੁਹਾਡੇ ਹੌਸਲੇ ਤੁਹਾਡਾ ਸਾਥ ਦਿੰਦੇ ਨੇ। ਅਤੇ ਇਹ ਗੀਤ ਬਿਲਕੁਲ ਤੁਹਾਡੇ ਉਸ ਜਨੂੰਨ ਨੂੰ ਹੋਰ ਜ਼ਿਆਦਾ ਜੋਸ਼ ਦੇ ਨਾਲ ਭਰ ਦਿੰਦਾ ਹੈ।

ਕਦੇ ਵੀ ਆਪਣੇ ਸੁਪਨਿਆਂ ਦਾ ਹੱਥ ਨਾ ਛੱਡੋ। ਮੁਸ਼ਕਿਲਾਂ ਆਉਣਗੀਆਂ, ਇਮਤਿਹਾਨ ਵੀ ਆਉਣਗੇ, ਪਰ ਜੇਕਰ ਹੌਸਲਾ ਜ਼ਿੰਦਾ ਹੈ ਤਾਂ ਤੁਹਾਨੂੰ ਜਿੱਤ ਵੀ ਜ਼ਰੂਰ ਮਿਲੇਗੀ। ਇਸੇ ਉਮੀਦ ਅਤੇ ਇਸੇ ਸਕਾਰਾਤਮਕ ਸੋਚ ਦੇ ਨਾਲ ਅੱਜ ਦੇ ਇਸ ਪ੍ਰੋਗਰਾਮ ਦਾ ਆਖਰੀ ਗੀਤ ਉਹ ਤੁਹਾਡੇ ਲਈ ਲੈ ਕੇ ਆਈ ਹਾਂ ਜੋ ਅੱਜ ਤੋਂ ਨਹੀਂ, ਕਿੰਨੇ ਹੀ ਦਹਾਕਿਆਂ ਤੋਂ ਹਮੇਸ਼ਾ ਲਈ ਹਰ ਇੱਕ ਰਾਹੀ ਨੂੰ ਰਸਤੇ ਦੇ ਵਿੱਚ ਆਉਣ ਵਾਲੀਆਂ ਮੁਸ਼ਕਿਲਾਂ ਨੂੰ ਪਾਰ ਕਰਦੇ ਹੋਏ ਅੱਗੇ ਜਾਣ ਦਾ ਰਸਤਾ ਦਿਖਾਉਂਦਾ ਹੈ। ਇਸੇ ਗੀਤ ਦੇ ਨਾਲ ਮੈਨੂੰ ਪੂਜਾ ਹਾਂਡਾ ਨੂੰ ਅੱਜ ਦਾ ਫਿਲਮ ਸੰਗੀਤ ਦਾ ਇਹ ਸਫ਼ਰ ਇੱਥੇ ਹੀ ਖਤਮ ਕਰਨ ਦੀ ਇਜਾਜ਼ਤ ਦੇ ਦਿਓ। ਪਰ ਤੁਸੀਂ ਆਪਣੇ ਹੌਸਲਿਆਂ ਨੂੰ ਜ਼ਿੰਦਾ ਰੱਖਣਾ ਹੈ ਅਤੇ ਆਪਣੇ ਸੁਪਨਿਆਂ ਦੀਆਂ ਉਡਾਰੀਆਂ ਨੂੰ ਜੋਸ਼ ਦੇ ਖੰਭਾਂ ਦੇ ਨਾਲ ਭਰ ਕੇ ਪੂਰੇ ਅਸਮਾਨ ਨੂੰ ਨਾਪ ਲੈਣਾ ਹੈ।

0: ਹੁਣੇ ਤੁਸੀਂ ਸੁਣ ਰਹੇ ਸੀ ਫਿਲਮ ਸੰਗੀਤ।
1: ਇੱਕ ਜ਼ਮਾਨੇ ਸੇ ਕਹਾਣੀ ਹੈ ਸੁਣਾ ਰਹੀ ਆਕਾਸ਼ਵਾਣੀ, ਫਿਰ ਆਇਆ ਐਂਟਰਟੇਨਮੈਂਟ ਕਾ ਰੈਵੋਲਿਊਸ਼ਨ, ਜਬ ਕੋਨੇ ਕੋਨੇ ਪਹੁੰਚਾ ਦੂਰਦਰਸ਼ਨ। ਕਹਾਣੀ ਨਹੀਂ ਬਦਲੀ, ਸਟਾਈਲ ਗਿਆ ਹੈ ਬਦਲ, ਜੋ ਕਹਾਣੀਆਂ ਹਮ ਸੁਣਤੇ ਆਏ ਦੇਖਤੇ ਆਏ, ਅਬ ਵਹੀ ਵੈਸੀ ਹੀ ਕਹਾਣੀ ਸੁਣਾਏਗਾ ਡਿਜੀਟਲ।
2: ਡਾਊਨਲੋਡ ਵੇਵਸ ਓਟੀਟੀ ਐਪ ਨਾਓ ਐਂਡ ਵਾਚ ਫਾਰ ਫ੍ਰੀ।
0: ਮੀਡੀਆ ਵੇਵ 343 ਅਸ਼ਾਰੀਆ 6 ਮੀਟਰ ਜਾਂ 873 ਕਿਲੋ ਹਰਟਸ, DRM 864 ਕਿਲੋ ਹਰਟਸ, FM 100.8 ਮੈਗਾ ਹਰਟਸ, FM 100.9 ਮੈਗਾ ਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਹੁਣ ਸਰੋਤੇ ਆਪਣੇ ਖਾਤਾ ਦੇ ਜਵਾਬ ਸੁਣਨਗੇ। ਪੇਸ਼ ਹੈ ਪ੍ਰੋਗਰਾਮ ਤੁਹਾਡੀ ਚਿੱਠੀ ਮਿਲੀ।
3: ਪ੍ਰੋਗਰਾਮ ਤੁਹਾਡੀ ਚਿੱਠੀ ਮਿਲੀ ਸੁਣਨ ਵਾਲੇ ਸਾਰੇ ਦੋਸਤਾਂ ਨੂੰ ਸੋਹਣ ਦੀ ਪਿਆਰ ਭਰੀ ਨਮਸਕਾਰ
4: ਤੇ ਪ੍ਰਭਜੋਤ ਦਾ ਵੀ ਪਿਆਰ ਭਰਿਆ ਨਮਸਕਾਰ।
3: ਪ੍ਰਭਜੋਤ ਜੀ ਤੁਹਾਨੂੰ ਵੀ ਬਹੁਤ ਬਹੁਤ ਨਮਸਕਾਰ।
4: ਨਮਸਕਾਰ ਜੀ, ਕੀ ਹਾਲ ਚਾਲ ਨੇ?
3: ਬਹੁਤ ਵਧੀਆ ਮੈਡਮ, ਬਹੁਤ ਵਧੀਆ ਜੀ। ਤੇ ਸਾਡੇ ਕੋਲ ਦੇਖ ਰਹੇ ਹਾਂ ਚਿੱਠੀਆਂ ਬਹੁਤ ਸਾਰੀਆਂ ਆਈਆਂ ਹੋਈਆਂ ਨੇ ਔਰ ਪੋਸਟ ਕਾਰਡ ਵੀ ਆਏ ਨੇ।
4: ਬਿਲਕੁਲ ਜੀ, ਪਰ ਚਿੱਠੀਆਂ ਦੇ ਸਿਲਸਿਲਾ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਇੱਕ ਛੋਟੀ ਜਿਹੀ ਗੱਲ ਕਰ ਲਈਏ।
3: ਜੀ ਹਾਂ, ਗੱਲ ਤੇ ਕਰਨੀ ਬਣਦੀ ਹੈ
4: ਜੀ। ਦੇਖੋ ਗਰਮੀ ਦਾ ਮੌਸਮ ਹੈ ਔਰ ਜੇਠ ਦਾ ਮਹੀਨਾ ਸ਼ੁਰੂ ਹੋ ਚੁੱਕਾ ਹੈ
3: ਜੀ,
4: ਔਰ ਦੇਖੋ ਕਿੰਨੀ ਲੂ ਜਿਹੜੀ ਹੈ ਉਹ ਚੱਲ ਰਹੀ ਹੈ
3: ਜੀ।
4: ਭਾਵੇਂ ਕਿ ਮੌਸਮ ਦੇ ਵਿੱਚ ਹਲਕੀ ਫੁਲਕੀ ਕਰਵਟ ਆ ਜਾਂਦੀ ਹੈ ਕਦੀ ਕਦੀ
3: ਜੀ,
4: ਪਰ ਦੇਖੋ ਜਿਹੜੀ ਲੂ ਹੈ ਉਹ ਤਾਂ ਚੱਲ ਹੀ ਰਹੀ ਹੈ
3: ਜੀ। ਜੀ ਮੌਸਮ ਤਾਂ ਦੇਖੋ ਗਰਮੀ ਦਾ ਹੀ ਹੈ ਨਾ
4: ਜੀ,
3: ਤੇ ਉਸ ਦੇ ਨਾਲ ਕੀ ਹੈ ਟੈਂਪਰੇਚਰ ਅਪ ਜਾ ਰਿਹਾ, ਡੇਲੀ ਵੱਧ ਰਿਹਾ ਟੈਂਪਰੇਚਰ, ਉਹਦੇ ਨਾਲ ਕੀ ਹੈ ਕਿ ਜਿਹੜੇ ਜੀਵ ਜੰਤੂ ਨੇ, ਜਾਨਵਰ ਨੇ, ਪੰਛੀ ਨੇ, ਉਹ ਵੀ ਹਾਲੋਂ

0: ਸੀ ਛੋਲਿਆਂ ਦਾ ਸੱਤੂ,
1: ਜੀ
0: ਔਰ ਉਸ ਬਾਰੇ ਇਹਨਾਂ ਨੇ ਲਿਖਿਆ। ਔਰ ਇਸ ਦੇ ਨਾਲ ਕਹਿੰਦੇ ਹੈਲੋ ਫਰਮਾਇਸ਼, ਧਮਕ ਜਲੰਧਰ ਪੈਂਦੀ, ਚਿੱਠੀਆਂ ਮਿੱਠੀਆਂ, ਫੌਜੀ ਵੀਰਾਂ ਦਾ ਪ੍ਰੋਗਰਾਮ, ਸਾਰੇ ਪ੍ਰੋਗਰਾਮ ਵਧੀਆ ਚੱਲ ਰਹੇ ਨੇ। ਰੇਨਬੋ ਅਤੇ ਦਿਲ ਚਾਹਤਾ ਹੈ, ਪੰਜਾਬੀ ਤੜਕਾ ਵੀ ਵਧੀਆ ਚੱਲ ਰਿਹਾ। ਸਾਡਾ ਸੁਝਾਅ ਹੈ ਕਿ ਤੁਸੀਂ ਪ੍ਰੋਗਰਾਮ ਵਿੱਚ ਔਨਲਾਈਨ ਠੱਗੀ, ਪਾਣੀ ਨੂੰ ਬਚਾਉਣ ਬਾਰੇ, ਰੁੱਖ ਲਗਾਉਣ ਬਾਰੇ ਅਤੇ ਖਾਣੇ ਦੀ ਵੇਸਟੇਜ ਬਾਰੇ ਵਿਗਿਆਪਨ ਬਣਾ ਕੇ ਚਲਾਓ।
1: ਜੀ
0: ਕਹਿੰਦੇ
1: ਇਹ
0: ਤੁਹਾਡੇ
1: ਦੇਖੋ
0: ਅਸੀਂ
1: ਬਹੁਤ
0: ਬਹੁਤ
1: ਸੋਹਣੇ,
0: ਬਹੁਤ ਧੰਨਵਾਦ।
1: ਬਹੁਤ ਵਧੀਆ ਸੁਝਾਅ ਇਹਨਾਂ ਨੇ ਲਿਖੇ ਨੇ
0: ਜੀ,
1: ਸਾਡੇ ਪ੍ਰੋਗਰਾਮ ਇਹਨਾਂ ਨੇ ਪਸੰਦ ਕੀਤੇ ਨੇ। ਖਤ ਲਿਖੇ ਇਹਨਾਂ ਨੇ ਪਿੰਡ ਝੰਜੇੜੀ ਤੋਂ,
0: ਜੀ
1: ਤਹਿਸੀਲ ਖਰੜ, ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਤੋਂ।
0: ਜੀ
1: ਸਾਡੇ ਪ੍ਰੋਗਰਾਮ ਤੁਸੀਂ ਕਈ ਪਸੰਦ ਕੀਤੇ ਨੇ, ਉਹਨਾਂ ਦੇ ਬਾਰੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਔਰ ਤੁਸੀਂ ਸਾਡੇ ਪ੍ਰੋਗਰਾਮਾਂ ਤੋਂ ਲਾਹਾ ਵੀ ਲਿਆ ਹੈ ਛੋਲਿਆਂ ਦੇ ਸੱਤੂ ਪੀਣ ਬਾਰੇ, ਜਿਹੜਾ ਦੱਸਿਆ ਸੀ ਸਾਡੇ ਵਸਦੇ ਵੇੜੇ ਪ੍ਰੋਗਰਾਮ ਦੇ ਵਿੱਚ, ਉਹ ਤੁਸੀਂ ਕਿਹਾ ਹੈ ਕਿ ਸਾਨੂੰ ਬੜਾ ਫਾਇਦਾ ਹੋਇਆ ਉਹਦੇ ਨਾਲ। ਔਰ ਫਰਮਾਇਸ਼ੀ ਗੀਤਾਂ ਦੇ ਪ੍ਰੋਗਰਾਮ ਵੀ ਤੁਸੀਂ ਪਸੰਦ ਕੀਤੇ ਨੇ, ਬਹੁਤ ਬਹੁਤ ਸ਼ੁਕਰੀਆ ਜੀ। ਜਿਹੜੇ ਤੁਸੀਂ ਸੁਝਾਅ ਦਿੱਤੇ ਨੇ ਨਾ ਕਿ ਔਨਲਾਈਨ ਠੱਗੀ ਬਾਰੇ, ਪਾਣੀ ਨੂੰ ਬਚਾਉਣ ਬਾਰੇ, ਔਰ ਰੁੱਖ ਲਗਾਉਣ ਬਾਰੇ ਅਤੇ ਖਾਣੇ ਦੀ ਵੇਸਟੇਜ ਬਾਰੇ ਵਿਗਿਆਪਨ ਬਣਾ ਕੇ ਚਲਾਏ ਜਾਣ, ਤੁਹਾਡਾ ਸੁਝਾਅ ਅਸੀਂ ਨੋਟ ਕਰ ਲਿਆ। ਵਿਗਿਆਪਨ ਵੀ ਚਲਾ ਕੇ ਜਿਹੜੇ ਆ ਬਣਾ ਕੇ ਚਲਾਵਾਂਗੇ। ਤੁਸੀਂ ਲਗਾਤਾਰ ਸਾਡੇ ਪ੍ਰੋਗਰਾਮ ਸੁਣਦੇ ਰਹੋ, ਅਸੀਂ ਇਹਨਾਂ ਵਿਸ਼ਿਆਂ ਦੇ ਉੱਪਰ ਪ੍ਰੋਗਰਾਮ ਵੀ,
0: ਜੀ
1: ਵਿਸਤਾਰਿਤ ਪ੍ਰੋਗਰਾਮ ਵੀ, ਵਿਸਤ੍ਰਿਤ ਪ੍ਰੋਗਰਾਮ ਵੀ ਪੇਸ਼ ਕਰਦੇ ਰਹਿੰਦੇ ਹਾਂ। ਹੋ ਸਕਦਾ ਕਿਸੇ ਮਾਹਰ ਨਾਲ ਇੰਟਰਵਿਊ ਹੋਵੇ ਜਾਂ ਕਿਸੇ ਭੁਗਤ ਭੋਗੀ ਦੇ ਨਾਲ ਕੀਤੀ ਹੋਈ ਇੰਟਰਵਿਊ ਹੋਵੇ, ਜਿਸ ਤਰ੍ਹਾਂ ਔਨਲਾਈਨ ਠੱਗੀ ਦੀ ਤੁਸੀਂ ਗੱਲ ਕੀਤੀ ਹੈ। ਔਨਲਾਈਨ ਠੱਗੀ ਦੇ ਉੱਪਰ ਅਸੀਂ ਬਹੁਤ ਪ੍ਰੋਗਰਾਮ ਕੀਤੇ ਨੇ,
0: ਬਿਲਕੁਲ ਜੀ,
1: ਔਰ ਹੁਣ ਵੀ ਲਗਾਤਾਰ ਅਸੀਂ ਗਾਹੇ ਬਗਾਹੇ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਦੇ ਰਹਿੰਦੇ ਹਾਂ। ਜਿਸ ਤਰ੍ਹਾਂ ਨੂੰ ਗਰਮੀ ਵੱਧ ਰਹੀ ਹੈ, ਹੌਲੀ ਹੌਲੀ ਪਾਣੀ ਦੀ ਕਮੀ ਮਹਿਸੂਸ ਹੋਏਗੀ, ਅਤੇ ਅਸੀਂ ਪਾਣੀ ਨੂੰ ਬਚਾਉਣ ਬਾਰੇ ਵੀ ਗੱਲਬਾਤਾਂ ਕਰਾਂਗੇ,
0: ਬਿਲਕੁਲ
1: ਔਰ ਇਸ
0: ਜੀ,
1: ਤਰ੍ਹਾਂ ਦੇ ਪ੍ਰੋਗਰਾਮ ਵੀ ਪੇਸ਼ ਕੀਤੇ ਜਾਣਗੇ
0: ਜੀ ਬਿਲਕੁਲ। ਔਰ
1: ਤੇ
0: ਅਸੀਂ ਕਰਦੇ ਵੀ ਰਹਿੰਦੇ ਹਾਂ, ਜਿਸ ਤਰ੍ਹਾਂ ਕਿ ਵੇਸਟੇਜ ਇਹਨਾਂ ਨੇ ਗੱਲ ਕੀਤੀ ਹੈ,
1: ਜੀ ਜੀ
0: ਖਾਣੇ ਦੀ ਵੇਸਟੇਜ
1: ਖਾਣੇ ਦੀ
0: ਬਾਰੇ ਤਾਂ
1: ਵੇਸਟੇਜ,
0: ਅਕਸਰ
1: ਜੀ ਜੀ
0: ਅਸੀਂ ਗੱਲਬਾਤ ਕਰਦੇ ਹਾਂ।
1: ਹਾਂ, ਵਿਆਹਾਂ ਸ਼ਾਦੀਆਂ 'ਚ ਖਾਸ ਤੌਰ 'ਤੇ ਜਾਂ ਪਾਰਟੀ ਹੁੰਦੀ ਹੈ ਕੋਈ, ਉਸ ਵੇਲੇ ਵੇਸਟੇਜ ਬਹੁਤ ਜ਼ਿਆਦਾ ਹੁੰਦੀ ਹੈ, ਅਤੇ ਸਾਡੇ ਵੱਲੋਂ ਤਾਂ ਇਹੀ ਸਾਰਿਆਂ ਨੂੰ ਗੁਜ਼ਾਰਿਸ਼ ਹੈ ਕਿ ਵੇਸਟੇਜ ਨਾ ਕੀਤੀ ਜਾਵੇ, ਆਪਣੀ ਥਾਲੀ ਦੇ ਵਿੱਚ ਓਨਾ ਹੀ ਖਾਣਾ ਪਾਇਆ ਜਾਵੇ ਜਿੰਨੇ ਦੀ ਤੁਸੀਂ ਲੋੜ ਮਹਿਸੂਸ ਕਰਦੇ ਹੋ।
0: ਬਿਲਕੁਲ
1: ਤੋ ਸਾਡੀ ਸਾਰਿਆਂ ਨੂੰ ਗੁਜ਼ਾਰਿਸ਼ ਇਹੀ ਹੈ। ਦੇਖੋ ਇਹ ਜਿਹੜੀ ਚੀਜ਼ ਹੈ ਇੱਕ ਬੰਦੇ ਦੇ ਕਰਨ ਨਾਲ ਨਹੀਂ ਹੁੰਦੀ, ਸਾਨੂੰ ਸਾਰਿਆਂ ਨੂੰ ਆਪਣਾ ਮਨ ਬਣਾਉਣਾ ਚਾਹੀਦਾ ਹੈ। ਔਰ ਜੇ ਕੋਈ ਇਸ ਤਰ੍ਹਾਂ ਦਾ ਕਰ ਰਿਹਾ ਸਾਡੇ ਸਾਹਮਣੇ, ਤਾਂ ਉਹਨੂੰ ਇਹਦੇ ਬਾਰੇ ਚੇਤਾਉਣਾ ਵੀ ਚਾਹੀਦਾ।
0: ਬਿਲਕੁਲ ਜੀ, ਔਰ ਉਹਨੂੰ ਕਹਿਣਾ
1: ਚਾਹੀਦਾ
0: ਕਿ ਦੇਖੋ ਇਹ ਵੇਸਟ ਨਾ ਕਰੋ,
1: ਹਾਂ
0: ਖਾਣਾ ਬਹੁਤ ਹੀ ਜ਼ਿਆਦਾ ਮਿਹਨਤ ਨਾਲ ਬਣਿਆ ਔਰ ਬਹੁਤ ਹੀ ਮੁਸ਼ਕਿਲ ਮਿਲਦਾ।
1: ਤੁਸੀਂ ਇਹ ਦੇਖੋ ਨਾ, ਕਿਸ ਨੇ ਬੀਜ ਬੀਜਿਆ
0: ਹਾਂ
1: ਖੇਤਾਂ ਦੇ ਵਿੱਚ, ਫਿਰ ਉਹ ਹੌਲੀ ਹੌਲੀ ਉਹਨੂੰ ਪਾਲਿਆ, ਉਹ ਪੁੰਗਰਿਆ, ਉਹਨੂੰ ਫਰੂਟ ਲੱਗਿਆ, ਫਲ ਲੱਗਿਆ, ਉਹ ਫਿਰ ਕਦੋਂ ਉਹਦੀ ਕਟਾਈ ਹੋਈ, ਕਦੋਂ ਮੰਡੀ 'ਚ ਗਿਆ, ਮੰਡੀ ਤੋਂ ਫਿਰ ਵੇਚਣ ਵਾਸਤੇ ਦੁਕਾਨੇ ਤੇ ਪਹੁੰਚਿਆ,
0: ਜੀ
1: ਤੁਸੀਂ ਦੇਖੋ ਕਿੱਥੋਂ ਕਿੱਥੋਂ ਘੁੰਮ ਕੇ ਥਾਲੀ ਵਿੱਚ ਆਉਂਦਾ।
0: ਬਿਲਕੁਲ, ਔਰ
1: ਇਸ ਕਰਕੇ ਸਾਨੂੰ ਇਹ ਅਹਿਸਾਸ ਹੋਣਾ ਚਾਹੀਦਾ ਹੈ ਕਿ ਇਹਦੇ ਪਿੱਛੇ ਬਹੁਤ ਸਾਰੇ ਲੋਕਾਂ ਦੀ ਮਿਹਨਤ ਹੈ। ਆਪਾਂ ਇਹ ਨਾ ਸੋਚੀਏ ਵੀ ਅਸੀਂ ਪੈਸੇ ਦੇ ਕੇ ਲਿਆਏ ਹਾਂ, ਗੱਲ ਪੈਸੇ ਦੀ ਨਹੀਂ ਹੈ, ਗੱਲ ਹੈ ਉਹਦੀ ਅਵੇਲੇਬਿਲਟੀ ਦੀ,
0: ਜੀ
1: ਹੈ ਨਾ। ਤਾਂ ਇਸ ਕਰਕੇ ਸਾਨੂੰ ਕਦੇ ਵੀ ਜਿਹੜੀ ਖਾਣੇ ਦੀ ਚੀਜ਼ ਹੈ, ਖਾਣ ਪੀਣ ਹੈ, ਇਹਨੂੰ ਵੇਸਟ ਨਹੀਂ ਕਰਨਾ ਚਾਹੀਦਾ, ਉਹਦੀ ਉਹਨੂੰ ਫਜ਼ੂਲ ਨਹੀਂ ਗਾਉਣਾ ਚਾਹੀਦਾ, ਉਹਦੀ ਉਹਦਾ ਖਾਣ ਪੀਣ ਵਾਸਤੇ ਵਧੀਆ ਇਸਤੇਮਾਲ ਕਰਨਾ ਚਾਹੀਦਾ ਹੈ, ਔਰ ਥਾਲੀ ਦੇ ਵਿੱਚ ਓਨਾ ਹੀ ਲੈਣਾ ਚਾਹੀਦਾ ਹੈ ਜਿੰਨਾ ਅਸੀਂ ਖਾ ਸਕਦੇ ਹਾਂ
0: ਜੀ।
1: ਤੇ ਖਤ ਲਿਖਣ ਵਾਸਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ।
0: ਮੱਖੂ ਫਿਰੋਜ਼ਪੁਰ ਤੋਂ ਬਿੱਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ ਤੇ ਮਨੀਸ਼ ਬਜਾਜ ਲਿਖ ਰਹੇ ਨੇ, ਕਹਿੰਦੇ 24 ਮਈ ਨੂੰ,
1: 24 ਮਈ, 24 ਮਈ ਤੇ ਜੀ ਆਣੀ
0: ਜੀ ਆਣੀ ਹੈ ਜੀ, ਇਹ 24 ਅਪ੍ਰੈਲ ਹੈ,
1: 24 ਅਪ੍ਰੈਲ ਦੀ ਗੱਲ
0: ਜੀ
1: ਕੀਤੀ ਇਹਨਾਂ ਨੇ ਜੀ।
0: ਕਹਿੰਦੇ 24 ਅਪ੍ਰੈਲ ਨੂੰ ਸੋਹਣੀ ਸਵੇਰ ਪ੍ਰੋਗਰਾਮ ਬੀਰਿੰਦਰ ਜੀ ਨੇ ਪੇਸ਼ ਕੀਤਾ
1: ਜੀ,
0: ਭੋਲੇ ਦੀਆਂ ਗੱਲਾਂ ਨਾਲ ਸਾਨੂੰ ਖੁਸ਼ ਕਰ ਦਿੱਤਾ, ਪ੍ਰੋਗਰਾਮ ਬਹੁਤ ਹੀ ਚੰਗਾ ਪੇਸ਼ ਕਰਦੇ ਨੇ
1: ਜੀ।
0: 28 ਅਪ੍ਰੈਲ ਨੂੰ ਰੰਗਲੀ ਧਰਤੀ ਪ੍ਰੋਗਰਾਮ ਵਿੱਚ ਮਦਨ ਲਾਲ ਚੰਚਲ ਤੇ ਉਹਨਾਂ ਦੇ ਸਾਥੀਆਂ ਦੀ ਭੇਟਾਂ ਸੁਣੀਆਂ, ਕਹਿੰਦੇ ਬਹੁਤ ਹੀ ਜ਼ਿਆਦਾ ਪਸੰਦ ਆਈਆਂ। ਕਹਿੰਦੇ ਇੱਕ ਗੱਲ ਇਹ ਹੈ ਕਿ ਰਾਤ ਦੇ ਸਮੇਂ ਕੋਈ ਹਿੰਦੀ ਗੀਤਾਂ ਦਾ ਖਤਾਂ 'ਤੇ ਆਧਾਰਿਤ ਫਰਮਾਇਸ਼ੀ ਪ੍ਰੋਗਰਾਮ ਸ਼ੁਰੂ ਕਰ ਦਿਓ, ਨਾਲ ਹੀ ਹੈਲੋ ਫਰਮਾਇਸ਼ ਪ੍ਰੋਗਰਾਮ ਵਿੱਚ ਫੋਨ ਦੇ ਨਾਲ ਨਾਲ ਖਤ ਵੀ ਸ਼ਾਮਿਲ ਕੀਤੇ ਜਾਣ ਤਾਂ ਹੋਰ ਵੀ ਚੰਗਾ ਹੋਏਗਾ।
1: ਬਿੱਲਾ ਬਜਾਜ ਜੀ, ਤੁਸੀਂ ਸਾਡੇ ਬਹੁਤ ਪੁਰਾਣੇ ਸਰੋਤਾ ਹੋ ਔਰ ਸਾਨੂੰ ਲਗਾਤਾਰ ਖਤ ਵੀ ਲਿਖ ਲੈਂਦੇ ਹੋ
0: ਜੀ।
1: ਤੁਸੀਂ ਇਹ ਪ੍ਰੋਗਰਾਮ ਸੁਣਿਆ ਸੋਹਣੀ ਸਵੇਰ 24 ਤਰੀਕ ਦਾ, ਔਰ ਇਹ ਤੁਸੀਂ ਪਸੰਦ ਕੀਤਾ ਹੈ, ਉਸ ਦੇ ਵਿੱਚ ਪੇਸ਼ ਕੀਤੇ ਗਏ ਸਿਲਸਿਲੇ ਤੁਹਾਨੂੰ ਚੰਗੇ ਲੱਗੇ, ਔਰ ਮਦਨ ਲਾਲ ਚੰਚਲ ਅਤੇ ਉਹਨਾਂ ਦੇ ਸਾਥੀਆਂ ਦੀਆਂ ਮਾਤਾ ਦੀਆਂ ਭੇਟਾਂ ਤੁਸੀਂ ਸੁਣੀਆਂ, ਉਹਨਾਂ ਨੂੰ ਪਸੰਦ ਵੀ ਤੁਸੀਂ ਕੀਤਾ ਹੈ, ਬਹੁਤ ਬਹੁਤ ਸ਼ੁਕਰੀਆ ਜੀ। ਜਿਹੜਾ ਤੁਸੀਂ ਲਿਖਿਆ ਨਾ, ਰਾਤ ਦੇ ਸਮੇਂ ਕੋਈ ਹਿੰਦੀ ਗੀਤਾਂ 'ਤੇ ਦਾ ਖਤਾਂ ਦੇ ਆਧਾਰਿਤ ਪ੍ਰੋਗਰਾਮ, ਇਹ ਸਾਰਾ ਸਾਡਾ ਪ੍ਰੋਗਰਾਮ ਹੁੰਦਾ ਹਰ ਬੁੱਧਵਾਰ, ਤੁਹਾਡੀ ਫਰਮਾਇਸ਼, ਤੁਸੀਂ ਉਹ 'ਚ ਸ਼ਾਮਿਲ ਹੋ ਸਕਦੇ ਹੋ। ਔਰ ਜੇ ਗੱਲ ਕਰੀਏ ਖਤਾਂ 'ਤੇ ਆਧਾਰਿਤ, ਟੈਲੀਫੋਨ 'ਤੇ ਆਧਾਰਿਤ, ਤੁਸੀਂ ਸਾਡੇ ਪ੍ਰੋਗਰਾਮ ਲਗਾਤਾਰ ਸੁਣਦੇ ਰਹੋ, ਤੁਹਾਨੂੰ ਪਤਾ ਲੱਗੇਗਾ ਕਿ ਅਸੀਂ ਹਰ ਤਰ੍ਹਾਂ ਦੇ ਨਾਲ ਪ੍ਰੋਗਰਾਮ ਪੇਸ਼ ਕਰਦੇ ਹਾਂ, ਚਾਹੇ ਉਹ ਖਤਾਂ 'ਤੇ ਆਧਾਰਿਤ ਹੋਣ, ਚਾਹੇ ਉਹ ਟੈਲੀਫੋਨ 'ਤੇ ਆਧਾਰਿਤ ਹੋਣ, ਜਾਂ ਵਟਸਐਪ 'ਤੇ ਆਧਾਰਿਤ ਹੋਣ
0: ਜੀ।
1: ਤਾਂ ਅਸੀਂ ਹਰ ਇੱਕ ਤਰ੍ਹਾਂ ਦੇ ਨਾਲ ਸਾਡੇ ਕੋਲ ਫਰਮਾਇਸ਼

0: ਪੁੱਜਦੀ ਹੈ ਸਾਡੇ ਸੁਣਨ ਵਾਲਿਆਂ ਦੀ, ਅਤੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਉਹਨਾਂ ਦੀ ਫਰਮਾਇਸ਼ ਪੂਰੀ ਕੀਤੀ ਜਾਵੇ। ਤੁਸੀਂ ਯਕੀਨ ਮੰਨਿਓ ਕਿ ਸਾਡੇ ਕੋਲ ਪੋਸਟ ਕਾਰਡ ਵੀ ਆਉਂਦੇ ਨੇ, ਚਿੱਠੀਆਂ ਵੀ ਆਉਂਦੀਆਂ ਨੇ, ਹਰ ਤਰ੍ਹਾਂ ਦੀ ਅਸੀਂ ਲੈਟਰ ਨੂੰ, ਚਿੱਠੀ ਨੂੰ ਜਾਂ ਪੋਸਟ ਕਾਰਡ ਨੂੰ ਫਰਮਾਇਸ਼ ਦੇ ਵਿੱਚ ਜਿਹੜਾ ਲੈਟਰ ਖਤਾਂ 'ਤੇ ਆਧਾਰਿਤ ਹੈ ਉਸ ਦੇ ਵਿੱਚ ਸ਼ਾਮਿਲ ਕਰਦੇ ਹਾਂ। ਬਹੁਤ ਬਹੁਤ ਸ਼ੁਕਰੀਆ ਜੀ ਖਤ ਲਿਖਣ ਵਾਸਤੇ। ਸਾਨੂੰ ਉਮੀਦ ਹੈ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹੋਗੇ ਔਰ ਹੋਰ ਵੀ ਬਹੁਤ ਸਾਰੇ ਸਾਥੀਆਂ ਨੂੰ ਰੇਡੀਓ ਦੇ ਨਾਲ ਜੋੜੋਗੇ, ਸਾਨੂੰ ਖਤ ਲਿਖਦੇ ਰਹੋਗੇ ਔਰ ਆਪਣੇ ਖਿਆਲਾਤ ਸਾਡੇ ਤੱਕ ਇਸੇ ਤਰ੍ਹਾਂ ਪੁੱਜਦੇ ਕਰਦੇ ਰਹੋਗੇ।
1: ਬਿਲਕੁਲ ਜੀ, ਤੁਸੀਂ ਗੱਲ ਕੀਤੀ ਕਿ ਪੋਸਟ ਕਾਰਡ, ਦੇਖੋ ਪੋਸਟ ਕਾਰਡ ਹੀ ਸੀ ਇਹਨਾਂ ਦਾ
0: ਜੀ,
1: ਤੇ ਅਸੀਂ ਆਪਣੀ ਤੁਹਾਡੀ ਚਿੱਠੀ ਮਿਲੀ 'ਚ ਵੀ ਸ਼ਾਮਿਲ
0: ਕੀਤਾ ਜੀ ਜੀ,
1: ਔਰ ਇਹ ਵੀ ਮੇਰੇ ਹੱਥ ਦੇ ਵਿੱਚ ਪੋਸਟ ਕਾਰਡ ਹੀ ਹੈ
0: ਜੀ।
1: ਪਿੰਡ ਚਤਰਾ, ਤਹਿਸੀਲ ਜ਼ੀਰਾ, ਜ਼ਿਲ੍ਹਾ ਫਿਰੋਜ਼ਪੁਰ ਤੋਂ ਜਗਜੀਤ ਸਿੰਘ ਚਤਰਾ
0: ਜੀ,
1: ਟਹਿਲ ਸਿੰਘ, ਬੂਟਾ ਸਿੰਘ, ਹਰਨੇਕ ਸਿੰਘ, ਅਜੀਤ ਸਿੰਘ ਪੈਂਚ, ਜੀਤ ਸਿੰਘ ਸਹੋਤਾ ਤੇ ਲਿਖਾਰੀ ਸਭਾ ਦੇ ਮੈਂਬਰ
0: ਜੀ
1: ਲਿਖ ਰਹੇ ਨੇ ਕਿ ਅਸੀਂ ਸਭ ਸਰੋਤੇ ਬਿਨਾਂ ਨਾਗਾ ਰੇਡੀਓ ਦੇ ਸਾਰੇ ਪ੍ਰੋਗਰਾਮ ਸੁਣਦੇ ਹਾਂ
0: ਜੀ।
1: ਵਧੀਆ ਮਹਿਸੂਸ ਹੁੰਦਾ ਹੈ, ਜੀਵਨ ਜਾਂਚ ਰੇਡੀਓ ਤੋਂ ਹੀ ਮਿਲੀ ਹੈ। ਸਵੇਰ ਤੋਂ ਲੈ ਕੇ ਰਾਤ ਤੱਕ 11 ਵਜੇ ਤੱਕ ਅਸੀਂ ਰੇਡੀਓ ਸੁਣਦੇ ਹਾਂ। ਦਿਹਾਤੀ ਸਿਲਸਿਲਾ ਸਾਡੀ ਜਿੰਦ ਜਾਨ ਹੈ, ਜੀਵਨ ਦੀਆਂ ਤਰੱਕੀਆਂ ਦਾ ਰਸਤਾ ਦਿਖਾਉਂਦੀ ਹੈ। ਕਹਿੰਦੇ ਇਸੇ ਤਰ੍ਹਾਂ ਹੀ ਸਾਰੇ ਪ੍ਰੋਗਰਾਮ ਵਿਸਦੇ ਵੇਲੇ ਧਮਕ ਜਲੰਧਰ ਪੈਂਦੀ, ਖਬਰਾਂ ਆਪਣੀ ਆਪਣੀ ਥਾਈਂ 'ਤੇ ਵਧੀਆ ਚੱਲ ਰਹੇ ਨੇ।
0: ਦੇਖੋ ਸਾਨੂੰ ਕਿੰਨੇ ਵਿਸਤਾਰ ਦੇ ਨਾਲ ਇਹਨਾਂ ਨੇ ਚਿੱਠੀ ਲਿਖ ਕੇ ਭੇਜੀ ਹੈ ਪਿੰਡ ਚਤਰਾ ਤੋਂ। ਇਹ ਜਗਜੀਤ ਸਿੰਘ ਚਤਰਾ ਜੀ ਵੀ ਸਾਡੇ ਬੜੇ ਹੀ ਸੂਝਵਾਨ ਸਰੋਤਾ ਨੇ ਔਰ ਜਦੋਂ ਵੀ ਸਾਨੂੰ ਖਤ ਲਿਖਦੇ ਨੇ ਬੜੇ ਹੀ ਵਿਸਤਾਰ ਨਾਲ
1: ਜੀ
0: ਖਤ ਲਿਖਦੇ ਨੇ। ਇਸ ਖਤ ਦੇ ਵਿੱਚ ਵੀ ਇਹਨਾਂ ਨੇ ਸਾਡੇ ਬਹੁਤ ਸਾਰੇ ਪੇਸ਼ ਕੀਤੇ ਗਏ ਪ੍ਰੋਗਰਾਮਾਂ ਨੂੰ ਪਸੰਦ ਕੀਤਾ ਹੈ, ਜਿਸ ਦੇ ਵਿੱਚ ਸਵੇਰ ਆਪਣਾ ਸਵੇਰ ਵਾਲਾ ਪ੍ਰੋਗਰਾਮ ਹੈ ਉਹ ਵੀ ਪਸੰਦ ਕੀਤਾ ਇਹਨਾਂ ਨੇ। ਉਸ ਤੋਂ ਬਾਅਦ ਵਸਦੇ ਵੇੜੇ ਪ੍ਰੋਗਰਾਮ ਦੀ ਵੀ ਇਹਨਾਂ ਨੇ ਤਾਰੀਫ ਲਿਖੀ ਹੈ। ਇੱਕ ਇਹ ਆਪਣੇ ਖਤਾਂ ਦੇ ਵਿੱਚ ਲਿਖਦੇ ਹੁੰਦੇ ਨੇ ਕਿ ਸਾਡੇ ਪਿੰਡ ਦੇ ਵਿੱਚ ਜਿਹੜੀ ਲਿਖਾਰੀ ਸਭਾ ਹੈ, ਅਸੀਂ ਸਾਰੇ ਜਣੇ ਆਪਣੇ ਆਪਣੇ ਘਰ ਬੈਠ ਕੇ ਪ੍ਰੋਗਰਾਮ ਸੁਣਦੇ ਹਾਂ ਅਤੇ ਜਦੋਂ ਮਿਲ ਬੈਠਦੇ ਹਾਂ ਅਤੇ ਫਿਰ ਪ੍ਰੋਗਰਾਮ ਦੇ ਬਾਰੇ ਚਰਚਾ ਵੀ ਕਰਦੇ।
1: ਬਿਲਕੁਲ, ਇਹ ਬਹੁਤ ਵਧੀਆ ਗੱਲ ਹੈ,
0: ਬਹੁਤ ਵੱਡਾ ਉਪਰਾਲਾ ਹੈ ਇਹਨਾਂ ਦਾ। ਤਾਂ ਇਹ ਉਹਦੇ ਬਾਰੇ ਫਿਰ ਜੋ ਉੱਥੇ ਆਪਸ ਦੇ ਵਿੱਚ ਵਿਚਾਰ ਵਟਾਂਦਰਾ ਕਰਦੇ ਨੇ ਉਹ ਸਾਨੂੰ ਲਿਖ ਕੇ ਵੀ ਭੇਜਦੇ ਨੇ। ਇਸ ਦੇ ਨਾਲ ਨਾਲ ਇਹਨਾਂ ਨੇ ਲਿਖਿਆ ਕਿ ਧਮਕ ਜਲੰਧਰ ਪੈਂਦੀ ਪ੍ਰੋਗਰਾਮ ਵੀ ਇਹਨਾਂ ਨੂੰ ਪਸੰਦ ਆਇਆ, ਜਿਸ ਦੇ ਵਿੱਚ ਪੰਜਾਬੀ ਗਾਣੇ ਪੇਸ਼ ਕੀਤੇ ਜਾਂਦੇ ਨੇ ਔਰ ਇਸ ਦੇ ਨਾਲ ਇਹਨਾਂ ਨੇ ਖਬਰਾਂ ਦੇ ਬਾਰੇ ਵੀ ਆਪਣੀ ਰਾਏ ਲਿਖੀ ਹੈ ਕਿ ਖਬਰਾਂ ਵੀ ਬਹੁਤ ਵਧੀਆ ਸਾਨੂੰ ਲੱਗਦੀਆਂ ਨੇ ਜਿਹੜੀਆਂ ਰੇਡੀਓ ਤੋਂ ਪੇਸ਼ ਕੀਤੀਆਂ ਜਾਂਦੀਆਂ ਨੇ ਔਰ ਰੇਡੀਓ ਤੋਂ ਜੀਵਨ ਦੇ ਹਰ ਪੱਖ ਦੇ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ, ਸਾਡੇ ਪ੍ਰੋਗਰਾਮ ਤੁਸੀਂ ਇੰਨੇ ਮਨ ਲਗਾ ਕੇ ਸੁਣਦੇ ਹੋ ਔਰ ਸਾਨੂੰ ਵਿਸਤਾਰ ਦੇ ਨਾਲ ਖਤ ਲਿਖ ਕੇ ਭੇਜਦੇ ਹੋ, ਬਹੁਤ ਬਹੁਤ ਸ਼ੁਕਰੀਆ ਜੀ।
1: ਲਓ ਜੀ, ਸੁਣ ਜੀ, ਇਹ ਤੁਹਾਡੇ ਇੱਕ ਫੇਵਰੇਟ ਜਿਹੀ ਪਲੇਸ ਤੋਂ ਖਤ ਆਇਆ,
0: ਠੰਡੀ ਥਾਂ ਤੋਂ ਆਈ ਹੈ।
1: ਹਾਂਜੀ ਬਿਲਕੁਲ, ਜਿਹੜਾ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਹੈ ਨਾ
0: ਜੀ,
1: ਜਿੱਥੇ ਜਾਣਾ ਘੁੰਮਣਾ ਫਿਰਨਾ ਤੁਹਾਡੀ ਮਨ ਦੀ ਇੱਛਾ ਰਹਿੰਦੀ ਹੈ,
0: ਵਾਹ,
1: ਤੇ ਤੁਸੀਂ ਇਸ ਈਮੇਲ ਜ਼ਰੀਏ ਘੁੰਮ ਲਓ ਥੋੜਾ ਜਿਹਾ
0: ਜੀ। ਜੀ
1: ਲਓ ਜੀ, ਪੁਰਸ਼ੋਤਮ ਕੁਮਾਰ ਭਦਰਵਾ ਤੋਂ
0: ਜੀ,
1: ਕਾਰਯਕ੍ਰਮ ਪ੍ਰਸਤੁਤਕਰਤਾ ਕੋ ਨਮਸਕਾਰ, ਆਪਕਾ ਕੇਂਦਰ ਭਾਰਤ ਕਾ ਨੰਬਰ 1 ਕੇਂਦਰ ਹੈ, ਯਹਾਂ ਸੇ ਸਭੀ ਕਾਰਯਕ੍ਰਮ ਜ਼ਬਰਦਸਤ ਚੱਲ ਰਹੇ ਹੈ, ਮਹਿਕ ਪੰਜਾਬ ਦੀ ਸੋਹਣੀ ਸਵੇਰ, ਵਿਸ਼ੇਸ਼ ਸੂਚਨਾ, ਵਸਦੇ ਵੇੜੇ ਤੁਹਾਡੀ ਚਿੱਠੀ ਮਿਲੀ, ਇਹ ਸਭੀ ਕਾਰਯਕ੍ਰਮ ਏਕ ਸੇ ਏਕ ਬੜਕਰ ਚੱਲ ਰਹੇ ਹੈ ਔਰ ਸਾਥ ਮੇਂ ਇਨਸਾਨ ਕੋ ਜਾਗਰੂਕ ਕਰਨੇ ਕੇ ਲੀਏ ਵਿਗਿਆਪਨ ਸੁਣਾਏ ਜਾਤੇ ਹੈ, ਇਹ ਆਕਾਸ਼ਵਾਣੀ ਕਾ ਬਹੁਤ ਬੜਾ ਉਪਰਾਲਾ ਹੈ, ਸਮੇਂ ਸਮੇਂ ਪਰ ਖਬਰੇ ਸੁਣਨੇ ਕੋ ਮਿਲਤੀ ਹੈ, ਰੇਡੀਓ ਮੇਂ ਜੋ ਵੀ ਜਾਣਕਾਰੀ ਸੁਣਨੇ ਕੋ ਮਿਲਤੀ ਹੈ ਬਿਲਕੁਲ ਸਹੀ ਹੋਤੀ ਹੈ, ਸੋਸ਼ਲ ਮੀਡੀਆ ਮੇਂ ਤੋ ਲੁੱਟ ਖਸੁੱਟ ਬਹੁਤ ਹੋ ਰਹੀ ਹੈ, ਇਸ ਸੇ ਹਰ ਇਨਸਾਨ ਕੋ ਬਚਕਰ ਰਹਿਣਾ ਚਾਹੀਏ, ਕਾਰਯਕ੍ਰਮ ਆਪਕੇ ਬੁਲੰਦੀਓਂ ਕੋ ਛੂ ਰਹੇ ਹੈ।
0: ਪੁਰਸ਼ੋਤਮ ਜੀ, ਤੁਸੀਂ ਸਾਨੂੰ ਭਦਰਵਾ ਤੋਂ ਖਤ ਲਿਖਿਆ ਹੈ ਔਰ ਤੁਹਾਡੇ ਖਤ ਵੀ ਸਾਨੂੰ ਲਗਾਤਾਰ ਮਿਲਦੇ ਰਹਿੰਦੇ ਨੇ। ਤੁਸੀਂ ਪ੍ਰੋਗਰਾਮ ਦੇ ਵਿੱਚ, ਖਤ ਦੇ ਵਿੱਚ ਸਾਡੇ ਵੱਖ ਵੱਖ ਪ੍ਰੋਗਰਾਮਾਂ ਦੇ ਬਾਰੇ ਵਿੱਚ ਆਪਣੀ ਰਾਏ ਲਿਖ ਕੇ ਭੇਜੀ ਹੈ ਔਰ ਤੁਹਾਨੂੰ ਸਾਡੇ ਪ੍ਰੋਗਰਾਮ ਪਸੰਦ ਆਉਂਦੇ ਨੇ। ਇਸ ਦੇ ਨਾਲ ਤੁਸੀਂ ਲਿਖਿਆ ਹੈ ਕਿ ਜਿਹੜੇ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਵਿਗਿਆਪਨ ਸੁਣਾਏ ਜਾਂਦੇ ਨੇ ਉਹ ਵੀ ਆਕਾਸ਼ਵਾਣੀ ਦਾ ਬਹੁਤ ਵੱਡਾ ਉਪਰਾਲਾ। ਸਾਡੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਹਰ ਵਿਸ਼ੇ ਦੇ ਉੱਪਰ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ। ਜਿਸ ਤਰ੍ਹਾਂ ਪਿੱਛੇ ਜੇ ਅਸੀਂ ਕੰਪੇਨ ਚਲਾਈ ਸੀ ਕਿ ਜਿਹੜੀ ਸਾਈਬਰ ਠੱਗੀ ਹੈ, ਇਹਦੇ ਵੀ ਬਹੁਤ ਸਾਰੀਆਂ ਘਟਨਾਵਾਂ ਸੁਣਨ ਨੂੰ ਮਿਲਦੀਆਂ ਸਨ ਅਤੇ ਇਹ ਉਹਨਾਂ ਬਾਰੇ ਹੀ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਅਸੀਂ ਸਪੈਸ਼ਲ ਕੰਪੇਨ ਚਲਾਈ ਔਰ ਜਿਹੜੇ ਉਹਦੇ ਮਾਹਰ ਨੇ ਉਹਨਾਂ ਨਾਲ ਬੁਲਾ ਕੇ ਇੱਥੇ ਦਫ਼ਤਰ ਦੇ ਵਿੱਚ ਸਟੂਡੀਓ ਦੇ ਵਿੱਚ ਬੁਲਾ ਕੇ ਉਹਨਾਂ ਦੇ ਨਾਲ ਇੰਟਰਵਿਊ, ਉਹਨਾਂ ਦੇ ਨਾਲ ਭੇਂਟ ਵਾਰਤਾਵਾਂ ਸੁਣਾਈਆਂ ਗਈਆਂ। ਇਹ ਵੀ ਦੱਸਿਆ ਗਿਆ ਕਿ ਆਮ ਜਨਤਾ ਆਮ ਲੋਕ ਇਸ ਠੱਗੀ ਤੋਂ ਕਿਵੇਂ ਬਚ ਸਕਦੇ ਨੇ।
1: ਔਰ ਬਹੁਤ ਸਾਰੇ ਸੋਨ ਜੀ ਵਿਗਿਆਪਨ ਵੀ ਚਲਾਏ ਗਏ
0: ਜੀ
1: ਸਾਡੇ ਵੱਲੋਂ, ਸਾਡੀ ਆਕਾਸ਼ਵਾਣੀ ਵੱਲੋਂ, ਤਾਂ ਕਿ ਅਸੀਂ ਲੋਕਾਂ ਨੂੰ ਦੱਸ ਸਕੀਏ ਕਿ ਕਿਸ ਤਰ੍ਹਾਂ ਦੇ ਕ੍ਰਾਈਮ ਜਿਹੜੇ ਨੇ ਉਹਨਾਂ ਨਾਲ ਹੋ ਸਕਦੇ ਨੇ,
0: ਔਰ ਕਿਸ ਤਰ੍ਹਾਂ ਦੇ ਨਵੇਂ ਨਵੇਂ ਰੂਪ ਜਿਹੜੇ ਠੱਗ ਲੋਕ ਨੇ ਉਹ ਕਿਸ ਤਰ੍ਹਾਂ ਨਵੇਂ ਨਵੇਂ ਠੱਗੀ ਦੇ ਤਰੀਕੇ ਅਪਣਾ ਕੇ ਲੋਕਾਂ ਨੂੰ ਆਪਣੇ ਜਾਲ ਦੇ ਵਿੱਚ ਫਸਾਉਂਦੇ ਨੇ।
1: ਔਰ ਅਸੀਂ ਇਹ ਵੀ ਗਾਹੇ ਬਗਾਏ ਦੱਸਦੇ ਰਹੇ ਹਾਂ ਕਿ ਜੇ ਠੱਗੀ

0: ਉਹ ਵੀ ਗਈ ਹੈ,
1: ਜੀ ਜੀ
0: ਤਾਂ ਤੁਸੀਂ ਕਿਹੜੀ ਹੈਲਪਲਾਈਨ ਤੇ ਜਾ ਕੇ ਤੁਸੀਂ ਮਦਦ
1: ਸ਼ਿਕਾਇਤ
0: ਲੈ
1: ਦਰਜ
0: ਸਕਦੇ
1: ਕਰਨੀ
0: ਹੋ,
1: ਹੈ,
0: ਸ਼ਿਕਾਇਤ
1: ਸ਼ਿਕਾਇਤ ਦਰਜ
0: ਦਰਜ
1: ਕਰ
0: ਕਰ ਸਕਦੇ
1: ਹੋ
0: ਜੀ।
1: ਤੁਹਾਡਾ ਬੜਾ ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਸਾਡੇ ਪ੍ਰੋਗਰਾਮ ਪਸੰਦ ਕਰਦੇ ਹੋ। ਸਾਨੂੰ ਉਮੀਦ ਹੈ ਪੁਰਸ਼ੋਤਮ ਜੀ ਕਿ ਅੱਗੋਂ ਵਾਸਤੇ ਵੀ ਸਾਡੇ ਪ੍ਰੋਗਰਾਮਾਂ ਦੇ ਨਾਲ ਤੁਸੀਂ ਇਸੇ ਤਰ੍ਹਾਂ ਜੁੜੇ ਰਹੋਗੇ ਔਰ ਸਾਨੂੰ ਆਪਣੇ ਖੱਤ ਇਸੇ ਤਰ੍ਹਾਂ ਲਿਖ ਕੇ ਭੇਜਦੇ ਰਹੋਗੇ। ਬਹੁਤ ਬਹੁਤ ਸ਼ੁਕਰੀਆ ਜੀ।
0: ਪਿੰਡ ਹੀਰਾਵਾਲੀ ਜ਼ਿਲ੍ਹਾ ਫਾਜ਼ਿਲਕਾ ਤੋਂ ਸੁਭਾਸ਼ ਗੁਦਾਰਾ, ਬਿਮਲਾ ਗੁਦਾਰਾ, ਇੰਦੂ ਪਾਰਵਤੀ, ਹਿਮਾਂਸ਼ੂ ਗੁਦਾਰਾ
1: ਜੀ,
0: ਸਰਵਨ ਰਿਣਵਾ, ਹਜ਼ਾਰੀ ਲਾਲ ਸ਼ਰਮਾ
1: ਜੀ
0: ਕਹਿੰਦੇ, ਪਿਆਰ ਭਰੀ ਸਤਿ ਸ਼੍ਰੀ ਅਕਾਲ, ਪਿਛਲਾ ਪ੍ਰੋਗਰਾਮ ਸੁਣਿਆ ਜਿਸ ਵਿੱਚ ਮੇਰਾ ਵੀ ਈਮੇਲ ਸ਼ਾਮਿਲ ਕੀਤਾ ਗਿਆ। 11 ਤਰੀਕ ਨੂੰ ਸ਼ਾਮੀ 5 ਤੋਂ 6 ਵਜੇ ਯੁਵਾਣੀ ਵਿੱਚ ਆਰ ਜੇ ਨੇਹਾ ਅਤੇ ਆਰ ਜੇ ਦੀਕਸ਼ਾ ਜੀ ਨੇ ਕਹਿੰਦੇ ਬਹੁਤ ਹੀ ਵਧੀਆ ਕਾਰਜਕ੍ਰਮ ਪੇਸ਼ ਕੀਤਾ। ਫੈਮਿਲੀ ਨੰਬਰ 1 ਵੀ ਸੁਣਿਆ, ਬਹੁਤ ਵਧੀਆ ਲੱਗਿਆ। 11 ਤਰੀਕ ਨੂੰ ਰਾਤੀ 10:02 'ਤੇ ਕਵੀ ਸਭਾ ਸੁਣੀ ਜਿਸ ਵਿੱਚ ਅਮਰਜੀਤ ਕੌਂਕੇ, ਹਰਮੀਤ ਵਿਦਿਆਰਥੀ, ਬਲਵਿੰਦਰ ਭੱਟੀ ਅਤੇ ਪਰਮਜੀਤ ਜੀ ਨੇ ਮਜ਼ਾ ਹੀ ਲਿਆ ਦਿੱਤਾ। 12 ਤਰੀਕ ਨੂੰ ਰਾਤੀ ਖੇਡ ਸੰਸਾਰ ਪ੍ਰੋਗਰਾਮ ਵਿੱਚ ਵੀਰਿੰਦਰ ਜੀ ਨੇ ਅਰਜੁਨ ਅਵਾਰਡ ਟ੍ਰਿਪਲ ਜੰਪ ਖਿਡਾਰੀ ਅਰਪਿੰਦਰ ਸਿੰਘ ਜੀ ਨਾਲ ਕੀਤੀ ਗੱਲਬਾਤ, ਬਹੁਤ ਹੀ ਵਧੀਆ ਲੱਗੀ। 13 ਤਰੀਕ ਨੂੰ 12:05 'ਤੇ ਵਸਦੇ ਵਿਹੜੇ ਪ੍ਰੋਗਰਾਮ ਦੇ ਤਹਿਤ ਅਰਵਿੰਦਰ ਕੌਰ ਧਾਲੀਵਾਲ ਕੋਲੋਂ ਕਹਾਣੀ ਸੁਣੀ, ਮੈਂ ਛੁੱਟੀ 'ਤੇ ਜਾ ਰਹੀ ਹਾਂ, ਬਹੁਤ ਹੀ ਵਧੀਆ ਲੱਗੀ। 14 ਤਰੀਕ ਨੂੰ 12:05 'ਤੇ ਵਸਦੇ ਵਿਹੜੇ ਪ੍ਰੋਗਰਾਮ ਵਿੱਚ ਡਾਕਟਰ ਤਰਨ ਅਗਰਵਾਲ ਜੀ ਦੀ ਮੈਡੀਕਲ ਸਪੈਸ਼ਲਿਸਟ ਤੋਂ ਦਿਲ ਦੀ ਧੜਕਣ ਬਾਰੇ ਜਾਣਕਾਰੀ ਦਿੱਤੀ ਗਈ, ਬਹੁਤ ਵਧੀਆ ਸੀ। ਪਰ ਕਹਿੰਦੇ ਇੱਕ ਗੱਲ ਅਸੀਂ ਕਹਿ ਦਈਏ ਕਿ ਸਾਡੇ ਦਿਲ ਦੀ ਧੜਕਣ ਤਾਂ ਹਮੇਸ਼ਾ ਹੀ ਆਕਾਸ਼ਵਾਣੀ ਜਲੰਧਰ ਹੈ।
1: ਵਾਹ, ਇੰਨਾ ਮਾਣ ਦੇਣ ਵਾਸਤੇ ਬਹੁਤ ਬਹੁਤ ਸ਼ੁਕਰੀਆ ਜੀ। ਸੁਭਾਸ਼ ਗੁਦਾਰਾ ਜੀ,
0: ਜੀ
1: ਤੁਸੀਂ ਦੇਖੋ ਤਰੀਕ ਵਾਈਜ਼ ਸਾਡੇ ਪ੍ਰੋਗਰਾਮ ਸੁਣੇ ਨੇ ਔਰ ਉਹਨਾਂ ਦੀ ਤਾਰੀਫ ਲਿਖ ਕੇ ਸਾਨੂੰ ਭੇਜੀ ਹੈ। ਹਰ ਤਰ੍ਹਾਂ ਦੇ ਪ੍ਰੋਗਰਾਮ ਤੁਸੀਂ ਸੁਣਦੇ ਹੋ
0: ਜੀ,
1: ਖੇਡ ਸੰਸਾਰ ਪ੍ਰੋਗਰਾਮ ਵੀ ਤੁਸੀਂ ਸੁਣਿਆ, ਅਮਰਜੀਤ ਕੌਂਕੇ ਅਤੇ ਹਰਮੀਤ ਵਿਦਿਆਰਥੀ, ਬਲਵਿੰਦਰ ਭੱਟੀ ਅਤੇ ਪਰਮਜੀਤ ਜੀ ਵੱਲੋਂ ਜਿਹੜੀ ਕਵੀ ਸਭਾ ਪੇਸ਼ ਕੀਤੀ ਗਈ 11 ਤਾਰੀਖ ਨੂੰ, ਉਹ ਵੀ ਤੁਹਾਨੂੰ ਪਸੰਦ ਆਈ। ਯੁਵਾਣੀ ਪ੍ਰੋਗਰਾਮ ਵੀ ਤੁਸੀਂ ਸੁਣਦੇ ਹੋ ਜਿਹੜਾ ਕਿ ਸਾਡਾ FM ਰੇਨਬੋ ਦੇ ਉੱਪਰ 5:00 ਤੋਂ ਲੈ ਕੇ 6:00 ਤੱਕ ਹਰ ਰੋਜ਼ ਪ੍ਰੋਗਰਾਮ ਸ਼ਾਮ ਨੂੰ ਪੇਸ਼ ਕੀਤਾ ਜਾਂਦਾ ਹੈ, ਉਹ ਵੀ ਤੁਸੀਂ ਸੁਣਿਆ, ਉਹਦੇ ਬਾਰੇ ਵੀ ਤੁਸੀਂ ਆਪਣੀ ਰਾਏ ਲਿਖ ਕੇ ਭੇਜੀ ਹੈ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਔਰ ਸਾਨੂੰ ਉਮੀਦ ਹੈ ਕਿ ਤੁਸੀਂ ਇਸੇ ਤਰ੍ਹਾਂ ਸਾਡੇ ਪ੍ਰੋਗਰਾਮਾਂ ਦੇ ਨਾਲ ਜੁੜੇ ਰਹੋਗੇ ਔਰ ਸਾਡੀ ਤੱਕ ਆਪਣੀ ਰਾਏ ਇਸੇ ਤਰ੍ਹਾਂ ਲਿਖ ਕੇ ਭੇਜਦੇ ਰਹੋਗੇ। ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ
0: ਜੀ। ਅਤੇ ਦੇਖੋ ਬਹੁਤ ਸਾਰੀਆਂ ਚਿੱਠੀਆਂ ਦਾ ਜਿਹੜਾ ਸਾਡੇ ਕੋਲ ਸਿਲਸਿਲਾ ਸੀ, ਕਾਫੀ ਚਿੱਠੀਆਂ ਸੀ ਅੱਜ ਦੇ ਸਾਡੇ ਕੋਲ ਔਰ ਬਹੁਤ ਸਾਰੀਆਂ ਚਿੱਠੀਆਂ ਅਸੀਂ ਪੜ੍ਹ ਵੀ ਲਈਆਂ ਤੇ ਇੱਕ ਚਿੱਠੀ ਸਾਡੇ ਕੋਲ ਰਹਿ ਗਈ ਹੈ।
1: ਇਹ ਕੀ ਕਹਿੰਦੇ ਨੇ ਜੀ,
0: ਜੀ
1: ਇਹ ਲਿਖਣ ਵਾਲੇ ਨੇ ਜੀ ਬਲਬੀਰ ਸਿੰਘ, ਪੰਜਾਬ ਪੁਲਿਸ ਦੇ ਮੁਲਾਜ਼ਮ ਨੇ ਔਰ ਇਹ ਲਿਖਦੇ ਨੇ, ਮੈਂ ਤੁਹਾਡੇ ਤਕਰੀਬਨ ਸਾਰੇ ਪ੍ਰੋਗਰਾਮ ਸੁਣਦਾ ਹਾਂ, ਮੈਂ ਸ਼ਨੀਵਾਰ ਤੋਂ ਐਤਵਾਰ ਨੂੰ ਛੁੱਟੀ 'ਤੇ ਹੁੰਦਾ ਹਾਂ, ਮੈਨੂੰ ਤੁਹਾਡੇ ਸਾਰੇ ਪ੍ਰੋਗਰਾਮ ਬਹੁਤ ਵਧੀਆ ਲੱਗਦੇ ਨੇ, ਮੈਨੂੰ ਵਰਿੰਦਰ ਦੀ ਪੇਸ਼ਕਾਰੀ ਬਹੁਤ ਵਧੀਆ ਲੱਗਦੀ ਹੈ, ਪੂਜਾ ਹੰਡਾ, ਪੂਨਮ ਅਤੇ ਸ਼ਵੇਤਾ ਮੈਡਮ, ਇਹਨਾਂ ਆਸ਼ਾ ਮੈਡਮ, ਇਹਨਾਂ ਦੀ ਜਿਹੜੀ ਪੇਸ਼ਕਾਰੀ ਹੈ ਬਹੁਤ ਵਧੀਆ ਲੱਗਦੀ ਹੈ। ਇਸ ਤੋਂ ਇਲਾਵਾ ਦਿਹਾਤੀ ਪ੍ਰੋਗਰਾਮ ਵਿੱਚ ਖੇਤੀਬਾੜੀ ਪ੍ਰੋਗਰਾਮ ਬਹੁਤ ਵਧੀਆ ਹੁੰਦਾ ਹੈ, ਰੂੜੀਆ ਰਾਮ ਦੀਆਂ ਕੰਮ ਦੀਆਂ ਗੱਲਾਂ ਮਨ ਨੂੰ ਛੂੰਹਦੀਆਂ ਨੇ, ਵਸਦੇ ਵਿਹੜੇ ਪ੍ਰੋਗਰਾਮ ਵਿੱਚ ਜਿਹੜੇ ਸਿਲਸਿਲੇ ਪੇਸ਼ ਕੀਤੇ ਜਾਂਦੇ ਨੇ ਉਹ ਕਹਿੰਦੇ ਨੇ, ਮੇਰੀ ਪਤਨੀ ਹਰ ਰੋਜ਼ ਸੁਣਦੀ ਹੈ ਕੀ ਖੋਇਆ ਹੈ ਅਤੇ ਕੀ ਪਾਇਆ, ਇਸ ਵਿੱਚ ਵੀ ਬਹੁਤ ਮੈਨੂੰ ਬਹੁਤ ਪਸੰਦ ਆਉਂਦਾ ਹੈ, ਧਮਕ ਜਲੰਧਰ ਪੈਂਦੀ, ਜ਼ਿੰਦਗੀ ਹਸੀਨ ਹੈ, ਬਹੁਤ ਸਾਰੇ ਪ੍ਰੋਗਰਾਮਾਂ ਦੇ ਨਾਮ ਲਿਖੇ ਨੇ ਜੀ, ਉਹ ਇਹਨਾਂ ਨੂੰ ਪਸੰਦ ਆਏ ਨੇ। ਇਸੇ ਤਰ੍ਹਾਂ 27 ਅਪ੍ਰੈਲ ਨੂੰ ਪੇਸ਼ ਕੀਤਾ ਸੋਹਣੀ ਸਵੇਰ ਪ੍ਰੋਗਰਾਮ, ਬਹੁਤ ਪਸੰਦ ਕੀਤਾ ਇਹਨਾਂ ਨੇ, ਇਹੀ ਹੈ ਜੀ ਇਸ ਖੱਤ ਦੇ ਵਿੱਚ ਇਹਨਾਂ ਨੇ ਸਾਡੇ ਸਾਰੇ ਹੀ ਜਿਹੜੇ ਪ੍ਰੋਗਰਾਮ ਸੁਣੇ ਨੇ, ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਹੜੇ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ, ਚਾਹੇ ਉਹ ਸੋਹਣੀ ਸਵੇਰ ਹੋਵੇ, ਚਾਹੇ ਦੁਪਹਿਰੇ ਜਿਹੜਾ ਪ੍ਰੋਗਰਾਮ ਪੇਸ਼ ਕੀਤਾ ਜਾਂਦਾ ਵਸਦੇ ਵਿਹੜੇ ਹੋਵੇ ਜਾਂ ਧਮਕ ਜਲੰਧਰ ਪੈਂਦੀ ਹੋਵੇ, ਇਸੇ ਤਰ੍ਹਾਂ ਸ਼ਾਮ ਨੂੰ ਪੇਸ਼ ਕੀਤਾ ਜਾਣ ਵਾਲਾ ਦਿਹਾਤੀ ਪ੍ਰੋਗਰਾਮ ਹੋਵੇ, ਇਹਨਾਂ ਨੂੰ ਸਾਰੇ ਪ੍ਰੋਗਰਾਮ ਸਾਡੇ ਪੇਸ਼ ਕੀਤੇ ਹੋਏ ਚੰਗੇ ਲੱਗਦੇ ਨੇ ਜੀ।
0: ਬਿਲਕੁਲ ਜੀ, ਔਰ ਦੇਖੋ ਇਹਨਾਂ ਦੀ ਪਤਨੀ ਵੀ ਸਾਡਾ ਪ੍ਰੋਗਰਾਮ ਜਿਹੜੀ ਆ ਉਹ ਸੁਣਦੇ ਨੇ।
1: ਬਿਲਕੁਲ, ਮੈਨੂੰ ਇਹ ਲੱਗਦਾ ਕਿ ਜਦੋਂ ਦੋਨੇ ਜਣੇ ਪ੍ਰੋਗਰਾਮ ਸੁਣਦੇ ਨੇ ਤੇ ਆਪਸ ਵਿੱਚ ਪ੍ਰੋਗਰਾਮਾਂ ਦੇ ਬਾਰੇ ਵਿੱਚ ਚਰਚਾ ਵੀ ਕਰਦੇ ਹੋਣਗੇ। ਸਾਡੀ ਇੱਕੋ ਗੁਜ਼ਾਰਿਸ਼ ਹੈ ਕਿ ਆਪਣੇ ਯਾਰਾਂ ਦੋਸਤਾਂ ਨੂੰ ਵੀ, ਆਪਣੇ ਫਰੈਂਡਸ ਨੂੰ ਵੀ ਰੇਡੀਓ ਦੇ ਪ੍ਰੋਗਰਾਮਾਂ ਦੇ ਬਾਰੇ ਤੁਸੀਂ ਦੱਸੋ ਕਿ ਰੇਡੀਓ ਦੇ ਉੱਪਰ ਅਸੀਂ ਇਹ ਪ੍ਰੋਗਰਾਮ ਸੁਣੇ ਨੇ, ਤਾਂ ਕਿ ਸਾਡਾ ਪਰਿਵਾਰ ਜਿਹੜਾ ਸਾਡਾ ਰੇਡੀਓ ਦਾ ਪਰਿਵਾਰ ਹੈ ਉਹ ਹੋਰ ਵਿਸਤ੍ਰਿਤ ਹੋਵੇ, ਹੋਰ ਵਿਸ਼ਾਲ ਹੋਵੇ।
0: ਬਿਲਕੁਲ ਜੀ, ਅਤੇ ਫਿਰ ਹੁਣ ਚਿੱਠੀਆਂ ਦਾ ਸਿਲਸਿਲਾ ਖਤਮ ਕਰਨ ਤੋਂ ਪਹਿਲਾਂ ਇੱਕ ਪਤਾ ਦੱਸ ਦਿਆ ਸੀ,
1: ਪਤਾ ਦੱਸ ਦਈਏ, ਇੱਕ ਪਤੇ ਤੋਂ ਪਹਿਲਾਂ ਮੈਂ ਇੱਕ ਵਾਰੀ ਫਿਰ ਉਹੀ ਉਹਦਾ ਜਿਹੜਾ ਦੁਬਾਰਾ ਯਾਦ ਕਰਾਉਣਾ ਚਾਹਾਂਗਾ ਕਿ ਜਿਹੜਾ ਪਾਣੀ ਹੈ, ਗਰਮੀ ਬਹੁਤ ਜ਼ਿਆਦਾ ਹੋ ਗਈ ਹੈ ਅਤੇ ਪਸ਼ੂ ਪੰਛੀਆਂ ਵਾਸਤੇ ਘਰ ਦੇ ਬਾਹਰ ਪਾਣੀ ਦਾ ਕਟੋਰਾ ਜ਼ਰੂਰ ਭਰ ਕੇ ਰੱਖੋ ਤਾਂ ਕਿ ਕੋਈ ਵੀ ਜੀਵ ਜੰਤੂ ਪਿਆਸਾ ਨਾ ਰਹੇ।
0: ਬਿਲਕੁਲ ਜੀ, ਔਰ ਦੇਖੋ ਜੇ ਕਦੀ ਕਦਾਈ ਕੋਈ ਬੈਲ ਮਾਰ ਕੇ ਤੁਹਾਡੇ ਕੋਲੋਂ ਪਾਣੀ ਮੰਗ ਹੀ ਲੈਂਦਾ ਤੇ ਉਸ ਨੂੰ ਪਾਣੀ ਜ਼ਰੂਰ ਦਿਓ,
1: ਪਾਣੀ ਜ਼ਰੂਰ
0: ਪਿਲਾਓ, ਇਹ ਨਾ ਕਹੋ ਕਿ ਚੱਲ ਬਾਬਾ ਅੱਗੇ।
1: ਇੱਕ ਉਹ ਵੀ ਹੈ ਕਿ

0: ਡਿਲੀਵਰੀ ਬੁਆਏ ਆਉਂਦੇ ਨੇ ਨਾ ਘਰ ਵਿੱਚ
1: ਹਾਂਜੀ
0: ਸਮਾਨ ਦੇਣ ਆਉਂਦੇ ਨੇ, ਉਹ ਕਿੰਨੀ ਧੁੱਪ ਹੈ ਹੁੰਦੀ ਹੈ, ਔਰ ਉਸ ਦੇ ਵਿੱਚ ਬਾਈਕ ਚਲਾ ਕੇ ਜਾਂ ਕਿਸੇ ਹੋਰ ਸਾਧਨ ਦੇ ਨਾਲ ਤੁਹਾਡੇ ਘਰ ਡਾਕ ਦੇਣ ਆਉਂਦੇ ਨੇ, ਸਪੀਡ ਪੋਸਟ ਦੇਣ ਆਉਂਦੇ ਨੇ
1: ਜੀ
0: ਜਾਂ ਕੋਈ ਹੋਰ ਡਾਕ ਦੇਣ ਆਉਂਦਾ, ਤਾਂ ਉਹਨੂੰ ਵੀ ਪਾਣੀ ਜ਼ਰੂਰ
1: ਜ਼ਰੂਰ
0: ਪਿਲਾਓ।
1: ਬਿਲਕੁਲ ਜੀ, ਜ਼ਰੂਰ ਪੁੱਛੋ।
0: ਤੋ ਹੁਣ ਜਾਣ ਤੋਂ ਪਹਿਲਾਂ ਪਤਾ ਦੱਸ ਦਈਏ
1: ਜੀ, ਜ਼ਰੂਰ।
0: ਤੋ ਜਿਹੜੇ ਦੋਸਤ ਸਾਡੇ ਨਵੇਂ ਨਵੇਂ ਪ੍ਰੋਗਰਾਮ ਸੁਣਨ ਲੱਗੇ ਨੇ, ਪਹਿਲੀ ਵਾਰੀ ਅੱਜ ਪ੍ਰੋਗਰਾਮ ਸੁਣ ਰਹੇ ਨੇ, ਉਹਨਾਂ ਨੂੰ ਦੱਸ ਦਈਏ ਕਿ ਜੇ ਤੁਸੀਂ ਵੀ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣਾ ਚਾਹੋ, ਸਾਨੂੰ ਖੱਤ ਲਿਖਣਾ ਚਾਹੋ, ਤਾਂ ਪਤਾ ਨੋਟ ਕਰ ਲਓ। ਪ੍ਰੋਗਰਾਮ ਤੁਹਾਡੀ ਚਿੱਠੀ ਮਿਲੀ, ਮਾਰਫਤ ਸਟੇਸ਼ਨ ਡਾਇਰੈਕਟਰ, ਆਕਾਸ਼ਵਾਣੀ ਜਲੰਧਰ।

0: 001 ਤੇ ਈਮੇਲ ਆਈਡੀ ਤੁਸੀਂ ਦੱਸ ਦਿਓ।
1: ਬਿਲਕੁਲ ਜੀ, ਸਾਡੀ ਈਮੇਲ ਆਈਡੀ ਹੈ tcmjalandhar@gmail.com।
0: ਅਤੇ ਇਸ ਖਤੇ ਦੇ ਔਰ ਜਿਹੜੀ ਮੈਡਮ ਨੇ ਹੁਣੇ ਈਮੇਲ ਆਈ ਡੀ ਦੱਸੀ ਹੈ, ਇਸ ਦੇ ਉੱਪਰ ਖਤ ਲਿਖ ਕੇ, ਈਮੇਲ ਲਿਖ ਕੇ ਤੁਸੀਂ ਸਾਡੇ ਤੱਕ ਸਾਡੇ ਪ੍ਰੋਗਰਾਮਾਂ ਦੇ ਬਾਰੇ ਆਪਣੀ ਰਾਏ ਭੇਜ ਸਕਦੇ ਹੋ, ਔਰ ਤੁਹਾਡਾ ਜਿਹੜਾ ਖਤ ਹੈ ਜਾਂ ਤੁਹਾਡੀ ਈਮੇਲ ਹੈ ਪ੍ਰੋਗਰਾਮ ਦੇ ਵਿੱਚ ਜ਼ਰੂਰ ਸ਼ਾਮਿਲ ਕੀਤੀ ਜਾਏਗੀ, ਉਸ ਦੇ ਵਿੱਚ ਲਿਖੀਆਂ ਗੱਲਾਂ ਵੀ ਪੜ੍ਹ ਕੇ ਸੁਣਾਈਆਂ ਜਾਣਗੀਆਂ। ਅਤੇ ਹੁਣ ਆਪਣੇ ਸੁਣਨ ਵਾਲਿਆਂ ਤੋਂ, ਦੋਸਤਾਂ ਤੋਂ ਲਈਏ ਇਜਾਜ਼ਤ।
1: ਬਿਲਕੁਲ ਲਈਏ ਇਜਾਜ਼ਤ ਜੀ।
0: ਅੱਜ ਦਾ ਤੁਹਾਡੀ ਚਿੱਠੀ ਮਿਲੀ ਪ੍ਰੋਗਰਾਮ ਮੈਨੂੰ ਸੋਹਣ ਕੁਮਾਰ ਨੂੰ
1: ਤੇ ਮੈਨੂੰ ਪ੍ਰਭਜੋਤ ਨੂੰ ਦਿਓ ਇਜਾਜ਼ਤ।
0: ਨਮਸਕਾਰ।
2: ਹੁਣੇ ਸਰੋਤੇ ਆਪਣੇ ਖਤਾ ਦੇ ਜਵਾਬ ਸੁਣ ਰਹੇ ਸੀ ਪ੍ਰੋਗਰਾਮ ਤੁਹਾਡੀ ਚਿੱਠੀ ਮਿਲੀ ਤਹਿਤ।
3: ਇੱਕ ਜ਼ਰੂਰੀ ਸੂਚਨਾ, ਆਕਾਸ਼ਵਾਣੀ ਜਲੰਧਰ ਦੀ ਖੇਤਰੀ ਸਮਾਚਾਰ ਇਕਾਈ ਵਿੱਚ ਸਮਾਚਾਰ ਵਾਚਕ ਤੇ ਅਨੁਵਾਦਕ NRT ਕੈਜੂਅਲ ਪੰਜਾਬੀ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਉਮੀਦਵਾਰ ਨੇ ਅੰਗਰੇਜ਼ੀ ਵਿਸ਼ੇ ਨਾਲ ਗ੍ਰੈਜੂਏਸ਼ਨ ਕੀਤੀ ਹੋਵੇ ਤੇ ਪੰਜਾਬੀ ਭਾਸ਼ਾ ਤੇ ਕੰਪਿਊਟਰ 'ਚ ਮੁਹਾਰਤ ਹੋਵੇ। ਉਮੀਦਵਾਰ ਦੀ ਉਮਰ 20 ਮਈ 2026 ਤੱਕ 21 ਸਾਲ ਤੋਂ 50 ਸਾਲ ਵਿਚਕਾਰ ਹੋਣੀ ਚਾਹੀਦੀ ਹੈ। ਤਰਜੀਹੀ ਤੌਰ ਤੇ ਉਮੀਦਵਾਰ ਜਲੰਧਰ ਜਾਂ ਇਸ ਦੇ ਨੇੜਲੇ ਇਲਾਕਿਆਂ ਦਾ ਵਸਨੀਕ ਹੋਵੇ। ਚਾਹਵਾਨ ਉਮੀਦਵਾਰ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਵੇਰਵੇ ਸਹਿਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਏ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ ਆਕਾਸ਼ਵਾਣੀ ਕੇਂਦਰ ਨੇੜੇ BMC ਚੌਂਕ ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ 20 ਮਈ 2026 ਹੈ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੁਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।
4: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।

ਜਿਹੜੀ ਗੱਲ ਅਸੀਂ ਬੋਲਚਾਲ ਦੀ ਭਾਸ਼ਾ 'ਚ ਨਹੀਂ ਕਰ ਸਕਦੇ, ਲੋਕ ਗੀਤਾਂ ਦਾ ਸਹਾਰਾ ਲੈ ਕੇ ਬਖੂਬੀ ਕਹਿ ਦਿੰਦੇ ਹਾਂ। ਲੋਕ ਗੀਤਾਂ ਦੇ ਵੱਖ ਵੱਖ ਰੂਪ ਨੇ, ਜਨਮ ਤੋਂ ਲੈ ਕੇ ਅੰਤ ਸਮੇਂ ਤੱਕ, ਜਿਨ੍ਹਾਂ ਵਿੱਚ ਲੋਰੀ

ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਆਕਾਸ਼ਵਾਣੀ ਜਲੰਧਰ ਦਾ ਸ਼ਾਨਦਾਰ ਉਪਰਾਲਾ ਪ੍ਰੋਗਰਾਮ ਖੇਡ ਸੰਸਾਰ ਗਿਰਗਿਟ ਵਾਂਗ ਰੰਗ ਬਦਲਦੀ ਕ੍ਰਿਕਟ ਦੇ ਭੇਦ ਦੱਸਦਾ ਹਾਕੀ ਦੀ ਚਲਾਕੀ ਦੀਆਂ ਰਮਜ਼ਾਂ ਬਿਆਨ ਕਰਦਾ ਖਿਡਾਰੀਆਂ ਦਾ ਜਨੂੰਨ ਮੈਦਾਨਾਂ ਦਾ ਰੋਮਾਂਚ ਮੈਦਾਨਾਂ 'ਚ ਜਿੱਤ ਦੀ ਖੁਸ਼ੀ ਤੇ ਹਾਰ ਤੋਂ ਸਬਕ ਲੈਣ ਦੀ ਦਿਲਚਸਪ ਕਹਾਣੀ ਤੁਹਾਨੂੰ ਸੁਣਾਉਂਦਾ ਪ੍ਰੋਗਰਾਮ ਖੇਡ ਸੰਸਾਰ ਹਰ ਮੰਗਲਵਾਰ ਰਾਤ 9:30 ਵਜੇ ਸਿਰਫ ਆਕਾਸ਼ਵਾਣੀ ਜਲੰਧਰ ਤੇ

0: ਪ੍ਰਭਜੋਤ ਜੀ, ਮੈਂ ਸੁਣਿਆ ਵਸਦੇ ਵੇੜੇ ਪ੍ਰੋਗਰਾਮ ਚ ਕੁਝ ਤਬਦੀਲੀ ਹੋਈ ਹੈ।
1: ਬਿਲਕੁਲ ਸੁਖਜੀਤ ਜੀ, ਤਬਦੀਲੀ ਤਾਂ ਹੋਈ ਹੈ।
0: ਉਹ ਕਿਹੜੀ ਤਬਦੀਲੀ ਹੈ ਬਈ?
1: ਦੇਖੋ ਜੀ, ਜਿਹੜਾ ਪ੍ਰੋਗਰਾਮ ਆਂਦਾ ਸੀ ਨਾ ਬੁੱਧਵਾਰ ਨੂੰ, ਤੇ ਉਹ ਹੁਣ ਹੋ ਗਿਆ ਸ਼ਨੀਵਾਰ ਨੂੰ।
0: ਯਾਨੀ ਕਿ ਝਾਂਜਰਾਂ ਦੇ ਬੋਰ ਹੁਣ ਸ਼ਨੀਵਾਰ ਛਣ ਕਿਆ ਕਰਨਗੇ?
1: ਬਿਲਕੁਲ ਜੀ, ਤੇ ਜਿਹੜੇ ਸ਼ਨੀਵਾਰ ਨੂੰ ਪ੍ਰੋਗਰਾਮ ਸੀ ਨਾ, ਮੇਰੀ ਕਲਮ ਤੋਂ ਸਾਂਝ ਸ਼ਕਤੀ ਰੂਪਾ, ਇਹ ਤੁਸੀਂ ਸੁਣ ਸਕੋਗੇ ਬੁੱਧਵਾਰ ਨੂੰ।
0: ਯਾਨੀ ਕਿ ਬੁੱਧਵਾਰ ਦੀ ਝਾਂਜਰਾਂ ਦੇ ਬੋਰ ਵਾਲੀ ਫਰਮਾਇਸ਼ ਸ਼ਨੀਵਾਰ ਨੂੰ ਛਣ ਕਿਆ ਕਰੇਗੀ, ਤੇ ਸ਼ਨੀਵਾਰ ਦੇ ਸਾਰੇ ਸਿਲਸਿਲੇ ਅਸੀਂ ਬੁੱਧਵਾਰ ਪੇਸ਼ ਕਰਿਆ ਕਰਾਂਗੇ
1: ਜੀ।
2: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
3: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
4: ਮੀਡੀਆ ਵੇਵ 343.6 meter ਯਾਨੀ 873 kHz, TRM 864 kHz, FM 100.8 MHz, FM 100.9 MHz ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਆਓ ਹੁਣ ਸੁਣਦੇ ਹਾਂ ਆਕਾਸ਼ਵਾਣੀ ਲੁਧਿਆਣਾ ਵੱਲੋਂ ਤਿਆਰ ਕੀਤਾ ਰੂਪਕ ਗੁਰੂ ਅਰਜਨ ਦੇਵ ਜੀ ਅਤੇ ਵਿਸ਼ਵ ਭਾਈਚਾਰੇ ਦਾ ਸੰਕਲਪ। ਆਕਾਸ਼ਵਾਣੀ ਦੇ ਪਟਿਆਲਾ, ਬਠਿੰਡਾ ਅਤੇ ਲੁਧਿਆਣਾ ਕੇਂਦਰਾਂ ਤੋਂ ਵੀ ਇਸ ਦਾ ਪ੍ਰਸਾਰਣ ਨਾਲੋਂ ਨਾਲ ਕੀਤਾ ਜਾਵੇਗਾ।
5: ਪੇਸ਼ ਹੈ ਆਕਾਸ਼ਵਾਣੀ ਲੁਧਿਆਣਾ ਲਈ ਕਰਮਵੀਰ ਕਰਨ ਦੀ ਪੇਸ਼ਕਸ਼, ਵਿਸ਼ੇਸ਼ ਰੂਪਕ ਗੁਰੂ ਅਰਜਨ ਦੇਵ ਜੀ ਅਤੇ ਵਿਸ਼ਵ ਭਾਈਚਾਰੇ ਦਾ ਸੰਕਲਪ। ਵਾਚਕ ਰਿਨੀ ਸ਼ਰਮਾ ਅਤੇ ਕਰਮਵੀਰ ਕਰਨ। ਆਲੇਖ ਪ੍ਰਿੰਸੀਪਲ ਤੇਜਿੰਦਰ ਕੌਰ। ਸ਼ਬਦ ਗਾਇਨ ਭਾਈ ਅਮਰ ਸਿੰਘ ਖਾਲਸਾ ਅਤੇ ਉਹਨਾਂ ਦਾ ਰਾਗੀ ਜਥਾ। ਉਹਨਾਂ ਨਾਲ ਸੰਗਤ ਕਰ ਰਹੇ ਸਨ ਭਾਈ ਸਕੱਤਰ ਸਿੰਘ। ਤਬਲਾ ਵਾਦਕ ਸਨ ਭਾਈ ਰਮਨਜੋਤ ਸਿੰਘ। ਦੂਜਾ ਰਾਗੀ ਜਥਾ ਭਾਈ ਲਵਪ੍ਰੀਤ ਸਿੰਘ ਅਤੇ ਰਾਗੀ ਜਥਾ। ਉਹਨਾਂ ਨਾਲ ਸੰਗਤ ਕਰ ਰਹੇ ਸਨ ਭਾਈ ਮਨਜੀਤ ਸਿੰਘ ਅਤੇ ਤਬਲਾ ਵਾਦਕ ਸਨ ਭਾਈ ਅਮਨਦੀਪ ਸਿੰਘ। ਐਡੀਟਿੰਗ ਰਿਨੀ ਸ਼ਰਮਾ ਅਤੇ ਰਾਘਵ ਅਰੋੜਾ। ਵਿਸ਼ੇਸ਼ ਸਹਿਯੋਗ ਅਰਜਨ ਕੁਮਾਰ ਅਤੇ ਰਾਹੁਲ ਕੁਮਾਰ। ਤਕਨੀਕੀ ਸਹਿਯੋਗ ਇੰਜੀਨੀਅਰ ਅਵਤਾਰ ਸਿੰਘ ਤੁੰਗਵਾਲੀ।
6: ਪੋਥੀ ਪੜ ਪੜ ਜਗ ਮੂਆ, ਪੰਡਿਤ ਭਇਆ ਨ ਕੋਏ, ਢਾਈ ਆਖਰ ਪ੍ਰੇਮ ਕਾ, ਪੜੇ ਸੋ ਪੰਡਿਤ ਹੋਏ। ਸੰਸਾਰ ਵਿੱਚ ਪ੍ਰੇਮ, ਏਕਤਾ ਤੇ ਭਾਈਚਾਰੇ ਦੀ ਭਾਵਨਾ ਦੇ ਗੁਣ ਇਸ ਦੁਨੀਆਂ ਨੂੰ ਸਵਰਗ ਬਣਾ ਸਕਦੇ ਨੇ। ਸ਼ਾਂਤੀ, ਏਕਤਾ, ਭਾਈਚਾਰੇ ਦੇ ਗੁਣਾਂ ਨਾਲ ਲਬਰੇਜ਼ ਇੱਕੋ ਇੱਕ ਦੇਸ਼ ਇਸ ਦੁਨੀਆਂ ਦੇ

0: ਨਕਸ਼ੇ ਤੇ ਹੈ ਤੇ ਉਹਦਾ ਨਾਂ ਹੈ ਹਿੰਦੁਸਤਾਨ।
1: ਸਾਡਾ ਮੁਲਕ ਹਿੰਦੁਸਤਾਨ। ਇਸ ਮੁਲਕ ਨੇ ਕਦੇ ਕਿਸੇ ਗੁਆਂਢੀ ਦੇਸ਼ ਤੇ ਹਮਲਾ ਨਹੀਂ ਕੀਤਾ। ਸਸ਼ਕਤ ਦੇਸ਼ ਹੁੰਦੇ ਹੋਏ ਵੀ ਭਾਰਤ ਸ਼ਾਂਤੀ ਦੀ ਹਾਮੀ ਭਰਦਾ ਹੈ। ਭਾਰਤ ਦੇਸ਼ ਰਿਸ਼ੀਆਂ, ਮੁਨੀਆਂ, ਸੰਤਾਂ, ਗੁਰੂਆਂ ਦੇ ਵਿਚਾਰਾਂ ਨਾਲ ਮਹਿਕਦੇ ਸੱਭਿਆਚਾਰ ਵਾਲਾ ਦੇਸ਼ ਹੈ।
0: ਭਾਰਤ ਦਾ ਸੂਬਾ ਪੰਜਾਬ, ਜੋ ਕਿ ਪੂਰੇ ਦੇਸ਼ ਦਾ ਅੰਨਦਾਤਾ ਹੈ, ਇਸ ਸੂਬੇ ਨੂੰ ਸਮੇਂ ਸਮੇਂ ਤੇ ਗੁਰੂਆਂ ਦੀਆਂ ਸਿੱਖਿਆਵਾਂ ਨੇ ਮਿਲਵਰਤਨ ਤੇ ਸਹਿਯੋਗ ਦੀਆਂ ਭਾਵਨਾਵਾਂ ਨਾਲ ਭਰਪੂਰ ਕੀਤਾ ਹੈ।
1: ਸਾਡੇ ਪਹਿਲੇ ਗੁਰੂ ਸਾਹਿਬਾਨ ਗੁਰੂ ਨਾਨਕ ਨੇ ਕਿਰਤ ਕਰੋ ਵੰਡ ਛਕੋ ਦਾ ਉਪਦੇਸ਼ ਦਿੱਤਾ ਹੈ, ਜੋ ਇਹ ਦਰਸਾਉਂਦਾ ਹੈ ਕਿ ਸਾਡੇ ਦੇਸ਼ 'ਚ ਵਿਸ਼ਵ ਭਾਈਚਾਰੇ ਨੂੰ ਮੁੱਖ ਰੱਖਦਿਆਂ ਹੀ ਮਾਨਵ ਭਲੇ ਦੀ ਗੱਲ ਨੂੰ ਪੱਕਾ ਕੀਤਾ ਗਿਆ ਹੈ।
0: ਸਾਡੇ ਦੂਜੇ ਗੁਰੂ ਅੰਗਦ ਦੇਵ ਜੀ ਨੇ ਇਮਾਨਦਾਰੀ,
1: ਤੀਜੇ ਗੁਰੂ ਅਮਰਦਾਸ ਜੀ ਨੇ ਨਿਮਰਤਾ, ਸਮਾਨਤਾ ਤੇ ਸੇਵਾ,
0: ਚੌਥੇ ਗੁਰੂ ਰਾਮਦਾਸ ਜੀ ਨੇ ਪ੍ਰੇਮ ਤੇ ਸੇਵਾ, ਸਾਡੇ ਪੰਜਵੇਂ ਗੁਰੂ ਅਰਜਨ ਦੇਵ ਜੀ ਨੇ ਭਾਈਚਾਰਾ ਤੇ ਭਗਤੀ, ਛੇਵੇਂ ਗੁਰੂ ਹਰਗੋਬਿੰਦ ਸਾਹਿਬ ਨੇ ਅਧਿਆਤਮ ਤੇ ਸੇਵਾ,
1: ਸੱਤਵੇਂ ਗੁਰੂ ਗੁਰੂ ਹਰ ਰਾਏ ਜੀ ਨੇ ਕੁਦਰਤ ਪ੍ਰਤੀ ਡੂੰਘੇ ਸਨਮਾਨ,
0: ਅੱਠਵੇਂ ਗੁਰੂ ਸ਼੍ਰੀ ਹਰ ਕ੍ਰਿਸ਼ਨ ਜੀ ਨੇ ਮਾਨਵਤਾ ਦੀ ਸੇਵਾ,
1: ਨੌਵੇਂ ਗੁਰੂ ਗੁਰੂ ਤੇਗ ਬਹਾਦਰ ਜੀ ਨੇ ਨਿਡਰਤਾ ਨਾਲ ਮਾਨਵਤਾ ਦੀ ਰੱਖਿਆ,
0: ਤੇ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਨਿਆਂ ਵਾਸਤੇ ਖੜਨ ਦਾ ਸਿਧਾਂਤ ਦਿੱਤਾ ਹੈ।
1: ਸਾਡੇ ਸਾਰੇ ਗੁਰੂਆਂ ਦੀ ਸਿੱਖਿਆਵਾਂ ਦਾ ਨਿਚੋੜ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਵਿੱਚ ਸੰਕਲਿਤ ਹੈ। ਗੁਰੂਆਂ ਦੀ ਬਾਣੀ ਦਾ ਪਹਿਲਾ ਸੰਕਲਨ ਪੰਜਵੇਂ ਗੁਰੂ ਅਰਜਨ ਸਾਹਿਬ ਨੇ ਆਦਿ ਗ੍ਰੰਥ ਦੇ ਰੂਪ ਵਿੱਚ ਕੀਤਾ।
0: ਸ਼ਹੀਦਾਂ ਦੇ ਸਰਤਾਜ, ਵਿਸ਼ਵ ਭਾਈਚਾਰੇ ਦੇ ਮੂਰਤੀਮਾਨ, ਗੁਰਬਾਣੀ ਤੇ ਸ਼ਾਂਤੀ ਦੇ ਪੁੰਜ, ਸ਼੍ਰੀ ਗੁਰੂ ਅਰਜਨ ਦੇਵ ਜੀ।

0: ਕਹਿਣ ਲੱਗੇ, ਇਹ ਦੋਤਾ ਬਾਣੀ ਕਾ ਬਹੁਤਾ।
1: ਇਹ ਤਾਂ ਬਾਣੀ ਦਾ ਜਹਾਜ਼ ਹੈ, ਜੇ ਇਹ ਸਿੰਘਾਸਣ ਤੇ ਨਹੀਂ ਬੈਠੇਗਾ ਤਾਂ ਕੌਣ ਬੈਠੇਗਾ। ਗੁਰੂ ਅਮਰਦਾਸ ਜੀ ਦੀ ਇਹ ਸੋਚ ਸਹੀ ਸਾਬਤ ਹੋਈ। ਸੱਚਮੁੱਚ ਹੀ ਗੁਰੂ ਅਰਜਨ ਦੇਵ ਜੀ ਬਾਣੀ ਦੇ ਜਹਾਜ਼ ਜਗਤ ਵਿੱਚ ਕਹਿਲਾਏ।
0: ਬੇਬੇ ਭਾਨੀ ਜੀ ਦਾ ਪਿਆਰ ਤੇ ਗੁਰੂ ਅਮਰਦਾਸ ਜੀ ਦੀ ਜੀਵਨ ਜਾਚ ਵਿਰਸੇ ਵਿੱਚ ਪ੍ਰਾਪਤ ਹੋਈ। ਮੁੱਢਲੀ ਵਿਦਿਆ ਬਾਬਾ ਬੁੱਢਾ ਜੀ ਤੋਂ ਗ੍ਰਹਿਣ ਕੀਤੀ। ਆਪ ਪਿਤਾ ਗੁਰੂ ਰਾਮਦਾਸ ਜੀ ਦੀ ਆਗਿਆ ਦਾ ਪਾਲਣ ਬਾਖੂਬੀ ਕਰਦੇ ਸਨ। ਇੱਕ ਵਾਰ ਪਿਤਾ ਗੁਰੂ ਰਾਮਦਾਸ ਜੀ ਨੇ ਆਪ ਜੀ ਨੂੰ ਇਹ ਕਹਿ ਕੇ ਲਾਹੌਰ ਭੇਜਿਆ ਕਿ ਜਿੰਨੀ ਦੇਰ ਸਾਡੇ ਵੱਲੋਂ ਵਾਪਸੀ ਦਾ ਸੁਨੇਹਾ ਨਾ ਮਿਲੇ ਤੁਸੀਂ ਵਾਪਸ ਨਹੀਂ ਆਉਣਾ। ਗੁਰੂ ਪਿਤਾ ਦੇ ਵਿਯੋਗ ਵਿੱਚ ਆਪ ਵੱਲੋਂ ਜੋ ਪੱਤਰ ਲਿਖਿਆ ਗਿਆ, ਸ਼ਾਇਦ ਇਹ ਪੱਤਰ ਹੀ ਆਪ ਜੀ ਦੀ ਪਹਿਲੀ ਰਚਨਾ ਸੀ।

0: ਗੁਰੂ ਰਾਮਦਾਸ ਜੀ ਦੇ ਦੋ ਹੋਰ ਪੁੱਤਰ ਪ੍ਰਿਥੀ ਚੰਦ ਤੇ ਮਹਾਦੇਵ ਜੀ ਸਨ। ਪ੍ਰਿਥੀ ਚੰਦ ਮਾਇਆ ਧਾਰੀ ਸੀ ਤੇ ਮਹਾਦੇਵ ਜੀ ਉਪਰਾਮ ਸੁਭਾਅ ਦੇ ਸਨ। ਪ੍ਰਿਥੀ ਚੰਦ ਵੱਡਾ ਹੋਣ ਕਾਰਨ ਗੁਰਗੱਦੀ ਤੇ ਆਪਣਾ ਹੱਕ ਸਮਝਦਾ ਸੀ। ਗੁਰੂ ਰਾਮਦਾਸ ਜੀ ਨੇ ਗੁਰੂ ਅਰਜਨ ਦੇਵ ਜੀ ਦੀ ਯੋਗਤਾ ਤੇ ਜੀਵਨ ਉੱਚਤਾ ਨੂੰ ਵੇਖਦੇ ਸਤੰਬਰ 1581 ਈਸਵੀ ਚ ਉਹਨਾਂ ਨੂੰ ਗੁਰਿਆਈ ਦੀ ਗੱਦੀ ਸੌਂਪ ਦਿੱਤੀ।
1: ਗੁਰੂ ਅਰਜਨ ਦੇਵ ਜੀ ਨੇ ਗੁਰਗੱਦੀ ਤੇ ਬੈਠਣ ਉਪਰੰਤ ਬਹੁਤ ਸਾਰੀਆਂ ਰਚਨਾਵਾਂ ਕੀਤੀਆਂ। ਨਾਨਾ ਗੁਰੂ ਅਮਰਦਾਸ ਜੀ ਦਾ ਦਿੱਤਾ ਵਰ ਦੋਤਾ ਬਾਣੀ ਕਾ ਬਹੁਤਾ ਬਿਲਕੁਲ ਸੱਚ ਸਿੱਧ ਹੋਇਆ।
0: ਆਪ ਜੀ ਦਾ ਸਿੱਖ ਧਰਮ, ਸਿੱਖ ਇਤਿਹਾਸ ਤੇ ਹੋਰ ਖੇਤਰਾਂ ਵਿੱਚ ਵੱਡਮੁੱਲਾ ਯੋਗਦਾਨ ਹੈ। ਆਪ ਜੀ ਨੇ 1588 ਈਸਵੀ ਚ ਸ਼੍ਰੀ ਹਰਿਮੰਦਰ ਸਾਹਿਬ ਦੀ ਨੀਂਹ ਮੁਸਲਮਾਨ ਫਕੀਰ ਸਾਈ ਮੀਆਂ ਮੀਰ ਤੋਂ ਰਖਵਾਈ। ਲੋਕਾਂ ਲਈ ਸਾਂਝਾ ਧਰਮ ਅਸਥਾਨ ਤੇ ਇਸ਼ਨਾਨ ਲਈ ਸਰੋਵਰ ਬਣਵਾਇਆ। ਅੰਮ੍ਰਿਤਸਰ ਵਿੱਚ ਹੀ ਸੰਤੋਖ ਸਰ ਤੇ

0: ਅੰਮ੍ਰਿਤਸਰ ਦੋ ਹੋਰ ਸਰੋਵਰ ਵੀ ਬਣਵਾਏ। ਗੁਰੂ ਸਾਹਿਬ ਨੇ ਤਰਨ ਤਾਰਨ ਨਗਰ ਵੀ ਵਸਾਇਆ। ਤਰਨ ਤਾਰਨ ਦਾ ਸਰੋਵਰ ਆਕਾਰ ਦੇ ਪੱਖ ਤੋਂ ਕਾਫੀ ਵੱਡਾ ਹੈ।
1: ਗੁਰੂ ਅਰਜਨ ਦੇਵ ਜੀ ਦੀ ਹੋਰ ਅਣਮੁੱਲੀ ਦੇਣ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਹੈ।
0: ਪਹਿਲੇ ਚਾਰ ਗੁਰੂਆਂ ਦੀ ਬਾਣੀ ਪੋਥੀਆਂ ਦੇ ਰੂਪ ਵਿੱਚ ਸੀ। ਇਹਨਾਂ ਵਿੱਚੋਂ ਕੁਝ ਪੋਥੀਆਂ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਦੇ ਸਪੁੱਤਰ ਬਾਬਾ ਮੋਹਨ ਜੀ ਕੋਲ ਸਨ।
1: ਕਹਿੰਦੇ ਨੇ ਕਿ ਬਾਬਾ ਬੁੱਢਾ ਜੀ ਪੋਥੀਆਂ ਲੈਣ ਲਈ ਗਏ ਤੇ ਮਾਯੂਸ ਵਾਪਸ ਆ ਗਏ। ਭਾਈ ਗੁਰਦਾਸ ਜੀ ਪੋਥੀਆਂ ਲੈਣ ਗਏ, ਮੋਹਨ ਜੀ ਨੇ ਨਹੀਂ ਦਿੱਤੀਆਂ। ਫਿਰ ਗੁਰੂ ਅਰਜਨ ਦੇਵ ਜੀ ਮਹਾਰਾਜ ਆਪ ਨੰਗੇ ਪੈਰੀ ਚੱਲ ਕੇ ਗਏ। ਆਪ ਜੀ ਨੇ ਅਕਾਲ ਪੁਰਖ ਦੀ ਉਸਤਤੀ ਕੀਤੀ ਤੇ ਆਖਿਆ,

0: ਪ੍ਰਭੂ ਦੀ ਇਸ ਉਪਮਾ ਨੂੰ ਗੁਰੂ ਸਾਹਿਬ ਦੀ ਮਿੱਠੀ ਆਵਾਜ਼ ਵਿੱਚ ਚੁਬਾਰੇ ਸਮਾਧੀ ਚ ਬੈਠੇ ਮੋਹਨ ਜੀ ਨੇ ਸੁਣਿਆ ਤਾਂ ਉਹਨਾਂ ਦੀ ਅੱਖ ਖੁੱਲੀ। ਮੋਹਨ ਜੀ ਹੇਠਾਂ ਆ ਗਏ। ਚੁਬਾਰਾ ਮੋਹਨ ਜੀ ਦਾ ਅੱਜ ਵੀ ਇੱਕ ਸੁੰਦਰ ਯਾਦਗਾਰ ਦੀ ਤਰ੍ਹਾਂ ਬਣਿਆ ਹੋਇਆ ਹੈ। ਆਪ ਜੀ ਨੇ ਗੁਰੂ ਅਰਜਨ ਦੇਵ ਜੀ ਨੂੰ ਅੰਦਰ ਬਿਠਾਇਆ, ਪੋਥੀਆਂ ਉਹਨਾਂ ਦੇ ਹਵਾਲੇ ਕੀਤੀਆਂ ਤੇ ਗੁਰੂ ਅਰਜਨ ਸਾਹਿਬ ਪੋਥੀਆਂ ਨੂੰ ਸਿਰ ਉੱਤੇ ਰੱਖ ਕੇ ਅੰਮ੍ਰਿਤਸਰ ਵਾਪਸ ਆਏ। ਰਾਮਸਰ ਵਿੱਚ ਬੈਠ ਕੇ ਆਪ ਜੀ ਨੇ ਜਦ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਆਰੰਭ ਕੀਤੀ, ਆਪ ਬੋਲਦੇ ਗਏ ਤੇ ਭਾਈ ਗੁਰਦਾਸ ਜੀ ਲਿਖਦੇ ਗਏ।
1: ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕੁੱਲ 5,894 ਸ਼ਬਦਾਂ ਵਿੱਚੋਂ 2,218 ਸ਼ਬਦ ਆਪ ਜੀ ਦੀ ਰਚਨਾ ਨੇ।
0: ਧੰਨ ਗੁਰੂ ਪੰਜਵੇਂ ਪਾਤਸ਼ਾਹ ਦੀ ਬਾਣੀ ਸਰਬ ਸਾਂਝੀ ਵਾਲਤਾ, ਪ੍ਰੇਮ, ਹਲੀਮੀ ਤੇ ਅਧਿਆਤਮਕ ਬਲ ਦਾ ਅਦੁੱਤੀ ਖਜ਼ਾਨਾ ਹੈ। ਉਹਨਾਂ ਦੀ ਬਾਣੀ ਮਨੁੱਖ ਨੂੰ ਅੰਦਰੂਨੀ ਸ਼ਕਤੀ ਨਾਲ ਭਰਪੂਰ ਕਰਦੀ ਹੈ ਤੇ ਸਾਰੇ ਸੰਸਾਰ ਨੂੰ ਇੱਕ ਪਰਮਾਤਮਾ ਦੀ ਸੰਤਾਨ ਮੰਨਣ ਦਾ ਸੰਦੇਸ਼ ਦਿੰਦੀ ਹੈ। ਗੁਰੂ ਜੀ ਨੇ ਜਾਤ ਪਾਤ, ਰੰਗ ਭੇਦ, ਮਜ਼ਹਬਾਂ ਤੋਂ ਉੱਪਰ ਉੱਠ ਕੇ ਸਾਰੀ ਮਨੁੱਖਤਾ ਨੂੰ ਇੱਕ ਸਮਾਨ ਸਮਝਣ ਦਾ ਸਿਧਾਂਤ ਦਿੱਤਾ।

0: ਰਚਨਾ ਨੂੰ ਰਾਗਾਂ ਅਨੁਸਾਰ ਤਰਤੀਬ ਦੇ ਕੇ ਇੱਕ ਥਾਂ ਇਕੱਠਾ ਕੀਤਾ ਤੇ ਇੱਕ ਯੋਗ ਸੰਪਾਦਕ ਵਾਂਗ ਸਾਰਾ ਕਾਰਜ ਨਿਭਾਇਆ। ਲਿਖਾਈ ਦਾ ਕੰਮ ਭਾਈ ਗੁਰਦਾਸ ਜੀ ਤੋਂ ਕਰਵਾਇਆ। ਇਸ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਦਾ ਕਾਰਜ 1604 ਈਸਵੀ ਵਿੱਚ ਸੰਪੂਰਨ ਹੋਇਆ।
1: ਗੁਰੂ ਅਰਜਨ ਦੇਵ ਜੀ ਜਿੱਥੇ ਗੁਰਬਾਣੀ ਤੇ ਸ਼ਾਂਤੀ ਦੇ ਪੁੰਜ ਸਨ, ਉੱਥੇ ਦੇਸ਼ ਤੇ ਧਰਮ ਲਈ ਸ਼ਹਾਦਤ ਦੇਣ ਤੋਂ ਵੀ ਨਹੀਂ ਝਿਜਕੇ। ਸਮੇਂ ਦੀ ਸਰਕਾਰ ਦਾ ਵਰਤਾਅ ਠੀਕ ਨਹੀਂ ਸੀ। ਮੁਗਲ ਹਕੂਮਤ ਨੇ ਆਪ ਨੂੰ ਤਸੀਹੇ ਦਿੱਤੇ। ਆਪ ਜੀ ਨੂੰ ਤੱਤੀ ਤਵੀ ਤੇ ਬਿਠਾਇਆ ਤੇ ਸੀਸ ਉੱਤੇ ਗਰਮ ਰੇਤ ਪਾਈ ਗਈ। ਜਦੋਂ ਆਪ ਜੀ ਨੇ ਇਸਲਾਮ ਕਬੂਲਣ ਤੋਂ ਇਨਕਾਰ ਕਰ ਦਿੱਤਾ, ਆਪ ਹਿਰਦੇ ਵੇਦਕ ਤਕਲੀਫਾਂ ਸਹਿਣ ਕਰਦੇ ਹੋਏ ਲਾਹੌਰ ਵਿਖੇ ਸ਼ਹੀਦੀ ਪ੍ਰਾਪਤ ਕਰ ਗਏ। ਸ਼ਹਾਦਤ ਵੇਲੇ ਵੀ ਗੁਰੂ ਜੀ ਨੇ ਅਟਲ ਰਹਿ ਕੇ ਸੱਚੇ ਸੁੱਚੇ ਬਲ ਦਾ ਪ੍ਰਗਟਾਵਾ ਕੀਤਾ।

0: ਗੁਰੂ ਸਾਹਿਬ ਨੇ ਤਸੀਹੇ ਚੱਲ ਕੇ ਵੀ ਇਹ ਸਾਬਤ ਕੀਤਾ ਕਿ ਸੱਚ ਦੀ ਰਾਹ ਤੇ ਚੱਲਦਿਆਂ ਮਾਲਿਕ ਦਾ ਹੁਕਮ ਸਿਰ ਮੱਥੇ ਹੈ।
1: ਸਿੱਖ ਧਰਮ ਵਿੱਚ ਪਹਿਲੀ ਸ਼ਹੀਦੀ ਗੁਰੂ ਅਰਜਨ ਦੇਵ ਜੀ ਦੀ ਹੋਈ, ਇਸੇ ਲਈ ਆਪ ਜੀ ਨੂੰ ਸ਼ਹੀਦਾਂ ਦਾ ਸਰਤਾਜ, ਕੁਰਬਾਨੀ ਦੇ ਬਾਨੀ, ਸ਼ਾਂਤੀ ਦੇ ਪੁੰਜ ਤੇ ਗਿਆਨ ਦੇ ਸਾਗਰ ਕਿਹਾ ਜਾਂਦਾ ਹੈ।
0: ਇਹ ਸ਼ਹੀਦੀ ਸਾਕਾ ਵਿਕਰਮ ਸੰਮਤ ਅਨੁਸਾਰ ਜੇਠ ਸੁਦੀ 4 ਨੂੰ ਲਾਹੌਰ ਵਿਖੇ ਵਾਪਰਿਆ। ਉਹਨਾਂ ਨੇ ਅੰਤਿਮ ਸਮੇਂ ਤੱਕ ਰਾਵੀ ਨਦੀ ਦੇ ਕਿਨਾਰੇ ਸ਼ਾਂਤ ਚਿੱਤ ਰਹਿ ਕੇ ਨਾਮ ਸਿਮਰਨ ਕੀਤਾ। ਇਸ ਤੋਂ ਬਾਅਦ ਸਿੱਖ ਜਗਤ ਵਿੱਚ ਸ਼ਹੀਦੀ ਦੀ ਪਰੰਪਰਾ ਚੱਲੀ। ਆਪ ਜੀ ਸ਼ਾਂਤੀ ਤੇ ਸਬਰ ਦੀ ਮੂਰਤੀ, ਗਿਆਨ ਦੇ ਸਾਗਰ, ਸੇਵਾ ਸਿਮਰਨ ਦੀ ਦਾਤ ਵੰਡਦਿਆਂ, ਸ਼ੁਕਰਾਨਾ ਕਰਦਿਆਂ ਪ੍ਰਭੂ ਵਿੱਚ ਲੀਨ ਹੋ।

0: ਸਵੈ ਬਲੀਦਾਨ ਦੇ ਨਾਲ ਦੇਸ਼ 'ਚ ਰਾਸ਼ਟਰਵਾਦ ਦਾ ਮੁੱਢ ਬੰਨਿਆ ਅਤੇ ਭਾਰਤੀ ਰਾਸ਼ਟਰਵਾਦੀ ਇਤਿਹਾਸ ਦੇ ਪਹਿਲੇ ਨਾਇਕ ਬਣੇ। ਰਾਸ਼ਟਰਵਾਦ ਦੇ ਨਾਲ ਨਾਲ ਵਿਸ਼ਵ ਭਾਈਚਾਰੇ ਨੂੰ ਵੀ ਗੁਰੂ ਅਰਜਨ ਸਾਹਿਬ ਦੀ ਵੱਡੀ ਦੇਣ ਹੈ। ਗੁਰੂ ਗ੍ਰੰਥ ਸਾਹਿਬ ਦਾ ਸੰਕਲਨ, ਹਰਿਮੰਦਰ ਦੀ ਨੀਂਹ ਸੂਫੀ ਫਕੀਰ ਸਾਈਂ ਮੀਆਂ ਮੀਰ ਤੋਂ ਰਖਵਾਉਣਾ, ਲੰਗਰ ਦੀ ਪ੍ਰਥਾ ਸ਼ੁਰੂ ਕਰਕੇ ਮਨੁੱਖ ਦੀਆਂ ਧਰਮ ਜਾਤ ਪਾਤ ਦੇ ਨਾਂ ਤੇ ਪਾਈਆਂ ਵੰਡੀਆਂ ਨੂੰ ਤੋੜਨਾ, ਅਕਾਲ ਸਮੇਂ ਮਾਝਾ ਖੇਤਰ 'ਚ ਆਮ ਲੋਕਾਂ ਲਈ ਖੂਹ ਪਟਵਾਉਣਾ ਤੇ ਸਭ ਤੋਂ ਉੱਤੇ ਗੁਰੂ ਸਾਹਿਬ ਦੀ ਅਦੁੱਤੀ ਸ਼ਹਾਦਤ, ਗੁਰੂ ਸਾਹਿਬ ਦੇ ਵਿਸ਼ਵ ਭਾਈਚਾਰੇ ਦੀ ਸਥਾਪਤੀ 'ਚ ਵੱਡੇ ਮੀਲ ਪੱਥਰ ਨੇ। ਗੁਰੂ ਸਾਹਿਬ ਦੇ ਧੁਰ ਵਿਰੋਧੀ ਜਹਾਂਗੀਰ ਤੱਕ ਨੇ ਆਪਣੀ ਸਵੈ ਜੀਵਨੀ 'ਚ ਗੁਰੂ ਸਾਹਿਬ ਦੇ ਵਿਸ਼ਵ ਭਾਈਚਾਰੇ ਦੇ ਦ੍ਰਿਸ਼ਟੀਕੋਣ ਨੂੰ ਵਿਦਮਾਨ ਕੀਤਾ।
1: ਗੁਰੂ ਅਰਜਨ ਸਾਹਿਬ ਦੇ ਵਿਸ਼ਵ ਭਾਈਚਾਰੇ ਦੇ ਸੰਕਲਪ ਸਦਕਾ ਸਿੱਖ ਧਰਮ ਤੇ ਭਾਰਤੀ ਸਭਿਅਤਾ ਸਰਵ ਧਰਮਾਂ ਤੇ ਸਭਿਅਤਾਵਾਂ ਵਿੱਚ ਮੋਹਰੀ ਬਣੀ ਹੈ। ਅੱਜ ਸਾਰੇ ਭਾਰਤੀਆਂ ਨੂੰ ਆਪਣੇ ਸੱਭਿਆਚਾਰ ਤੇ ਜੀਵਨ ਸ਼ੈਲੀ ਤੇ ਮਾਣ ਹੈ।
2: ਤੁਸੀਂ ਸੁਣ ਰਹੇ ਸੀ ਵਿਸ਼ੇਸ਼ ਰੂਪਕ, ਗੁਰੂ ਅਰਜਨ ਦੇਵ ਜੀ ਅਤੇ ਵਿਸ਼ਵ ਭਾਈਚਾਰੇ ਦਾ ਸੰਕਲਪ। ਵਾਚਕ ਰਿਨੀ ਸ਼ਰਮਾ ਅਤੇ ਕਰਮਵੀਰ ਕਰਨ, ਆਲੇਖ ਪ੍ਰਿੰਸੀਪਲ ਤੇਜਿੰਦਰ ਕੌਰ, ਸ਼ਬਦ ਗਾਇਨ ਭਾਈ ਅਮਰ ਸਿੰਘ ਖਾਲਸਾ ਅਤੇ ਉਹਨਾਂ ਦਾ ਰਾਗੀ ਜਥਾ। ਉਹਨਾਂ ਨਾਲ ਸੰਗਤ ਕਰ ਰਹੇ ਸਨ ਭਾਈ ਸਕੱਤਰ ਸਿੰਘ, ਤਬਲਾ ਵਾਦਕ ਸਨ ਭਾਈ ਰਮਨਜੋਤ ਸਿੰਘ, ਦੂਜਾ ਰਾਗੀ ਜਥਾ ਭਾਈ ਲਵਪ੍ਰੀਤ ਸਿੰਘ ਅਤੇ ਰਾਗੀ ਜਥਾ, ਉਹਨਾਂ ਨਾਲ ਸੰਗਤ ਕਰ ਰਹੇ ਸਨ ਭਾਈ ਮਨਜੀਤ ਸਿੰਘ ਅਤੇ ਤਬਲਾ ਵਾਦਕ ਸਨ ਭਾਈ ਅਮਨਦੀਪ ਸਿੰਘ। ਐਡੀਟਿੰਗ ਰਿਨੀ ਸ਼ਰਮਾ ਅਤੇ ਰਾਘਵ ਅਰੋੜਾ। ਵਿਸ਼ੇਸ਼ ਸਹਿਯੋਗ ਅਰਜਨ ਕੁਮਾਰ ਅਤੇ ਰਾਹੁਲ ਕੁਮਾਰ। ਤਕਨੀਕੀ ਸਹਿਯੋਗ ਇੰਜੀਨੀਅਰ ਅਵਤਾਰ ਸਿੰਘ ਤੁੰਗਵਾਲੀ। ਇਹ ਸੀ ਆਕਾਸ਼ਵਾਣੀ ਲੁਧਿਆਣਾ ਲਈ ਕਰਮਵੀਰ ਕਰਨ ਦੀ ਵਿਸ਼ੇਸ਼ ਪੇਸ਼ਕਸ਼।
3: ਹੁਣ ਤੁਸੀਂ ਆਕਾਸ਼ਵਾਣੀ ਲੁਧਿਆਣਾ ਵੱਲੋਂ ਤਿਆਰ ਕੀਤਾ ਵਿਸ਼ੇਸ਼ ਰੂਪਕ ਗੁਰੂ ਅਰਜਨ ਦੇਵ ਜੀ ਤੇ ਵਿਸ਼ਵ ਭਾਈਚਾਰੇ ਦਾ ਸੰਕਲਪ ਇਹ ਸੁਣ ਰਹੇ ਸੀ। ਆਕਾਸ਼ਵਾਣੀ ਜਲੰਧਰ ਦੇ ਨਾਲ ਨਾਲ ਆਕਾਸ਼ਵਾਣੀ ਦੇ ਪਟਿਆਲਾ, ਬਠਿੰਡਾ ਅਤੇ ਲੁਧਿਆਣਾ ਕੇਂਦਰਾਂ ਤੋਂ ਵੀ ਇਸ ਦਾ ਪ੍ਰਸਾਰਣ ਨਾਲੋ ਨਾਲ ਕੀਤਾ ਗਿਆ।
4: ਸਾਰਿਆਂ ਲਈ ਸਮਾਜਿਕ ਸੁਰੱਖਿਆ ਅਟਲ ਪੈਨਸ਼ਨ ਯੋਜਨਾ, ਮੋਦੀ ਜੀ ਦਾ ਸੰਕਲਪ।
5: ਯੋਜਨਾ ਉਨ ਨੌਜਵਾਨੋਂ ਕੇ ਲੀਏ ਹੈ ਤਾਕਿ ਆਪ ਜਬ 60 ਸਾਲ ਕੇ ਹੋਂਗੇ ਆਪਕੋ ਕਭੀ ਕਿਸੀ ਕੇ ਸਹਾਰੇ ਕੀ ਜ਼ਰੂਰਤ ਨਾ ਪੜੇ, ਆਪ ਆਪਣਾ ਬੁਢਾਪਾ ਵੀ ਗੌਰਵ ਕੇ ਸਾਥ ਬਿਤਾ ਸਕੋ।
4: ਹੁਣ ਤੱਕ 8,85,00,000 ਤੋਂ ਵੱਧ ਲਾਭਪਾਤਰੀ ਇਸ ਯੋਜਨਾ ਨਾਲ ਜੁੜ ਚੁੱਕੇ ਹਨ। ਜੇਕਰ ਤੁਹਾਡੀ ਉਮਰ ਵੀ 18 ਤੋਂ 40 ਸਾਲ ਦੇ ਵਿਚਕਾਰ ਹੈ ਤਾਂ ਮਹੀਨਾਵਾਰ ਅਟਲ ਪੈਨਸ਼ਨ ਸਮੇਤ ਯੋਜਨਾ ਦੇ 3 ਗਾਰੰਟੀ ਸ਼ੁਦਾ ਲਾਭਾਂ ਬਾਰੇ ਜਾਣਕਾਰੀ ਲਈ ਆਪਣੀ ਬੈਂਕ ਸ਼ਾਖਾ ਨਾਲ ਸੰਪਰਕ ਕਰੋ।
6: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
3: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਮੀਡੀਆ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ। ਹੁਣ ਪੇਸ਼ ਹੈ ਪ੍ਰੋਗਰਾਮ ਹੈਲੋ ਫਰਮਾਇਸ਼। ਰੱਬ ਮੇਰੇ ਤੋਂ ਪੁੱਛੇ ਖੁਆਇਸ਼ ਮੇਰੀ, ਮੇਰੀ ਆਖਰੀ ਖੁਆਇਸ਼ ਤੂੰ ਹੋਵੇ, ਬੋਲ ਨਾ ਹੋਵੇ ਜ਼ੁਬਾਨ ਕੋਲੋ, ਤੇਰੇ ਘਰ ਵੱਲ ਮੇਰਾ ਮੂੰਹ ਹੋਵੇ, ਰੱਬ ਲਾ ਕੇ ਵੇਖੀ ਧੜਕਣ ਮੇਰੀ, ਮੇਰੀ ਹਰ ਸਾਹ ਦੇ ਵਿੱਚ ਤੂੰ ਹੋਵੇਂ, ਮੰਗਾ ਅਗਲੇ ਜਨਮ 'ਚ ਮੈਂ ਤੈਨੂੰ ਇਸ ਤਰ੍ਹਾਂ, ਮੈਂ ਜਿਸਮ ਅਤੇ ਤੂੰ ਅੰਦਰ ਮੇਰੀ ਰੂਹ ਹੋਵੇ। ਹੈਲੋ ਫਰਮਾਇਸ਼ ਪ੍ਰੋਗਰਾਮ ਸੁਣਨ ਵਾਲਿਆਂ ਦੀ ਖਿਦਮਤ ਵਿੱਚ ਪੂਜਾ ਹਾਂਡਾ ਦੀ ਪਿਆਰ ਭਰੀ ਨਮਸਕਾਰ। ਹੋ ਜਾਓ ਤਿਆਰ, 0181-23-4173 ਨੰਬਰ ਕਰ ਰਿਹਾ ਤੁਹਾਡਾ ਇੰਤਜ਼ਾਰ ਅਤੇ ਪ੍ਰੋਗਰਾਮ ਦੇ ਵਿੱਚ ਤੁਹਾਡੀਆਂ ਫਰਮਾਇਸ਼ਾਂ ਨੂੰ ਪੂਰਾ ਕਰਨ ਦੇ ਲਈ ਮੈਂ ਹਾਂ ਬਿਲਕੁਲ ਤਿਆਰ। ਅਤੇ ਫਿਰ ਸ਼ੁਰੂਆਤ ਪ੍ਰੋਗਰਾਮ ਦੀ ਕਰ ਦਿੱਤੀ ਹੈ ਅਰਜੀਤ ਸਿੰਘ ਦੀ ਆਵਾਜ਼ ਦੇ ਵਿੱਚ ਗਾਇਲ ਲਾਪਤਾ ਲੇਡੀਜ਼ ਫਿਲਮ ਦੇ ਵਿੱਚੋਂ ਲਏ ਇਸ ਗੀਤ ਨਾਲ।

ਨਸੀਬਾਂ ਦੇ ਲੇਖ ਕੋਈ ਮੋੜ ਨਹੀਂ ਸਕਦਾ, ਹੋਵੇ ਰੱਬ ਦੇ ਐਤਬਾਰ ਕੋਈ ਤੋੜ ਨਹੀਂ ਸਕਦਾ। ਸੱਚਾ ਪਿਆਰ ਤਾਂ ਮਿਲਦਾ ਹੈ ਨਸੀਬਾਂ ਦੇ ਨਾਲ, ਲੱਖ ਚਾਹ ਕੇ ਵੀ ਕਿਸੇ ਨਾਲ ਰਿਸ਼ਤਾ ਕੋਈ ਜੋੜ ਨਹੀਂ ਸਕਦਾ। ਬਿਲਕੁਲ, ਰੂਹ ਦੇ ਰਿਸ਼ਤੇ, ਦਿਲਾਂ ਦੇ ਰਿਸ਼ਤੇ ਜਿਹੜੇ ਆ ਉਹ ਕਿਸੇ ਦੇ ਚਾਹੁਣ ਦੇ ਨਾਲ ਨਹੀਂ ਟੁੱਟਦੇ, ਜਦੋਂ ਤੱਕ ਆਪਣੇ ਦਿਲਾਂ ਦੇ ਵਿੱਚ, ਆਪਣੀ ਸੋਚ ਦੇ ਵਿੱਚ ਥੋੜ੍ਹੀ ਜਿਹੀ ਬੇਈਮਾਨੀ ਨਾ ਆ ਜਾਵੇ। ਪਰ ਆਕਾਸ਼ਵਾਣੀ ਨੂੰ ਚਾਹੁਣ ਵਾਲੇ ਬਿਲਕੁਲ ਦਿਲੋਂ ਪਿਆਰ ਕਰਦੇ ਨੇ ਅਤੇ ਹਮੇਸ਼ਾ ਇੰਤਜ਼ਾਰ ਕਰਦੇ ਨੇ ਕਿ ਉਹਨਾਂ ਦੀ ਕਾਲ ਜਿਹੜੀ ਆ ਪ੍ਰੋਗਰਾਮ ਦੇ ਵਿੱਚ ਲੱਗ ਜਾਵੇ ਅਤੇ ਉਹਨਾਂ ਦੇ ਪਸੰਦ ਦਾ ਗੀਤ ਉਹਨਾਂ ਤੱਕ ਪਹੁੰਚ ਜਾਵੇ। ਇਸੇ ਸਿਲਸਿਲੇ ਤਹਿਤ ਅੱਜ ਦੇ ਪਹਿਲੇ ਕਾਲਰ ਆਏ ਨੇ। ਕੌਣ ਆਏ ਨੇ, ਕਿਹੜੀ ਫਰਮਾਇਸ਼ ਦੇ ਨਾਲ ਆਏ ਨੇ, ਗੱਲਬਾਤ ਕਰਦੇ ਹਾਂ। ਹੈਲੋ ਹੈਲੋ, ਲਓ ਜੀ ਆਏ, ਆਪਣਾ ਗੀਤ ਦੱਸਿਆ ਅਤੇ ਲੱਗਦਾ ਹੈ ਕਿਧਰੇ ਚਲੇ ਵੀ ਗਏ ਨੇ। ਕੋਈ ਗੱਲ ਨਹੀਂ ਜੀ, ਰਾਜੂ ਜੀ ਨੇ ਚੰਡੀਗੜ੍ਹ ਤੋਂ ਫੋਨ ਕੀਤਾ ਸੀ ਅਤੇ ਆਪਣੀ ਪਸੰਦ ਦਾ ਗੀਤ ਦੱਸ ਕੇ ਸਾਨੂੰ ਚਲੇ ਗਏ ਨੇ। ਉਹਨਾਂ ਦੀ ਪਸੰਦ ਦਾ ਗੀਤ ਉਹਨਾਂ ਤੱਕ ਪਹੁੰਚਾਉਂਦੇ ਹਾਂ ਅਤੇ ਅਗਲੇ ਕਾਲਰ ਦਾ ਇੰਤਜ਼ਾਰ ਕਰਦੇ ਹਾਂ। ਆਖਰੀ ਰਾਸਤਾ ਫਿਲਮ ਦੇ ਵਿੱਚੋਂ ਮੁਹੰਮਦ ਅਜ਼ੀਜ਼ ਅਤੇ ਸਾਥੀਆਂ ਦਾ ਗਾਇਆ ਗੀਤ ਸੁਣਨਾ ਚਾਹੁੰਦੇ ਨੇ, ਪੇਸ਼ ਹੈ ਉਹਨਾਂ ਦੀ ਪਸੰਦ ਦਾ ਗੀਤ।

ਜੀ ਆਕਾਸ਼ਵਾਣੀ ਜਲੰਧਰ 'ਤੇ ਇਸ ਵੇਲੇ ਪ੍ਰੋਗਰਾਮ ਹੈਲੋ ਫਰਮਾਇਸ਼ ਚੱਲ ਰਿਹਾ ਹੈ ਅਤੇ ਤੁਹਾਡੀ ਫਰਮਾਇਸ਼ ਤੁਹਾਡੇ ਤੱਕ ਉਦੋਂ ਹੀ ਪਹੁੰਚਦੀ ਹੈ ਜਦੋਂ ਤੁਸੀਂ 01812343173 ਨੰਬਰ ਨੂੰ ਡਾਇਲ ਕਰਕੇ ਸਾਡੇ ਸਟੂਡੀਓ ਦੇ ਵਿੱਚ ਆ ਜਾਂਦੇ ਹੋ ਅਤੇ ਆਪਣੀ ਫਰਮਾਇਸ਼ ਸਾਨੂੰ ਦੱਸ ਦਿੰਦੇ ਹੋ। ਅਗਲੇ ਕਾਲਰ ਆਏ ਨੇ, ਦੇਖਦੇ ਹਾਂ ਕੌਣ ਅਤੇ ਕਿੱਥੋਂ ਆਏ ਨੇ। ਹੈਲੋ ਜੀ, ਲੱਗਦਾ ਹੈ ਫੋਨ ਲਾਈਨ ਸਾਡੇ ਨਾਲ ਧੋਖਾ ਕਰ ਰਹੀ ਹੈ। ਔਫ ਏਅਰ ਤਾਂ ਗੱਲ ਹੋ ਰਹੀ ਹੈ ਬਟ ਔਨ ਏਅਰ ਜਾ ਕੇ ਕੁਝ ਨਾ ਕੁਝ ਦਿੱਕਤ ਜਿਹੜੀ ਆ ਉਹ ਕਰ ਰਹੀ ਹੈ, ਜਿਸ ਕਾਰਨ ਸਾਡੀ ਜਿਹੜੀ ਆ ਸਰੋਤਿਆਂ ਦੇ ਨਾਲ ਗੱਲਬਾਤ ਨਹੀਂ ਹੋ ਪਾ ਰਹੀ। ਪਰ ਉਹਨਾਂ ਦੀ ਪਸੰਦ ਦੇ ਗੀਤਾਂ ਦਾ ਸਿਲਸਿਲਾ ਅਸੀਂ ਰੁਕਣ ਨਹੀਂ ਦੇਣਾ। ਸ਼ੋਰ ਫਿਲਮ ਦੇ ਵਿੱਚੋਂ ਲਤਾ ਮੰਗੇਸ਼ਕਰ, ਮੁਕੇਸ਼ ਅਤੇ ਸਾਥੀਆਂ ਦੀਆਂ ਆਵਾਜ਼ਾਂ ਦੇ ਵਿੱਚ ਗਾਏ ਗੀਤ ਦੀ ਫਰਮਾਇਸ਼ ਕੀਤੀ ਸੀ ਸਾਡੇ ਇਸ ਕਾਲਰ ਨੇ, ਅਤੇ ਉਹਨਾਂ ਦੀ ਪਸੰਦ ਦਾ ਗੀਤ ਉਹਨਾਂ ਨੂੰ ਜ਼ਰੂਰ ਸੁਣਾ ਰਹੇ ਹਾਂ।

0: ਜੀ ਬਿਲਕੁਲ, ਪਾਣੀ ਦਾ ਦੇਖ ਲਓ ਰੰਗ ਆਪਣਾ ਕੋਈ ਨਹੀਂ ਹੁੰਦਾ, ਪਰ ਜਿਸ ਰੰਗ ਦੇ ਵਿੱਚ ਉਸ ਨੂੰ ਮਿਲਾ ਲਿਆ ਜਾਂਦਾ ਹੈ ਉਹ ਉਸੇ ਰੰਗ ਦਾ ਹੀ ਬਣ ਜਾਂਦਾ ਹੈ। ਜੇਕਰ ਇਨਸਾਨ ਦੀ ਫਿਤਰਤ ਵੀ ਅਜਿਹੀ ਹੋ ਜਾਵੇ ਕਿ ਸਭ ਦੇ ਨਾਲ ਘੁਲ ਮਿਲ ਜਾਵੇ ਅਤੇ ਬਿਲਕੁਲ ਕਿਸੇ ਦੇ ਅੱਖਾਂ ਦੇ ਵਿੱਚ ਵੀ ਨਾ ਰਿੜਕੇ, ਤਾਂ ਫਿਰ ਉਹ ਇਨਸਾਨ ਸਭ ਨੂੰ ਪਿਆਰਾ ਲੱਗਣ ਲੱਗ ਜਾਂਦਾ। ਪਿਆਰੇ, ਤਾਂ ਤੁਹਾਡੇ ਦੁਆਰਾ ਭੇਜੇ ਹੋਏ ਗੀਤਾਂ ਦੀਆਂ ਫਰਮਾਇਸ਼ ਵੀ ਸਾਨੂੰ ਲੱਗ ਰਹੀ ਹੈ। ਅਗਲੀ ਫਰਮਾਇਸ਼ ਦੇ ਨਾਲ ਸਾਡੇ ਕਾਲਰ ਆਏ ਨੇ, ਦੇਖਦੇ ਹਾਂ ਕੌਣ ਅਤੇ ਕਿੱਥੋਂ ਆਏ ਨੇ। ਹੈਲੋ,
1: ਮੈਡਮ ਨਮਸਕਾਰ।
0: ਨਮਸਕਾਰ ਜੀ, ਕੌਣ ਬੋਲ ਰਹੇ ਹੋ?
1: ਮੈਂ ਸੋਹਣ ਲਾਲ ਬੋਲਦਾ, ਪਿੰਡ ਸਲਾਮ ਵਾਲਾ ਜ਼ਿਲ੍ਹਾ ਫਾਜ਼ਿਲਕਾ ਤੋਂ।
0: ਹਾਂਜੀ ਸੋਹਣ ਲਾਲ ਜੀ, ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡਾ ਪ੍ਰੋਗਰਾਮ ਦੇ ਵਿੱਚ।
1: ਧੰਨਵਾਦ।
0: ਕਿਹੜੇ ਗੀਤ ਦੀ ਫਰਮਾਇਸ਼ ਨਾਲ ਆਏ ਹੋ?
1: ਮੂਵੀ ਪਿਆਰ ਝੁਕਤਾ ਨਹੀਂ ਦਾ ਕੋਈ ਲਾ ਦਿਓ ਜੀ।
0: ਤੁਹਾਡੀ ਪਸੰਦ ਦੀ ਫਿਲਮ ਦੇ ਵਿੱਚੋਂ ਗੀਤ ਵੀ ਤੁਹਾਨੂੰ ਜ਼ਰੂਰ ਪਸੰਦ ਆਏਗਾ। ਸ਼ਬੀਰ ਕੁਮਾਰ ਅਤੇ ਲਤਾ ਮੰਗੇਸ਼ਕਰ ਦੀਆਂ ਆਵਾਜ਼ਾਂ ਦੇ ਵਿੱਚ ਗੀਤ ਤੁਹਾਡੇ ਤੱਕ ਪਹੁੰਚਾ ਰਹੇ ਹਾਂ। ਸ਼ੁਕਰੀਆ ਕਾਲ ਕਰਨ ਦੇ ਲਈ ਜੀ।
1: ਧੰਨਵਾਦ, ਸ਼ੁਕਰੀਆ ਸਾਡਾ ਜੀ।

0: ਦੋਸਤੋ, ਪਿਆਰ ਦੇ ਨਾਲ ਸਭ ਕੁਛ ਨਹੀਂ ਮਿਲਦਾ, ਕੁਛ ਚੀਜ਼ਾਂ ਕਿਸਮਤ ਦੇ ਨਾਲ ਆਉਂਦੀਆਂ ਨੇ। ਜਿਹੜੇ ਰਿਸ਼ਤੇ ਦਿਲੋਂ ਮਿਲ ਜਾਂਦੇ ਨੇ ਉਹੀ ਅਸਲੀ ਦੌਲਤ ਕਹਾਉਂਦੇ ਨੇ। ਮੁਸ਼ਕਿਲ ਵੇਲੇ ਜੋ ਨਾਲ ਖੜੇ ਰਹਿਣ ਉਹੀ ਆਪਣੇ ਹੋਣ ਦਾ ਸਬੂਤ ਦਿੰਦੇ ਨੇ। ਬਾਕੀ ਤਾਂ ਭੀੜ 'ਚ ਹਰ ਕੋਈ ਮਿਲ ਜਾਂਦਾ, ਪਰ ਸੱਚੇ ਲੋਕ ਨਸੀਬਾਂ ਦੇ ਨਾਲ ਹੀ ਮਿਲਦੇ ਨੇ। ਅਤੇ ਨਸੀਬਾਂ ਦੇ ਨਾਲ ਹੀ ਕਹਿੰਦੇ ਆ ਕਿ ਫੋਨ ਕਾਲ ਲੱਗਦੀ ਹੈ ਪ੍ਰੋਗਰਾਮਾਂ ਦੇ ਵਿੱਚ, ਅਤੇ ਜਿਨ੍ਹਾਂ ਦੀ ਲੱਗਦੀ ਹੈ ਵੀ ਉਹ ਖੁਸ਼ ਹੋ ਜਾਂਦੇ ਨੇ ਅਤੇ ਆਪਣੀ ਪਸੰਦ ਦਾ ਗੀਤ ਸੁਣਦੇ ਨੇ। ਆਓ ਉਹਨਾਂ ਦੇ ਨਾਲ ਗੱਲਬਾਤ ਕਰੀਏ ਅਤੇ ਦੇਖੀਏ ਫਿਰ ਕਿਹੜੀ ਫਰਮਾਇਸ਼ ਦੇ ਨਾਲ ਆਏ ਨੇ। ਹੈਲੋ
1: ਜੀ, ਪਿਆਰ ਭਾਈ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਆਪਣਾ ਨਾਮ ਪਤਾ ਗ੍ਰਾਮ ਵੀ ਦੱਸ ਦਿਓ।
1: ਮੈਂ ਜੀ ਕੁਲਦੀਪ ਸਿੰਘ ਬੋਲਦਾ, ਮਾਧੀਆ ਜ਼ਿਲ੍ਹਾ ਲੁਧਿਆਣਾ ਜੀ।
0: ਜੀ ਕੁਲਦੀਪ ਸਿੰਘ ਜੀ, ਬਹੁਤ ਬਹੁਤ ਸਵਾਗਤ। ਕਿਹੜੇ ਗੀਤ ਦੇ ਨਾਲ ਆਏ ਹੋ?
1: ਬੜਾ ਬਹੁਤ ਸਵਾਗਤ ਜੀ।
0: ਜੀ ਬਹੁਤ ਬਹੁਤ ਸ਼ੁਕਰੀਆ,
1: ਬਹੁਤ ਵਧੀਆ ਪ੍ਰੋਗਰਾਮ ਆ, ਟੱਚ ਕਰਦੇ ਤੇ
0: ਬਹੁਤ ਬਹੁਤ ਸ਼ੁਕਰੀਆ ਜੀ। ਕੀ ਦੱਸ ਦਿਓ ਕਿਹੜਾ ਸੁਣਾਗੇ?
1: ਮੈਂ ਤਾਂ ਸੁਣਦਾ ਜੀ ਜਬਾਈ ਮੂਵੀ ਦਾ ਗਾਣੇ ਦੇ ਬੋਲ ਆ ਜੀ, ਮਾਰ ਗਈ ਮੁਝੇ ਤੇਰੀ ਜਬਾਈ।
0: ਕਿਸ਼ੋਰ ਕੁਮਾਰ ਅਤੇ ਆਸ਼ਾ ਬੋਸਲੇ ਦੀਆਂ ਆਵਾਜ਼ਾਂ ਦੇ ਵਿੱਚ ਤੁਹਾਡੀ ਪਸੰਦ ਦਾ ਗੀਤ ਜੁਦਾਈ ਫਿਲਮ ਦੇ ਵਿੱਚੋਂ ਤੁਹਾਡੇ ਤੱਕ ਆ ਗਿਆ ਜੀ। ਸ਼ੁਕਰੀਆ ਕਾਲ ਕਰਨ ਦੇ ਲਈ,
1: ਧੰਨਵਾਦ।

0: ਸਟੂਡੀਓ ਦੀ ਘੜੀ ਸਾਨੂੰ ਸਮਾਂ ਦੱਸ ਰਹੀ ਹੈ ਕਿ ਠੀਕ 10:52 ਅਤੇ 30 ਸੈਕਿੰਡ ਹੋ ਰਹੇ ਨੇ। ਬਹੁਤ ਥੋੜ੍ਹਾ ਸਮਾਂ ਰਹਿ ਰਿਹਾ ਹੈ ਵੀ ਤੁਹਾਡੀ ਪਸੰਦ ਦੇ ਗੀਤਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ, ਪਰ ਜਿੰਨਾ ਕੁ ਸਮਾਂ ਹੈ ਉਹਦੇ 'ਚ ਕੋਸ਼ਿਸ਼ ਸਾਡੀ 100% ਹੈ ਤੁਹਾਡੀ ਕਾਲ ਲੈ ਕੇ ਤੁਹਾਡੀ ਪਸੰਦ ਪੂਰਾ ਕਰਨ ਦੀ। ਅਤੇ ਇਸੇ ਕੋਸ਼ਿਸ਼ ਦੇ ਵਿੱਚ ਅਗਲੇ ਕਾਲਰ ਦੀ ਕਾਲ ਲੱਗੀ ਹੈ, ਦੇਖਦੇ ਹਾਂ ਕੌਣ ਕਿੱਥੋਂ ਆਏ ਨੇ, ਕਿਹੜੇ ਗੀਤ ਦੇ ਨਾਲ ਆਏ ਨੇ। ਹੈਲੋ,
1: ਸਤਿ ਸ਼੍ਰੀ ਅਕਾਲ ਮੈਮ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
1: ਜਗਤਾਰ ਸਿੰਘ ਗਿੱਲ ਜੀ, ਪਿੰਡ ਬੰਗਾਲਾ, ਜ਼ਿਲ੍ਹਾ ਫਾਜ਼ਿਲਕਾ, ਤਹਿਸੀਲ ਅਬੋਹਰ ਤੋਂ ਬੋਲਦਾ ਮੈਂ
0: ਜੀ। ਗਿੱਲ ਸਾਹਿਬ, ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡਾ ਪ੍ਰੋਗਰਾਮ ਦੇ ਵਿੱਚ।
1: ਸ਼ੁਕਰੀਆ।

0: ਜੀ ਦੋਸਤੋ, ਕਹਿੰਦੇ ਨੇ ਦੋਸਤੀ ਉਹ ਹੁੰਦੀ ਹੈ ਜਿੱਥੇ ਦੋ ਦਿਲ ਇੱਕ ਹੋਏ ਹੋਣ, ਆਪਾਂ ਕੁਰਬਾਨ ਲਈ ਤਿਆਰ ਹੋਵੇ, ਰੱਬ ਵਰਗਾ ਪਿਆਰ ਹੋਵੇ, ਨਾ ਕਸਮਾਂ ਹੋਣ ਨਾ ਧੋਖੇ ਹੋਣ, ਬਸ ਆਪਣੇ ਆਪ ਵਰਗਾ ਵਿਸ਼ਵਾਸ ਹੋਵੇ। ਅਤੇ ਬਿਲਕੁਲ ਸਾਡੀ ਆਕਾਸ਼ਵਾਣੀ ਜਲੰਧਰ ਨਾਲ ਤੁਹਾਡੀ ਦੋਸਤੀ ਇਸੇ ਤਰ੍ਹਾਂ ਦੀ ਹੈ, ਅਤੇ ਇਸੇ ਦੋਸਤੀ ਦੇ ਤਹਿਤ ਅੱਜ ਦੇ ਆਖਰੀ ਕਾਲਰ ਨੇ ਆਪਣੀ ਕਾਲ ਮਿਲਾਈ ਹੈ, ਅਤੇ ਕਿਹੜੇ ਗੀਤ ਦੀ ਫਰਮਾਇਸ਼ ਦੇ ਨਾਲ ਉਹਨਾਂ ਦੀ ਕਾਲ ਲੱਗੀ ਹੈ ਅਤੇ ਆਏ ਨੇ, ਦੇਖਦੇ ਹਾਂ ਗੱਲ ਕਰਕੇ। ਹੈਲੋ
1: ਪੂਜਾ ਹੰਡਾ ਜੀ, ਸਤਿ ਸ਼੍ਰੀ ਅਕਾਲ ਭੈਣ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
1: ਮੈਂ ਮਲਕੀਤ ਘਟਾਣਾ ਜੀ, ਆ ਰਹੀ ਹਾਂ ਨਵੀਂ ਬਸਤੀ ਬਠਿੰਡੇ ਦਾ ਬੋਲਦਾ ਮੇਰਾ
0: ਜੀ।
1: ਘਟਾਣਾ ਜੀ
0: ਜੀ ਮਲਕੀਤ ਜੀ, ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡਾ ਪ੍ਰੋਗਰਾਮ ਦੇ ਵਿੱਚ।
1: ਤੁਹਾਡਾ ਵੀ ਭੈਣ ਜੀ ਬਹੁਤ ਬਹੁਤ ਧੰਨਵਾਦ ਜੀ
0: ਜੀ, ਬਹੁਤ ਬਹੁਤ ਸ਼ੁਕਰੀਆ। ਕੀ ਦੱਸਦੇ ਹੋ ਮਲਕੀਤ ਜੀ, ਕਿਹੜਾ ਸੁਣੋਗੇ?
1: ਮੈਂ ਕ੍ਰਾਂਤੀ ਦਾ ਸੁਣਨਾ ਜੀ, ਜ਼ਿੰਦਗੀ ਇੱਕ ਟੁੱਟੇ ਨਾ ਲੜੀ,
0: ਜ਼ਿੰਦਗੀ ਕੀ ਨਾ ਟੂਟੇ ਲੜੀ,
1: ਥੋੜਾ ਹੀ ਤੁਹਾਨੂੰ ਪਤਾ ਹੀ
0: ਪਿਆਰ ਕਰ ਲੈ ਘੜੀ ਦੋ ਘੜੀ। ਬਹੁਤ ਹੀ ਸੋਹਣਾ ਗੀਤ ਤੁਹਾਡੀ ਪਸੰਦ ਆ ਕ੍ਰਾਂਤੀ ਫਿਲਮ ਦੇ ਵਿੱਚ।
1: ਸ਼ੁਕਰੀਆ ਸ਼ੁਕਰੀਆ ਤੁਹਾਡਾ, ਬਹੁਤ ਧੰਨਵਾਦ।
0: ਲਤਾ ਮੰਗੇਸ਼ਕਰ ਤੇ ਨਿਤਿਨ ਮੁਕੇਸ਼ ਦੀਆਂ ਆਵਾਜ਼ਾਂ ਦੇ ਵਿੱਚ ਸ਼ੁਕਰੀਆ ਕਾਲ ਕਰਨ ਦਾ।
1: ਸਤਿ ਸ਼੍ਰੀ ਅਕਾਲ ਜੀ।

ਜੀ ਤਮਕ ਜਲੰਧਰ ਪੈਂਦੀ ਪ੍ਰੋਗਰਾਮ ਸ਼ੁਰੂ ਹੋ ਚੁੱਕਿਆ ਗੁਰਦਾਸ ਮਾਨ ਦੇ ਗਾਏ ਹੋਏ ਇਸ ਗੀਤ ਦੇ ਨਾਲ ਅਤੇ ਹੁਣ ਵਾਰੀ ਇਹ ਫਰਮਾਇਸ਼ਾਂ ਤੁਹਾਡੇ ਤੱਕ ਪਹੁੰਚਾਉਂਦੀਆਂ ਜੋ ਸਾਨੂੰ ਭੇਜ ਚੁੱਕੇ ਹੋ ਤੁਸੀਂ ਸੋ ਬਹੁਤ ਸਾਰੀਆਂ ਫਰਮਾਇਸ਼ਾਂ ਸਾਡੇ ਤੱਕ ਪਹੁੰਚ ਚੁੱਕੀਆਂ ਨੇ ਅਤੇ ਵਾਰੋ ਵਾਰ ਮੈਂ ਉਹ ਫਰਮਾਇਸ਼ਾਂ ਤੁਹਾਡੇ ਤੱਕ ਪਹੁੰਚਾਉਣ ਜਾ ਰਹੀ ਹਾਂ ਸੋ ਪਹਿਲੀ ਫਰਮਾਇਸ਼ ਸਾਨੂੰ ਆਈ ਹੈ ਜੀ ਮੇਰਠ ਕੈਂਟ ਤੋਂ ਅਤੇ ਇਹ ਫਰਮਾਇਸ਼ ਸਾਨੂੰ ਆਈ ਹੈ ਜੀ ਦਿਗਦਰਸ਼ਨ ਅਤੇ ਕਵਿਤਾ ਗੌੜ ਹੋਰਾਂ ਵੱਲੋਂ ਅਗਲੀ ਫਰਮਾਇਸ਼ ਸਾਨੂੰ ਆਈ ਹੈ ਜੀ ਸ਼ਹਿਰ ਬਾਘਾ ਪੁਰਾਣਾ ਤੋਂ ਅਤੇ ਫਰਮਾਇਸ਼ ਭੇਜਣ ਵਾਲੇ ਨੇ ਸਰਦਾਰ ਪਰਮਜੀਤ ਸਿੰਘ ਬਾਘਾ ਪੁਰਾਣਾ ਗਗਨਦੀਪ ਕੌਰ ਗੁਰਪ੍ਰੀਤ ਕੌਰ ਪਰਮਜੀਤ ਕੌਰ ਅਤੇ ਪਾਲ ਸਿੰਘ ਅਗਲੀ ਫਰਮਾਇਸ਼ ਸਾਨੂੰ ਆਈ ਹੈ ਜੀ ਪਿੰਡ ਹਾਂਡੀ ਖੇੜਾ ਜ਼ਿਲ੍ਹਾ ਸਿਰਸਾ ਤੋਂ ਭੇਜਣ ਵਾਲੇ ਨੇ ਰਾਧੇ ਸ਼ਾਮ ਸ਼ਰਮਾ ਇੰਦਰਾ ਸ਼ਰਮਾ ਅਤੇ ਸਾਰਥਕ ਸ਼ਰਮਾ ਅਗਲੀ ਫਰਮਾਇਸ਼ ਸਾਨੂੰ ਭੇਜੀ ਹੈ ਜੀ ਪਿੰਡ ਜੰਗੂੜੀ ਜ਼ਿਲ੍ਹਾ ਯਮੁਨਾਨਗਰ ਤੋਂ ਭੇਜਣ ਵਾਲੇ ਨੇ ਰਣਧੀਰ

ਗੜ ਗੁਰਮੀਤ ਜੋ ਗੌਰਵ ਪ੍ਰਵੀਨ ਯੁਗਮ ਵੀਰੇਨ ਅਤੇ ਮਨਰਾਜ ਅਗਲੀ ਫਰਮਾਇਸ਼ ਸਾਨੂੰ ਭੇਜੀਏ ਜੀ ਨਵੀਂ ਬਸਤੀ ਗਜੁੰਡਵਾਰਾ ਤੋਂ ਭੇਜਣ ਵਾਲੇ ਨੇ ਮੁਹੰਮਦ ਯਾਸੀਨ ਹਾਸ਼ਮੀ ਨਾਜ਼ਮਾ ਬੇਗਮ ਹਾਸ਼ਮੀ ਮੁਹੰਮਦ ਤੌਸੀਫ ਹਾਸ਼ਮੀ ਮੁਹੰਮਦ ਤੈਮੂਰ ਹਾਸ਼ਮੀ ਅਤੇ ਮੁਹੰਮਦ ਕਾਲੀਮ ਅੰਸਾਰੀ ਇਹਨਾਂ ਨੇ ਫਰਮਾਇਸ਼ ਕੀਤੀ ਹੈ ਜੀ ਇਹਨਾਂ ਨੂੰ ਸਤਿੰਦਰ ਸਰਤਾਜ ਦਾ ਗਾਇਆ ਹੋਇਆ ਗੀਤ ਸੁਣਾਇਆ ਜਾਵੇ ਰੁਤਬਾ ਸੋ ਦੋਸਤੋ ਇਹਨਾਂ ਦੀ ਫਰਮਾਇਸ਼ ਪੂਰੀ ਕਰਦੇ ਹਾਂ ਅਤੇ ਆਓ ਸੁਣਦੇ ਹਾਂ ਪਿਆਰਾ ਜਿਹਾ ਗੀਤ ਸਤਿੰਦਰ ਸਰਤਾਜ ਦੀ ਆਵਾਜ਼ ਵਿੱਚ।

जी दोस्तों, प्रोग्राम चल रहा रंगला तमक जलंधर पैंदी ते इस प्रोग्राम दे विच अगली फरमाइश सानू भेजी है जी कृष्णा पार्क दिल्ली तो। फरमाइश भेजन वाले ने सुखविंदर सिंह चौड़ा सिटी दीवाना पंखा रोड जनकपुरी तो फरमाइश भेजी है पिंटू दीवाना रजिंदर सिंह ओबराए। इन्होंने फरमाइश की है जी इन्हों सुरिंदर कौर का गाया हुआ कोई भी गीत सुनाया जाए तो सुरिंदर कौर के गाए हुए गीत को ही सुनना चाहते ने। नरिंदर चावला पिंड मखौनपुर तहसील बस्सी पठाना श्री फतेहगढ़ साहब तो। ਇਹਨਾਂ ਦੇ ਨਾਲ ਪ੍ਰਿੰਸ ਮੁਸਕਾਨ ਅਤੇ ਪ੍ਰਾਚੀ ਅਤੇ ਮਹਿਕ ਵੀ ਇਸੇ ਹੀ ਗੀਤ ਦੀ ਫਰਮਾਇਸ਼ ਕਰ ਰਹੇ ਨੇ। ਅਗਲੀ ਫਰਮਾਇਸ਼ ਸਾਨੂੰ ਆਈ ਹੈ ਜੀ ਮੱਖੂ ਤੋਂ ਬਿੱਲਾ ਬਜਾਜ ਹੈਪੀ ਕਪੂਰ ਫਿਰੋਜ਼ਪੁਰੀਆ ਅਤੇ ਮਨੀਸ਼ ਬਜਾਜ ਹੋਰਾਂ ਵੱਲੋਂ ਵੀ ਸੁਰਿੰਦਰ ਕੌਰ ਗਾਏ ਦੀ ਕੌਰ ਦੇ ਗਾਏ ਗੀਤ ਦੀ ਫਰਮਾਇਸ਼ ਆਈ ਹੈ ਜੀ। ਅਗਲੀ ਫਰਮਾਇਸ਼ ਆਈ ਹੈ ਜੀ ਰੰਮੀ ਹੈਬੋਵਾਲ ਨੇ ਆਪਣੇ ਪੂਰੇ ਪਰਿਵਾਰ ਦੇ ਨਾਲ ਹੈਬੋਵਾਲ ਕਲਾ ਹਲਕਾ ਉੱਤਰੀ ਜ਼ਿਲ੍ਹਾ ਲੁਧਿਆਣਾ ਪੰਜਾਬ ਤੋਂ ਅਤੇ ਇਹਨਾਂ ਨੇ ਫਰਮਾਇਸ਼ ਕੀਤੀ ਹੈ ਜੀ ਇਸੇ ਹੀ ਗੀਤ ਹੀ ਕਿ ਸੁਰਿੰਦਰ ਕੌਰ ਦਾ ਗਾਇਆ ਹੋਇਆ ਕੋਈ ਵੀ ਗੀਤ ਸੁਣਿਆ ਜਾਵੇ ਅਤੇ ਅਗਲੀ ਫਰਮਾਇਸ਼ ਆਈ ਹੈ ਜੀ ਸਾਨੂੰ ਦਰਸ਼ਨ ਸਿੰਘ ਅਵਤਾਰ ਸਿੰਘ ਜਬਰਜੰਗ ਸਿੰਘ ਚੀਮਾ ਪਿੰਡ ਅਲੂਣਾ ਮਿਆਣਾ ਤਹਿਸੀਲ ਪਾਇਲ ਜ਼ਿਲ੍ਹਾ ਲੁਧਿਆਣਾ ਤੋਂ। ਸੋ ਇਹਨਾਂ ਸਭ ਦੀ ਫਰਮਾਇਸ਼ ਪੂਰੀ ਕਰਦੇ ਹਾਂ ਅਤੇ ਆਓ ਸੁਣਦੇ ਹਾਂ ਸੁਰਿੰਦਰ ਕੌਰ ਦੀ ਆਵਾਜ਼ ਵਿੱਚ ਇਹ ਬਹੁਤ ਹੀ ਪਿਆਰਾ ਜਿਹਾ ਗੀਤ।

ਜੀ ਅਗਲੀ ਫਰਮਾਇਸ਼ ਸਾਨੂੰ ਇਹ ਜੀ ਪਿੰਡ ਜਾਫਰਾ ਡਿਸਟ੍ਰਿਕਟ ਫਾਜ਼ਿਲਕਾ ਤੋਂ ਫਰਮਾਇਸ਼ ਭੇਜਣ ਵਾਲੇ ਨੇ ਫਲਕ ਸਿੰਘ ਰਾਜੂ ਬੱਬੂ ਸੋਨੂ ਅਮਨਦੀਪ ਇਹਨਾਂ ਨੇ ਫਰਮਾਇਸ਼ ਕੀਤੀ ਹੈ ਜੀ ਹੰਸਰਾਜ ਹੰਸ ਦੇ ਗਾਏ ਹੋਏ ਗੀਤ ਨੂੰ ਸੁਣਨ ਦੀ ਅਤੇ ਹੰਸਰਾਜ ਹੰਸ ਦੇ ਗਾਏ ਹੋਏ ਗੀਤ ਨੂੰ ਹੀ ਸੁਣਨਾ ਚਾਹੁੰਦੇ ਨੇ ਗੁਰੂ ਅਮਰਦਾਸ ਕਲੋਨੀ ਗੁਰਦਾਸਪੁਰ ਤੋਂ ਫਰਮਾਇਸ਼ ਭੇਜਣ ਵਾਲੇ ਨੇ ਪ੍ਰਦੀਪ ਪ੍ਰੀਤਮ ਦਾਸ ਸੱਤਿਆ ਦੇਵੀ ਪੋਤਰੀ ਵਾਨੀਆ ਅਤੇ ਪੋਤਰੇ ਅਮਨ ਅਵਿਰਾਜ ਕੈਨੇਡਾ ਤੋਂ ਕਾਕਾ ਦੇਵਿਕ ਅਨੁਰਾਗ ਅਤੇ ਸਾਰਾ ਅਨੁਰਾਗ ਫੈਮਲੀ ਹੰਸਰਾਜ ਹੰਸ ਦੇ ਗਾਏ ਗੀਤ ਨੂੰ ਸੁਣਨਾ ਚਾਹੁੰਦੇ ਨੇ ਅਗਲੀ ਫਰਮਾਇਸ਼ ਸਾਨੂੰ ਆਈ ਜੀ ਪਿੰਡ ਜੋਗੀਵਾਲਾ ਸ਼੍ਰੀ ਗੰਗਾਨਗਰ ਤੋਂ ਭੇਜਣ ਵਾਲੇ ਨੇ ਪ੍ਰੇਮ ਸਹਾਰਨ ਮੋਨਿਕਾ ਮਨੀਸ਼ ਸਹਾਰਨ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ ਅਗਲੀ ਫਰਮਾਇਸ਼ ਆਈ ਹੈ ਜੀ ਕੀਰਤ ਬੋਨਾਨ ਇੰਦਰਗੜ੍ਹ ਸ਼ਿੰਗਾਰੀਆ ਸਰੋਜ ਪੀਨੂ ਨਿਤੇਸ਼ ਅਤੇ ਰਜਾਈ ਸ਼ਿਵਰਾ ਵੱਲੋਂ ਇਹਨਾਂ ਨੇ ਆਪਣੇ ਸ਼ਹਿਰ ਦਾ ਨਾਮ ਨਹੀਂ ਲਿਖਿਆ ਸੋ ਅਗਲੀ ਫਰਮਾਇਸ਼ ਆਈ ਹੈ ਜੀ ਚੱਕਲਾ ਬਾਜ਼ਾਰ ਸਮਾਨਾ ਤੋਂ ਅਤੇ ਭੇਜਣ ਵਾਲੇ ਨੇ ਫਰਮਾਇਸ਼ ਪੱਪੂ ਰਾਜਾ ਖੁਸ਼ਦਿਲ ਸੰਗੀਤਾ ਰਾਣੀ ਜਿੰਦਲ ਪੱਪੂ ਸਮਾਇਲ ਖੁਸ਼ਦਿਲ ਹਸਮੁਖ ਲਾਲ ਜਿੰਦਲ ਸੰਜੀਵ ਸੁਨੀਤਾ ਬੰਟੀ ਜਿੰਦਲ ਆਰਜ਼ੂ ਮਹਿਕ ਖੁਸ਼ਦਿਲ ਅਤੇ ਪੂਰਾ ਹੀ ਖੁਸ਼ਦਿਲ ਪਰਿਵਾਰ ਅਗਲੀ ਫਰਮਾਇਸ਼ ਸਾਨੂੰ ਆਈ ਜੀ ਪਿੰਡ ਚਤਰਾ ਤਹਿਸੀਲ ਜ਼ਿਲ੍ਹਾ ਫਿਰੋਜ਼ਪੁਰ ਤੋਂ ਭੇਜਣ ਵਾਲੇ ਨੇ ਫਰਮਾਇਸ਼ ਜਗਜੀਤ ਸਿੰਘ ਚਤਰਾ ਪ੍ਰੇਮ ਭੂਸ਼ਣ ਗੁਪਤਾ ਗੁਰਚੈਨ ਸਿੰਘ ਸੁਖਚੈਨ ਸਿੰਘ ਕੁਲਦੀਪ ਸਿੰਘ ਬੇਅੰਤ ਸਿੰਘ ਹਰਨੇਕ ਸਿੰਘ ਬੂਟਾ ਜੀਤ ਸਿੰਘ ਅਤੇ ਪੋਤਾ ਸੋਹਤਾ ਗੁਰਸੇਵਕ ਸਿੰਘ ਚਤਰਾ ਅਤੇ ਲਿਖਾਰੀ ਸਭਾ ਦੇ ਸਾਰੇ ਮੈਂਬਰ ਸਾਹਿਬਾਨ ਸੋ ਇਹਨਾਂ ਦੀ ਫਰਮਾਇਸ਼ ਪੂਰੀ ਕਰਨ ਜਾ ਰਹੇ ਹਾਂ ਅਤੇ ਆਓ ਸੁਣਦੇ ਹਾਂ ਹੰਸਰਾਜ ਹੰਸ ਦੀ ਆਵਾਜ਼ ਵਿੱਚ ਗੀਤ।

0: ਦੋਸਤੋ, ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਧਮਕ ਜਲੰਧਰ ਪੈਂਦੀ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਅਤੇ ਜੇਕਰ ਇਸ ਪ੍ਰੋਗਰਾਮ ਵਿੱਚ ਤੁਸੀਂ ਸ਼ਾਮਿਲ ਹੋ ਕੇ ਆਪਣੀ ਮਨਪਸੰਦ ਗੀਤਾਂ ਦੀ ਫਰਮਾਇਸ਼ ਸਾਡੇ ਕੋਲ ਕਰਨਾ ਚਾਹੁੰਦੇ ਹੋ ਤਾਂ ਇਸ ਵਾਸਤੇ ਫੋਨ ਨੰਬਰ ਨੋਟ ਕਰੋ ਵਟਸਐਪ 'ਤੇ ਸਾਨੂੰ ਮੈਸੇਜ ਕਰਨ ਲਈ 9465536077 ਯਾਨੀ ਕਿ 9465536077। ਸੋ ਦੋਸਤੋ, ਪ੍ਰੋਗਰਾਮ ਹਜੇ ਜਾਰੀ ਹੈ, ਬਾਕੀ ਦੇ ਗੀਤ ਬਾਕੀ ਦੀਆਂ ਫਰਮਾਇਸ਼ਾਂ ਤੁਹਾਡੇ ਕੋਲ ਲੈ ਕੇ ਆਵਾਂਗੇ ਦੁਬਾਰਾ ਤੋਂ ਇਸ ਛੋਟੇ ਜਿਹੇ ਅੰਤਰਾਲ ਤੋਂ ਬਾਅਦ। ਜੁੜੇ ਰਹੋ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਦੇ ਨਾਲ।
1: ਇੱਕ ਜ਼ਮਾਨੇ ਸੇ ਕਹਾਣੀ ਹੈ ਸੁਣਾ ਰਹੀ ਆਕਾਸ਼ਵਾਣੀ, ਫਿਰ ਆਇਆ ਐਂਟਰਟੇਨਮੈਂਟ ਕਾ ਰੈਵੋਲੂਸ਼ਨ, ਜਬ ਕੋਨੇ ਕੋਨੇ ਪਹੁੰਚਾ ਦੂਰਦਰਸ਼ਨ। ਕਹਾਣੀ ਨਹੀਂ ਬਦਲੀ, ਸਟਾਈਲ ਗਿਆ ਹੈ ਬਦਲ, ਜੋ ਕਹਾਣੀਆਂ ਹਮ ਸੁਣਤੇ ਆਏ ਦੇਖਤੇ ਆਏ, ਅਬ ਵਹੀ ਵੈਸੀ ਹੀ ਕਹਾਣੀ ਸੁਣਾਏਗਾ ਡਿਜੀਟਲ।
2: ਡਾਊਨਲੋਡ ਵੇਵਸ OTT ਐਪ ਨਾਓ ਐਂਡ ਵਾਚ ਫਾਰ ਫ੍ਰੀ।

0: ਨਿਹਾਲ ਨਾ ਮਰ ਜਾ। ਲੋਕੀ ਕਹਿੰਦੇ ਆ ਭਗਵਾ ਤੇ ਰੇਡੀਓ ਹਾਲੇ ਵੀ ਜਵਾਨ ਹੈ। ਮੈਂ ਵੀ ਕਿੱਦਾਂ ਦੀਆਂ ਗੱਲਾਂ ਕਰਦੀ ਆ, ਕਿਸੇ ਨੇ ਸੁਣ ਲਿਆ ਉਹਨਾਂ ਨੇ ਕਹਿਣਾ ਭੂਆ ਕਿੱਡੀ ਸ਼ੈਤਾਨ ਹੈ।
1: 90 ਸਾਲਾਂ ਦਾ ਸੋਹਣਾ ਸਫ਼ਰ ਆਕਾਸ਼

ਵਨ। ਇਹ ਪਰਿਵਾਰਕ ਸਿਲਸਿਲਾ ਤੁਸੀਂ ਸੁਣ ਸਕਦੇ ਹੋ ਹਰ ਬੁੱਧਵਾਰ ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ ਦੇ ਵਿੱਚ। ਪਰਿਵਾਰਕ ਲੜੀਵਾਰ ਫੈਮਿਲੀ ਨੰਬਰ 1।

ਜੀ ਸਰਬਜੀਤ ਚੀਮਾ ਦੀ ਆਵਾਜ਼ ਵਿੱਚ ਅਸੀਂ ਇਹ ਗੀਤ ਸੁਣ ਰਹੇ ਸੀ ਅਤੇ ਇਸ ਦਰਮਿਆਨ ਸਾਡੇ ਕੋਲ ਹੋਰ ਬਹੁਤ ਸਾਰੀਆਂ ਫਰਮਾਇਸ਼ਾਂ ਪਹੁੰਚ ਚੁੱਕੀਆਂ ਨੇ ਅਤੇ ਅਸੀਂ ਵਾਰੋ ਵਾਰੀ ਉਹ ਫਰਮਾਇਸ਼ਾਂ ਤੁਹਾਡੇ ਤੱਕ ਪਹੁੰਚਾਉਣ ਜਾ ਰਹੀ ਹਾਂ। ਸੋ ਅਗਲੀ ਫਰਮਾਇਸ਼ ਸਾਨੂੰ ਇਹ ਜੀ, ਪਿੰਡ ਮੌਲਣਵਾਲ ਤੋਂ ਮਾਸਟਰ ਮਨਸਬ ਅਲੀ ਨੰਬਰਦਾਰ, ਚੌਧਰੀ ਅਲੀ ਸ਼ੇਰ, ਅਹਿਮਦ ਬਿਲਾਲ, ਉਸਮਾਨ ਤਕੀਰ, ਸ਼ਾਨ ਤਕੀਰ, ਹਸਨ ਤਨਵੀਰ ਅਤੇ ਏ ਐੱਸ ਸੱਗੂ, ਇਹਨਾਂ ਨੇ ਫਰਮਾਇਸ਼ ਕੀਤੀ ਹੈ ਜੀ ਇਹਨਾਂ ਨੂੰ ਬੱਬੂ ਮਾਨ ਦਾ ਗਾਇਆ ਗੀਤ ਸੁਣਿਆ ਜਾਵੇ ਅਤੇ ਬੱਬੂ ਮਾਨ ਦੇ ਗਾਏ ਹੋਏ ਗੀਤ ਨੂੰ ਹੀ ਸੁਣਨਾ ਚਾਹੁੰਦੇ ਨੇ। ਪੰਚਕੂਲਾ ਸੈਕਟਰ 9 ਤੋਂ ਆਸ਼ੂ ਚੁੱਗ, ਅਸ਼ਵਨੀ ਚੁੱਗ, ਗੋਵਿੰਦ ਚੁੱਗ, ਟੋਨੀ ਦੀਵਾਨ ਅਤੇ ਲਵ ਦੀਵਾਨ ਤੋਂ ਇਲਾਵਾ ਰਾਧੇ ਬਹਿਵਿਕ ਢੀਂਗਰਾ। ਅਗਲੀ ਫਰਮਾਇਸ਼ ਸਾਨੂੰ ਆਈ ਹੈ ਜੀ ਫਾਜ਼ਿਲਕਾ ਪੰਜਾਬ ਤੋਂ ਹਨੀ ਸਿੰਘ, ਸੁਰਿੰਦਰ ਕੁਮਾਰ ਗੰਜੁਆਣਾ ਫਾਜ਼ਿਲਕਾ ਤੋਂ ਇਹ ਫਰਮਾਇਸ਼ ਆਈ ਹੈ ਜੀ ਹਰਜਿੰਦਰ ਕੁਮਾਰ, ਵਿਜੇ ਕੁਮਾਰ ਅਤੇ ਅਨੀਸ਼ ਕੁਮਾਰ ਹੋਰਾਂ ਵੱਲੋਂ, ਇਹ ਵੀ ਬੱਬੂ ਮਾਨ ਦਾ ਗਾਇਆ ਗੀਤ ਸੁਣਨਾ ਚਾਹੁੰਦੇ ਨੇ। ਅਗਲੀ ਫਰਮਾਇਸ਼ ਆਈ ਜੀ ਬਾਂਡੀਵਾਲਾ ਫਾਜ਼ਿਲਕਾ ਪੰਜਾਬ ਤੋਂ ਭੇਜਣ ਵਾਲੇ ਨੇ ਫਰਮਾਇਸ਼, ਕ੍ਰਿਆਂਸ਼ ਬਾਂਗੜੀਆ, ਯੋਗੇਸ਼ ਬਾਂਗੜੀਆ, ਓਮ ਬਾਂਗੜੀਆ, ਬੇਬੀ ਗਰੀਮਾ ਬਾਂਗੜੀਆ, ਰਜਤ ਅਤੇ ਮਨੀਸ਼ ਚੌਧਰੀ। ਅਗਲੀ ਫਰਮਾਇਸ਼ ਸਾਨੂੰ ਆਈ ਹੈ ਜੀ ਪਦਮਪੁਰ ਤੋਂ ਭਗਵਾਨ ਦਾਸ ਤਨੇਜਾ, ਪਵਨ ਕੁਮਾਰ, ਯੋਗੇਸ਼ ਅਸਥਾਨਾ ਤਨੇਜਾ, ਮੋਹਿਤ ਕੁਮਾਰ ਮੁਖੀਰਮ ਜੀ ਅਤੇ ਮਨਜੀਤ ਤਨੇਜਾ ਤੋਂ ਇਲਾਵਾ ਪੂਜਾ ਵੀ ਫਰਮਾਇਸ਼ ਕਰ ਰਹੇ ਨੇ ਕਿ ਬੱਬੂ ਮਾਨ ਦਾ ਗਾਇਆ ਹੋਇਆ ਗੀਤ ਸੁਣਿਆ ਜਾਵੇ। ਇਸ ਤੋਂ ਇਲਾਵਾ ਅਗਲੀ ਫਰਮਾਇਸ਼ ਆਈ ਹੈ ਜੀ ਫਰੈਂਡਸ ਕਲੋਨੀ ਕਰਨਾਲ ਤੋਂ ਅਤੇ ਫਰਮਾਇਸ਼ ਭੇਜਣ ਵਾਲੇ ਨੇ ਗੁਰਵਿੰਦਰ ਸਿੰਘ ਪਾਂਧਾ, ਇੰਦਰਜੀਤ ਕੌਰ, ਬੇਬੀ ਮਨਮੀਤ, ਮਨਵਿੰਦਰ ਸਿੰਘ ਪਾਂਧਾ ਅਤੇ ਜੇ ਐੱਸ ਰਾਮਗੜੀਆ। ਸੋ ਇਹਨਾਂ ਦੀ ਫਰਮਾਇਸ਼ ਪੂਰੀ ਕਰਨ ਜਾ ਰਹੇ ਹਾਂ ਅਤੇ ਆਓ ਆਪਾਂ ਵੀ ਸਾਰੇ ਇੰਜੋਏ ਕਰਦੇ ਹਾਂ ਇਸ ਗੀਤ ਨੂੰ ਜਿਸ ਨੂੰ ਗਾਇਆ ਹੈ ਬੱਬੂ ਮਾਨ ਨੇ।

ਧਮਕ ਜਲੰਧਰ ਪੈਂਦੀ ਪ੍ਰੋਗਰਾਮ 'ਚ ਅਗਲੀ ਫਰਮਾਇਸ਼ ਸਾਨੂੰ ਆਈ ਜੀ ਪਿੰਡ ਮਧੂਖੇੜਾ ਤੋਂ ਡਿਸਟ੍ਰਿਕਟ ਮੁਕਤਸਰ ਸਾਹਿਬ ਤੋਂ ਫਰਮਾਇਸ਼ ਭੇਜਣ ਵਾਲੇ ਨੇ ਕ੍ਰਿਸ਼ਨ ਕੁਮਾਰ, ਰਾਮ ਪ੍ਰਤਾਪ, ਜੋਤੀ, ਸੁਮਨ ਅਤੇ ਮਨੀਸ਼ਾ। ਇਹ ਚਾਹੁੰਦੇ ਨੇ ਜੀ ਕਮਲ ਹੀਰ ਦੇ ਗੀਤ ਨੂੰ ਸੁਣਨਾ ਚਾਹੁੰਦੇ ਨੇ। ਅਤੇ ਅਗਲੀ ਜਿਹੜੀ ਫਰਮਾਇਸ਼ ਸਾਨੂੰ ਆਈ ਹੈ ਜੀ ਜਮਸ਼ੇਦਪੁਰ ਤੋਂ ਭੇਜਣ ਵਾਲੇ ਨੇ ਹਰਜਿੰਦਰ ਸਿੰਘ ਪਾਟੀਆ, ਹਿੰਜਲ ਪਾਟੀਆ, ਨਵਨੀਤ ਪਾਟੀਆ, ਪੱਪੀ ਪਾਟੀਆ ਅਤੇ ਸੋਨੂੰ ਪਾਟੀਆ। ਇਹਨਾਂ ਨੇ ਵੀ ਕਮਲ ਹੀਰ ਦੇ ਗਾਏ ਹੋਏ ਗੀਤ ਨੂੰ ਸੁਣਨ ਦੀ ਫਰਮਾਇਸ਼ ਪੇਸ਼ ਕੀਤੀ ਹੈ। ਅਗਲੀ ਫਰਮਾਇਸ਼ ਸਾਨੂੰ ਆਈ ਹੈ ਜੀ ਜ਼ਿਲ੍ਹਾ ਮੁਰਾਦਾਬਾਦ, ਪਿੰਡ ਦਹਿਲਾਪੁਰ, ਉੱਤਰ ਪ੍ਰਦੇਸ਼ ਤੋਂ ਭੇਜਣ ਵਾਲੇ ਨੇ ਮੁਹੰਮਦ ਫਰਮਾਨ, ਮੁਹੰਮਦ ਸਲਮਾਨ, ਮੁਹੰਮਦ ਇਰਫਾਨ, ਮੁਹੰਮਦ ਇਸਰਾਰ ਅਤੇ ਨਰਗਿਸ ਖਾਤੂਨ। ਅਗਲੀ ਫਰਮਾਇਸ਼ ਸਾਨੂੰ ਆਈ ਹੈ ਜੀ ਨਾਗਪੁਰ, ਮਹਾਰਾਸ਼ਟਰ ਤੋਂ ਭੇਜਣ ਵਾਲੇ ਨੇ ਕਮਲ ਸਾਹਨੀ, ਮਿਸਿਸ ਪਿੰਕੀ ਸਾਹਨੀ, ਡਾਕਟਰ ਫਜ਼ਲ ਮਲਿਕ ਅਤੇ ਰਾਮਗੜ੍ਹ ਕੈਂਟ ਝਾਰਖੰਡ ਤੋਂ ਨਿੱਪੀ ਸਾਹਨੀ ਅਤੇ ਮਿਸਿਸ ਸੁਨੀਤਾ ਸਾਹਨੀ। ਇਹਨਾਂ ਨੇ ਵੀ ਇਸੇ ਹੀ ਗਾਇਕ ਕਲਾਕਾਰ ਦੇ ਗੀਤ ਨੂੰ ਸੁਣਨ ਦੀ ਫਰਮਾਇਸ਼ ਪੇਸ਼ ਕੀਤੀ ਹੈ। ਅਗਲੀ ਜਿਹੜੀ ਫਰਮਾਇਸ਼ ਸਾਨੂੰ ਆਈ ਹੈ ਜੀ ਪਿੰਡ ਅਤੇ ਡਾਕਖਾਨਾ ਨਿਮਨਾਬਾਦ, ਨੇੜੇ ਸਫੀਦੋ ਮੰਡੀ, ਜ਼ਿਲ੍ਹਾ ਹਰਿਆਣਾ ਅਤੇ ਜਸ ਫਰਮਾਇਸ਼ ਭੇਜੀ ਹੈ ਜੀ ਜਸਬੀਰ ਸਿੰਘ ਅਰੋੜਾ, ਜਤਿੰਦਰ ਕੌਰ, ਗੁਰਪ੍ਰੀਤ ਸਿੰਘ, ਲਵਪ੍ਰੀਤ ਕੌਰ, ਕਰਮਜੀਤ ਕੌਰ। ਸੋ ਇਹਨਾਂ ਨੇ ਵੀ ਸੇਮ ਹੀ ਫਰਮਾਇਸ਼ ਕੀਤੀ ਹੈ। ਅਤੇ ਅਗਲੀ ਜਿਹੜੀ ਫਰਮਾਇਸ਼ ਆਈ ਹੈ ਜੀ ਸਾਨੂੰ ਜਾਡਲਾ ਟਾਊਨ, ਐਸ ਸ਼੍ਰੀ SBS ਨਗਰ ਜਾਡਲਾ ਟਾਊਨ ਤੋਂ ਭੇਜਣ ਵਾਲੇ ਨੇ ਫਰਮਾਇਸ਼ ਵਿਨੋਦ ਸੰਧੂ, ਕਮਲ ਸੰਧੂ, ਰਿਤੇਸ਼ ਸੰਧੂ, ਆਕਾਂਕਸ਼ਾ ਸੰਧੂ, ਭਾਰਤ ਭੂਸ਼ਣ ਸੰਧੂ। ਅਗਲੀ ਫਰਮਾਇਸ਼ ਆਈ ਹੈ ਜੀ ਸਾਨੂੰ ਜਲਾਲਾਬਾਦ ਪੱਛਮੀ ਤੋਂ, ਅਤੇ ਫਰਮਾਇਸ਼ ਭੇਜਣ ਵਾਲੇ ਨੇ ਸੁਰੇਸ਼ ਗਗਨੇਜਾ, ਪੂਨਮ ਗਗਨੇਜਾ, ਵਿਸ਼ਾਲ ਪ੍ਰਿਆ, ਦਿਨਾਂਸ਼ੀ ਅਤੇ ਨਮਨ ਅਹੂਜਾ। ਸੋ ਇਹਨਾਂ ਦੀ ਫਰਮਾਇਸ਼ ਸਾਰਿਆਂ ਦੀ ਪੂਰੀ ਕਰਦੇ ਹਾਂ ਅਤੇ ਆਓ ਸੁਣਦੇ ਹਾਂ ਕਮਲ ਹੀਰ ਦੀ ਆਵਾਜ਼ ਵਿੱਚ ਇਹ ਗੀਤ।

ਜੀ ਇਸ ਗੀਤ ਤੋਂ ਬਾਅਦ ਅਗਲੀ ਫਰਮਾਇਸ਼ ਸਾਨੂੰ ਆਈ ਹੈ ਜੀ ਸੁੱਖਾ ਸਿੱਧੂ, ਅਭੀ ਸਿੱਧੂ, ਸਤਿੰਦਰ ਸਿੱਧੂ, ਨਵਨੀਤ ਸਿੱਧੂ, ਖੁਸ਼ੀ ਸਿੱਧੂ ਅਤੇ ਪੂਰੇ ਸਿੱਧੂ ਪਰਿਵਾਰ ਵੱਲੋਂ। ਅਤੇ ਇਹ ਫਰਮਾਇਸ਼ ਸਾਨੂੰ ਆਈ ਹੈ ਜੀ ਪਿੰਡ ਕੰਧਵਾਲਾ ਹਾਜ਼ਰ ਖਾਂ, ਜ਼ਿਲ੍ਹਾ ਫਾਜ਼ਿਲਕਾ ਤੋਂ। ਇਹ ਸੁਣਨਾ ਚਾਹੁੰਦੇ ਨੇ ਹਰਭਜਨ ਮਾਨ ਦਾ ਗਾਇਆ ਹੋਇਆ ਗੀਤ। ਅਤੇ ਅਗਲੀ ਜਿਹੜੀ ਫਰਮਾਇਸ਼ ਆਈ ਹੈ ਜੀ ਸਾਨੂੰ ਦਲਜੀਤ ਸਿੰਘ ਟੁਰਕਾ, ਮਨਦੀਪ ਕੌਰ, ਜਸਪ੍ਰੀਤ ਸਿੰਘ ਟੁਰਕਾ, ਲਵਪ੍ਰੀਤ ਕੌਰ, ਅਮਰੀਕ ਸਿੰਘ, ਅੰਮ੍ਰਿਤ ਸਿੰਘ ਟੁਰਕਾ, ਪਰਨੀਤ ਕੌਰ ਅਤੇ ਲਖਪ੍ਰੀਤ ਕੌਰ। ਅਤੇ ਇਹਨਾਂ ਨੇ ਆਪਣੇ ਸ਼ਹਿਰ ਦਾ ਨਾਮ ਨਹੀਂ ਲਿਖਿਆ। ਇਹਨਾਂ ਨੇ ਵੀ ਫਰਮਾਇਸ਼ ਇਹੀ ਕੀਤੀ ਹੈ ਜੀ ਇਹਨਾਂ ਨੂੰ ਗੀਤ ਸੁਣਾਇਆ ਜਾਵੇ ਹਰਭਜਨ ਮਾਨ ਦਾ। ਅਤੇ ਅਗਲੀ ਜਿਹੜੀ ਫਰਮਾਇਸ਼ ਆਈ ਹੈ ਸਾਨੂੰ ਅਮਨ ਵਰਮਾ, ਰਮਨ ਵਰਮਾ, ਦਿਵਿਆਂਸ਼ ਵਰਮਾ, ਡਾਕਟਰ ਮਦਨ ਲਾਲ ਕੀਰਤੀ, ਸਿਦਕ ਅਤੇ ਉਹਨਾਂ ਦੇ ਸਾਰੇ ਫਰਮਾ ਪਰਿਵਾਰ ਵੱਲੋਂ। ਅਤੇ ਇਹ ਫਰਮਾਇਸ਼ ਆਈ ਹੈ ਜੀ ਸਾਨੂੰ ਬੁਰਜ ਹਨੂੰਮਾਨਗੜ੍ਹ ਤੋਂ, ਜ਼ਿਲ੍ਹਾ ਫਾਜ਼ਿਲਕਾ ਤੋਂ। ਅਗਲੀ ਫਰਮਾਇਸ਼ ਸਾਨੂੰ ਆਈ ਹੈ ਜੀ ਪਿੰਡ ਵੜਿੰਗ ਖੇੜਾ ਤੋਂ ਭੋਲਾ ਸਿੰਘ, ਸਿੱਧੂ ਪੂਰਾ ਸਿੰਘ, ਗਹਿਲੋਤ, ਰਾਜਾ ਸਿੰਘ ਵੜਿੰਗ, ਬਲਜੀਤ ਸਿੰਘ। ਅਤੇ ਇਹ ਸਭ ਨੇ ਵੀ ਇਹੀ ਫਰਮਾਇਸ਼ ਕੀਤੀ ਹੈ ਜੀ ਇਹਨਾਂ ਨੂੰ ਗੀਤ ਸੁਣਾਇਆ ਜਾਵੇ ਹਰਭਜਨ ਮਾਨ ਦਾ। ਅਤੇ ਅਗਲੀ ਜਿਹੜੀ ਫਰਮਾਇਸ਼ ਆਈ ਹੈ ਜੀ ਜਗਤਾਰ ਗਿੱਲ, ਕੁਲਵੰਤ ਗਿੱਲ ਅਤੇ ਸੁਲੱਖਣ ਗਿੱਲ, ਗੁਰਮੀਤ ਗਿੱਲ, ਕੁਰਦੀਪ ਗਿੱਲ, ਇਹਨਾਂ ਨੇ ਆਪਣੇ ਸ਼ਹਿਰ ਦਾ ਨਾਮ ਨਹੀਂ ਲਿਖਿਆ ਪਰ ਇਹ ਵੀ ਹਰਭਜਨ ਮਾਨ ਦੇ ਗਾਏ ਹੋਏ ਗੀਤ ਨੂੰ ਹੀ ਸੁਣਨਾ ਚਾਹੁੰਦੇ ਨੇ। ਅਤੇ ਅਗਲੀ ਫਰਮਾਇਸ਼ ਸਾਨੂੰ ਆਇਆ ਹੈ ਜੀ ਸ਼੍ਰੀ ਗੰਗਾਨਗਰ ਤੋਂ ਭੇਜਣ ਵਾਲੇ ਨੇ ਡਾਕਟਰ ਬਨਵਾਰੀ, ਜੈਪਾਲ, ਬਿਮਲਾ, ਸੋਨੂ, ਮਮਤਾ, ਦਿਸ਼ਾ, ਮੋਕਸ, ਸੁਸ਼ਾਂਤ ਅਤੇ ਵਿਕਰਮ ਜੈਪਾਲ। ਸੋ ਇਹਨਾਂ ਦੀ ਫਰਮਾਇਸ਼ ਪੂਰੀ ਕਰਦੇ ਹਾਂ ਅਤੇ ਆਓ ਸੁਣਦੇ ਹਾਂ ਹਰਭਜਨ ਦੀ ਮਾਨ ਦੀ ਆਵਾਜ਼ ਵਿੱਚ ਇਹ ਗੀਤ।

ਜੀ, ਪ੍ਰੋਗਰਾਮ ਦਾ ਆਖਰੀ ਗੀਤੀ ਫਰਮਾਇਸ਼ ਸਾਨੂੰ ਹੈ ਜੀ ਮਲੇਕਾ ਸਿਰਸਾ ਤੋਂ, ਅਤੇ ਫਰਮਾਇਸ਼ ਭੇਜਣ ਵਾਲੇ ਨੇ ਰਾਮ ਸਵਰੂਪ ਲੋਹਾਨੀ ਵਾਲ, ਪਰਮਜੀਤ ਪੰਮੀ, ਪੂਜਾ ਵਰਮਾ, ਇਹਨਾਂ ਨੇ ਫਰਮਾਇਸ਼ ਕੀਤੀ ਹੈ ਜੀ ਇਹਨਾਂ ਨੂੰ ਐਮੀ ਵਿਰਕ ਦਾ ਗਾਇਆ ਹੋਇਆ ਗੀਤ ਸੁਣਾਇਆ ਜਾਵੇ, ਅਤੇ ਐਮੀ ਵਿਰਕ ਦੇ ਗਾਏ ਹੋਏ ਗੀਤ ਨੂੰ ਸੁਣਨਾ ਚਾਹੁੰਦੇ ਨੇ ਮੱਲਾਪੁਰ ਦਾਖਾ ਮੰਡੀ ਤੋਂ ਰਜੇਸ਼ ਜੈਨ, ਅਰੁਣਾ ਜੈਨ, ਦੀਪਕ ਜੈਨ ਨਿਊਜ਼ੀਲੈਂਡ ਤੋਂ, ਗੌਤਮ ਜੈਨ, ਸੰਜੀਵ ਜੈਨ, ਸੋ ਇਹਨਾਂ ਦੀ ਫਰਮਾਇਸ਼ ਪੂਰੀ ਕਰਦੇ ਹਾਂ। ਆਓ ਸੁਣਦੇ ਹਾਂ ਪ੍ਰੋਗਰਾਮ ਦਾ ਆਖਰੀ ਗੀਤ ਐਮੀ ਵਿਰਕ ਅਤੇ ਮੰਨਤ ਨੂਰ ਦੀ ਆਵਾਜ਼ਾਂ ਵਿੱਚ।

0: ਨਮਸਕਾਰ। ਪ੍ਰੋਗਰਾਮ ਵਸਦੇ ਵੇੜੇ ਲੈ ਕੇ ਹਾਜ਼ਰ ਹੈ ਜੀ ਤੁਹਾਡੀ ਆਪਣੀ ਦੋਸਤ ਅਨੁਰਾਧਾ,
1: ਔਰ ਪ੍ਰੋਗਰਾਮ ਵਸਦੇ ਵੇੜੇ ਲੈ ਕੇ ਜੋਤੀ ਵੀ ਹਾਜ਼ਰ ਹੈ ਜੀ। ਅਨੁਰਾਧਾ, ਅੱਜ ਤੁਸੀਂ ਬੜੇ ਖੁਸ਼ ਨਜ਼ਰ ਆ ਰਹੇ ਹੋ।
0: ਬਿਲਕੁਲ ਜੋਤੀ ਜੀ, ਖੁਸ਼ ਕਿਉਂ ਨਾ ਹੋਵਾਂ, ਦੇਖੋ ਸਾਡੇ ਲਈ ਤਾਂ ਬਹੁਤ ਖੁਸ਼ੀਆਂ ਵਾਲਾ ਪਲ ਹੈ। ਕਿਉਂ? ਕਿਉਂਕਿ ਅੱਜ ਜਲੰਧਰ ਆਕਾਸ਼ਵਾਣੀ ਸਟੇਸ਼ਨ ਦੇ 78 ਸਾਲ ਨੇ ਜਿਹੜੇ ਉਹ ਪੂਰੇ ਹੋਏ ਨੇ, ਔਰ ਅਸੀਂ ਇਹੀ ਕਾਮਨਾ ਕਰਦੇ ਹਾਂ ਇਸੇ ਤਰ੍ਹਾਂ ਸਾਡਾ ਆਕਾਸ਼ਵਾਣੀ ਜਲੰਧਰ ਚੜ੍ਹਦੀਆਂ ਕਲਾ ਦੇ ਵਿੱਚ ਰਹੇ, ਅਤੇ ਇਸੇ ਦੇ ਨਾਲ ਅਸੀਂ ਇਹਦੀ ਕਹਿ ਲਓ ਕਿ ਸ਼ੁਭਕਾਮਨਾ ਵੀ ਮੰਗਦੇ ਹਾਂ ਕਿ ਇਸੇ ਤਰ੍ਹਾਂ ਇਹ ਦੇਸ਼ ਵਿਦੇਸ਼ ਤੱਕ ਜਿਹੜੇ ਸਰੋਤੇ ਇਸ ਨੂੰ ਸੁਣਦੇ ਨੇ ਉਹ ਉਹਨਾਂ ਦਾ ਇਸੇ ਤਰ੍ਹਾਂ ਪਿਆਰ ਮਿਲਦਾ ਰਹੇ।
1: ਬਿਲਕੁਲ ਜੀ, ਆਲ ਇੰਡੀਆ ਰੇਡੀਓ ਜਲੰਧਰ ਦੀ ਸਥਾਪਨਾ ਸੁਤੰਤਰਤਾ ਤੋਂ ਠੀਕ ਬਾਅਦ ਯਾਨੀ ਕਿ ਸਾਲ 1948 ਦੇ ਵਿੱਚ ਹੋਈ ਸੀ, ਔਰ ਭਾਰਤ ਦਾ ਇਹ ਪ੍ਰਮੁੱਖ ਅਤੇ ਇਤਿਹਾਸਿਕ ਰੇਡੀਓ ਸਟੇਸ਼ਨ ਹੈ ਜਿਸਨੇ ਉੱਤਰ ਭਾਰਤ 'ਚ ਕਲਾ, ਸੰਗੀਤ ਅਤੇ ਸੰਸਕ੍ਰਿਤੀ ਦੇ ਪ੍ਰਸਾਰ 'ਚ ਆਪਣੀ ਇੱਕ ਵੱਡਮੁੱਲੀ ਭੂਮਿਕਾ ਅਦਾ ਕੀਤੀ ਹੈ।
0: ਬਿਲਕੁਲ, ਅਤੇ ਜਦੋਂ ਵੀ ਜੋਤੀ ਜੀ ਜਲੰਧਰ ਆਕਾਸ਼ਵਾਣੀ ਦਾ ਨਾਮ ਜ਼ਹਿਨ ਦੇ ਵਿੱਚ ਆਉਂਦਾ ਹੈ ਤਾਂ ਪੰਜਾਬ ਦੀ ਮਿੱਟੀ ਦੀ ਮਹਿਕ, ਪੰਜਾਬ ਪਾਣੀਆਂ ਦੀ ਰਵਾਨਗੀ ਅਤੇ ਸਾਡੇ ਬਜ਼ੁਰਗਾਂ ਦੀਆਂ ਅਸੀਸਾਂ ਖੁਦ ਬਖੁਦ ਸਾਡੇ ਸਾਹਮਣੇ ਆ ਖੜੀਆਂ ਹੁੰਦੀਆਂ ਨੇ। ਅਤੇ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਸਾਲ 1948 ਤੋਂ ਸ਼ੁਰੂ ਹੋਇਆ ਇਹ ਸਫ਼ਰ, ਅੱਜ ਲਗਭਗ 78 ਸਾਲਾਂ ਦਾ ਹੋ ਚੁੱਕਾ ਹੈ, ਅਤੇ ਇਹਨਾਂ 8 ਦਹਾਕਿਆਂ ਵਿੱਚ ਆਕਾਸ਼ਵਾਣੀ ਜਲੰਧਰ ਸਿਰਫ ਇੱਕ ਰੇਡੀਓ ਸਟੇਸ਼ਨ ਨਹੀਂ ਰਿਹਾ, ਬਲਕਿ ਇਹ ਪੰਜਾਬੀ ਮਾਂ ਬੋਲੀ, ਸਾਡੇ ਵਿਰਸੇ, ਸਾਡੇ ਲੋਕ ਗੀਤਾਂ ਅਤੇ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਬਣ ਚੁੱਕਾ ਹੈ।
1: ਬਿਲਕੁਲ ਜੀ, ਇਹ ਕੇਂਦਰ ਆਪਣੀ ਸਥਾਪਨਾ ਦੇ ਸਮੇਂ ਤੋਂ ਹੀ ਅਨੁਰਾਧਾ ਪੰਜਾਬ ਅਤੇ ਆਸ ਪਾਸ ਦੇ ਖੇਤਰਾਂ ਦੇ ਲੋਕਾਂ ਦੀ ਆਵਾਜ਼ ਬਣਿਆ ਹੋਇਆ ਹੈ, ਅਤੇ ਸਰੋਤਿਆਂ ਦੇ ਨਾਲ ਆਕਾਸ਼ਵਾਣੀ ਜਲੰਧਰ ਦਾ ਇੱਕ ਬਹੁਤ ਹੀ ਗੂੜਾ ਰਿਸ਼ਤਾ ਹੈ।
0: ਬਿਲਕੁਲ ਜੋਤੀ ਜੀ, ਜੇਕਰ ਅਸੀਂ ਗੱਲ ਕਰੀਏ, ਬਹੁਤ ਸਾਰੇ ਅਜਿਹੇ ਪ੍ਰੋਗਰਾਮ ਨੇ ਜਿਸ ਤਰ੍ਹਾਂ ਦਿਹਾਤੀ ਪ੍ਰੋਗਰਾਮ ਹੈ, ਕਿਸਾਨ ਵੀਰਾਂ ਲਈ ਖੇਤੀਬਾੜੀ ਦੀਆਂ ਗੱਲਾਂ ਨੇ, ਚਾਹੇ ਦੁਪਹਿਰ ਵੇਲੇ ਦੀਆਂ ਸਾਡੀਆਂ ਬੀਬੀਆਂ ਭੈਣਾਂ ਲਈ ਸਾਡਾ ਜਿਹੜਾ ਵਸਦੇ ਵਿਹੜੇ ਪ੍ਰੋਗਰਾਮ ਹੈ, ਤਾਂ ਫਿਰ ਸ਼ਾਮ ਨੂੰ ਚੱਲਣ ਵਾਲੀਆਂ ਜਿਹੜੀਆਂ ਮਹਿਫਿਲਾਂ ਨੇ, ਹੈ ਨਾ, ਆਕਾਸ਼ਵਾਣੀ ਨੇ ਹਰ ਇੱਕ ਪੀੜ੍ਹੀ ਦੇ ਕਹਿੰਦੇ ਕਿ ਉਹਨੂੰ ਸਮਝਿਆ ਹੈ, ਟੇਸਟ ਨੂੰ ਸਮਝਿਆ, ਅਤੇ ਹਰ ਇੱਕ ਤਰ੍ਹਾਂ ਦਾ ਜਿਹੜਾ ਪ੍ਰੋਗਰਾਮ ਹੈ ਉਸਨੂੰ ਪ੍ਰਸਤੁਤ ਕੀਤਾ ਹੈ।
1: ਬਿਲਕੁਲ ਜੀ, ਇਸ ਤੋਂ ਇਲਾਵਾ ਪ੍ਰੋਗਰਾਮਾਂ ਦੇ ਵਿੱਚ ਜ਼ਿਕਰਯੋਗ ਹੈ ਕਿ ਸ਼ਾਸਤਰੀ ਸੰਗੀਤ ਅਤੇ ਲੋਕ ਗੀਤਾਂ ਨੂੰ ਵੀ ਮੁੱਖ ਰੱਖਿਆ ਜਾਂਦਾ ਹੈ। ਸੋ ਜੀ, ਇੱਕ ਗੂੜੀ ਸਾਂਝ ਹੈ ਸਾਡੀ ਆਪਣੇ ਸਰੋਤਿਆਂ ਦੇ ਨਾਲ, ਆਕਾਸ਼ਵਾਣੀ ਦੀ ਸਰੋਤਿਆਂ ਦੇ ਨਾਲ ਅਤੇ ਸਰੋਤਿਆਂ ਦੀ ਆਕਾਸ਼ਵਾਣੀ ਦੇ ਨਾਲ। ਸੋ ਜੀ, ਸ਼ੁਭਕਾਮਨਾਵਾਂ ਅਨੁਰਾਧਾ, ਲੈਣ ਦਾ ਵੀ ਸਮਾਂ ਹੈ ਅਤੇ ਦੇਣ ਦਾ ਵੀ ਸਮਾਂ ਹੈ।
0: ਬਿਲਕੁਲ ਜੀ, ਅਤੇ ਔਰ ਜੋਤੀ, ਜਦੋਂ ਅਸੀਂ ਦੇਖਦੇ ਹਾਂ ਨਾ ਕਿ ਸਾਡੇ ਜਿਹੜੇ ਪ੍ਰੋਗਰਾਮ ਨੇ, ਜਦੋਂ ਅਸੀਂ ਉਹਨਾਂ ਦੀਆਂ ਚਿੱਠੀਆਂ ਪੜ੍ਹਦੇ ਹਾਂ ਜਾਂ ਫੋਨ ਕਾਲ ਆਉਂਦੇ ਨੇ, ਤਾਂ ਉਹਨਾਂ ਤੋਂ ਹੀ ਪਿਆਰ ਪਤਾ ਲੱਗਦਾ ਹੈ। ਅਤੇ ਜਲੰਧਰ ਦੇ ਆਕਾਸ਼ਵਾਣੀ ਸਟੇਸ਼ਨ ਦੇ ਜਿਹੜੇ 78 ਸਾਲਾਂ ਤੋਂ ਨਿਰੰਤਰ ਇਹ ਜਿਹੜੇ ਲਗਾਤਾਰ ਕਹਿੰਦੇ ਕਿ ਚਿੱਠੀਆਂ ਦਾ ਸਿਲਸਿਲਾ ਚੱਲਦਾ ਆ ਰਿਹਾ ਹੈ, ਅਤੇ ਸਾਨੂੰ ਊਰਜਾ

0: ਪਕਵਾਨ ਵੀ ਬਣਾਈ ਰੱਖਦਾ ਹੈ।
1: ਔਰ ਨਾਲ ਦੇ ਨਾਲ ਬੜੇ ਹੀ ਪਿਆਰੇ ਪਿਆਰੇ ਸੁਨੇਹੇ ਜਿਹੜੇ ਹੈ ਅਸੀਂ ਸਾਂਝੇ ਕਰਦੇ ਹਾਂ ਆਪਣੇ ਸਰੋਤਿਆਂ ਦੇ ਨਾਲ। ਔਰ ਅੱਜ ਦਾ ਜਿਹੜਾ ਦਿਨ ਹੈ ਯਾਨੀ ਕਿ 16 ਮਈ ਦਾ, ਅੱਜ ਵੀ ਬੜਾ ਹੀ ਪਿਆਰਾ ਜਿਹਾ ਇੱਕ ਸੁਨੇਹਾ ਸਾਡੇ ਸਾਰਿਆਂ ਲਈ ਲੈ ਕੇ ਆਇਆ ਹੈ। ਇੰਟਰਨੈਸ਼ਨਲ ਡੇ ਆਫ ਲਿਵਿੰਗ ਟੁਗੈਦਰ ਇਨ ਪੀਸ, ਯਾਨੀ ਕਿ ਆਪਸ 'ਚ ਅਸੀਂ ਸਾਰੇ ਸ਼ਾਂਤੀ ਦੇ ਨਾਲ ਰਲ ਮਿਲ ਕੇ ਰਹੀਏ, ਇਹ ਸੁਨੇਹਾ ਹੈ। ਔਰ ਅੰਤਰਰਾਸ਼ਟਰੀ ਪੱਧਰ 'ਤੇ ਇਹ ਦਿਹਾੜਾ ਮਨਾਇਆ ਜਾ ਰਿਹਾ ਹੈ।
0: ਜੀ ਬਿਲਕੁਲ, ਅਤੇ ਇਹ ਜਿਹੜਾ ਦਿਹਾੜਾ ਹੈ ਸਾਨੂੰ ਇਹੀ ਸੰਦੇਸ਼ ਦਿੰਦਾ ਹੈ ਕਿ ਸਾਨੂੰ ਹਮੇਸ਼ਾ ਦੂਸਰਿਆਂ ਦੇ ਨਾਲ ਮਿਲ ਜੁਲ ਕੇ ਰਹਿਣਾ ਚਾਹੀਦਾ ਹੈ। ਅਮਨ ਚੈਨ ਸ਼ਾਂਤੀ ਦੇ ਨਾਲ ਮਿਲਣ ਦੀ ਜਦੋਂ ਗੱਲ ਕੀਤੀ ਜਾਂਦੀ ਹੈ ਇਸ ਦਿਨ, ਅਤੇ ਵੈਸੇ ਵੀ ਜੋਤੀ ਜ਼ਿੰਦਗੀ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਇਸ ਚੀਜ਼ ਨੂੰ ਸਾਨੂੰ ਹਮੇਸ਼ਾ ਹਮੇਸ਼ਾ ਲਈ ਅਪਣਾ ਲੈਣਾ ਚਾਹੀਦਾ ਹੈ। ਕਿਉਂਕਿ ਜੇਕਰ ਅਸੀਂ ਦੂਸਰਿਆਂ ਨਾਲ ਮਿਲਵਰਤਨ ਦੀ ਭਾਵਨਾ ਰੱਖਦੇ ਹਾਂ, ਮੁਹੱਬਤ ਹੈ, ਸ਼ਾਂਤੀ ਹੈ, ਅਮਨ ਹੈ, ਤਾਂ ਮੈਨੂੰ ਲੱਗਦਾ ਕਿ ਜ਼ਿੰਦਗੀ ਹੈ ਜਿਹੜੀ ਉਦੋਂ ਹੀ ਖੁਸ਼ਗਵਾਰ ਬੀਤਦੀ ਹੈ ਜਦੋਂ ਅਸੀਂ ਇਹਨਾਂ ਚੀਜ਼ਾਂ ਨੂੰ ਅਪਣਾਉਂਦੇ ਹਾਂ।
1: ਔਰ ਦੇਖੋ ਜੀ, ਅਗਰ ਕਿਸੇ ਨਾਲ ਕੋਈ ਮਤਭੇਦ ਹੈ, ਕੋਈ ਟਕਰਾਵ ਹੈ, ਚਾਹੇ ਇੱਕ ਦੋ ਵਿਅਕਤੀਆਂ 'ਚ ਹੈ ਜਾਂ ਗਰੁੱਪ ਦੇ ਵਿੱਚ ਹੈ ਜਾਂ ਸ਼ਹਿਰਾਂ ਦੇ ਵਿੱਚ ਹੈ, ਸੂਬਿਆਂ 'ਚ ਹੈ ਜਾਂ ਆਪਸੀ ਦੇਸ਼ਾਂ ਦੇ ਵਿੱਚ ਹੈ, ਉਸ ਮਤਭੇਦ ਨੂੰ, ਉਸ ਟਕਰਾਵ ਨੂੰ ਗੱਲਬਾਤ ਦੇ ਜ਼ਰੀਏ ਆਪਸੀ ਸਮਝ ਦੇ ਨਾਲ, ਇੱਕਜੁੱਟਤਾ ਦੇ ਨਾਲ, ਸ਼ਾਂਤੀਪੂਰਨ ਤਰੀਕੇ ਦੇ ਨਾਲ ਖਤਮ ਵੀ ਕੀਤਾ ਜਾ ਸਕਦਾ ਹੈ।
0: ਜੀ ਬਿਲਕੁਲ, ਬਹੁਤ ਵਧੀਆ ਗੱਲ ਕੀਤੀ ਹੈ ਤੁਸੀਂ। ਅਤੇ ਜੋਤੀ ਜੀ, ਅਸੀਂ ਇਹੀ ਆਪਣੇ ਸਰੋਤਿਆਂ ਨੂੰ ਵੀ ਹਰ ਰੋਜ਼ ਗੱਲ ਕਰਦੇ ਹਾਂ ਕਿ ਇਹ ਜਿਹੜਾ ਸਾਡੇ ਕਲਚਰ ਦੇ ਵਿੱਚ ਇਹ ਚੀਜ਼ ਆਉਂਦੀ ਹੈ ਕਿ ਮਿਲਵਰਤਨ ਦੀ ਭਾਵਨਾ ਹੋਣੀ ਚਾਹੀਦੀ ਹੈ, ਹੈ ਨਾ। ਗੱਲ ਇਹ ਹੁੰਦੀ ਹੈ ਕਿ ਅਸੀਂ ਘਰ ਦੇ ਵਿੱਚ ਹਾਂ, ਚਾਹੇ ਅਸੀਂ ਸਮਾਜ ਦੇ ਵਿੱਚ ਰਹਿ ਰਹੇ ਹਾਂ, ਹਰ ਕਿਸੇ ਦੇ ਨਾਲ ਮਿੱਠਾ ਬੋਲਣਾ ਚਾਹੀਦਾ ਹੈ, ਅਤੇ ਉਹਦੇ ਨਾਲ ਜਿਹੜਾ ਅਜਿਹਾ ਵਤੀਰਾ ਰੱਖਣਾ ਚਾਹੀਦਾ ਜਿਸ ਤਰ੍ਹਾਂ ਅਸੀਂ ਆਪਣੇ ਨਾਲ ਚਾਹੁੰਦੇ ਹਾਂ।
1: ਵੈਸੇ ਅਨੁਰਾਧਾ, ਜਦੋਂ ਅਸੀਂ ਨਾ ਸ਼ਾਂਤ ਰਹਿੰਦੇ ਹਾਂ ਨਾ, ਤਾਂ ਅਸੀਂ ਤਣਾਅ ਮੁਕਤ ਵੀ ਹੋ ਜਾਂਦੇ ਹਾਂ। ਕਿਉਂਕਿ ਦੇਖੋ, ਅੱਜ ਕੱਲ੍ਹ ਹਰ ਕਿਸੇ ਨੂੰ ਤਣਾਵ ਹੈ, ਔਰ ਇਹ ਜੋ ਤਣਾਵ ਹੈ ਨਾ, ਇਹ ਸਾਡੇ ਪੂਰੇ ਜੀਵਨ ਨੂੰ ਪ੍ਰਭਾਵਿਤ ਕਰਦਾ ਹੈ। ਔਰ ਇਹ ਟੈਨਸ਼ਨ ਕਦੋਂ ਹਾਈਪਰ ਟੈਨਸ਼ਨ ਬਣ ਜਾਂਦੀ ਹੈ, ਇਸ ਦਾ ਬਿਲਕੁਲ ਪਤਾ ਨਹੀਂ ਚੱਲਦਾ। ਯਾਨੀ ਕਿ ਹਾਈਪਰ ਟੈਨਸ਼ਨ ਯਾਨੀ ਹਾਈ ਬੀ ਪੀ ਉਸ ਦਾ ਰੂਪ ਧਾਰਨ ਕਰ ਲੈਂਦੀ ਹੈ। ਔਰ ਹਾਈ ਬੀ ਪੀ, ਜਿਸ ਨੂੰ ਸਾਇਲੈਂਟ ਕਿਲਰ ਵੀ ਕਿਹਾ ਜਾਂਦਾ ਹੈ। ਔਰ ਕੱਲ੍ਹ ਇਤਵਾਰ ਦਾ ਦਿਨ ਹੈ, ਯਾਨੀ ਕਿ ਕੱਲ੍ਹ 17 ਮਈ ਨੂੰ ਵਰਲਡ ਹਾਈਪਰ ਟੈਨਸ਼ਨ ਡੇ ਦੇ ਰੂਪ ਦੇ ਵਿੱਚ ਮਨਾਇਆ ਜਾ ਰਿਹਾ ਹੈ, ਜਿਸ ਦੀ ਸ਼ੁਰੂਆਤ ਸਾਲ 2005 ਦੇ ਵਿੱਚ ਵਰਲਡ ਹਾਈਪਰ ਟੈਨਸ਼ਨ ਲੀਗ ਵੱਲੋਂ ਕੀਤੀ ਗਈ ਸੀ। ਔਰ ਇਹ ਹਾਈਪਰ ਟੈਨਸ਼ਨ ਕੀ ਹੈ, ਇਸ ਦੇ ਕੀ ਲੱਛਣ ਨੇ, ਕੀ ਇਸ ਦਾ ਇਲਾਜ ਹੈ, ਯਾਨੀ ਕਿ ਮਤਲਬ ਕਿਸ ਤਰੀਕੇ ਇਸ ਤੋਂ ਬਚਿਆ ਜਾ ਸਕਦਾ ਹੈ, ਇਸ ਬਾਰੇ ਸਾਨੂੰ ਜਾਣਕਾਰੀ ਦੇਣਗੇ ਡਾਕਟਰ ਕਮਲਜੀਤ ਮੱਕੜ ਜੀ। ਔਰ ਆਓ ਸੁਣਦੇ ਹਾਂ ਇਹਨਾਂ ਨਾਲ ਕੀਤੀ ਗਈ ਗੱਲਬਾਤ
0: ਜੀ।
1: ਔਰ ਗੱਲਬਾਤ ਇਹਨਾਂ ਨੇ ਕੀਤੀ ਹੈ ਜੀ
0: ਸੁਖਜੀਤ ਕੌਰ ਹੋਰਾਂ ਨੇ, ਅਤੇ ਆਓ ਸੁਣਦੇ ਹਾਂ ਇਹ ਗੱਲਬਾਤ।
2: 17 ਮਈ ਦਾ ਦਿਨ ਅਸੀਂ ਹਾਈਪਰ ਟੈਨਸ਼ਨ ਡੇ ਦੇ ਤੌਰ 'ਤੇ ਮਨਾਉਂਦੇ ਹਾਂ। ਹਾਈਪਰ ਟੈਨਸ਼ਨ ਜਿਹਨੂੰ ਆਪਾਂ ਸਿੱਧਾ ਸਿੱਧਾ ਖੂਨ ਦੇ ਦਬਾਅ ਦੇ ਨਾਲ ਜੋੜਦੇ ਹਾਂ। ਖੂਨ ਦਾ ਦਬਾਅ ਕੀ ਹੁੰਦਾ ਹੈ, ਕਿਉਂ ਪੈਦਾ ਹੁੰਦਾ, ਕੀ ਅਲਾਮਤਾਂ ਨੇ, ਕੀ ਇਲਾਜ ਹੈ, ਇਸ ਬਾਰੇ ਵਧੇਰੇ ਜਾਣਕਾਰੀ ਦੇਣ ਲਈ ਇਸ ਵੇਲੇ ਸਾਡੇ ਸਟੂਡੀਓ 'ਚ ਮੌਜੂਦ ਨੇ ਦਿਲ ਦੇ ਰੋਗਾਂ ਦੇ ਮਾਹਿਰ ਡਾਕਟਰ ਕਮਲਜੀਤ ਮੱਕੜ। ਡਾਕਟਰ ਮੱਕੜ, ਬਹੁਤ ਬਹੁਤ ਸਵਾਗਤ ਹੈ ਜੀ ਆਇਆਂ ਨੂੰ ਸਟੂਡੀਓ।
3: ਧੰਨਵਾਦ ਜੀ, ਧੰਨਵਾਦ ਤੁਹਾਡਾ।
2: ਡਾਕਟਰ ਸਾਹਿਬ, ਵੈਸੇ ਤਾਂ ਕਹਿੰਦੇ ਨੇ ਕਿ ਤੇਜ਼ ਰਫ਼ਤਾਰੀ ਦਾ ਯੁੱਗ ਹੋਰ ਬਹੁਤ ਸਾਰੀਆਂ ਬਿਮਾਰੀਆਂ ਨੂੰ ਆਪਣੇ ਨਾਲ ਲੈ ਕੇ ਆਉਂਦਾ, ਪਰ ਉਹਨਾਂ ਦੇ ਵਿੱਚੋਂ ਹਾਈਪਰ ਟੈਨਸ਼ਨ ਇੱਕ ਖਾਸ ਬਿਮਾਰੀ ਹੈ, ਕਿਉਂ ਜੀ?
3: ਹਾਈਪਰ ਟੈਨਸ਼ਨ ਇਸ ਕਰਕੇ ਖਾਸ ਬਿਮਾਰੀ ਹੈ ਕਿ ਇਹਨੂੰ ਆਪਾਂ ਸਾਇਲੈਂਟ ਕਿਲਰ ਕਹਿੰਦੇ ਹਾਂ। ਸਾਇਲੈਂਟ ਕਿਲਰ ਦਾ ਮਤਲਬ ਹੈ ਕਿ ਸਾਡਾ ਬਲੱਡ ਪ੍ਰੈਸ਼ਰ ਦਾ ਜਿਹੜਾ ਦੌਰਾ ਹੈ, ਜਿਸ ਹਿਸਾਬ ਨਾਲ ਉਹ ਦੌਰਾ ਹੈ, ਉਹ ਤੇਜ਼ ਹੋ ਜਾਂਦਾ
2: ਜੀ।
3: ਜਦੋਂ ਉਹ ਤੇਜ਼ ਹੋ ਜਾਂਦਾ ਤੇ ਸਾਡਾ ਬਲੱਡ ਪ੍ਰੈਸ਼ਰ ਵਧਣਾ ਸ਼ੁਰੂ ਹੋ ਜਾਂਦਾ। ਹੁਣ ਇਹਦੇ ਵਿੱਚ ਕਈਆਂ ਨੂੰ ਤਾਂ ਕੋਈ ਸਿਮਟਮ ਆ ਜਾਣਗੇ, ਪਰ ਕਈਆਂ ਨੂੰ ਕੋਈ ਸਿਮਟਮ ਨਹੀਂ ਆਇਆ।
2: ਅੱਛਾ,
3: ਤੇ ਸਿਮਟਮ ਜਦੋਂ ਆਉਣਗੇ, ਉਹ ਜਿਹੜਾ ਬਲੱਡ ਪ੍ਰੈਸ਼ਰ ਹੈ ਉਹ ਆਪਣੇ ਔਰਗਨ 'ਤੇ ਡੈਮੇਜ ਕਰ ਜਾਏਗਾ, ਜਿੱਦਾਂ ਅੱਖਾਂ 'ਤੇ, ਬ੍ਰੇਨ 'ਤੇ, ਹਾਰਟ ਅਟੈਕ 'ਤੇ, ਅਧਰੰਗ 'ਤੇ, ਗੁਰਦਿਆਂ 'ਤੇ। ਜਦੋਂ ਇਹ ਅਟੈਕ ਕਰ ਜਾਏਗਾ, ਉਦੋਂ ਤੁਹਾਨੂੰ ਪਤਾ ਲੱਗੇਗਾ ਕਿ ਅਸੀਂ ਸਮੇਂ ਤਾਂ ਬਲੱਡ ਪ੍ਰੈਸ਼ਰ ਸੀਗਾ। ਸੋ ਇਸ ਕਰਕੇ ਅਸੀਂ ਕਹਿੰਦੇ ਹਾਂ ਕਿ ਇਹ ਬਲੱਡ ਪ੍ਰੈਸ਼ਰ ਜਿਹੜਾ ਹੈ, ਕਈ ਵਾਰੀ ਹੁੰਦਾ ਸਾਇਲੈਂਟ ਹੈ, ਸਾਇਲੈਂਟ ਕਿਲਰ
2: ਜੀ। ਯਾਨੀ ਕਿ ਉਹਨੂੰ ਆਪਾਂ ਕਹਿ ਸਕਦੇ ਹਾਂ ਕਿ ਇੱਕ ਚੁੱਪ ਚਪੀਤਾ ਚੋਰ ਹੈ
3: ਜੀ,
2: ਜਿਹੜਾ ਸਾਡੇ ਉੱਤੇ ਅਟੈਕ ਕਰ ਦਿੰਦਾ।
3: ਬਿਲਕੁਲ,
2: ਠੀਕ ਹੈ ਨਾ ਜੀ। ਔਰ ਕੋਈ ਨਿਸ਼ਾਨੀ ਵੀ ਇਹਦੀ ਨਹੀਂ ਹੋ ਸਕਦੀ ਖਾਸ ਤੌਰ 'ਤੇ?
3: ਨਹੀਂ, ਇਸ ਤਰ੍ਹਾਂ ਨੇ ਜਿਸ ਤਰ੍ਹਾਂ ਹੁਣ ਅਸੀਂ ਗਾਈਡ ਕਰਦੇ ਹਾਂ ਨਾ ਕਿ ਜੀ ਬਲੱਡ ਪ੍ਰੈਸ਼ਰ ਹੈ, ਨਿਸ਼ਾਨੀਆਂ ਵਿੱਚ ਕਈ ਵਾਰੀ ਤੁਹਾਨੂੰ ਬਹੁਤ ਨਿਸ਼ਾਨੀਆਂ ਹੋ ਸਕਦੀਆਂ, ਕਈ ਵਾਰੀ ਤੁਹਾਨੂੰ ਕੋਈ ਨਿਸ਼ਾਨੀ ਨਹੀਂ ਹੋ ਸਕਦੀ,
2: ਠੀਕ ਹੈ।
3: ਆਮ ਤੌਰ 'ਤੇ ਜੇ ਥੋੜ੍ਹਾ ਬਲੱਡ ਪ੍ਰੈਸ਼ਰ ਹੋਏਗਾ ਤਾਂ ਮਰੀਜ਼ ਕਹੇਗਾ ਕਿ ਜੀ ਸਾਨੂੰ ਥਕਾਵਟ ਰਹਿੰਦੀ ਹੈ, ਅੱਖਾਂ ਭਾਰੀਆਂ ਰਹਿੰਦੀਆਂ ਨੇ, ਚੌਲਾ ਚੌਲਾ ਦਿਖਦਾ, ਸਿਰ ਦਰਦ ਰਹਿੰਦੀ ਹੈ, ਥੋੜ੍ਹੀ ਥੋੜ੍ਹੀ ਸਰ ਕਰਦੀ ਹੈ, ਕਈ ਵਾਰੀ ਅੱਖਾਂ ਦੇ ਵਿੱਚ ਇੱਦਾਂ ਲੱਗਦਾ ਜਿੱਦਾਂ ਹਲਕਾ ਜਿਹਾ ਦਬਾਅ ਜਿਹਾ ਆ ਜਾਂਦਾ, ਅਤੇ ਜੋ ਰੈਸਟ ਕਰ ਲਈ ਤਾਂ ਠੀਕ ਹੋ ਜਾਂਦਾ। ਸ਼ਾਮ ਜਦੋਂ ਹੋ ਜਾਂਦੀ ਹੈ ਉਦੋਂ ਲੱਤਾਂ ਦੀ ਥਕਾਵਟ ਹੋ ਜਾਂਦੀ ਹੈ, ਜਾਂ ਕਦੀ ਵਾਰੀ ਪੈਰਾਂ 'ਤੇ ਸੋਜ ਆ ਜਾਂਦੀ ਹੈ, ਜਾਂ ਕਦੀ ਸਾਹ ਚੜ੍ਹਦਾ। ਇਹ ਤਾਂ ਹੋ ਸਕਦਾ ਕਈਆਂ ਨੂੰ ਕੋਈ ਸਿਮਟਮ, ਕਈਆਂ ਨੂੰ ਕੋਈ ਸਿਮਟਮ, ਅਤੇ ਕਈਆਂ ਨੂੰ ਕੋਈ ਨਿਸ਼ਾਨੀ ਵੀ ਨਹੀਂ ਹੋ ਸਕਦੀ। ਅਚਾਨਕ ਜਦੋਂ ਸਾਡੇ ਕੋਲ ਆਉਂਦਾ, ਜਦੋਂ ਪੇਸ਼ੈਂਟ ਆਉਂਦਾ, ਅਸੀਂ ਦੇਖਦੇ

0: ਉਹਦਾ ਰੰਗ ਹੈ ਅਤੇ ਬੀ ਪੀ ਕਿੰਨਾ 220 120। ਸੋ ਇਹਦਾ ਮਤਲਬ ਹੈ ਕਿ ਉਹ ਜਿਹੜਾ ਬਲੱਡ ਪ੍ਰੈਸ਼ਰ ਹੈ ਉਹਨੇ ਇੱਕ ਆਪਣਾ ਖਤਰਨਾਕ ਰੂਪ ਲੈ ਕੇ ਜਿਹੜੀਆਂ ਸਾਡੀਆਂ ਬ੍ਰੇਨ ਦੀ ਨਾੜੀਆਂ ਨੇ ਜਾਂ ਤਾਂ ਉਹਦੇ ਵਿੱਚ ਕਲੋਟ ਲਿਆਂਦਾ ਜਾਂ ਉਹਦੇ 'ਚ ਹੈਮਰੇਜ ਕਰ ਦਿੱਤੀ ਹੈ, ਜਿਹਦੇ ਕਰਕੇ ਮਰੀਜ਼ ਨੂੰ ਅਧਰੰਗ ਹੋ ਗਿਆ।
1: ਡਾਕਟਰ ਕਮਲਜੀਤ ਮੱਕੜ, ਆਪਾਂ ਇੱਕ ਤਾਂ ਗੱਲ ਕਰ ਲਈ ਹੈ ਤੇਜ਼ ਰਫ਼ਤਾਰੀ ਦੀ, ਵੀ ਇਹਦੇ ਨਾਲ ਵੀ ਸਾਡਾ ਖੂਨ ਦਾ ਦਬਾਅ ਜੁੜਿਆ ਹੋਇਆ। ਇਸ ਤੋਂ ਇਲਾਵਾ ਹੋਰ ਕਿਹੜੇ ਕਾਰਨ ਨੇ ਕਿ ਇੱਕ ਵਿਅਕਤੀ ਦਾ ਬਲੱਡ ਪ੍ਰੈਸ਼ਰ ਬਹੁਤ ਜ਼ਿਆਦਾ ਹਾਈ ਹੋ ਜਾਂਦਾ ਹੈ?
0: ਦੇਖੋ, ਬਲੱਡ ਪ੍ਰੈਸ਼ਰ ਦੇ ਕਈ ਕਾਰਨ ਹੁੰਦੇ ਹਨ। ਸਾਰਿਆਂ ਨਾਲ ਇੰਪੋਰਟੈਂਟ ਕਾਰਨ ਹੁੰਦਾ ਇੱਕ, ਸਾਡੀ ਫੈਮਿਲੀ ਦੇ ਵਿੱਚ ਬਲੱਡ ਪ੍ਰੈਸ਼ਰ ਹੋਵੇ ਨਾ ਜੀ, ਜਿੱਦਾਂ ਮਾਂ ਪਿਓ ਨੂੰ ਹੋਵੇ ਅਤੇ ਉਹ ਅੱਗੋਂ ਬੱਚਿਆਂ ਨੂੰ ਹੋ ਸਕਦਾ, ਉਹਨੂੰ ਅਸੀਂ ਜੈਨੇਟਿਕਸ ਕਹਿੰਦੇ ਹਾਂ
1: ਜੀ ਜੀ।
0: ਫਿਰ ਆ ਜਾਂਦੇ ਨੇ ਐਨਵਾਇਰਮੈਂਟਲ ਫੈਕਟਰਸ, ਹੈ ਨਾ। ਐਨਵਾਇਰਮੈਂਟਲ ਫੈਕਟਰਸ ਕਿਹੜੇ ਨੇ? ਸਾਡਾ ਖਾਣ ਪੀਣ ਠੀਕ ਨਹੀਂ ਆ, ਸਾਡਾ ਨਮਕ ਦਾ ਕੰਟੈਂਟ ਬਹੁਤ ਜ਼ਿਆਦਾ, ਸਾਡੇ ਅੰਦਰ ਫੈਟ ਦਾ ਕੰਟੈਂਟ ਬਹੁਤ ਜ਼ਿਆਦਾ, ਸਾਡੀ ਐਕਟੀਵਿਟੀ ਨਹੀਂ ਹੈ, ਅਸੀਂ ਐਕਟਿਵ ਨਹੀਂ, ਅਸੀਂ ਬੈਠੇ ਰਹਿੰਦੇ ਹਾਂ, ਕੋਈ ਫਿਜ਼ੀਕਲ ਐਕਟੀਵਿਟੀ ਨਹੀਂ ਕਰਦੇ, ਮਾਈਂਡ ਦੇ ਉੱਤੇ ਸਾਡੇ ਟੈਨਸ਼ਨ ਬਹੁਤ ਹੈ ਜਾਂ ਸਿਗਰਟ ਬਹੁਤ ਹੈ ਜਾਂ ਸ਼ਰਾਬ ਬਹੁਤ ਹੈ। ਸੋ ਇਹ ਹੋ ਗਏ ਸਾਡੇ ਇਨਵਾਇਰਮੈਂਟਲ ਫੈਕਟਰਸ। ਇੱਕ ਹੋ ਗਏ ਸਾਰੇ ਜੈਨੇਟਿਕ ਫੈਕਟਰਸ, ਵੀ ਜੇ ਤਾਂ ਬਲੱਡ ਪ੍ਰੈਸ਼ਰ ਫੈਮਿਲੀ 'ਚ ਹੈ ਸਾਨੂੰ ਹੋਣਾ ਹੀ ਹੋਣਾ, ਠੀਕ ਹੈ, ਜੇ ਤਿੰਨ ਬੱਚੇ ਨੇ ਤਿੰਨਾਂ 'ਚੋਂ ਇੱਕ ਨੂੰ ਬਲੱਡ ਪ੍ਰੈਸ਼ਰ ਹੋ ਸਕਦਾ, ਠੀਕ। ਇੱਕ ਹੋ ਗਿਆ ਕਿ ਇਹ ਇਨਵਾਇਰਮੈਂਟਲ ਫੈਕਟਰਸ ਕੇ ਵੀ ਸਾਨੂੰ ਕਈ ਵਾਰੀ ਬਲੱਡ ਪ੍ਰੈਸ਼ਰ ਹੋ ਜਾਂਦਾ, ਜੇ ਤੁਹਾਨੂੰ ਸ਼ੂਗਰ ਹੈ ਤਾਂ ਵੀ ਤੁਹਾਨੂੰ ਬਲੱਡ ਪ੍ਰੈਸ਼ਰ ਹੋ ਸਕਦਾ।
1: ਜੀ ਜੀ, ਡਾਕਟਰ ਕਮਲਜੀਤ ਮੱਕੜ ਕਹਿੰਦੇ ਹੁੰਦੇ ਨੇ ਕਿ ਹੱਸਿਆ ਕਰ, ਭੈੜਿਆ ਦਿਲ ਦੀਆਂ ਗੱਲਾਂ ਦੱਸਿਆ ਕਰ, ਠੀਕ ਹੈ ਨਾ ਜੀ। ਤੇ ਕਹਿੰਦੇ ਨੇ ਕਿ ਇੱਕ ਦੂਜੇ ਨਾਲ ਗੱਲ ਕਰੋਗੇ, ਹੱਸਦੇ ਰਹੋਗੇ ਤੇ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚੇ ਰਹੋਗੇ। ਕੀ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਅਜੋਕੇ ਯੁੱਗ 'ਚ ਮਨੁੱਖ ਸੰਜੀਦਾ ਰਹਿਣ ਲੱਗ ਪਿਆ ਜਾਂ ਕਿਸੇ ਦੇ ਨਾਲ ਗੱਲ ਘੱਟ ਕਰਦਾ ਜਾਂ ਆਪਣੇ ਆਪ 'ਚ ਚੁੱਪ ਗੁੱਪ ਜਿਹਾ ਬੈਠਾ ਰਹਿੰਦਾ, ਇਹ ਵੀ ਬਲੱਡ ਪ੍ਰੈਸ਼ਰ ਦਾ ਕਾਰਨ ਬਣ ਸਕਦਾ?
0: ਹੁਣੇ ਆਪਾਂ ਗੱਲ ਕੀਤੀ ਹੈ ਨਾ ਜੀ ਮਾਨਸਿਕ ਤੌਰ 'ਤੇ ਟੈਨਸ਼ਨ, ਠੀਕ ਹੈ। ਜਦੋਂ ਤੁਸੀਂ ਸਪੋਜ਼ ਕਰੋ ਜੇ ਕੋਈ ਤੁਹਾਡੇ ਉੱਤੇ ਮਾਨਸਿਕ ਤੌਰ 'ਤੇ ਟੈਨਸ਼ਨ ਹੈ, ਜੇ ਤੁਸੀਂ ਆਪਣੇ ਪਰਿਵਾਰ ਦੇ ਵਿੱਚ ਬੈਠ ਕੇ ਗੱਲਬਾਤ ਕਰ ਲਓਗੇ, ਆਪਣੇ ਦੋਸਤਾਂ ਨਾਲ ਗੱਲਬਾਤ ਕਰ ਲਓਗੇ, ਤੇ ਉਹ ਤੁਹਾਡੇ ਜਿਹੜੇ ਹਾਰਮੋਨਸ ਜਿਹੜੇ ਦਿਮਾਗ ਦੇ ਉੱਤੇ ਬਹੁਤ ਜਾ ਕੇ ਰਾਈਜ਼ ਕਰਦੇ ਨੇ ਜਿਨ੍ਹਾਂ ਨਾਲ ਬਲੱਡ ਪ੍ਰੈਸ਼ਰ ਹੋ ਜਾਂਦਾ, ਉਹ ਜੇ ਤੁਸੀਂ ਸ਼ੇਅਰ ਕਰੋਗੇ ਨਾ, ਉਹ ਹਾਰਮੋਨਸ ਜਿਹੜੀ ਸਾਡੇ ਸਿੰਪੈਥੈਟਿਕ ਸਟਿਮੂਲੇਸ਼ਨ ਹੈ ਉਹ ਘੱਟ ਜਾਂਦੀ ਹੈ, ਉਹ ਘਟਣ ਨਾਲ ਤੁਹਾਡਾ ਮਨ ਸ਼ਾਂਤ ਹੋ ਜਾਂਦਾ ਤੇ ਤੁਹਾਡਾ ਬਲੱਡ ਪ੍ਰੈਸ਼ਰ ਠੀਕ ਹੋ ਜਾਂਦਾ। ਜਦੋਂ ਤੁਹਾਡੇ ਕੋਈ ਦੁੱਖ ਆਉਂਦਾ ਜਾਂ ਕੋਈ ਤੁਹਾਨੂੰ ਅਚਾਨਕ ਰੇਜ ਆ ਜਾਂਦਾ, ਜੇ ਤੁਸੀਂ ਉਸ ਵੇਲੇ 5 ਮਿੰਟ ਚੁੱਪ ਕਰ ਜਾਓ ਤੇ ਤੁਸੀਂ ਆਪਣੀ ਆ ਕੇ ਪ੍ਰੋਬਲਮ ਜਾਂ ਆਪਣੀ ਫੈਮਿਲੀ ਦੇ ਵਿੱਚ ਜਾਂ ਆਪਣੇ ਫਰੈਂਡਸ ਨਾਲ ਸ਼ੇਅਰ ਕਰੋਗੇ, ਤੇ ਤੁਹਾਡਾ ਡੈਫੀਨੇਟਲੀ ਮਾਈਂਡ ਦੇ ਉੱਤੇ ਦਬਾਅ ਘਟਣ ਦੇ ਨਾਲ ਬਲੱਡ ਪ੍ਰੈਸ਼ਰ ਦਾ ਦਬਾਅ ਡੈਫੀਨੇਟਲੀ ਘਟੇਗਾ। ਸੋ ਟੈਨਸ਼ਨ ਇੱਕ ਬਹੁਤ ਵੱਡਾ ਰੀਜ਼ਨ ਹੈ, ਇਕੱਲਾ ਰਹਿਣਾ ਬਹੁਤ ਵੱਡਾ ਰੀਜ਼ਨ ਹੈ, ਗੱਲ ਨਾ ਕਰਨਾ ਬਹੁਤ ਵੱਡਾ ਰੀਜ਼ਨ।
1: ਇਹਦੇ ਨਾਲ ਹੀ ਇੱਕ ਰੀਜ਼ਨ ਜੁੜ ਗਿਆ ਜੀ, ਇਹ ਕਹਿ ਰਹੇ ਪਰਿਵਾਰ, ਕਿਉਂਕਿ ਇੱਕ ਵੇਲਾ ਹੁੰਦਾ ਸੀ ਉਦੋਂ ਕਦੇ ਕਿਸੇ ਨੂੰ ਬਲੱਡ ਪ੍ਰੈਸ਼ਰ ਦੀ ਟੈਨਸ਼ਨ ਨਹੀਂ ਸੀ, ਚਿੰਤਾ ਨਹੀਂ ਸੀ, ਕਿਉਂਕਿ ਸਾਂਝੇ ਪਰਿਵਾਰ ਹੁੰਦੇ ਸੀ, ਚਾਚੇ ਤਾਏ ਤੇ ਉਹਨਾਂ ਦੇ ਬੱਚੇ ਸਭ ਰਲ ਕੇ ਰਹਿੰਦੇ ਸੀ ਔਰ ਸਾਰੇ ਇਕੱਠੇ ਖੇਡਦੇ ਸੀ ਤੇ ਇਹੋ ਜਿਹੀ ਕੋਈ ਸਮੱਸਿਆ ਨਹੀਂ ਸੀ। ਹੁਣ ਬੱਚੇ ਕਹਿ ਰਹੇ ਪਰਿਵਾਰਾਂ 'ਚ ਪਲ ਰਹੇ ਨੇ, ਮਾਂ ਬਾਪ ਦੋਵੇਂ ਨੌਕਰੀ ਪੇਸ਼ਾ ਨੇ ਔਰ ਮਾਂ ਨੂੰ ਆਪਣੀ ਚਿੰਤਾ, ਪਿਤਾ ਨੂੰ ਆਪਣੀ ਚਿੰਤਾ, ਬੱਚਿਆਂ ਨੂੰ ਆਪਣੀ ਚਿੰਤਾ, ਤੇ ਇਹ ਬਿਮਾਰੀਆਂ ਵੀ ਵੱਧ ਰਹੀਆਂ ਨੇ।
0: ਇਹ ਬਿਮਾਰੀਆਂ ਦਾ ਜੜ ਵੀ ਬਹੁਤ ਵੱਧ ਗਿਆ, ਜਿੱਦਾਂ ਹੁਣ ਦੇਖੋ ਨਾ ਤੁਸੀਂ ਬੜੀ ਅੱਛੀ ਗੱਲ ਕੀਤੀ ਹੈ ਨਿਊਕਲੀਅਰ ਫੈਮਿਲੀਜ਼ ਦੇ ਵਿੱਚ। ਹੁਣ ਪਹਿਲੇ ਬੱਚੇ ਸੀਗੇ, ਬੱਚੇ ਸਾਂਝ ਹੁੰਦੇ ਸੀ, ਬੱਚੇ ਖੇਡਦੇ ਸੀ ਬਾਹਰ ਗਰਾਊਂਡ 'ਚ ਖੇਡਦੇ ਸੀ, ਉਹਦੇ 'ਚ ਕੀ ਹੁੰਦਾ ਸੀਗਾ ਕਿ ਤੁਸੀਂ ਗੇਮ ਹਾਰ ਵੀ ਜਾਣੀ ਜਿੱਤ ਵੀ ਜਾਣੀ ਕਿ ਤੁਸੀਂ ਬੜੇ ਕੂਲ ਹੋ ਕੇ ਸਭ ਕੁਝ ਅਬਜ਼ੋਰਬ ਕਰ ਲੈਂਦੇ ਸੀ। ਹੁਣ ਕੀ ਹੁੰਦਾ, ਹੁਣ ਬੱਚੇ ਬੈਠੇ ਨੇ ਟੀਵੀ ਦੇ ਉੱਤੇ ਜਾਂ ਬੈਠੇ ਨੇ ਮੋਬਾਈਲ ਦੇ ਉੱਤੇ ਤੇ ਉੱਥੇ ਬੈਠ ਕੇ ਖਾਂਦੇ ਨੇ। ਜਦੋਂ ਮੋਬਾਈਲ 'ਤੇ ਬੈਠੇ ਮਰ ਜਾ ਭੁੱਖ ਲੱਗੀ, ਕੁਛ ਘਰੋਂ ਲੈ ਲਿਆ, ਕੁਛ ਸਨੈਕਸ ਮੰਗਾ ਲਿਆ, ਕੁਛ ਅੱਜ ਕੱਲ੍ਹ ਜਿਹੜੇ ਆਏ ਨੇ ਚੀਜ਼ਾਂ ਉਹ ਤੋਂ ਮੰਗਾ ਲਿਆ, ਠੀਕ ਹੈ। ਉਹ ਜਿਹੜਾ ਰੂਪ ਹੈ ਨਾ, ਉਹ ਅੱਜ ਕੱਲ੍ਹ ਬੱਚਿਆਂ ਦੇ ਵਿੱਚ ਬਲੱਡ ਪ੍ਰੈਸ਼ਰ ਦਾ ਬਹੁਤ ਵੱਡਾ ਰੋਲ ਬਣ ਗਿਆ। ਤੁਸੀਂ ਬਿਲਕੁਲ ਠੀਕ ਹੈ, ਜਦੋਂ ਅਸੀਂ ਬਾਹਰ ਖੇਡਦੇ ਹਾਂ ਗੇਮ, ਪਤਾ ਨਹੀਂ ਕੁਕਲ 'ਚ ਪਾਚੀ ਕੀ ਗੇਮਸ ਸਿੱਖੇ, ਹੁਣ ਅੱਜ ਕੱਲ੍ਹ ਕੋਈ ਗੇਮ ਤੁਹਾਨੂੰ ਨਜ਼ਰ ਹੀ ਨਹੀਂ ਆਉਂਦੀ, ਅੰਦਰ ਰਹਿ ਗਏ ਅਸੀਂ
1: ਜੀ,
0: ਇੱਕ ਕਮਰੇ 'ਚ ਅਸੀਂ ਕੈਦ ਕਰ ਲਿਆ। ਇੱਕ ਸਾਡੇ ਕੋਲ ਟੀ ਵੀ ਹੋ ਗਿਆ, ਇੱਕ ਸਾਡੇ ਕੋਲ ਇਹ ਹੋ ਗਿਆ, ਰੋਟੀ ਖਾਣ ਵੇਲੇ ਵੀ ਸਾਰੇ ਅਲੱਗ ਅਲੱਗ ਅਲੱਗ ਅਲੱਗ ਹਰੇਕ ਕੋਲ ਮੋਬਾਈਲ ਹੁੰਦਾ ਹੈ। ਸੋ ਅਸੀਂ ਸ਼ੇਅਰ ਨਹੀਂ ਕਰਦੇ ਜ਼ਿੰਦਗੀ, ਜਿਹੜੀ ਗੱਲ ਤੁਸੀਂ ਕਹੀ, ਨੰਬਰ 1, ਨੰਬਰ 2, ਸਾਡੀ ਡਾਈਟ ਦਾ ਕੰਟਰੋਲ ਨਹੀਂ।
1: ਬਿਲਕੁਲ ਬਿਲਕੁਲ ਜੀ ਡਾਕਟਰ ਸਾਹਿਬ, ਆਪਾਂ ਇੱਕ ਗੱਲ ਹੋਰ ਇੱਥੇ ਜਾਣਨੀ ਚਾਹਾਂਗੇ। ਅਕਸਰ ਜਦੋਂ ਡਾਕਟਰ ਕਹਿੰਦੇ ਨੇ ਕਿ ਤੁਹਾਨੂੰ ਬਲੱਡ ਪ੍ਰੈਸ਼ਰ ਹੈ, ਹੁਣ ਤੁਹਾਨੂੰ ਇਹ ਗੋਲੀ ਖਾਣੀ ਪੈਣੀ ਹੈ ਅਤੇ ਕਾਫੀ ਲੰਮਾ ਸਮਾਂ ਖਾਣੀ ਪੈਣੀ ਹੈ, ਅਤੇ ਸਾਡੇ ਵਿੱਚੋਂ ਇੱਕ ਅੱਧਾ ਉੱਠ ਛੱਡ ਪਰੇ ਡਾਕਟਰ ਤਾਂ ਇੱਦਾਂ ਹੀ ਕਹਿੰਦੇ ਰਹਿੰਦੇ ਹੁੰਦੇ ਆ, ਅਤੇ ਤੂੰ ਕੋਈ ਗੱਲ ਨਹੀਂ ਨਾ ਵੀ ਖਾਧੀ ਤਾਂ, ਕਿ ਇਹ ਨਾ ਵੀ ਖਾਧੀ ਵਾਲੀ ਕਦੀ ਨੁਕਸਾਨ ਪਹੁੰਚਾ ਦਿੰਦੀ ਹੈ?
0: ਦੇਖੋ, ਬਲੱਡ ਪ੍ਰੈਸ਼ਰ, ਮੇਰੀ ਗੱਲ ਯਾਦ ਕਰ ਲੈਣਾ, ਬਲੱਡ ਪ੍ਰੈਸ਼ਰ ਹੈ ਕਿ ਜਿਹੜਾ ਬਲੱਡ ਵੈਸਲਸ ਜਿਹੜੀਆਂ ਨੇ ਉਹਦੇ ਵਿੱਚ ਪ੍ਰੈਸ਼ਰ ਕਿਉਂ ਵੱਧਦਾ, ਕਿ ਜਦੋਂ ਸਾਡਾ ਬਲੱਡ ਬਹੁਤ ਤੇਜ਼ ਸਪੀਡ 'ਤੇ ਚੱਲਦਾ, ਠੀਕ ਹੈ ਜੀ, ਅਤੇ ਜਿਹੜਾ ਪ੍ਰੈਸ਼ਰ ਐਗਜ਼ਰਟ ਕਰਦਾ ਨਾੜਾਂ ਦੇ ਉੱਤੇ ਜਦੋਂ ਬਲੱਡ ਦੌੜਦਾ, ਉਹਨੂੰ ਅਸੀਂ ਬਲੱਡ ਪ੍ਰੈਸ਼ਰ ਕਹਿੰਦੇ ਹਾਂ। ਇਹ ਕੰਟਰੋਲ ਹੁੰਦਾ, ਖਤਮ ਨਹੀਂ ਹੁੰਦਾ। ਕਿੱਦਾਂ ਕੰਟਰੋਲ ਹੋ ਸਕਦਾ? ਨੰਬਰ 1, ਜੇ ਤੁਸੀਂ ਦਵਾਈ ਆਪਣੀ ਜੋ ਡਾਕਟਰ ਸਾਹਿਬਾ ਨੇ ਦੱਸੀ ਹੈ ਉਹ ਟਾਰਗੇਟ ਪੂਰਾ ਅਚੀਵ ਕਰੋ, ਨੰਬਰ 1, ਅਤੇ ਨੰਬਰ 2, ਤੁਸੀਂ ਆਪਣਾ ਬਾਡੀ ਵੇਟ 5-10% ਘਟਾਓ। ਜੇ ਮੋਟਾਪਾ ਹੈ ਤਾਂ ਉਹਦੇ 'ਚ ਇੱਕ ਕਾਰਨ ਤੁਹਾਡਾ ਬਲੱਡ ਪ੍ਰੈਸ਼ਰ ਹੈ। ਕੀ ਕਾਰਨ ਨੇ ਬਲੱਡ ਪ੍ਰੈਸ਼ਰ, ਜਿੱਦਾਂ ਅਸੀਂ ਕਹਿੰਦੇ ਹਾਂ ਆਪਾਂ ਹੁਣੇ ਕੀਤੀ,

0: ਨੰਬਰ ਇਹ ਸਾਡੀ ਸਿਟਿੰਗ ਲਾਈਫ ਹੈ ਅੱਜ ਕੱਲ੍ਹ, ਜਿਹਦੇ ਵਿੱਚ ਕਿ ਅਸੀਂ ਖਾਂਦੇ ਰਹਿੰਦੇ ਹਾਂ, ਕਦੀ ਜ਼ੋਮੈਟੋ ਤੋਂ ਆ ਗਿਆ, ਕਦੀ ਕਿੱਧਰੋਂ ਆ ਗਿਆ, ਉਹਦੇ ਵਿੱਚ ਕਈ ਕੰਟੈਂਟਸ ਖਾਣੇ ਦੇ ਨਮਕ ਦੇ ਸ਼ੂਗਰ ਦੇ ਇੰਨੇ ਕੁ ਹੁੰਦੇ ਨੇ ਕਿ ਉਹ ਤੁਹਾਡਾ ਸਾਲਟ ਇਨਟੇਕ ਤਾਂ ਉਹ ਬਹੁਤ ਵੱਧ ਜਾਂਦਾ, ਉਹਦੇ ਕਰਕੇ ਤੁਹਾਡਾ ਬਲੱਡ ਪ੍ਰੈਸ਼ਰ ਜਿਹੜਾ ਵੱਧਦਾ, ਅਤੇ ਬਲੱਡ ਪ੍ਰੈਸ਼ਰ ਜੇ ਵੱਧਦਾ ਤਾਂ ਇਹਨੂੰ ਕੰਟਰੋਲ ਕਰਨ ਦਾ ਇੱਕੋ ਚਾਰਾ ਹੈ ਕਿ ਤੁਸੀਂ ਆਪਣਾ ਲਾਈਫ ਸਟਾਈਲ ਮੋਡੀਫਿਕੇਸ਼ਨ ਕਰਕੇ ਜੋ ਦਵਾਈ ਡਾਕਟਰ ਨੇ ਦਿੱਤੀ ਹੈ ਉਹ ਚਾਹੇ ਵਧਾਉਣ ਘਟਾਉਣ, ਉਹ ਤੁਸੀਂ ਉਸ ਮੁਤਾਬਕ ਖਾਣੀ ਹੈ, ਅਤੇ ਬਲੱਡ ਪ੍ਰੈਸ਼ਰ ਹਰ ਕੀਮਤ 'ਤੇ ਕੰਟਰੋਲ ਕਰਨਾ ਹੈ। ਕੰਟਰੋਲ ਦਾ ਮਤਲਬ ਕੀ ਹੈ? ਨੋਰਮਲ ਬਲੱਡ ਪ੍ਰੈਸ਼ਰ ਕਿਹਨੂੰ ਕਹਿੰਦੇ ਹਾਂ ਅਸੀਂ? 120-80, ਇਰਰਿਸਪੈਕਟਿਵ ਆਫ ਐਨੀ ਏਜ। ਕੋਈ ਕਹਿੰਦਾ ਜੀ ਅਸੀਂ ਉਮਰ ਸਾਡੀ 170 ਹੋ ਜਾਏ, ਨਾ, ਬਲੱਡ ਪ੍ਰੈਸ਼ਰ ਸਟੇਜਿਸ ਹੈ। 120-80 ਨੰਬਰ 1, ਅੱਗੋਂ ਆ ਜਾਂਦਾ ਹੈਗਾ ਤੁਹਾਡੀ ਇੱਕ ਬੋਰਡਰਲਾਈਨ ਹਾਈਪਰਟੈਂਸ਼ਨ, ਜਾਂ ਆਪਾਂ ਜਿਸ ਉਹਨੂੰ ਕਹਿੰਦੇ ਹਾਂ ਥੋੜ੍ਹਾ ਜਿਹਾ ਐਲੀਵੇਟਿਡ ਬਲੱਡ ਪ੍ਰੈਸ਼ਰ, ਉਹਦੇ 'ਚ ਕੀ ਆ ਜਾਂਦਾ? 120-80, 130 ਤੱਕ ਚਲੇ ਜਾਏਗਾ ਉੱਪਰਲਾ, ਲੇਕਿਨ ਨੀਚੇ ਵਾਲਾ 80 ਰਹਿਣਾ ਚਾਹੀਦਾ। ਫਿਰ ਆ ਗਏ ਸਟੇਜ 1। ਸਟੇਜ 1 ਕਿੱਦਾਂ ਹੈ? 130-90 ਅਤੇ ਨੀਚੇ ਵਾਲਾ 90 ਤੋਂ ਥੱਲੇ, ਇਹ ਸਟੇਜ 1। ਸਟੇਜ 2 ਕੀ ਆ ਗਈ? 140 ਤੋਂ ਉੱਪਰ, 140 ਤੱਕ ਅਤੇ ਉਹ 90 ਤੋਂ ਉੱਪਰ, ਅਤੇ ਅੱਗੋਂ ਜਿਹੜੀ ਸਟੇਜ ਆ ਜਾਂਦੀ ਹੈ ਉਹ 140 ਤੋਂ ਉੱਪਰ ਅਤੇ 90 ਤੋਂ ਉੱਪਰ। ਫਿਰ ਕਿਹੜੀ ਸਟੇਜ ਆ ਜਾਂਦੀ ਹੈ? ਫਿਰ ਮਲਿਗਨੈਂਟ ਹਾਈਪਰਟੈਂਸ਼ਨ, ਜਦੋਂ ਤੁਹਾਡੀ ਅੱਖਾਂ 'ਤੇ ਅਸਰ ਕਰਦਾ, ਤੁਹਾਡਾ ਹਾਰਟ ਦਾ ਸਾਈਜ਼ ਵੱਧ ਜਾਂਦਾ, ਤੁਹਾਡੇ ਪੈਰਾਂ 'ਤੇ ਸੋਜ ਪੈਣੀ ਸ਼ੁਰੂ ਹੋ ਜਾਂਦੀ ਹੈ, ਤੁਹਾਡੇ ਗੁਰਦਿਆਂ 'ਤੇ ਚਰਬੀ ਸ਼ੁਰੂ ਹੋ ਜਾਂਦੀ ਹੈ, ਉਹਨੂੰ ਕਹਿੰਦੇ ਹਾਂ ਮਲਿਗਨੈਂਟ ਹਾਈਪਰਟੈਂਸ਼ਨ, ਕਿ ਤੁਹਾਡੀ ਰੋਸ਼ਨੀ ਵੀ ਅੱਖਾਂ 'ਤੇ ਜਾ ਸਕਦੀ ਹੈ, ਤੁਹਾਨੂੰ ਸਟ੍ਰੋਕ ਵੀ ਜਾ ਸਕਦਾ। ਸੋ ਇਹ ਚਾਰ ਸਟੇਜਾਂ, ਸੋ ਕਿੱਦਾਂ ਬੱਚਾ ਜਾ ਸਕਦਾ? ਜੇ ਤੁਸੀਂ ਪਹਿਲੀ ਸਟੇਜ 'ਤੇ ਆਪਣੇ ਆਪ ਨੂੰ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰੋ।
1: ਜੀ ਡਾਕਟਰ, ਸਾਡੇ ਵਿੱਚ ਬਹੁਤ ਸਾਰੇ ਇਹੋ ਜਿਹੇ ਨੇ ਕਹਿੰਦੇ ਨੇ ਕਿ ਕਿੱਥੇ ਵਾਰ ਵਾਰ ਡਾਕਟਰ ਦੇ ਕੋਲੋਂ ਬਲੱਡ ਪ੍ਰੈਸ਼ਰ ਚੈੱਕ ਕਰਵਾਉਣ ਜਾਈਏ, ਘਰੇ ਮਸ਼ੀਨ ਲੈ ਕੇ ਰੱਖੀ ਹੁੰਦੀ ਹੈ ਔਰ ਆਪਣਾ ਉਹ ਬਲੱਡ ਪ੍ਰੈਸ਼ਰ ਚੈੱਕ ਕਰਦੇ ਰਹਿੰਦੇ ਨੇ, ਅਤੇ ਫਿਰ ਦੇਖਦੇ ਨੇ ਕਿ ਅੱਜ ਤਾਂ ਮੈਨੂੰ ਲੱਗਦਾ ਮੇਰਾ ਬਲੱਡ ਪ੍ਰੈਸ਼ਰ ਠੀਕ ਆਇਆ, ਝੱਟ ਪਰੇ ਅੱਜ ਜੇ ਗੋਲੀ ਨਾ ਵੀ ਖਾਵਾਂ, ਅਤੇ ਜਾਂ ਅੱਜ ਮੈਂ ਨਮਕ ਥੋੜ੍ਹਾ ਜ਼ਿਆਦਾ ਖਾ ਲਵਾਂ, ਜਾਂ ਅੱਜ ਮੈਂ ਆਪਣੀ ਦਾਲ ਸਬਜ਼ੀ 'ਚ ਘਿਓ ਜ਼ਿਆਦਾ ਪਾ ਕੇ ਖਾ ਲਵਾਂ ਤਾਂ ਚੱਲੇਗਾ। ਔਰ ਇੱਕ ਤਾਂ ਇਹ ਜਾਣਨਾ ਚਾਹਾਂਗੇ ਕਿ ਕੀ ਘਰੇ ਆਪ ਮਸ਼ੀਨਾਂ ਦੇ ਨਾਲ ਚੈੱਕ ਕਰਨਾ ਸਹੀ ਹੈ, ਔਰ ਦੂਜਾ ਡਾਈਟ ਅਤੇ ਜਾਂ ਫਿਰ ਜਿਹੜੀ ਚੀਟਿੰਗ ਅਸੀਂ ਮਾਰ ਲੈਂਦੇ ਹਾਂ।
0: ਦੇਖੋ, ਘਰ ਵਿੱਚ ਆਟੋਮੈਟਿਕ ਮਸ਼ੀਨ ਰੱਖਣਾ ਬਹੁਤ ਵਧੀਆ ਗੱਲ ਹੈ, ਪਰ ਵਾਰ ਵਾਰ ਤੁਸੀਂ ਇੱਕ ਦਿਨ 6 ਵਾਰੀ ਦੇਖੋ ਕਿ ਤੁਹਾਡਾ 6 ਵਾਰੀ ਅਲੱਗ ਅਲੱਗ ਬਲੱਡ ਪ੍ਰੈਸ਼ਰ ਆਏਗਾ। ਜੇ ਤੁਹਾਡੇ ਇਮੋਸ਼ਨਲ ਕੰਟਰੋਲ ਨਹੀਂ ਹੈ ਰੇਂਜ 'ਚ, ਤੁਹਾਡਾ ਬਲੱਡ ਪ੍ਰੈਸ਼ਰ ਮਿਸਲ ਜ਼ਿਆਦਾ ਆਏਗਾ। ਧਿਆਨ ਨਾਲ ਜਿਹੜਾ ਤੁਹਾਡਾ ਓਪਰੇਟਸ ਹੈ, ਜਿਹੜਾ ਤੁਹਾਡਾ ਆਮ 'ਤੇ ਤੁਸੀਂ ਉਹ ਕਫ ਬੰਨਿਆ, ਉਹ ਵੀ ਬਹੁਤ ਧਿਆਨ ਨਾਲ ਬੰਨੋਗੇ, 5 ਮਿੰਟ ਰੈਸਟ ਕਰੋਗੇ ਤਾਂ ਹੈ, ਨਹੀਂ ਤਾਂ ਤੁਸੀਂ ਹੁਣੇ ਬਲੱਡ ਪ੍ਰੈਸ਼ਰ ਦੇਖਿਆ 150-90, ਹਲਕਾ ਜਿਹਾ ਤੁਹਾਨੂੰ ਟੈਨਸ਼ਨ ਆ ਗਈ, ਤੁਹਾਡੀ ਜਿਹੜੀ ਆਟੋਮੈਟਿਕ ਮਸ਼ੀਨ ਹੈ ਤੁਸੀਂ 10 ਮਿੰਟ ਦੇਖੋਗੇ ਤੁਹਾਡਾ 170-100 ਹੋ ਜਾਏਗਾ, ਤੁਸੀਂ ਫਿਰ ਹੋਰ ਪੈਨਿਕ ਹੋ ਜਾਓਗੇ, ਫਿਰ ਤੁਸੀਂ ਦੁਬਾਰਾ ਦੇਖੋਗੇ ਹੋਰ ਵੱਧ ਜਾਏਗਾ। ਸੋ ਦੇ ਆਰ ਗੁੱਡ, ਮਸ਼ੀਨਾਂ ਚੰਗੀਆਂ ਨੇ, ਇਹਨੂੰ ਧਿਆਨ ਨਾਲ ਤੁਹਾਨੂੰ ਕੰਟਰੋਲ ਕਰਨਾ।
1: ਜੀ ਜੀ,
0: ਠੀਕ ਹੈ,
1: ਧਿਆਨ ਨਾਲ ਕੰਟਰੋਲ ਕਰਨਾ,
0: ਧਿਆਨ ਨਾਲ ਤੁਸੀਂ, ਇਹ ਨਹੀਂ ਕਿ ਦਿਨ 'ਚ 5-5 ਵਾਰੀ ਦੇਖੇ ਜਾਓ, ਉਹ ਗਲਤ ਗੱਲ ਹੈ।
1: ਤੇ ਫਿਰ ਜਦੋਂ ਠੀਕ ਆਇਆ ਤੇ ਉਦੋਂ ਖਾਣੇ ਦੀ ਜਿਹੜੀ ਚੀਟ ਮਾਰਦੇ ਆ ਅਸੀਂ।
0: ਹੁਣ ਤੁਸੀਂ ਕਹਿਤਾ ਕਿ ਡਾਕਟਰ ਸਾਹਿਬ ਡਾਇਟ ਦਾ ਕੀ ਰੋਲ ਹੈ, ਨਾ, ਬੜਾ ਇੰਪੋਰਟੈਂਟ ਕੁਐਸਚਨ ਹੈ, ਡਾਇਟ ਤੇ ਬਲੱਡ ਪ੍ਰੈਸ਼ਰ ਨਾਲ ਨਾਲ ਚੱਲਦੇ ਨੇ। ਕਿਸ ਤਰ੍ਹਾਂ ਸਾਨੂੰ ਫੈਟਸ ਘਟਾਉਣੇ ਚਾਹੀਦੇ ਨੇ, ਜਿੱਦਾਂ ਫਰਾਈਡ ਘਟਾਤਾ, ਤਲੀਆਂ ਚੀਜ਼ਾਂ ਘਟਾਤਾ, ਡੀਪ ਫਰਾਈ ਕਰਕੇ ਕਰਨਾ ਖਾਇਆ, ਹੁਣ ਇੱਕ ਪਰੌਂਠੀ ਹੈ ਉਹ ਤੁਸੀਂ ਪਿਆਰ ਨਾਲ ਵੀ ਬਣਾ ਸਕਦੇ ਹੋ, ਹਲਕਾ ਤੁਹਾਨੂੰ ਜਿੰਨੀ ਮਰਜ਼ੀ ਫਰਾਈ ਕਰੀ ਜਾਓ ਉਹ ਵੀ ਬਣ ਸਕਦੀ ਹੈ, ਸਵਾਦ ਤਾਂ ਉਦੋਂ ਹੀ ਬਣੀ ਜਦੋਂ ਤੁਸੀਂ ਘਿਓ ਪਾ ਕੇ ਜ਼ਿਆਦਾ ਫਰਾਈ ਕਰੋਗੇ ਨਾ, ਉਹ ਘਟਾਉਣਾ। ਨਮਕ ਦਾ ਕੰਟੈਂਟ ਤੁਸੀਂ ਘਟਾਉਣਾ, ਨਮਕ ਸਾਨੂੰ ਆਮ ਤੌਰ 'ਤੇ 1 ਚਮਚਾ ਚਾਹੀਦਾ, 5 ਗ੍ਰਾਮ ਸਾਰੇ ਦਿਨ 'ਚ, ਜੇ ਬਲੱਡ ਪ੍ਰੈਸ਼ਰ ਵਾਲਾ ਹੈ ਉਹਨੂੰ 1.25 ਚਮਚ ਚਾਹੀਦਾ। ਠੀਕ ਹੈ, ਫਰਾਈਡ ਘਟਾਓ, ਨਮਕ ਘਟਾਓ, ਸੈਰ ਦਾ ਬੜਾ ਇੰਪੋਰਟੈਂਟ ਗੱਲ ਹੈ, ਸੈਰ ਬੜੀ ਇੰਪੋਰਟੈਂਟ ਹੈ, 40 ਮਿੰਟ ਸੈਰ ਪਲੱਸ 10 ਤੋਂ 15 ਮਿੰਟ ਰੈਜ਼ਿਸਟੈਂਸ ਐਕਸਰਸਾਈਜ਼, ਜਿਹਨੂੰ ਅਸੀਂ ਡੰਬਲ ਕਹਿੰਦੇ ਹਾਂ, ਜ਼ੋਰ ਲਾ ਕੇ ਐਕਸਰਸਾਈਜ਼ ਕਹਿੰਦੇ ਹਾਂ, ਜਿਹਦੇ ਨਾਲ ਮਸਲ ਬਣਦੇ ਨੇ। ਤੀਜਾ ਜਿਹੜਾ ਆ ਜਾਂਦਾ, ਸਾਨੂੰ ਜੰਕ ਫੂਡ ਅਵੋਇਡ ਕਰਨਾ ਚਾਹੀਦਾ, ਇਹਦੇ ਵਿੱਚ ਪ੍ਰੋਸੈਸਡ ਫੂਡ ਸਾਨੂੰ ਜ਼ਰੂਰ ਅਵੋਇਡ ਕਰਨਾ ਚਾਹੀਦਾ, ਉਹਦੇ 'ਚ ਕਈ ਕੈਮੀਕਲਸ ਹੁੰਦੇ ਨੇ, ਕਈ ਚੀਜ਼ਾਂ ਹੁੰਦੀਆਂ ਨੇ ਜਿਹਦੇ ਨਾਲ ਤੁਹਾਡੇ ਬਲੱਡ ਪ੍ਰੈਸ਼ਰ 'ਤੇ ਅਸਰ ਪੈਂਦਾ। ਫਰੈਸ਼ ਫਰੂਟਸ, ਫਰੈਸ਼ ਵੈਜੀਟੇਬਲਸ, 1 ਕਟੋਰੀ ਭਰ ਕੇ ਤੁਸੀਂ ਸੈਲਡ ਦੀ ਖਾਓ, ਚਾਹੇ ਦੁਪਹਿਰ ਹੈ ਚਾਹੇ ਰਾਤ ਹੈ, ਕਰਡ ਬੜੀ ਅੱਛੀ ਹੈ, ਦਹੀਂ, ਲੱਸੀ, ਅਦਰਕ, ਲਸਣ, ਆਂਵਲਾ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਤੁਸੀਂ ਠੀਕ ਰੂਪ ਦੇ ਵਿੱਚ ਬੋਡੀ ਦੇ ਵਿੱਚ ਲਓਗੇ ਅਤੇ ਤੁਹਾਡੇ ਜਿਹੜੇ ਅੰਦਰ ਐਂਟੀ ਆਕਸੀਡੈਂਟਸ ਨੇ ਉਹ ਅੱਛਾ ਕੰਮ ਕਰਨਗੇ ਅਤੇ ਤੁਹਾਡਾ ਬਲੱਡ ਪ੍ਰੈਸ਼ਰ ਕੰਟਰੋਲ ਰਹੇਗਾ।
1: ਜੀ,
0: ਜਿੱਥੇ ਤੁਸੀਂ ਆਪਣੇ ਸਮੋਕਿੰਗ ਸਟਰੋਂਗਲੀ ਕੰਡਰਾ ਇੰਡੀਕੇਟਡ ਜਿਹੜੇ ਬਲੱਡ ਪ੍ਰੈਸ਼ਰ, ਐਲਕੋਹਲ ਜਿੰਨਾ ਘੱਟ ਕਰ ਸਕੋ ਉਨਾ ਕਰੋ।
1: ਬਿਲਕੁਲ ਸਹੀ ਗੱਲ ਕਹੀ ਤੁਸੀਂ ਡਾਕਟਰ ਸਾਹਿਬ, ਬਲੱਡ ਪ੍ਰੈਸ਼ਰ ਅਤੇ ਦਿਲ ਦਾ ਰਿਸ਼ਤਾ ਬਹੁਤ ਗਹਿਰਾ ਹੈ
0: ਜੀ,
1: ਹੈ ਨਾ ਜੀ, ਦੋਵੇਂ ਇਕੱਠੇ ਇਕੱਠੇ ਤੁਰਦੇ ਨੇ, ਜੇਕਰ ਬਲੱਡ ਪ੍ਰੈਸ਼ਰ ਬਹੁਤ ਜ਼ਿਆਦਾ ਤਾਂ ਕਹਿੰਦੇ ਦਿਲ ਨੂੰ ਵੀ ਖਤਰਾ ਵੱਧ ਜਾਂਦਾ, ਇਸ ਲਈ ਕਹਿੰਦੇ ਨੇ ਕਿ ਇਹਨੂੰ ਕਾਬੂ ਵਿੱਚ ਰੱਖਣਾ ਚਾਹੀਦਾ। ਤੁਹਾਡੇ ਕੋਲ ਜਿਹੜੇ ਦਿਲ ਦੇ ਰੋਗਾਂ ਦੇ ਬਹੁਤ ਸਾਰੇ ਪੇਸ਼ੈਂਟਸ ਆਉਂਦੇ ਹੋਣਗੇ, ਰੋਗੀ ਆਉਂਦੇ ਹੋਣਗੇ, ਰੱਬ ਨਾ ਕਰੇ ਉਹਨਾਂ ਵਿੱਚੋਂ ਕਿਸੇ ਨੂੰ ਅਟੈਕ ਵੀ ਹੋਇਆ ਹੋਵੇ, ਦਿਲ ਦਾ ਦੌਰਾ ਪਿਆ ਹੋਵੇ, ਅਤੇ ਉੱਧਰ ਵੀ ਫਿਰ ਬਲੱਡ ਪ੍ਰੈਸ਼ਰ ਵਾਲੀ ਸਮੱਸਿਆ ਸਭ ਤੋਂ ਪਹਿਲਾਂ ਦੇਖਣ ਨੂੰ ਮਿਲਦੀ ਹੈ ਜੀ।
0: ਜੇ ਅਸੀਂ ਹਾਰਟ ਅਟੈਕ ਜਾਂ ਤੁਸੀਂ ਇਹਦੇ ਵਿੱਚ ਅਧਰੰਗ ਵੀ ਲਾਓਗੇ ਨਾ, ਉਹਦੇ ਸਾਰਿਆਂ ਨਾਲੋਂ ਵੱਡਾ ਇੰਪੋਰਟੈਂਟ ਕਾਰਨ ਬਲੱਡ ਪ੍ਰੈਸ਼ਰ ਦਾ ਹੁੰਦਾ
1: ਜੀ।
0: ਠੀਕ ਹੈ, ਬਲੱਡ ਪ੍ਰੈਸ਼ਰ ਹਾਰਟ ਦਾ ਦੌਰਾ ਵੀ ਪਾ ਸਕਦਾ ਹੈ ਅਤੇ ਬਲੱਡ ਪ੍ਰੈਸ਼ਰ ਹਾਰਟ ਫੇਲਰ ਵੱਲ ਵੀ ਤੁਹਾਨੂੰ ਲੈ ਕੇ ਜਾ ਸਕਦਾ, ਮੀਨਸ ਕਿ ਤੁਹਾਨੂੰ ਹਾਰਟ ਅਟੈਕ ਨਹੀਂ ਹੈ ਪਰ ਤੁਹਾਡਾ ਹਾਰਟ ਦਾ ਸਾਈਜ਼ ਬੜਾ ਵੱਧ ਗਿਆ।

0: ਅਚਾਨਕ ਹਾਰਟ ਫੇਲ ਹੋ ਜਾਏਗਾ ਅਤੇ ਤੁਹਾਡੀ ਜਿਹੜੀ ਹੈ ਪ੍ਰੋਬਲਮ ਵੀ ਆ ਸਕਦੀ।
1: ਜੀ
0: ਇੱਦਾਂ ਹੀ ਬ੍ਰੇਨ 'ਤੇ ਅਟੈਕ ਕਰੇਗਾ, ਜੇ ਬ੍ਰੇਨ 'ਤੇ ਅਟੈਕ ਕਰੇਗਾ ਜਾਂ ਤੁਹਾਨੂੰ ਬ੍ਰੇਨ ਹੈਮਰੇਜ ਹੋ ਜਾਏਗੀ, ਅਤੇ ਜਾਂ ਕਿਉਂ, ਕਿਉਂਕਿ ਜਿਹੜਾ ਬਲੱਡ ਪ੍ਰੈਸ਼ਰ ਹੈ ਇਹ ਐਥਰੋਸਕਲੋਸਿਸ ਵਧਾਉਂਦਾ ਹੈ। ਐਥਰੋਸਕਲੋਸਿਸ ਮੀਨਸ ਕਿ ਜਿਹੜੀ ਸਾਡੇ ਨਾੜੀਆਂ ਦੇ ਵਿੱਚ ਜਦੋਂ ਬਲੱਡ ਪ੍ਰੈਸ਼ਰ ਜ਼ਿਆਦਾ ਹੁੰਦਾ, ਤੇਜ਼ ਚੱਲਦਾ, ਨਾੜੀਆਂ ਦੇ ਉੱਤੇ ਦਬਾਅ ਪਾਉਂਦਾ, ਉੱਥੇ ਫਿਰ ਜਿਹੜੇ ਕਈ ਤੱਤ ਹੁੰਦੇ ਨੇ ਉਹ ਜਮ੍ਹਾਂ ਹੋਣੇ ਸ਼ੁਰੂ ਹੋ ਜਾਂਦੇ, ਜਿਹਦੇ ਵਿੱਚ ਕੋਲੈਸਟ੍ਰੋਲ ਹੋ ਗਿਆ, ਹੋਰ ਕਈ ਤੱਤ ਨੇ ਜਮ੍ਹਾਂ ਹੋ ਕੇ ਉੱਥੇ ਕਲੋਟ ਬਣਾ ਦਿੰਦੇ ਨੇ। ਉਹ ਕਲੋਟ ਜਦੋਂ ਬਣਦਾ ਫਿਰ ਉਹ ਦਿਮਾਗ ਨੂੰ ਚਲੇ ਜਾਂਦਾ, ਬ੍ਰੇਨ ਦੇ ਵਿੱਚ ਥ੍ਰੋਮਬੋਟਿਕ ਕਲੋਟ ਆ ਜਾਂਦਾ। ਜਾਂ ਜੇ ਇੰਨਾ ਕੁ ਬਲੱਡ ਪ੍ਰੈਸ਼ਰ ਵੱਧ ਗਿਆ ਕਿ ਦਿਮਾਗ ਦੀ ਕੋਈ ਨਾੜੀ ਜਿਹਦੇ ਵਿੱਚ ਇੰਟਰਸੈਰੀਬਰਲ ਹੈ, ਮੈਡੀਸਰਲ, ਕਈ ਨਾੜੀਆਂ ਨੇ, ਉਹ ਫਟ ਸਕਦੀ ਹੈ ਅਤੇ ਤੁਹਾਨੂੰ ਹੈਮਰੇਜ ਹੋ ਕੇ ਉਸੇ ਵੇਲੇ ਡੈਥ ਵੀ ਹੋ ਸਕਦੀ। ਸੋ ਇਸ ਕਰਕੇ ਜਿਹੜੀਆਂ ਗੱਲਾਂ ਨੇ ਅਸੀਂ ਤਾਂ ਕਹਿੰਦੇ ਹਾਂ ਕਿ ਬਲੱਡ ਪ੍ਰੈਸ਼ਰ ਅਤੇ ਹਾਰਟ ਦਾ ਜਿਹੜਾ ਰਿਸ਼ਤਾ ਹੈ ਉਹ ਬਹੁਤ ਕਲੋਜ਼ ਹੈ। ਇੱਕ ਬਲੱਡ ਪ੍ਰੈਸ਼ਰ, ਦੂਜੀਆਂ ਪ੍ਰੋਬਲਮਸ
1: ਜੀ, ਇੱਕ ਬਲੱਡ ਪ੍ਰੈਸ਼ਰ ਅਤੇ ਦੂਜੀਆਂ ਹੋਰ ਜਿਹੜੀਆਂ ਪ੍ਰੋਬਲਮਸ ਨੇ। ਅੱਛਾ ਡਾਕਟਰ ਮੱਕੜ, ਇੱਕ ਹੋਰ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਸੀ ਕਿ ਵਡੇਰੀ ਉਮਰ ਦੇ ਲੋਕ ਬਲੱਡ ਪ੍ਰੈਸ਼ਰ ਦੇ ਜ਼ਿਆਦਾ ਸ਼ਿਕਾਰ ਹੁੰਦੇ ਨੇ ਜੀ।
0: ਇਸ ਕਰਕੇ ਸ਼ਿਕਾਰ ਹੁੰਦੇ ਨੇ, ਤੁਹਾਡੀ ਗੱਲ ਬਿਲਕੁਲ ਠੀਕ ਹੈ, ਜਿਹੜੇ ਤਾਂ ਸੈਰ ਕਸਰਤ ਜਿਹੜਾ ਤਾਂ ਆਪਣੇ ਆਪ ਮੇਨਟੇਨ ਕਰਕੇ ਰੱਖਦੇ ਨੇ, ਉਹਨਾਂ ਨੂੰ ਹੋ ਸਕਦਾ ਕਿ ਬਿਲਕੁਲ ਨਾ ਬਲੱਡ ਪ੍ਰੈਸ਼ਰ ਹੋਵੇ, ਜਿਨ੍ਹਾਂ ਦੇ ਵਿੱਚ ਥੋੜ੍ਹਾ ਮੋਟਾਪਾ ਆ ਜਾਂਦਾ, ਕਿਉਂਕਿ ਉਮਰ ਦੇ ਨਾਲ ਜਿਹੜੀ ਨਾੜੀਆਂ ਨੇ ਨਾ ਜੀ, ਜਿਨ੍ਹਾਂ ਵਿੱਚ ਬਲੱਡ ਪ੍ਰੈਸ਼ਰ ਫਲੋ ਕਰਦਾ, ਉਹ ਥੋੜ੍ਹੀ ਜਿਹੀਆਂ ਸਟਿਫ ਹੋਣੀਆਂ ਸ਼ੁਰੂ ਹੋ ਜਾਂਦੀਆਂ ਏਜ ਦੇ ਨਾਲ। ਤੁਹਾਨੂੰ ਪਤਾ ਏਜ ਸਪੇਅਰਸ ਨਨ, ਜਿਹੜੇ ਸਾਡੇ ਸੈੱਲ ਨੇ ਉਹਨਾਂ ਦੀ ਵੀ ਏਜਿੰਗ ਹੋਣੀ ਹੈ, ਹੈ ਨਾ, ਉਹਨਾਂ ਦੀ ਏਜਿੰਗ ਹੋਣੀ ਹੈ, ਸੈੱਲ ਦਾ ਕੰਮ ਹੀ ਘਟਣਾ ਹੈ। ਇੱਦਾਂ ਹੀ ਜਿਹੜੀ ਸਾਡੀਆਂ ਕੋਰਨਰੀ ਆਰਟਰੀਜ਼ ਨੇ, ਜਿਹੜੀ ਬ੍ਰੇਨ ਦੀ ਆਰਟਰੀਜ਼ ਨੇ, ਉਹ ਥਿਕਨ ਹੋਣੀਆਂ ਸ਼ੁਰੂ ਹੋ ਜਾਂਦੀਆਂ। ਉਹ ਜਦੋਂ ਥਿਕਨ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਅਤੇ ਫਿਰ ਬਲੱਡ ਪ੍ਰੈਸ਼ਰ ਵਧਣਾ ਸ਼ੁਰੂ
1: ਹੋ ਜੀ। ਹਾਂਜੀ ਡਾਕਟਰ ਜੀ, ਇੱਕ ਵਾਰੀ ਬੰਦੇ ਨੂੰ ਬਲੱਡ ਪ੍ਰੈਸ਼ਰ ਹੋ ਗਿਆ ਤਾਂ ਮੰਨ ਕੇ ਚੱਲੀਏ ਕਿ ਉਸਨੂੰ ਬਲੱਡ ਪ੍ਰੈਸ਼ਰ ਦੇ ਨਾਲ ਹੀ ਹੁਣ ਜੀਣਾ ਪੈਣਾ?
0: ਬਿਲਕੁਲ ਠੀਕ ਹੈ, ਉਹਨੂੰ ਬਲੱਡ ਪ੍ਰੈਸ਼ਰ ਦੇ ਨਾਲ ਆਮ ਤੌਰ 'ਤੇ ਹੀ ਜੀਣਾ ਪਏਗਾ। ਜੇ ਤਾਂ ਬਹੁਤ ਮੋਟਾਪਾ ਹੈ, ਜੇ ਮੋਟਾਪੇ ਵਾਲਾ ਕਾਰਨ ਹੈ, ਜੇ ਉਹ ਬੋਡੀ ਵੇਟ ਆਪਣਾ ਘੱਟ ਕਰ ਲਏਗਾ ਤਾਂ ਹੋ ਸਕਦਾ ਉਹਦਾ ਬਲੱਡ ਪ੍ਰੈਸ਼ਰ ਬਿਲਕੁਲ ਠੀਕ ਹੋ ਜਾਏ, ਠੀਕ ਹੈ। ਨਹੀਂ ਤਾਂ ਆਮ ਤੌਰ 'ਤੇ ਜੇ ਤੁਹਾਡਾ ਬਲੱਡ ਪ੍ਰੈਸ਼ਰ ਹੈ ਤਾਂ ਤੁਹਾਨੂੰ ਸਾਰੀ ਉਮਰ ਤੁਹਾਨੂੰ ਦਵਾਈ ਖਾਣੀ ਹੀ ਪਏ
1: ਜੀ। ਅਤੇ ਅੱਜ ਹਾਈਪਰਟੈਂਸ਼ਨ ਡੇ ਨੂੰ ਮੁੱਖ ਰੱਖਦਿਆਂ ਹੋਇਆਂ ਸਾਡੇ ਸੁਣਨ ਵਾਲਿਆਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ?
0: ਮੈਂ ਇਹ ਸੁਨੇਹਾ ਦੇਣਾ ਚਾਹਾਂਗਾ ਕਿ ਬਲੱਡ ਪ੍ਰੈਸ਼ਰ ਜੇ ਤੁਹਾਨੂੰ ਜਾਂ ਤੁਹਾਡੀ ਫੈਮਿਲੀ 'ਚ ਹੈ ਅਤੇ ਤੁਹਾਨੂੰ 12 ਸਾਲ ਤੋਂ ਬਾਅਦ ਆਪਣਾ ਬਲੱਡ ਪ੍ਰੈਸ਼ਰ ਚੈੱਕਅਪ ਕਰਾਉਣਾ ਸ਼ੁਰੂ ਕਰ ਦੇਣਾ ਚਾਹੀਦਾ, ਬੱਚਿਆਂ ਵਾਸਤੇ, ਵੱਡਿਆਂ ਵਾਸਤੇ। ਵੱਡਿਆਂ ਨੂੰ ਹਰ ਸਾਲ 6 ਮਹੀਨੇ ਅਤੇ 1 ਸਾਲ ਦੇ ਵਿੱਚ 2 ਚੈੱਕਅਪ ਜ਼ਰੂਰ ਚਾਹੀਦੇ ਨੇ ਬਲੱਡ ਪ੍ਰੈਸ਼ਰ ਵਾਸਤੇ ਅਤੇ ਨਾਲ ਇਹਦੇ ਓਰੀਐਂਟਡ ਬਿਮਾਰੀਆਂ ਵਾਸਤੇ, ਕਿਉਂ ਇੱਕ ਬਲੱਡ ਪ੍ਰੈਸ਼ਰ ਹੈ ਅਤੇ 100 ਖਤਰੇ ਨਾਲ ਨੇ ਜਿਹਨੂੰ ਅਸੀਂ ਮੋਰਬਿਡਿਟੀ ਕਹਿੰਦੇ ਹਾਂ। ਮੈਂ ਦੂਜਾ ਕਹਾਂਗਾ ਕਿ ਸਾਡੇ ਇੰਡੀਅਨ ਜਿਹੜੇ ਨੇ ਨਾ, ਉਹ ਥਿਨ ਫੈਟ ਨੇ, ਵੀ ਆਰ ਥਿਨ। ਆਪਾਂ ਜੇ ਅਸੀਂ ਵੈਸਟਰਨ ਕੰਟਰੀ ਦੇਖੋ, ਬਹੁਤ ਬੰਦੇ ਮੋਟੇ ਨੇ, ਸਾਡੇ ਉਹਦੇ 'ਚ ਮੋਟਾਪਾ ਨਹੀਂ ਹੈ, ਪਰ ਸਾਡੇ ਅੰਦਰ ਫੈਟ ਬਹੁਤ ਹੈ, ਸਾਡੇ ਅੰਦਰ ਵਿਜ਼ਰਲ ਫੈਟ ਬਹੁਤ ਹੈ, ਸਾਡੇ ਅੰਦਰ ਲਿਵਰ 'ਚ ਫੈਟ ਬਹੁਤ ਹੈ। ਉਹਨੂੰ ਰੱਖਦੇ ਹੋਏ ਸਾਨੂੰ ਸੈਰ ਕਸਰਤ ਬਹੁਤ ਜ਼ਰੂਰੀ ਹੈ, ਜਿਹੜਾ ਅਸੀਂ ਛੱਡ ਚੁੱਕੇ ਹਾਂ। ਤੁਸੀਂ ਸਾਡੇ ਪੂਰਵਜ ਦੇਖੋ ਨਾ, ਉਹ ਪਤਲੇ ਸੀਗੇ, 40-40 ਕਿਲੋਮੀਟਰ, 25-25 ਕਿਲੋਮੀਟਰ ਸਾਈਕਲ ਚਲਾਉਂਦੇ ਸੀ, ਪੈਦਲ ਚਲਾਉਂਦੇ ਸੀ। ਅੱਜ ਕੱਲ੍ਹ ਦੀ ਲਾਈਫ ਆ ਗਈ ਮੈਕਨਾਈਜੇਸ਼ਨ, ਸਾਡੀ ਜਿਹੜੀ ਹੈ ਸੈਰ ਅਤੇ ਕਸਰਤ ਬਹੁਤ ਘੱਟ ਗਈ ਹੈ। ਡਾਇਟਸ ਦਾ ਰੋਲ ਇੰਨਾ ਕੁ ਆ ਗਿਆ, ਸਨੈਕਿੰਗ ਇੰਨੀ ਕੁ ਹੋ ਗਈ ਹੈ, ਫਰਾਈਡ ਇੰਨਾ ਕੁ ਹੋ ਗਿਆ, ਜਗ੍ਹਾ ਜਗ੍ਹਾ 'ਤੇ ਕਾਊਂਟਰ ਨੇ, ਜਗ੍ਹਾ ਜਗ੍ਹਾ 'ਤੇ ਰੇਹੜੀਆਂ ਲੱਗੀਆਂ ਹੋਈਆਂ ਨੇ, ਜਿਹੜੀਆਂ ਕਿ ਪਹਿਲੇ ਕਦੀ ਦੇਖਣ ਨੂੰ ਨਹੀਂ ਆਉਂਦੀਆਂ ਸੀਗੀਆਂ। ਜਿੰਨਾ ਤੁਸੀਂ ਹੈ ਆਊਟਲੀ ਵਰਲਡ ਫਾਸਟ ਫੂਡ ਖਾਓਗੇ, ਉਨਾ ਤੁਹਾਡੇ ਅੰਦਰ ਜਿਹੜਾ ਬੈਡ ਫੈਟਸ, ਨਮਕ, ਸ਼ੂਗਰ ਦੇ ਕੰਟੈਂਟ ਜ਼ਿਆਦਾ ਜਾਣਗੇ ਅਤੇ ਤੁਸੀਂ ਜ਼ਿਆਦਾ ਬਲੱਡ ਪ੍ਰੈਸ਼ਰ ਵੱਧ
1: ਜੀ। ਸੋ ਡਾਕਟਰ ਕਮਲਜੀਤ ਮੱਕੜ, ਤੁਸੀਂ ਸਾਡੇ ਸਟੂਡੀਓ 'ਚ ਆਏ, ਬਹੁਤ ਵਧੀਆ ਤਰੀਕੇ ਦੇ ਨਾਲ ਅੱਜ ਦੇ ਦਿਨ ਦੇ ਉੱਤੇ ਖਾਸ ਤਰੀਕੇ ਆਪਾਂ ਹਾਈਪਰ ਟੈਂਸ਼ਨ 'ਤੇ ਕਿੱਦਾਂ ਕਾਬੂ ਪਾ ਸਕਦੇ ਹਾਂ, ਕਿਵੇਂ ਆਪਣਾ ਬਚਾਅ ਕਰ ਸਕਦੇ ਹਾਂ, ਉਸ ਬਾਬਤ ਖੋਲ੍ਹ ਕੇ ਜਾਣਕਾਰੀ ਦਿੱਤੀ, ਬਹੁਤ ਬਹੁਤ ਸ਼ੁਕਰੀਆ ਜੀ।
0: ਥੈਂਕ ਯੂ।
2: ਹਾਈਪਰਟੈਂਸ਼ਨ ਕਾਰਨ ਅਤੇ ਇਲਾਜ, ਜਿਸ ਬਾਰੇ ਡਾਕਟਰ ਕਮਲਜੀਤ ਮੱਕੜ ਹੋਣਾ ਨੇ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ, ਅਤੇ ਜਿਹੜੀਆਂ ਵੀ ਇਸ ਸਮੱਸਿਆ ਨੂੰ ਲੈ ਕੇ ਕੋਈ ਵੀ ਸ਼ੰਕੇ ਸਨ, ਹੈ ਨਾ, ਕੋਈ ਸੋਚਣਾ ਚਾਹੁੰਦਾ, ਜਾਣਨਾ ਚਾਹੁੰਦਾ ਸੀ ਕਿ ਕੀ ਹੁੰਦਾ ਹੈ, ਕੀ ਇਲਾਜ ਹੈ, ਉਹਦੇ ਬਾਰੇ ਇਹਨਾਂ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ। ਇਹਨਾਂ ਨਾਲ ਗੱਲਬਾਤ ਕਰ ਰਹੇ ਸਨ ਸੁਖਜੀਤ ਕੌਰ।
3: ਔਰ ਅਨੁਰਾਧਾ, ਇਹਨਾਂ ਜਾਣਕਾਰੀਆਂ ਤੋਂ ਬਾਅਦ ਮਨੋਰੰਜਨ ਜਿਹੜਾ ਹੈ ਨਾ, ਉਹ ਬਹੁਤ ਜ਼ਰੂਰੀ ਹੈ, ਕਿਉਂਕਿ ਦੇਖੋ ਪੂਰਾ ਹਫ਼ਤਾ ਕੰਮ ਕਰਨ ਤੋਂ ਬਾਅਦ ਇੱਕ ਰਿਲੈਕਸੇਸ਼ਨ ਹੁੰਦੀ ਸ਼ਨੀਵਾਰ, ਔਰ ਸਾਡੇ ਸਰੋਤਿਆਂ ਦੀ ਇਹ ਜਿਹੜੀ ਉਡੀਕ ਹੈ ਇਹ ਦੁੱਗਣੀ ਹੁੰਦੀ ਹੈ, ਔਰ ਚੱਲਾਂਗੇ ਆਪਣੇ ਬੜੇ ਪਿਆਰੇ ਜਿਹੇ ਸਿਲਸਿਲੇ ਵੱਲ।
2: ਪਰ ਉਸ ਤੋਂ ਪਹਿਲਾਂ ਲੈ ਲੈਂਦੇ ਇੱਕ ਛੋਟਾ ਜਿਹਾ ਬ੍ਰੇਕ
3: ਜੀ।
4: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
5: ਹੈਲੋ,
6: ਨਮਸਕਾਰ। ਭਾਰਤੀਯ ਦੂਰ ਸੰਚਾਰ ਨਿਯਾਮਕ ਪ੍ਰਾਧਿਕਰਣ ਆਪਕੋ ਯਾਦ ਦਿਲਾਤਾ ਹੈ ਕਿ ਆਪਕੇ ਮੋਬਾਈਲ ਨੰਬਰ ਪਰ ਅਸਾਮਾਨਯ ਉਪਯੋਗ ਕਾ ਪਤਾ ਚਲਾ ਹੈ ਔਰ ਸੇਵਾ ਆਜ ਨਿਲੰਬਿਤ ਕਰ ਦੀ ਜਾਏਗੀ। ਅਧਿਕ ਜਾਣਕਾਰੀ ਕੇ ਲਿਏ ਕ੍ਰਿਪਿਆ 9 ਦਬਾਏ।

ਸਾਵਧਾਨ, ਅਜਿਹੀ ਕੋਈ ਵੀ ਫੋਨ ਕਾਲ ਫਰਾਡ ਹੋ ਸਕਦੀ ਹੈ। ਕੋਈ ਵੀ ਬਟਨ ਦੱਬਣ ਤੋਂ ਪਹਿਲਾਂ ਇੱਕ ਮਿੰਟ ਲਈ ਰੁਕੋ ਤੇ ਸੋਚੋ, ਪੁਸ਼ਟੀ ਜ਼ਰੂਰ ਕਰ ਲਓ। ਸਾਵਧਾਨ ਰਹੋ, ਸੁਰੱਖਿਅਤ ਰਹੋ।

0: ਜੀ ਜੋਤੀ ਜੀ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਅੱਜ ਸਾਡੇ ਕੋਲ ਸਰੋਤਿਆਂ ਦੀਆਂ ਫਰਮਾਇਸ਼ਾਂ ਨੇ ਜਿਹੜੀਆਂ, ਉਹਨਾਂ ਦਾ ਦਿਨ ਹੈ ਅਤੇ ਆਪਣੇ ਸਰੋਤਿਆਂ ਦੀ ਇਹ ਫਰਮਾਇਸ਼ ਅਸੀਂ ਜ਼ਰੂਰ ਪੂਰੀ ਕਰਾਂਗੇ
1: ਜੀ
0: ਕਿਉਂਕਿ ਉਹਨਾਂ ਦਾ
1: ਅਨੁਰਾਧਾ, ਔਰ ਸਿਲਸਿਲਾ ਵੀ ਦੱਸ ਦਈਏ ਕਿ ਝਾਂਜਰਾਂ ਦੇ ਬੋਲ ਸਿਲਸਿਲਾ ਹੈ
0: ਜੀ,
1: ਬਹੁਤ ਸਾਰੇ ਖਤ ਸਾਡੇ ਸਰੋਤੇ ਲਿਖਦੇ ਨੇ ਔਰ ਉਡੀਕ ਵੀ ਕਰਦੇ ਨੇ ਕਿ ਸਾਡਾ ਖਤ ਕਦੋਂ ਪੜਿਆ ਜਾਏਗਾ ਜੀ।
0: ਬਿਲਕੁਲ ਜੀ, ਦੇਖੋ ਫਰਮਾਇਸ਼ ਸਾਡੇ ਕੋਲ ਪਹੁੰਚ ਚੁੱਕੀਆਂ ਨੇ ਅਤੇ ਪਹਿਲੀ ਫਰਮਾਇਸ਼ ਸਾਡੇ ਕੋਲ ਆਈ ਹੈ ਜੀ ਗਿੱਦੜ ਵਾਹਾ ਤੋਂ, ਭੇਜਣ ਵਾਲੇ ਨੇ ਮਨਜੀਤ ਤਨੇਜਾ, ਪਰਵੀਨ ਤਨੇਜਾ, ਪਾਇਲ ਹਿਨਾਸ਼ਾ ਅਤੇ ਬੇਬੀ ਕੈਰਵੀ। ਅਤੇ ਅਗਲੀ ਫਰਮਾਇਸ਼ ਸਾਡੇ ਕੋਲ ਆਈ ਜੀ ਪਿੰਡ ਪੱਕੀ ਖੁਰਦ ਫਰੀਦਕੋਟ ਤੋਂ, ਭੇਜਣ ਵਾਲੇ ਨੇ ਸਤਨਾਮ ਸਿੰਘ ਗਿੱਲ, ਗੁਰਿੰਦਰ ਗਿੱਲ, ਗੁਰਲੀਨ ਅਤੇ ਪੂਰਾ ਗਿੱਲ ਪਰਿਵਾਰ। ਦੇਖੋ ਜੀ, ਇਹਨਾਂ ਨੇ ਫਰਮਾਇਸ਼ ਕੀਤੀ ਹੈ ਸੁਰਿੰਦਰ ਕੌਰ ਅਤੇ ਪ੍ਰਕਾਸ਼ ਕੌਰ ਦੇ ਗੀਤ ਦੀ।
1: ਔਰ ਇਸੇ ਗੀਤ ਲਈ ਫਰਮਾਇਸ਼ ਹੈ ਸ਼੍ਰੀ ਫਤਿਹਗੜ੍ਹ ਸਾਹਿਬ ਪਿੰਡ ਅਤਾਪੁਰ ਤੋਂ ਰਾਮਨਾਥ ਅਤਾਪੁਰ, ਸੁਖਮਨਜੀਤ ਸਿੰਘ ਅਤੇ ਸਹਿਜਪ੍ਰੀਤ ਕੌਰ। ਪਟੇਲ ਨਗਰ ਮਲੋਟ ਤੋਂ ਡਾਕਟਰ ਰਮੇਸ਼ ਕੁਮਾਰ ਜਜੌਰੀਆ, ਗੀਤਾ ਰਾਣੀ ਜਜੌਰੀਆ, ਗਗਨਦੀਪ ਅਤੇ ਬੇਬੀ ਆਰਜ਼ੂ ਜਜੌਰੀਆ
0: ਜੀ।
1: ਅਤੇ ਆਓ ਸੁਣਦੇ ਹਾਂ ਇਹਨਾਂ ਸਭ ਦੀ ਰਲੀ ਮਿਲੀ ਫਰਮਾਇਸ਼ ਅਤੇ ਸੁਰਿੰਦਰ ਕੌਰ ਅਤੇ ਪ੍ਰਕਾਸ਼ ਕੌਰ ਦੀ ਆਵਾਜ਼ ਸੀਗੀ।

0: ਜੀ ਜੋਤੀ ਜੀ, ਜਦੋਂ ਅਸੀਂ ਇਸ ਤਰ੍ਹਾਂ ਦੇ ਗਾਣੇ ਸੁਣਦੇ ਹਾਂ ਨਾ, ਸਾਨੂੰ ਸਾਡੇ ਸੱਭਿਆਚਾਰ ਦੀ ਤਾਂ ਝਲਕ ਮਿਲਦੀ ਹੈ, ਪਰ ਜਿਹੜੀ ਰਿਸ਼ਤਿਆਂ ਦੀ ਵੀ ਸਮਝ ਹੈ ਨਾ, ਉਹ ਵੀ ਆਉਂਦੀ ਹੈ ਕਿ ਉਸ ਵੇਲੇ ਤੇ ਜਿਹੜੇ ਰਿਸ਼ਤੇ ਸੀ ਨਾ, ਉਹ ਕਿੰਨੇ ਮਜ਼ਬੂਤ ਸੀ, ਪਰ ਅੱਜ ਅਸੀਂ ਤਕਨੀਕੀ ਯੁੱਗ ਦੇ ਵਿੱਚ ਕਹਿੰਦੇ ਜੁੜ ਗਏ ਹਾਂ, ਅਤੇ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੈ ਕਿ ਇਹਨਾਂ ਰਿਸ਼ਤਿਆਂ ਸਾਨੂੰ ਦੁਬਾਰਾ ਮੁੜਨਾ ਚਾਹੀਦਾ ਹੈ।
1: ਬਿਲਕੁਲ, ਔਰ ਆਕਾਸ਼ਵਾਣੀ ਦੇਖੋ ਜੀ, ਸੱਭਿਆਚਾਰ ਦੇ ਨਾਲ ਸਭ ਨੂੰ ਜੋੜ ਕੇ ਰੱਖਦਾ ਹੈ। ਔਰ ਅਨੁਰਾਧਾ, ਅਗਲਾ ਬੜਾ ਹੀ ਰੰਗੀਨ ਖੱਤ ਜਿਹੜਾ ਮੇਰੇ ਹੱਥ ਦੇ ਵਿੱਚ ਆ ਗਿਆ ਹੈ, ਜੋ ਕਿ ਆਇਆ ਹੈ ਚੱਕਲਾ ਬਾਜ਼ਾਰ ਸਮਾਰਾ ਤੋਂ,
0: ਜੀ
1: ਪੱਪੂ ਰਾਜਾ ਖੁਸ਼ਦਿਲ ਸੰਗੀਤ

0: ਰਾਜਿੰਦਰ ਹਸਮੁਖ ਜਿੰਦਲ ਅਤੇ ਪੂਰਾ ਖੁਸ਼ ਦਿਲ ਪਰਿਵਾਰ ਸਾਨੂੰ ਲਿਖ ਕੇ ਭੇਜ ਰਿਹਾ ਹੈ ਜੀ ਆਪਣੀ ਫਰਮਾਇਸ਼, ਔਰ ਨਾਲ ਦੇ ਨਾਲ ਆਏ ਨੇ ਜੀ ਪਿੰਡ ਬੁਰਜ ਹਨੂੰਮਾਨਗੜ੍ਹ ਫਾਜ਼ਿਲਕਾ ਤੋਂ ਅਮਨ ਵਰਮਾ, ਰਮਨ ਵਰਮਾ, ਦਿਵਿਆਂਸ਼ ਵਰਮਾ ਅਤੇ ਡਾਕਟਰ ਮਦਨ ਲਾਲ ਵਰਮਾ
1: ਜੀ। ਅਤੇ ਮੇਰੇ ਕੋਲ ਵੀ ਜਿਹੜੇ ਖਤ ਆਏ ਨੇ ਉਹਨਾਂ ਵਿੱਚ ਫਰਮਾਇਸ਼ ਸਾਨੂੰ ਭੇਜੀ ਹੈ ਜੀ ਅਨਾਰਕਲੀ ਬਾਜ਼ਾਰ ਜਗਰਾਓਂ ਤੋਂ। ਇਹ ਫਰਮਾਇਸ਼ ਭੇਜਣ ਵਾਲੇ ਨੇ ਸੁਨੀਲ ਪਾਠਕ, ਕਮਲ ਪਾਠਕ, ਦੀਪਿਕਾ ਮਲਹੋਤਰਾ, ਆਸ਼ੀਸ਼ ਮਲਹੋਤਰਾ, ਬੇਬੀ ਗਵਿਆ ਅਤੇ ਭਾਈ ਸੁੱਚਾ ਪਾਠਕ। ਮੰਡੀ ਹਰਜੀ ਰਾਮ ਲੋੜ ਤੋਂ ਮਹੇਸ਼ ਗਰਗ, ਸੁਸ਼ਮਾ ਗਰਗ, ਜਸ਼ਨ ਗਰਗ, ਵਿਨੋਦ ਗਰਗ ਅਤੇ ਇਹਨਾਂ ਸਾਰਿਆਂ ਦੀ ਮਿਲੀ ਜੁਲੀ ਫਰਮਾਇਸ਼ 'ਤੇ ਸੁਣਦੇ ਹਾਂ ਸਤਿੰਦਰ ਸਰਤਾਜ ਦਾ ਗਾਇਆ ਇਹ ਗੀਤ।

0: ਰਾਧਾ ਸਰੋਤੇ ਇਸ ਗੀਤ ਸੁਣ ਰਹੇ ਸੀ, ਸਤਵਿੰਦਰ ਬਿੱਟੀ ਦੀ ਆਵਾਜ਼ 'ਚ ਸੁਣ ਰਹੇ ਸੀ, ਔਰ ਅਗਲੀ ਫਰਮਾਇਸ਼ ਜਿਹੜੀ ਆਈ ਹੈ ਜੀ ਮਨਮੋਹਨ ਵਾਰਿਸ ਦੇ ਗਾਏ ਗੀਤ ਲਈ ਆਈ ਹੈ, ਪਿੰਡ ਚਤਰਾ ਤਹਿਸੀਲ ਜੀਰਾ ਜ਼ਿਲ੍ਹਾ ਫਿਰੋਜ਼ਪੁਰ ਤੋਂ, ਜਗਜੀਤ ਸਿੰਘ ਚਤਰਾ, ਟੈਲ ਸਿੰਘ, ਪ੍ਰੇਮ ਭੂਸ਼ਣ ਗੁਪਤਾ, ਕੁਲਦੀਪ ਸਿੰਘ, ਅਜੀਤ ਸਿੰਘ, ਜੀਤ ਸਿੰਘ, ਬੂਟਾ ਸਿੰਘ, ਹਰਨੇਕ ਸਿੰਘ, ਗੁਰਸੇਵਕ ਸਿੰਘ, ਗੁਰਚੈਨ ਸਿੰਘ ਅਤੇ ਸੁਖਚੈਨ ਸਿੰਘ, ਔਰ ਲਿਖਾਰੀ ਸਭਾ ਦੇ ਸਾਰੇ ਮੈਂਬਰ ਸਾਹਿਬਾਨ ਜਿਹੜੇ ਬੜੇ ਪਿਆਰ ਦੇ ਨਾਲ ਸਾਡਾ ਇਹ ਪ੍ਰੋਗਰਾਮ ਸੁਣਦੇ ਨੇ। ਪਿੰਡ ਗੋਬਿੰਦਗੜ੍ਹ ਮਾਝੀਵਾਲਾ, ਸ਼੍ਰੀ ਕਰਨਪੁਰ ਤੋਂ ਅੰਮ੍ਰਿਤ ਪੜਵਾਲ, ਸਹਿਜਦੀਪ ਵੜਪਾਲ
1: ਜੀ। ਅਤੇ ਮੇਰੇ ਕੋਲ ਜਿਹੜੀ ਫਰਮਾਇਸ਼ ਆਈ ਹੈ ਉਹ ਹੈ ਜੀ ਨਰਿੰਦਰ ਮਹਿਤਾ, ਵਰਿੰਦਰ ਮਹਿਤਾ, ਗਿਰੀਰਾਜ ਮਹਿਤਾ, ਸਿਮਰਨ ਮਹਿਤਾ, ਹਨੀ ਮਹਿਤਾ, ਅਤੇ ਇਹਨਾਂ ਨੇ ਭੇਜੀ ਹੈ ਜੀ ਯੋਗਨਗਰ ਬੁਢਲਾਡਾ ਤੋਂ। ਅਤੇ ਪਿੰਡ ਮਲੋਟ ਤੋਂ ਜਗਤਾਰ ਗਿੱਲ, ਗੈਵੀ ਗਿੱਲ, ਅਮਨਦੀਪ ਗਿੱਲ, ਜਗਤਾਰ ਗਿੱਲ ਅਤੇ ਇਹਨਾਂ ਦਾ ਪੂਰਾ ਪਰਿਵਾਰ, ਅਤੇ ਇਹਨਾਂ ਸਾਰਿਆਂ ਨੇ ਫਰਮਾਇਸ਼ ਕੀਤੀ ਹੈ ਜੀ ਮਨਮੋਹਨ ਵਾਰਿਸ ਦੇ ਗੀਤ ਦੀ, ਅਤੇ ਆਓ ਸੁਣਦੇ ਹਾਂ ਇਹ ਗੀਤ।

0: ਜੀ ਜੋਤੀ ਜੀ, ਸਾਡੇ ਕੋਲ ਹੋਰ ਜਿਹੜੀਆਂ ਫਰਮਾਇਸ਼ਾਂ ਪਹੁੰਚੀਆਂ ਨੇ, ਹੈ ਨਾ, ਅਸੀਂ ਚਾਹੁੰਦੇ ਹਾਂ ਕਿ ਆਪਣੇ ਇਸ ਪ੍ਰੋਗਰਾਮ ਵਿੱਚ ਜ਼ਿਆਦਾ ਤੋਂ ਜ਼ਿਆਦਾ ਫਰਮਾਇਸ਼ਾਂ ਨੇ ਜਿਹੜੀਆਂ ਉਹਨਾਂ ਨੂੰ ਸ਼ਾਮਿਲ ਕਰੀਏ। ਸਾਡੇ ਕੋਲ ਅਗਲੀ ਫਰਮਾਇਸ਼ ਆਈ ਹੈ ਜੀ, ਅਪਰਾ ਸਿਟੀ ਤੋਂ ਰੂਪ ਲਾਲ ਪੰਚ, ਡਾਕਟਰ ਸੋਮਨਾਥ, ਸੁਭਾਸ਼, ਮਾਸਟਰ ਮੋਹਨ ਲਾਲ, ਜੀਤਾ, ਰਾਣੀ ਰਣਦੀਪ ਅਤੇ ਇਹਨਾਂ ਦਾ ਪੂਰਾ ਪਰਿਵਾਰ। ਅਤੇ ਇਹਨਾਂ ਸਾਰਿਆਂ ਨੇ ਫਰਮਾਇਸ਼ ਸਾਨੂੰ ਕੀਤੀ ਹੈ ਜੀ ਮਾਸਟਰ ਸਲੀਮ ਦੇ ਗਾਏ ਹੋਏ ਗੀਤ ਦੀ, ਅਤੇ ਇਸੇ ਗੀਤ ਦੀ ਫਰਮਾਇਸ਼ ਸਾਨੂੰ ਭੇਜੀ ਹੈ ਜੀ ਪਿੰਡ ਹੋਲਾਵਾਲੀ ਅਤੇ ਰੂਹਾਨੀ ਨਾਰੰਗ, ਮਾਨਵੀ ਨਾਰੰਗ, ਸੋਨੀਆ ਨਾਰੰਗ, ਕਿਰਨਾ, ਪਵਨ ਨਾਰੰਗ, ਰਾਮਚੰਦ, ਰਾਮ ਕੁਮਾਰ, ਰੂਪ ਰਾਣੀ, ਅੰਸ਼, ਫਰਮੋਸ਼, ਹੈਪੀ ਨਾਰੰਗ ਅਤੇ ਇਹਨਾਂ ਦਾ ਪੂਰਾ ਪਰਿਵਾਰ
1: ਜੀ। ਔਰ ਖੁਰਜਾ ਉੱਤਰ ਪ੍ਰਦੇਸ਼ ਤੋਂ ਆਏ ਨੇ ਜੀ ਤਿਲਕ ਰਾਜ ਅਰੋੜਾ, ਪ੍ਰਕਾਸ਼ ਅਰੋੜਾ, ਚੰਦਨ ਅਰੋੜਾ ਅਤੇ ਅੰਕੁਸ਼ ਅਰੋੜਾ। ਕਹਿੰਦੇ ਜੀ ਕੋਈ ਵੀ ਗੀਤ ਸਾਨੂੰ ਸੁਣਾ ਦਿਓ। ਔਰ ਮੰਡੀ ਗੋਲੂਵਾਲਾ ਰਾਜਸਥਾਨ ਵਾਲਿਆਂ ਨੇ ਵੀ ਬੜਾ ਹੀ ਰੰਗੀਨ ਖਤ ਸਾਨੂੰ ਭੇਜਿਆ ਹੋਇਆ ਹੈ ਜੀ, ਬ੍ਰਿਜ ਲਾਲ ਚੌਹਾਨ ਅਤੇ ਨੀਰਜ ਕੁਮਾਰ ਚੌਹਾਨ ਉਹਨਾਂ ਨੇ, ਮਹਿਜ ਕੇਟਰ ਨਾਭਾ ਤੋਂ ਸੋਮਦੱਤ, ਕੈਰਵ ਜੋਤੀ ਰਾਣੀ ਅਤੇ ਗੁਰਮੰਨਤ, ਇਹਨਾਂ ਦੀ ਸਭ ਦੀ ਫਰਮਾਇਸ਼ 'ਤੇ ਸੁਣਦੇ ਹਾਂ ਜੀ ਮਾਸਟਰ ਸਲੀਮ ਦੀ ਆਵਾਜ਼ 'ਚ ਗੀਤ
0: ਜੀ।

0: ਜੀ ਵਾਕਈ ਜੋਤੀ ਜੀ, ਕੁੜੀਆਂ ਪੰਜਾਬ ਦੀਆਂ ਕਿਸੇ ਗੱਲੋਂ ਘੱਟ ਨਹੀਂ ਹੈ। ਪਿੱਛੇ ਜਿਹੜੇ ਨਤੀਜੇ ਆਏ ਆ ਉਹਨਾਂ ਤੋਂ ਇਹ ਗੱਲ ਸਾਬਿਤ ਹੋ ਜਾਂਦੀ ਕਿ ਵਾਕਈ ਕੁੜੀਆਂ ਮੱਲਾਂ ਮਾਰਦੀਆਂ ਨੇ
1: ਜੀ
0: ਜੀ। ਅਤੇ ਸਾਡੇ ਕੋਲ ਅਗਲੀ ਫਰਮਾਇਸ਼ ਆਈ ਹੈ ਜੀ, ਬਾਘਾ ਪੁਰਾਣਾ ਤੋਂ ਸਤਨਾਮ ਸਿੰਘ ਰੱਖੜਾ, ਅਮਰਜੀਤ ਕੌਰ ਰੱਖੜਾ, ਤੇਗ ਫਤਿਹ ਸਿੰਘ, ਜਸਗੁਣ ਰੱਖੜਾ। ਅਤੇ ਅਗਲੀ ਫਰਮਾਇਸ਼ ਸਾਨੂੰ ਇਹ ਭੇਜੀ ਹੈ ਜੀ, ਪਿੰਡ ਕੁੜਿਆਣਾ ਜ਼ਿਲ੍ਹਾ ਫਾਜ਼ਿਲਕਾ ਤੋਂ ਭੇਜਣ ਵਾਲੇ ਨੇ ਮਲਕੀਤ ਸਿੰਘ ਕੁੜਿਆਣਾ, ਮਨਜੀਤ ਕੌਰ, ਦੀਪਿੰਦਰ ਸਿੰਘ, ਗੁਰਸ਼ਬਦ ਜੀਤ ਸਿੰਘ ਅਤੇ ਇਹਨਾਂ ਦਾ ਪੂਰਾ ਪਰਿਵਾਰ। ਮੁੱਲਾਪੁਰ ਦਾਖਾਂ ਮੰਡੀ ਤੋਂ ਬਿੱਟੂ ਜੈਨ, ਮੱਟੂ ਜੈਨ, ਰਕੇਸ਼ ਜੈਨ, ਅਰੁਣਾ ਜੈਨ, ਅਰਿਹੰਤ ਜੈਨ, ਸੁਰਭੀ ਜੈਨ, ਰਸ਼ਮੀ ਜੈਨ, ਨੀਲਮ ਜੈਨ, ਦੀਪਕ ਜੈਨ, ਗੌਤਮ ਜੈਨ, ਬਨੀਤਾ ਜੈਨ ਅਤੇ ਸਾਰਿਕਾ ਜੈਨ।
1: ਔਰ ਇਸੇ ਗੀਤ ਦੀ ਫਰਮਾਇਸ਼ ਹੈ ਨਹਿਰ ਕਿਨਾਰੇ ਢਾਣੀ ਫਤਿਹਵਾਲੀ ਤੋਂ ਰਾਮ ਸਿੰਘ ਰਪਾਲ, ਖੁਸ਼ਦੀਪ ਕੌਰ ਰਪਾਲ।

0: ਨਸੀਬ ਕੌਰ ਰਪਾਲ ਅਤੇ ਪੂਰੇ ਫੈਮਿਲੀ, ਮੱਖੂ ਫਿਰੋਜ਼ਪੁਰ ਤੋਂ ਬਿੱਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ ਅਤੇ ਮੁਨੀਸ਼ ਬਜਾਜ, ਔਰ ਇਹਨਾਂ ਨੇ ਫਰਮਾਇਸ਼ ਕੀਤੀ ਹੈ ਜੀ ਅਨੁਰਾਧਾ ਪੌਡਵਾਲ ਅਤੇ ਮਹਿੰਦਰ ਕਪੂਰ ਦੇ ਗਾਏ ਗੀਤ ਦੀ
1: ਜੀ।

0: ਜੀ ਜੋਤੀ ਜੀ, ਸਾਡੇ ਕੋਲ ਅਗਲੀ ਫਰਮਾਇਸ਼ ਹੈ ਜਿਹੜੀ ਪਹੁੰਚੀ ਹੈ ਪਿੰਡ ਥਾਣਾ ਜ਼ਿਲ੍ਹਾ ਬਠਿੰਡਾ ਤੋਂ। ਹਰਜਿੰਦਰ ਸ਼ਿੰਦਾ, ਜਸਬੀਰ, ਰੇਖਾ, ਗਗਨ, ਸੋਨੀ, ਸੀਤਾ ਅਤੇ ਗੀਤਾ ਕੋਟਲੀ ਕਲਾਂ ਪੰਜਾਬ ਤੋਂ, ਯਾਦਵਿੰਦਰ ਸਿੰਘ, ਸੁਖਵਿੰਦਰ ਸਿੰਘ, ਰਵਿੰਦਰ ਸਿੰਘ, ਮਨਜੀਤ ਸਿੰਘ, ਗੁਰਜੋਤ ਸਿੰਘ, ਅਤੇ ਇਹਨਾਂ ਨੇ ਫਰਮਾਇਸ਼ ਕੀਤੀ ਹੈ ਜੀ ਜੋਤਿਕਾ ਤਾਂਗੜੀ ਦੇ
1: ਜੀ।
0: ਗੀਤ ਦੀ।
1: ਔਰ ਇਸੇ ਗੀਤ ਦੀ ਫਰਮਾਇਸ਼ ਆਦਰਸ਼ ਨਗਰ ਮਲੋਟ ਤੋਂ ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼ ਸ਼ਰਮਾ, ਮੈਂਡੀ ਸ਼ਰਮਾ, ਸੌਰਵ ਸ਼ਰਮਾ, ਸ਼ਾਇਨਾ ਸ਼ਰਮਾ ਅਤੇ ਨਿਵਾਨ ਸ਼ਰਮਾ, ਅਲਿਕਾ ਡੱਬਵਾਲੀ ਤੋਂ ਬਸੰਤ ਸਿੰਘ ਚੰਨ, ਰਾਜਕੁਮਾਰ ਸੁਨੀਤਾ ਅਤੇ ਕੁਲਦੀਪ ਗਾਂਧੀ। ਆਓ ਸੁਣਦੇ ਹਾਂ ਜੀ ਇਹਨਾਂ ਸਭ ਦੀ ਰਲੀ ਮਿਲੀ ਫਰਮਾਇਸ਼ ਅਤੇ ਜੋਤਿਕਾ ਟਾਂਗਰੀ ਦੀ ਆਵਾਜ਼ 'ਚ ਗੀਤ।
2: ਕੁੜੇ ਮੈਨੂੰ ਵੀ ਆਪਦਾ ਗੀਤ ਸੁਣਾ ਦਿਓ।
3: ਨਾ।

0: ਸਾਨੂੰ ਖਤ ਲਿਖਦੇ ਰਹਿਣ, ਅਤੇ ਉਸਦੇ ਲਈ ਅਸੀਂ ਆਪਣਾ ਪਤਾ ਦੱਸ ਦਈਏ। ਇੰਚਾਰ ਪ੍ਰੋਗਰਾਮ ਵਸਦੇ ਵਿਹੜੇ ਮਾਰਫਤ ਸਟੇਸ਼ਨ ਡਾਇਰੈਕਟਰ ਆਕਾਸ਼ਵਾਣੀ ਜਲੰਧਰ 1440001। ਸਾਡੇ ਸਰੋਤੇ ਆਪਣੀਆਂ ਫਰਮਾਇਸ਼ਾਂ ਸਾਨੂੰ ਇਸ ਪਤੇ 'ਤੇ ਜ਼ਰੂਰ ਭੇਜਣ, ਔਰ
1: ਬਿਲਕੁਲ
0: ਇਹਨਾਂ
1: ਜੀ
0: ਦੀ ਫਰਮਾਇਸ਼ ਅਸੀਂ ਜ਼ਰੂਰ ਪੂਰੀ ਕਰਾਂਗੇ
1: ਜੀ। ਔਰ ਹੁਣ ਸਮਾਂ ਹੋ ਗਿਆ ਹੈ ਜੀ ਇਜਾਜ਼ਤ ਲੈਣ ਦਾ, ਸੋ ਅੱਜ ਦਾ ਵਸਦੇ ਵਿਹੜੇ ਪ੍ਰੋਗਰਾਮ ਖਤਮ ਕਰਨ ਦੀ ਮੈਨੂੰ ਜੋਤੀ ਨੂੰ
0: ਅਤੇ ਮੈਨੂੰ ਅਨੁਰਾਧਾ ਨੂੰ ਦਿਓ ਇਜਾਜ਼ਤ।
1: ਨਮਸਕਾਰ।

0: ਜੀ ਅਨੁਰਾਧਾ, ਮਨ ਤਾਂ ਸਾਡਾ ਵੀ ਇਹੀ ਕਰਦਾ ਹੈ ਕਿ ਇਹ ਸਿਲਸਿਲਾ ਇਸੇ ਤਰ੍ਹਾਂ ਚੱਲਦਾ ਰਹੇ, ਗੀਤ ਸੰਗੀਤ ਅਸੀਂ ਸਾਂਝਾ ਕਰਦੇ ਰਹੀਏ ਆਪਣੇ ਸਰੋਤਿਆਂ ਦੇ ਨਾਲ
1: ਜੀ।
0: ਲੇਕਿਨ ਸਮਾਂ ਜਿਹੜਾ ਹੈ ਨਾ ਉਹ ਸਾਨੂੰ ਇਜਾਜ਼ਤ ਨਹੀਂ ਦਿੰਦਾ
1: ਜੀ, ਬਿਲਕੁਲ, ਪਰ ਇਸ ਗੱਲ ਦੀ ਇਜਾਜ਼ਤ ਜ਼ਰੂਰ ਦਿੰਦਾ ਹੈ ਕਿ ਸਾਡੇ ਸਰੋਤੇ

ਆਪਣੀ ਦੂਜੀ ਸਭਾ ਤੇ ਪ੍ਰੋਗਰਾਮਸ ਲੈ ਕੇ ਆਵਾਂਗੇ ਸ਼ਾਮ 4 ਵਜੇ ਤੇ 4 ਵਜੇ ਹੋਣਗੇ ਮੁੱਖ ਸਮਾਚਾਰ। ਸਮਾਚਾਰਾਂ ਤੋਂ ਬਾਅਦ 4:02 ਤੇ ਖੇਡ ਜਗਤ ਦੀਆਂ ਗਤੀਵਿਧੀਆਂ ਤੇ ਜਾਣਕਾਰੀਆਂ ਦੇਵਾਂਗੇ ਤੁਹਾਨੂੰ ਪ੍ਰੋਗਰਾਮ ਖੇਡ ਸੰਸਾਰ ਵਿੱਚ।

ਸ਼ਾਮ 4:30 ਤੁਹਾਨੂੰ ਲੈ ਚੱਲਾਂਗੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ ਅਤੇ 5:30 ਸਰਵਣ ਕਰੋਗੇ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ।

ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ ਲੈ ਕੇ ਆਵਾਂਗੇ। ਅੱਜ ਇਸ ਪ੍ਰੋਗਰਾਮ 'ਚ ਆਕਾਸ਼ਵਾਣੀ ਜਲੰਧਰ ਦੀ ਸਥਾਪਨਾ 'ਤੇ ਪ੍ਰੋਗਰਾਮ ਪ੍ਰਸਾਰਿਤ ਕੀਤਾ ਜਾਏਗਾ। ਇਸ ਤੋਂ ਇਲਾਵਾ ਫਸਲਾਂ 'ਚ ਪਾਣੀ ਪ੍ਰਬੰਧਨ, ਇਸ ਵਿਸ਼ੇ 'ਤੇ ਜਾਣਕਾਰੀ ਦੇਣਗੇ ਵਿਨੇ ਕੁਮਾਰ।

ਅੱਜ 8:15 ਸੁਰਸਰੀਤਾ ਪ੍ਰੋਗਰਾਮ ਚ ਹਰਮੇਸ਼ ਰੰਗੀਲਾ ਤੇ ਸਾਥੀਆਂ ਪਾਸੋਂ ਕਵਾਲੀਆਂ ਸੁਣੋਗੇ। ਰਾਤ 9:15 ਪ੍ਰੋਗਰਾਮ ਸੁਣੋਗੇ ਸਪੋਟ ਲਾਈਟ, ਤੇ ਰਾਤ ਚਿਤਰਾ ਭਾਰਤੀ ਇਹ ਪ੍ਰੋਗਰਾਮ ਸੁਣੋਗੇ ਰਾਤ 9:30।

0: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਦਿਨ ਦੇ 1:10 ਵਜ ਰਹੇ ਨੇ। ਆਓ ਸੁਣਦੇ ਹਾਂ ਪ੍ਰਦੇਸ਼ਿਕ ਸਮਾਚਾਰ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਗੁਰਵਿੰਦਰ ਸਿੰਘ ਸਹੋਤਾ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ। ਪੰਜਾਬ ਪੁਲਿਸ ਨੇ ਉੱਤਰੀ ਭਾਰਤ ਦੇ ਸਭ ਤੋਂ ਵੱਡੇ ਸਾਈਬਰ ਧੋਖਾਧੜੀ ਗਰੋਹਾਂ ਵਿੱਚੋਂ ਇੱਕ ਦਾ ਪਰਦਾਫਾਸ਼ ਕਰਦਿਆਂ ਲੁਧਿਆਣਾ ਅਤੇ ਹੋਰ ਥਾਵਾਂ ਤੋਂ 132 ਲੋਕਾਂ ਨੂੰ ਗ੍ਰਿਫਤਾਰ ਕੀਤਾ ਏ। ਦੋਸ਼ੀ ਕਥਿਤ ਤੌਰ 'ਤੇ ਜਾਅਲੀ ਕਾਲ ਸੈਂਟਰ ਚਲਾ ਰਹੇ ਸਨ, ਜੋ ਪੋਪ ਅਪ ਘੁਟਾਲਿਆਂ, ਰਿਮੋਟ ਐਕਸੈਸ ਟੂਲਸ ਅਤੇ ਜਾਅਲੀ ਬੈਂਕ ਸੁਰੱਖਿਆ ਅਲਰਟ ਰਾਹੀਂ ਵਿਦੇਸ਼ੀ ਨਾਗਰਿਕਾਂ ਸਮੇਤ ਪੀੜਤਾਂ ਨੂੰ ਨਿਸ਼ਾਨਾ ਬਣਾਉਂਦੇ ਸਨ। ਇਸ ਬਾਰੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਕਿਹਾ ਕਿ ਪੁਲਿਸ ਨੇ ਦੋਸ਼ੀਆਂ ਤੋਂ 1,07,00,000 ਰੁਪਏ ਨਕਦ, 98 ਲੈਪਟੋਪ, 229 ਮੋਬਾਈਲ ਫੋਨ ਅਤੇ 19 ਲਗਜ਼ਰੀ ਵਾਹਨ ਜ਼ਬਤ ਕੀਤੇ ਨੇ। ਗ੍ਰਿਫਤਾਰ ਕੀਤੇ ਗਏ ਵਿਅਕਤੀ ਦਿੱਲੀ, ਗੁਰੂਗ੍ਰਾਮ, ਦੇਹਰਾਦੂਨ ਅਤੇ ਦੱਖਣੀ ਭਾਰਤ ਤੋਂ ਨੇ। ਅਧਿਕਾਰੀਆਂ ਨੇ ਕਿਹਾ ਕਿ ਗਰੋਹ ਖਾਤਿਆਂ ਵਿੱਚ ਪੈਸੇ ਟ੍ਰਾਂਸਫਰ ਕਰਨ ਲਈ ਬੈਂਕ ਅਧਿਕਾਰੀਆਂ ਦਾ ਰੂਪ ਧਾਰਨ ਕਰ ਲੈਂਦਾ ਸੀ। ਇਸ ਸੰਬੰਧੀ ਹੋਰ ਜਾਂਚ ਜਾਰੀ ਏ। ਗੁਰਦਾਸਪੁਰ ਵਿਖੇ SDM ਦੀ ਸੇਵਾ ਨਿਭਾ ਰਹੇ PCS ਅਧਿਕਾਰੀ ਅਨੁਪ੍ਰੀਤ ਕੌਰ ਰੰਧਾਵਾ ਨੂੰ ਅੱਜ ਸਵੇਰੇ ਪੱਟੀ ਪੁਲਿਸ ਵੱਲੋਂ ਹਿਰਾਸਤ ਵਿੱਚ ਲਿਆ ਗਿਆ ਏ। ਸਾਡੇ ਪੱਤਰਕਾਰ ਅਨੁਸਾਰ ਇਸ ਮਾਮਲੇ ਨੂੰ ਜੰਮੂ ਕਸ਼ਮੀਰ ਰਾਜਸਥਾਨ ਹਾਈਵੇ ਲਈ ਐਕੁਆਇਰ ਕੀਤੀ ਜ਼ਮੀਨ ਵਿੱਚ ਹੋਏ ਗਬਨ ਨਾਲ ਜੋੜ ਕੇ ਦੇਖਿਆ ਜਾ ਰਿਹਾ ਏ। SDM ਰੰਧਾਵਾ 'ਤੇ 1,63,00,000 ਰੁਪਏ ਦੇ ਗਬਨ ਦਾ ਕੇਸ ਚੱਲ ਰਿਹਾ ਸੀ। ਸੂਤਰਾਂ ਅਨੁਸਾਰ SDM ਅਨੁਪ੍ਰੀਤ ਕੌਰ ਰੰਧਾਵਾ ਨੂੰ ਪੱਟੀ ਪੁਲਿਸ ਵੱਲੋਂ ਸਵੇਰੇ ਉਹਨਾਂ ਦੇ ਸਰਕਾਰੀ ਘਰ ਤੋਂ ਹਿਰਾਸਤ ਵਿੱਚ ਲਿਆ ਗਿਆ। ਮੁੱਖ ਚੋਣ ਅਧਿਕਾਰੀ ਅਨੰਤਤਾ ਮਿੱਤਰਾ ਵੱਲੋਂ ਵਿਸ਼ੇਸ਼ ਤੀਬਰ ਸੋਧ SIR ਸੰਬੰਧੀ ਕੱਲ੍ਹ ਪੰਜਾਬ ਦੀਆਂ ਰਜਿਸਟਰਡ ਅਤੇ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਪ੍ਰਤੀਨਿਧੀਆਂ ਨਾਲ ਮੀਟਿੰਗ ਕੀਤੀ ਗਈ। ਇਸ ਦੌਰਾਨ ਉਹਨਾਂ ਅਪੀਲ ਕੀਤੀ ਕਿ ਸਿਆਸੀ ਪਾਰਟੀਆਂ SIR ਸੰਬੰਧੀ ਬੂਥ ਲੈਵਲ ਏਜੰਟਾਂ BLA ਦੀਆਂ ਨਿਯੁਕਤੀਆਂ ਜਲਦ ਤੋਂ ਜਲਦ ਕਰਨ, ਤਾਂ ਜੋ BLAs ਨੂੰ BLOs ਦੇ ਨਾਲ ਹੀ ਸਮਾਂ ਰਹਿੰਦਿਆਂ ਟ੍ਰੇਨਿੰਗ ਦਿੱਤੀ ਜਾ ਸਕੇ। ਉਹਨਾਂ ਕਿਹਾ ਕਿ BLAs ਦੀ ਭੂਮਿਕਾ ਬਹੁਤ ਅਹਿਮ ਏ ਅਤੇ SIR ਦੇ ਹਰੇਕ ਪੜਾਅ ਉੱਤੇ BLO ਵੱਲੋਂ BLA ਨਾਲ ਜਾਣਕਾਰੀਆਂ ਸਾਂਝੀਆਂ ਕੀਤੀਆਂ ਜਾਣਗੀਆਂ, ਤਾਂ ਜੋ ਇਸ ਸਾਰੀ ਪ੍ਰਕਿਰਿਆ ਦੀ ਪਾਰਦਰਸ਼ਤਾ ਬਰਕਰਾਰ ਰਹੇ। ਉਹਨਾਂ ਰਾਜਨੀਤਿਕ ਪਾਰਟੀਆਂ ਨੂੰ ਕਿਹਾ ਕਿ BLA ਦੀ ਨਿਯੁਕਤੀ ਸੰਬੰਧੀ ਵੀ ਪ੍ਰਕਿਰਿਆ ਨੂੰ ਜਲਦ ਮੁਕੰਮਲ ਕਰ ਲਿਆ ਜਾਵੇ। ਸ਼੍ਰੀਮਤੀ ਮਿੰਦਰਾ ਨੇ ਕਿਹਾ ਕਿ SIR ਦੀ ਸਮੁੱਚੀ ਪ੍ਰਕਿਰਿਆ ਦੌਰਾਨ ਦਫ਼ਤਰ ਮੁੱਖ ਚੋਣ ਦਫ਼ਤਰ ਪੰਜਾਬ ਰਾਜ ਦੀਆਂ ਰਾਜਨੀਤਿਕ ਪਾਰਟੀਆਂ ਨਾਲ ਲਗਾਤਾਰ ਸੰਪਰਕ ਵਿੱਚ ਰਹੇਗਾ। ਇਸ ਮੌਕੇ ਉਹਨਾਂ ਵੋਟ ਸੰਬੰਧੀ ਅਧਿਕਾਰੀ ਬਾਰੇ ਵੀ ਰਾਜਨੀਤਿਕ ਪਾਰਟੀਆਂ ਨੂੰ ਜਾਣੂ ਕਰਵਾਇਆ। ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਸ੍ਰੀ ਮੁਕਤਸਰ ਸਾਹਿਬ ਦੇ ਅਬੁਲ ਖੁਰਾਣਾ ਵਿਖੇ 6,50,00,000 ਰੁਪਏ ਦੀ ਲਾਗਤ ਵਾਲੇ ਕੰਕਰੀਟ ਲਾਈਨਿੰਗ ਪ੍ਰੋਜੈਕਟ ਦਾ ਉਦਘਾਟਨ ਕੀਤਾ। ਇਸ ਮੌਕੇ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਟੇਲਾਂ 'ਤੇ ਪੈਂਦੀਆਂ ਜ਼ਮੀਨਾਂ ਦੇ ਕਿਸਾਨਾਂ ਨੂੰ ਸਿੰਚਾਈ ਲਈ ਪੂਰਾ ਪਾਣੀ ਉਪਲਬਧ ਕਰਵਾਇਆ ਜਾ ਰਿਹਾ ਏ। ਉਹਨਾਂ ਕਿਹਾ ਕਿ ਕਿਸਾਨਾਂ ਲਈ ਨਹਿਰੀ ਪਾਣੀ ਦੀ ਸਮਰੱਥਾ ਵਧਾਉਣ ਲਈ 15,000 ਕਿਲੋਮੀਟਰ ਤੋਂ ਵੱਧ ਨਹਿਰਾਂ, ਰਜ਼ਬਾਹੇ, ਕੱਸੀਆਂ ਨੂੰ ਪੱਕਾ ਕਰਕੇ ਜ਼ਮੀਨ ਤੋਂ ਪਾਈਪਾਂ ਪਾਈਆਂ ਗਈਆਂ ਨੇ। ਉਹਨਾਂ ਦੱਸਿਆ ਕਿ ਖੇਤੀਬਾੜੀ ਲਈ ਜਿੱਥੇ ਪਹਿਲਾਂ 33% ਪਾਣੀ ਮਿਲਦਾ ਸੀ, ਉੱਥੇ ਹੁਣ ਸਿੰਚਾਈ ਵਿਭਾਗ ਦੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਲਿਆਉਣ ਨਾਲ 75% ਪਾਣੀ ਉਪਲਬਧ ਹੋਣਾ ਸ਼ੁਰੂ ਹੋ ਗਿਆ ਏ। ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਅਬੋਹਰ ਅਤੇ ਫਾਜ਼ਿਲਕਾ ਇਲਾਕਿਆਂ 'ਤੇ ਟੈਲਾਂ 'ਤੇ ਪੈਂਦੇ ਪਿੰਡਾਂ ਤੱਕ ਪਾਣੀ ਪੂਰੀ ਮਾਤਰਾ ਵਿੱਚ ਪਹੁੰਚਾਇਆ ਜਾ ਰਿਹਾ ਏ। ਹੁਸ਼ਿਆਰਪੁਰ ਦੇ ਨੇੜਲੇ ਪਿੰਡ ਚੱਕ ਸਮਾਣਾ ਵਿਖੇ ਬੀਤੇ ਦਿਨ ਬੋਰਵੈਲ 'ਚ ਡਿੱਗੇ 4 ਸਾਲਾ ਬੱਚੇ ਨੂੰ ਕਰੀਬ 9 ਘੰਟਿਆਂ ਦੀ ਭਾਰੀ ਮੁਸ਼ੱਕਤ ਤੋਂ ਬਾਅਦ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਏ। ਬੱਚੇ ਗੁਰਕਰਨ ਸਿੰਘ, ਪੁੱਤਰ ਹਰਿੰਦਰ ਅਤੇ ਆਸ਼ਾ, ਜੋ ਕਿ ਮਜ਼ਦੂਰੀ ਕਰਦੇ ਨੇ, ਰਾਤ ਕਰੀਬ 12:40 ਦੇ ਕਰੀਬ ਬੋਰਵੈਲ ਵਿੱਚੋਂ ਬਾਹਰ ਕੱਢਿਆ ਗਿਆ ਅਤੇ ਤੁਰੰਤ ਮੈਡੀਕਲ ਜਾਂਚ ਲਈ ਹਸਪਤਾਲ ਲਿਜਾਇਆ ਗਿਆ। ਡਿਪਟੀ ਕਮਿਸ਼ਨਰ ਅਸ਼ਕਾ ਜੈਨ ਅਤੇ SSP ਸੰਦੀਪ ਕੁਮਾਰ ਮਲਿਕ ਨੇ ਬਚਾਅ ਕਾਰਜਾਂ ਦੀ ਅਗਵਾਈ ਕੀਤੀ ਅਤੇ ਆਪਰੇਸ਼ਨ ਸਫਲ ਬਣਾਉਣ ਲਈ ਬਚਾਅ ਟੀਮਾਂ ਦੀ ਭਰਵੀਂ ਸ਼ਲਾਘਾ ਕੀਤੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸ਼ਾਮ 4 ਦੇ ਕਰੀਬ ਇਹ ਘਟਨਾ ਵਾਪਰੀ ਅਤੇ ਸੂਚਨਾ ਮਿਲਣ 'ਤੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ 'ਤੇ ਪਹੁੰਚ ਗਏ। ਉਹਨਾਂ ਦੱਸਿਆ ਕਿ ਗੁਰਕਰਨ ਆਪਣੇ ਘਰ ਦੇ ਨਾਲ ਲੱਗਦੇ ਖੁੱਲ੍ਹੇ ਬੋਰਵੈਲ ਜਾਂ ਡਿੱਗਾ ਸੀ। ਉਹਨਾਂ ਦੱਸਿਆ ਕਿ ਬੋਰਵੈਲ ਦੇ ਬਿਲਕੁਲ ਨਾਲ 30 ਫੁੱਟ ਤੋਂ ਜ਼ਿਆਦਾ ਡੂੰਘਾ ਟੋਇਆ ਪੁੱਟਣ ਤੋਂ ਬਾਅਦ ਬਚਾਅ ਟੀਮਾਂ ਵੱਲੋਂ ਬੋਰ ਦੇ ਨਾਲ ਬਣਾਏ ਗਏ ਇੱਕ ਤੰਗ ਰਾਹ ਰਾਹੀਂ ਸ਼ਾਪ ਤੱਕ ਪਹੁੰਚ ਕਰਕੇ ਕਾਫੀ ਜੱਦੋਜਹਿਦ ਤੋਂ ਬੱਚੇ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਸਿਹਤ ਵਿਭਾਗ ਜ਼ਿਲ੍ਹਾ ਮੋਹਾਲੀ ਵੱਲੋਂ ਡੇਂਗੂ ਵਿਰੁੱਧ ਜਾਗਰੂਕਤਾ ਰੈਲੀ

0: ਦਿੱਤੀ ਗਈ। ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾਕਟਰ ਗਿਰੀਸ਼ ਡੋਗਰਾ ਨੇ ਰੈਲੀ ਨੂੰ ਫੇਜ਼ 3B1 ਦੇ ਸਰਕਾਰੀ ਸਕੂਲ ਤੋਂ ਰਵਾਨਾ ਕੀਤਾ, ਜਿਸ ਵਿੱਚ ਸਿਹਤ ਕਾਮਿਆਂ ਅਤੇ ਨਰਸਿੰਗ ਕਾਲਜਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਰੈਲੀ ਦੌਰਾਨ ਜਿੱਥੇ ਲੋਕਾਂ ਨੂੰ ਡੇਂਗੂ ਬੁਖਾਰ ਤੋਂ ਬਚਣ ਦਾ ਹੋਕਾ ਦਿੱਤਾ ਗਿਆ, ਉੱਥੇ ਲੋਕਾਂ ਨੂੰ ਡੇਂਗੂ ਦੇ ਲੱਛਣਾਂ, ਕਾਰਨਾਂ, ਬਚਾਅ ਅਤੇ ਇਲਾਜ ਸੰਬੰਧੀ ਪੈਂਫਲੇਟ ਵੰਡੇ ਗਏ। ਰੈਲੀ ਦੌਰਾਨ ਜ਼ਿਲ੍ਹਾ ਐਪੀਡੋਮੋਲੋਜਿਸਟ ਡਾਕਟਰ ਅਨਾਮਿਕਾ ਸੋਨੀ ਨੇ ਕਿਹਾ ਕਿ ਸਿਵਲ ਸਰਜਨ ਡਾਕਟਰ ਸੰਗੀਤਾ ਜੈਨ ਦੇ ਨਿਰਦੇਸ਼ਾਂ 'ਤੇ ਕੱਢੀ ਗਈ ਰੈਲੀ ਦਾ ਮਕਸਦ ਲੋਕਾਂ ਨੂੰ ਇਸ ਮਾਰੂ ਬੁਖਾਰ ਬਾਬਤ ਜਾਗਰੂਕ ਵਧਾਉਣਾ ਹੈ। ਉਹਨਾਂ ਕਿਹਾ ਕਿ ਡੇਂਗੂ ਬੁਖਾਰ ਤੋਂ ਬਚਾਅ ਦਾ ਇੱਕੋ ਇੱਕ ਕਾਰਗਰ ਤਰੀਕਾ ਹੈ ਕਿ ਕਿਸੇ ਵੀ ਥਾਂ ਪਾਣੀ ਖੜ੍ਹਾ ਨਾ ਹੋਣ ਦਿੱਤਾ ਜਾਵੇ। ਉਹਨਾਂ ਕਿਹਾ ਕਿ ਡੇਂਗੂ ਦਾ ਸੀਜ਼ਨ ਆਮ ਤੌਰ 'ਤੇ ਜੁਲਾਈ ਤੋਂ ਨਵੰਬਰ ਤੱਕ ਮੰਨਿਆ ਜਾਂਦਾ ਹੈ, ਇਸ ਲਈ ਇਹਨਾਂ ਦਿਨਾਂ ਵਿੱਚ ਵਧੇਰੇ ਚੌਕਸ ਰਹਿਣ ਦੀ ਲੋੜ ਹੈ। ਇਸਦੇ ਨਾਲ ਹੀ ਪ੍ਰਾਦੇਸ਼ਿਕ ਖਬਰਾਂ ਖਤਮ ਹੋਈਆਂ। ਸਾਡਾ ਐਕਸ ਹੈਂਡਲੇ @AIR_RNU ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ 1:40 'ਤੇ। ਨਮਸਕਾਰ।
1: ਮੀਡੀ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਦਿਨ ਦੇ 1:15 ਵੱਜ ਰਹੇ ਨੇ ਅਤੇ ਆਓ ਸੁਣਦੇ ਹਾਂ ਪ੍ਰੋਗਰਾਮ ਫੌਜੀ ਵੀਰਾਂ ਲਈ।

ਫੌਜੀ ਵੀਰੋ ਜੈ ਹਿੰਦ। ਤੁਹਾਡੇ ਵਾਸਤੇ ਪ੍ਰੋਗਰਾਮ ਲੈ ਕੇ ਹਾਜ਼ਰ ਹੈ ਤੁਹਾਡੀ ਦੋਸਤ ਵੀਨਸ। ਇਸ ਪ੍ਰੋਗਰਾਮ ਵਿੱਚ ਤੁਸੀਂ ਸੁਣੋਗੇ ਕੁਝ ਹਿੰਦੀ ਫਿਲਮੀ ਗੀਤ, ਜੋ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਇਸ ਗੀਤ ਦੇ ਨਾਲ।

0: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਫੌਜੀ ਵੀਰਾਂ ਲਈ। ਪ੍ਰੋਗਰਾਮ ਹਜੇ ਜਾਰੀ ਹੈ, ਸਮਾਂ ਹੋ ਰਿਹਾ ਔਰ ਛੋਟਾ ਜਿਹਾ ਅੰਤਰਾਲ ਤੋਂ ਬਾਅਦ ਪ੍ਰੋਗਰਾਮ ਲੈ ਕੇ ਇੱਕ ਵਾਰੀ ਫਿਰ ਤੋਂ ਹਾਜ਼ਰ ਹੋਵਾਂਗੇ।
1: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
2: एक जमाने से कहानी है सुना रही आकाशवाणी, फिर आया एंटरटेनमेंट का रेवोल्यूशन, जब कोने कोने पहुंचा दूरदर्शन। कहानी नहीं बदली, स्टाइल गया है बदल। जो कहानियां हम सुनते आए देखते आए, अब वही वैसी ही कहानी सुनाएगा डिजिटल।
3: डाउनलोड वेव्स OTT ऐप नाउ एंड वॉच फॉर फ्री।

0: ਨਿਹਾਲ ਮੈਂ ਮਰ ਜਾ। ਲੋਕੀ ਕਹਿੰਦੇ ਆ ਭੂਆ ਤੇਰੇ ਰੇਡੀਓ ਹਾਲੇ ਵੀ ਜਵਾਨ ਹੈ। ਮੈਂ ਵੀ ਕਿੱਦਾਂ ਦੀਆਂ ਗੱਲਾਂ ਕਰਦੀ ਆ, ਕਿਸੇ ਨੇ ਸੁਣ ਲਿਆ ਉਹਨਾਂ ਨੇ ਕਹਿਣਾ ਭੂਆ ਕਿੱਡੀ ਸ਼ੈਤਾਨ ਹੈ।
1: 90 ਸਾਲਾਂ ਦਾ ਸੋਹਣਾ ਸਫ਼ਰ ਆਕਾਸ਼

ਕੀ ਕਿਹਾ? ਕੀ ਕਿਹਾ? ਤੁਹਾਡੀ ਲੋਟਰੀ ਨਿਕਲੀ ਹੈ, ਟਿਕਟ ਖਰੀਦੀ ਸੀ? ਨਹੀਂ? ਅੱਛਾ, ਤੁਹਾਨੂੰ ਫੋਨ ਆਇਆ ਕਿ ਤੁਹਾਡਾ ਨੰਬਰ ਸ਼ਾਰਟ ਲਿਸਟ ਕੀਤਾ ਗਿਆ ਤੇ ਹੁਣ ਆਧਾਰ ਨੰਬਰ, ਪੈਨ ਨੰਬਰ ਤੇ ਅਕਾਊਂਟ ਨੰਬਰ ਦੇ ਕੇ ਪੈਸੇ ਤੁਹਾਡੇ ਖਾਤੇ ਵਿੱਚ ਪੈ ਜਾਣੇ ਨੇ। ਰੁਕੋ, ਅਜਿਹਾ ਨਾ ਕਰਨਾ, ਇਹ ਧੋਖਾ ਹੋ ਸਕਦਾ ਤੁਹਾਡੀ ਨਿੱਜੀ ਜਾਣਕਾਰੀ ਚੁਰਾਉਣ ਦਾ। ਚੌਕਸ ਰਹੋ, ਜਾਗਰੂਕ ਬਣੋ, ਕਦੇ ਵੀ ਬਿਨਾਂ ਸੋਚੇ ਸਮਝੇ ਆਪਣੀ ਨਿੱਜੀ ਜਾਣਕਾਰੀ ਕਿਸੇ ਨਾਲ ਸਾਂਝੀ ਨਾ ਕਰੋ।

0: ਕਵਿਤਾ ਕ੍ਰਿਸ਼ਨਮੂਰਤੀ ਤੇ ਉਦਿਤ ਨਾਰਾਇਣ ਦੀ ਆਵਾਜ਼ ਵਿੱਚ ਤੁਸੀਂ ਸੁਣ ਰਹੇ ਸੀ ਮੋਰਾ ਫਿਲਮ 'ਚ ਲਿਆ ਗਿਆ ਗੀਤ। ਤੁਸੀਂ ਸੁਣ ਰਹੇ ਹੋ ਫੌਜੀ ਵੀਰਾਂ ਲਈ ਪ੍ਰੋਗਰਾਮ, ਪ੍ਰੋਗਰਾਮ ਹਜੇ ਜਾਰੀ ਹੈ। ਸਮਾਂ ਹੋ ਰਿਹਾ ਹੁਣ ਤੋਂ ਕੁਝ ਹੀ ਪਹਿਲਾਂ ਬਾਅਦ 1:40 ਅਤੇ ਤੁਸੀਂ ਸੁਣੋਗੇ ਪੰਜਾਬੀ 'ਚ ਖਬਰਾਂ ਅਤੇ 1:50 ਅਤੇ ਉਰਦੂ 'ਚ ਸਮਾਚਾਰ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਚੰਚਲ ਸ਼ਰਮਾ। ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੀਦਰਲੈਂਡਸ ਦੇ ਪ੍ਰਧਾਨ ਮੰਤਰੀ ਰੌਬ ਚੈਟਨ ਨਾਲ ਦਵੱਲੀ ਗੱਲਬਾਤ ਕਰਨਗੇ। ਭਾਰਤੀ ਪ੍ਰਵਾਸੀਆਂ ਨੂੰ ਵੀ ਕਰਨਗੇ ਸੰਬੋਧਨ। ਫੌਜ ਮੁਖੀ ਜਨਰਲ ਉਪੇਂਦਰ ਦਿਵੇਦੀ ਨੇ ਪਾਕਿਸਤਾਨ ਨੂੰ ਦਹਿਸ਼ਤਗਰਦਾਂ ਨੂੰ ਪਨਾਹ ਦੇਣ ਅਤੇ ਭਾਰਤ ਖਿਲਾਫ਼ ਗਤੀਵਿਧੀਆਂ ਬੰਦ ਕਰਨ ਬਾਰੇ ਸਖ਼ਤ ਚੇਤਾਵਨੀ ਦਿੱਤੀ। ਰਾਸ਼ਟਰੀ ਡੇਂਗੂ ਦਿਵਸ ਦੇ ਮੌਕੇ ਤੇ ਕੇਂਦਰੀ ਸਿਹਤ ਮੰਤਰੀ ਜੇਪੀ ਨੱਡਾ ਨੇ ਨਾਗਰਿਕਾਂ ਨੂੰ ਡੇਂਗੂ ਦੀ ਰੋਕਥਾਮ ਬਾਰੇ ਜਾਗਰੂਕਤਾ ਵਧਾਉਣ ਤੇ ਸੁਰੱਖਿਅਤ ਵਾਤਾਵਰਨ ਬਣਾਈ ਰੱਖਣ ਲਈ ਇਕਜੁੱਟ ਹੋਣ ਦਾ ਸੱਦਾ ਦਿੱਤਾ। ਆਂਧਰਾ ਪ੍ਰਦੇਸ਼ ਦੇ ਕਾਕੀਨਾਡਾ ਜ਼ਿਲ੍ਹੇ ਵਿੱਚ ਅੱਜ ਸਵੇਰੇ ਇੱਕ ਤੇਜ਼ ਰਫ਼ਤਾਰ ਟਿੱਪਰ ਲਾਰੀ ਦੀ ਟੱਕਰ ਨਾਲ 6 ਮਹਿਲਾ ਮਜ਼ਦੂਰਾਂ ਦੀ ਮੌਤ ਅਤੇ IPL ਕ੍ਰਿਕਟ ਵਿੱਚ ਅੱਜ ਕੋਲਕਾਤਾ ਨਾਈਟ ਰਾਈਡਰਸ ਦਾ ਮੁਕਾਬਲਾ ਕੋਲਕਾਤਾ ਦੇ ਈਡਨ ਗਾਰਡਨ 'ਚ ਸ਼ਾਮੀ 7:30 ਗੁਜਰਾਤ ਟਾਈਟਨਸ ਨਾਲ ਹੋਵੇਗਾ। ਤੇ ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੀਦਰਲੈਂਡਸ ਦੇ ਪ੍ਰਧਾਨ ਮੰਤਰੀ ਰੌਬ ਚੈਟਨ ਨਾਲ ਦਵੱਲੀ ਗੱਲਬਾਤ ਕਰਨਗੇ। ਪ੍ਰਧਾਨ ਮੰਤਰੀ ਮਹਾਰਾਜਾ ਵਿਲੇਮ ਅਲੈਗਜ਼ੈਂਡਰ ਅਤੇ ਮਹਾਰਾਣੀ ਮੈਕਸਿਮਾ ਨੂੰ ਵੀ ਮਿਲਣਗੇ। ਇਹ ਦੌਰਾ ਬਹੁਤ ਮਹੱਤਵਪੂਰਨ ਹੈ ਅਤੇ ਭਾਰਤ ਯੂਰਪ ਮੁਕਤ ਵਪਾਰ ਸਮਝੌਤੇ ਤੋਂ ਬਾਅਦ ਭਾਰਤ ਯੂਰਪੀਨ ਸਬੰਧਾਂ ਨੂੰ ਆਕਾਰ ਦੇਣ ਦੀ ਉਮੀਦ ਹੈ। ਪ੍ਰਧਾਨ ਮੰਤਰੀ ਆਪਣੇ ਇਸ ਗੇੜ ਦੌਰਾਨ ਭਾਰਤੀ ਭਾਈਚਾਰੇ ਨੂੰ ਵੀ ਸੰਬੋਧਨ ਕਰਨਗੇ ਅਤੇ ਪ੍ਰਮੁੱਖ ਕਾਰੋਬਾਰੀ ਆਗੂਆਂ ਨਾਲ ਗੱਲਬਾਤ ਵੀ ਕਰਨਗੇ। ਹਜ਼ਾਰਾਂ ਭਾਰਤੀ ਭਾਈਚਾਰੇ ਦੇ ਮੈਂਬਰਾਂ ਦੇ ਇਸ ਵਿੱਚ ਸ਼ਾਮਲ ਹੋਣ ਦੀ ਉਮੀਦ ਹੈ। ਇਹ ਸਮਾਗਮ ਪ੍ਰਧਾਨ ਮੰਤਰੀ ਦੀ ਨੀਦਰਲੈਂਡ ਫੇਰੀ ਦਾ ਇੱਕ ਮੁੱਖ ਵਿਸ਼ਾ ਹੋਵੇਗਾ। ਇਹ ਭਾਈਚਾਰਕ ਸਮਾਗਮ ਭਾਰਤ ਨੀਦਰਲੈਂਡ ਸਬੰਧਾਂ, ਭਾਰਤੀ ਪ੍ਰਵਾਸੀ ਭਾਈਚਾਰੇ ਦੀ ਭੂਮਿਕਾ ਅਤੇ ਭਾਰਤ ਦੀ ਆਲਮੀ ਪਹੁੰਚ ਉੱਤੇ ਕੇਂਦਰਿਤ ਹੋਣ ਦੀ ਉਮੀਦ ਹੈ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਕੱਲ੍ਹ ਦੇਰ ਰਾਤ ਨੀਦਰਲੈਂਡ ਪਹੁੰਚੇ ਅਤੇ ਉੱਥੋਂ ਦੇ ਵਿਦੇਸ਼ ਮੰਤਰੀ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਵੱਖ ਵੱਖ ਉਮਰ ਸਮੂਹਾਂ, ਖੇਤਰਾਂ ਅਤੇ ਧਰਮਾਂ ਦੀ ਨੁਮਾਇੰਦਗੀ ਕਰਨ ਵਾਲੇ ਭਾਰਤੀ ਭਾਈਚਾਰੇ ਦੇ ਮੈਂਬਰ ਰਵਾਇਤੀ ਨਾਚ ਅਤੇ ਸੰਗੀਤ ਪ੍ਰਦਰਸ਼ਨਾਂ ਦੇ ਨਾਲ ਉਨ੍ਹਾਂ ਦਾ ਸਵਾਗਤ ਕਰਨ ਲਈ ਇਕੱਠਿਆਂ ਹੋਏ। ਉਨ੍ਹਾਂ ਦੇ ਪਹੁੰਚਣ ਤੇ ਬੁਰਾ ਸਥਾਨ ਮੋਦੀ ਮੋਦੀ ਅਤੇ ਵੰਦੇ ਮਾਤਰਮ ਦੇ ਨਾਰਿਆਂ ਨਾਲ ਗੂੰਜ ਉੱਠਿਆ। ਫੌਜ ਮੁਖੀ ਜਨਰਲ ਉਪੇਂਦਰ ਦਿਵੇਦੀ ਨੇ ਪਾਕਿਸਤਾਨ ਨੂੰ ਸਖ਼ਤ ਚੇਤਾਵਨੀ ਦਿੰਦਿਆਂ ਕਿਹੈ ਕਿ ਉਸ ਨੂੰ ਦਹਿਸ਼ਤਗਰਦਾਂ ਨੂੰ ਪਨਾਹ ਦੇਣਾ ਅਤੇ ਭਾਰਤ ਖਿਲਾਫ਼ ਗਤੀਵਿਧੀਆਂ ਕਰਨਾ ਬੰਦ ਕਰਨਾ ਚਾਹੀਦੈ। ਨਵੀਂ ਦਿੱਲੀ 'ਚ ਫੌਜ ਸੰਵਾਦ 'ਚ ਬੋਲਦਿਆਂ ਸ੍ਰੀ ਦਿਵੇਦੀ ਨੇ ਕਿਹਾ ਕਿ ਜੇਕਰ ਪਾਕਿਸਤਾਨ ਭਾਰਤ ਖਿਲਾਫ਼ ਦਹਿਸ਼ਤਗਰਦੀ ਗਤੀਵਿਧੀਆਂ ਜਾਰੀ ਰੱਖਦਾ ਹੈ ਤਾਂ ਉਸ ਨੂੰ ਖੁਦ ਫੈਸਲਾ ਕਰਨਾ ਹੋਵੇਗਾ ਕਿ ਕੀ ਉਹ ਭਾਰਤ ਦੇ ਭੂਗੋਲ ਅਤੇ ਇਤਿਹਾਸ ਦਾ ਹਿੱਸਾ ਬਣੇ ਰਹਿਣਾ ਚਾਹੁੰਦਾ ਜਾਂ ਨਹੀਂ।
2: I think if you heard me earlier, what I have said that Pakistan, if it continues to harbor terrorists and operate against India, then they have to decide whether they want to be part of the geography or history or not.
1: ਰਾਜਸਥਾਨ ਵਿੱਚ ਮਰਦਮਸ਼ੁਮਾਰੀ 2027 ਲਈ ਘਰ ਘਰ ਜਾ ਕੇ ਡੇਟਾ ਇਕੱਤਰ ਕਰਨਾ ਅੱਜ ਸ਼ੁਰੂ ਹੋ ਗਿਆ। ਇਹ ਗੇੜ 14 ਜੂਨ ਤੱਕ ਜਾਰੀ ਰਹੇਗਾ ਅਤੇ ਇਸ ਦੌਰਾਨ ਸੂਬੇ 'ਚ ਘਰਾਂ ਦੀ ਸੂਚੀ ਅਤੇ ਰਿਹਾਇਸ਼ੀ ਗਣਨਾ ਸ਼ਾਮਲ ਹੋਵੇਗੀ। ਮਰਦਮਸ਼ੁਮਾਰੀ ਵਾਲੇ ਕਰਮਚਾਰੀ ਘਰਾਂ ਦੇ ਨਿਰਮਾਣ 'ਚ ਵਰਤੀ ਜਾਣ ਵਾਲੀ ਸਮੱਗਰੀ ਅਤੇ ਉਹਨਾਂ ਵਿੱਚ ਉਪਲਬਧ ਸਹੂਲਤਾਂ ਨਾਲ ਸੰਬੰਧਿਤ 33 ਸਵਾਲ ਪੁੱਛ ਕੇ ਜਾਣਕਾਰੀ ਇਕੱਤਰ ਕਰ ਰਹੇ ਨੇ। ਅਰਥ ਸ਼ਾਸਤਰ ਅਤੇ ਅੰਕੜਾ ਨਿਰਦੇਸ਼ਕ ਵਿਨੇਸ਼ ਸਿੰਘਵੀ ਨੇ ਕਿਹਾ ਕਿ 1 ਮਈ ਨੂੰ ਸੂਬੇ 'ਚ ਸ਼ੁਰੂ ਹੋਈ ਸਵੈ ਗਣਨਾ ਪ੍ਰਕਿਰਿਆ ਕੱਲ੍ਹ ਸਮਾਪਤ ਹੋ ਗਈ। ਰਾਜਸਥਾਨ 'ਚ ਲਗਭਗ 15 ਲੱਖ ਪਰਿਵਾਰਾਂ ਨੇ ਸਵੈ ਗਣਨਾ ਸਹੂਲਤ ਰਾਹੀਂ ਆਪਣੀ ਜਾਣਕਾਰੀ ਜਮ੍ਹਾਂ ਕਰਵਾਉਣ ਦੀ ਚੋਣ ਕੀਤੀ ਹੈ। ਪੱਛਮੀ ਬੰਗਾਲ ਸਰਕਾਰ ਨੇ ਸਾਲ 2011 ਤੋਂ ਬਾਅਦ ਸੂਬੇ ਵਿੱਚ ਜਾਰੀ ਕੀਤੇ ਗਏ ਸਾਰੇ ਜਾਤੀ ਸਰਟੀਫਿਕੇਟਾਂ ਦੀ ਜਾਂਚ ਦੇ ਹੁਕਮ ਦਿੱਤੇ ਨੇ। ਅਧਿਕਾਰੀਆਂ ਨੇ ਕਿਹਾ ਕਿ ਪਿਛਲੇ 14 ਸਾਲਾਂ ਦੌਰਾਨ ਇਨ੍ਹਾਂ ਦਸਤਾਵੇਜ਼ਾਂ ਦੀ ਪ੍ਰਮਾਣਿਕਤਾ ਅਤੇ ਵੈਧਤਾ ਬਾਰੇ ਸਵਾਲ ਉਠਾਏ ਗਏ ਨੇ। ਇਸ ਸਮੇਂ ਦੌਰਾਨ ਅਨੁਸੂਚਿਤ ਜਾਤੀਆਂ, ਅਨੁਸੂਚਿਤ ਜਨਜਾਤੀਆਂ ਅਤੇ ਹੋਰਨਾਂ ਪਛੜੇ ਵਰਗਾਂ ਲਈ ਲਗਭਗ 1.69 ਕਰੋੜ ਜਾਤੀ ਸਰਟੀਫਿਕੇਟ ਜਾਰੀ ਕੀਤੇ ਗਏ ਸਨ। ਇਨ੍ਹਾਂ ਵਿੱਚੋਂ ਬਹੁਤ ਸਾਰੇ ਸਰਟੀਫਿਕੇਟ ਦੁਆਰੇ ਸਰਕਾਰ ਯੋਜਨਾ ਦੇ ਤਹਿਤ ਜਾਰੀ ਕੀਤੇ ਗਏ ਸਨ। ਸੂਬੇ 'ਚ

ਸੂਚੀਆਂ ਦੇ ਹਾਲ ਹੀ ਵਿਚ ਕੀਤੇ ਗਏ ਤੀਬਰ ਸੋਧ ਦੌਰਾਨ ਹਟਾਏ ਗਏ ਨਾਮ ਵੀ ਸ਼ਾਮਲ ਕੀਤੇ ਜਾਣਗੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @RNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ, ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਸਿੱਕਿਮ ਅੱਜ ਆਪਣਾ 51ਵਾਂ ਸਥਾਪਨਾ ਦਿਵਸ ਮਨਾ ਰਿਹਾ ਹੈ। ਉਪ ਰਾਸ਼ਟਰਪਤੀ ਸੀ ਪੀ ਰਾਧਾ ਕ੍ਰਿਸ਼ਨਨ ਗੰਗਟੋਕ ਦੇ ਮਾਨਨ ਕੇਂਦਰ ਵਿਖੇ ਮੁੱਖ ਸਮਾਗਮ 'ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਰਾਜਪਾਲ ਓਮ ਪ੍ਰਕਾਸ਼ ਮਾਥੁਰ, ਮੁੱਖ ਮੰਤਰੀ ਪ੍ਰੇਮ ਸਿੰਘ ਤਮਾਂਗ ਅਤੇ ਉੱਤਰ ਪੂਰਬੀ ਮਾਮਲਿਆਂ ਦੇ ਕੇਂਦਰੀ ਮੰਤਰੀ ਜੋਤੀਰ ਆਦਿੱਤਿਆ ਸਿੰਧੀਆ ਵੀ ਇਸ ਸਮਾਗਮ 'ਚ ਸ਼ਾਮਲ ਹੋਣਗੇ। ਉਪ ਰਾਸ਼ਟਰਪਤੀ ਉੱਤਰ ਪੂਰਬੀ ਖੇਤਰ ਦੇ ਵਿਕਾਸ ਮੰਤਰਾਲੇ ਦੇ ਕਈ ਮਹੱਤਵਪੂਰਨ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਵੀ ਰੱਖਣਗੇ। 1975 ਵਿੱਚ ਅੱਜ ਦੇ ਦਿਨ ਸਿੱਕਿਮ ਅਧਿਕਾਰਤ ਤੌਰ 'ਤੇ ਭਾਰਤ ਵਿੱਚ ਸ਼ਾਮਲ ਹੋਇਆ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਸਿੱਕਮ ਦੇ ਲੋਕਾਂ ਨੂੰ ਉਨ੍ਹਾਂ ਦੇ ਸੂਬੇ ਦੇ ਸਥਾਪਨਾ ਦਿਵਸ 'ਤੇ ਵਧਾਈ ਦਿੱਤੀ ਹੈ। ਇੱਕ ਸੋਸ਼ਲ ਮੀਡੀਆ ਪੋਸਟ 'ਚ ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਦੇ ਵਿਕਾਸ 'ਚ ਸਿੱਕਮ ਦਾ ਬੇਮਿਸਾਲ ਯੋਗਦਾਨ ਰਿਹਾ। ਉਨ੍ਹਾਂ ਨੇ ਕਿਹਾ ਕਿ ਸਾਲ ਦੇ ਜਸ਼ਨ ਵਿਸ਼ੇਸ਼ ਤੌਰ 'ਤੇ ਮਹੱਤਵਪੂਰਨ ਨੇ ਕਿਉਂਕਿ ਸੂਬਾ ਆਪਣਾ ਸਥਾਪਨਾ ਦਿਵਸ ਮਨਾ ਰਿਹਾ। ਸਿੱਕਮ ਦੀ ਆਪਣੀ ਹਾਲੀਆ ਫੇਰੀ ਨੂੰ ਯਾਦ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਨੂੰ ਜਸ਼ਨਾਂ ਦੌਰਾਨ ਸੂਬੇ ਦੇ ਲੋਕਾਂ ਨਾਲ ਸ਼ਾਮਲ ਹੋਣ ਦਾ ਸੁਭਾਗ ਮਿਲਿਆ। ਉਨ੍ਹਾਂ ਕਿਹਾ ਕਿ ਉਹ ਸਿੱਕਮ ਦੇ ਲੋਕਾਂ ਤੋਂ ਮਿਲੇ ਪਿਆਰ ਨੂੰ ਹਮੇਸ਼ਾ ਯਾਦ ਰੱਖਣਗੇ। ਰਾਸ਼ਟਰੀ ਡੇਂਗੂ ਦਿਵਸ ਦੇ ਮੌਕੇ ਤੇ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ JP ਨੱਡਾ ਨੇ ਨਾਗਰਿਕਾਂ ਨੂੰ ਡੇਂਗੂ ਦੀ ਰੋਕਥਾਮ ਬਾਰੇ ਜਾਗਰੂਕਤਾ ਵਧਾਉਣ ਤੇ ਸਾਫ਼ ਤੇ ਸੁਰੱਖਿਅਤ ਵਾਤਾਵਰਣ ਬਣਾਈ ਰੱਖਣ ਲਈ ਇਕਜੁੱਟ ਹੋਣ ਦਾ ਸੱਦਾ ਦਿੱਤਾ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ੍ਰੀ ਨੱਡਾ ਨੇ ਕਿਹਾ ਕਿ ਸਰਕਾਰ ਬਿਹਤਰ ਨਿਗਰਾਨੀ, ਵਿਆਪਕ ਜਾਂਚ, ਬਿਹਤਰ ਇਲਾਜ ਸਹੂਲਤਾਂ ਅਤੇ ਵਿਆਪਕ ਜਾਗਰੂਕਤਾ ਮੁਹਿੰਮ ਰਾਹੀਂ ਡੇਂਗੂ ਦੀ ਰੋਕਥਾਮ ਦੇ ਉਪਰਾਲਿਆਂ ਨੂੰ ਮਜ਼ਬੂਤ ਕਰਨਾ ਜਾਰੀ ਰੱਖ ਰਹੀ ਹੈ। ਇਸ ਸਾਲ ਦੇ ਥੀਮ ਡੇਂਗੂ ਦੀ ਰੋਕਥਾਮ ਲਈ ਭਾਈਚਾਰਕ ਭਾਗੀਦਾਰੀ, ਜਾਂਚ ਕਰੋ, ਸਾਫ਼ ਕਰੋ ਅਤੇ ਢਾਕੇ ਰੱਖੋ ਬਾਰੇ ਜਾਣਕਾਰੀ ਦਿੰਦਿਆਂ ਸ੍ਰੀ ਨੱਡਾ ਨੇ ਡੇਂਗੂ ਖਿਲਾਫ਼ ਲੜਾਈ 'ਚ ਸਰਗਰਮ ਭਾਈਚਾਰਕ ਭਾਗੀਦਾਰੀ ਦੀ ਮਹੱਤਤਾ 'ਤੇ ਵੀ ਜ਼ੋਰ ਦਿੱਤਾ। ਦਿੱਲੀ ਦੀ ਰਾਊਜ਼ ਐਵੀਨਿਊ ਅਦਾਲਤ ਨੇ ਗੁਰੂਗ੍ਰਾਮ ਦੇ ਸ਼ਿਕੋਪੁਰ ਪਿੰਡ ਵਿੱਚ ਸਾਲ 2008 'ਚ ਜ਼ਮੀਨ ਦੀ ਖਰੀਦ ਨਾਲ ਸੰਬੰਧਿਤ ਮਨੀ ਲਾਂਡਰਿੰਗ ਮਾਮਲੇ ਵਿੱਚ ਕਾਰੋਬਾਰੀ ਰਾਬਰਟ ਵਾਡਰਾ ਨੂੰ ਜ਼ਮਾਨਤ ਦੇ ਦਿੱਤੀ ਹੈ। ਅਗਲੀ ਸੁਣਵਾਈ 10 ਜੁਲਾਈ ਨੂੰ ਹੋਵੇਗੀ। ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਮਨੀ ਲਾਂਡਰਿੰਗ ਰੋਕਥਾਮ ਐਕਟ ਦੇ ਤਹਿਤ ਦਾਇਰ ਸ਼ਿਕਾਇਤ ਦਾ ਨੋਟਿਸ ਲੈਣ ਤੋਂ ਬਾਅਦ ਰਾਬਰਟ ਵਾਡਰਾ ਨੂੰ ਰਾਊਜ਼ ਐਵੀਨਿਊ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਹ ਮਾਮਲਾ ਕਰੀਬ 3.5 ਏਕੜ ਜ਼ਮੀਨ ਦੇ ਸੌਦੇ 'ਚ ਕਥਿਤ ਬੇਨੀਮੀਆਂ ਨਾਲ ਸਬੰਧਤ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਉੱਤਰ ਪ੍ਰਦੇਸ਼ ਅਤੇ ਦੇਸ਼ ਦੇ ਕਈ ਹਿੱਸਿਆਂ ਵਿੱਚ ਭਾਰੀ ਬਾਰਿਸ਼ ਅਤੇ ਤੂਫਾਨ ਕਾਰਨ ਹੋਏ ਜਾਨੀ ਅਤੇ ਮਾਲੀ ਨੁਕਸਾਨ 'ਤੇ ਡੂੰਘਾ ਦੁੱਖ ਜ਼ਾਹਰ ਕੀਤਾ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਰੱਖਿਆ ਮੰਤਰੀ ਨੇ ਦੁਖੀ ਪਰਿਵਾਰਾਂ ਨਾਲ ਹਮਦਰਦੀ ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਪ੍ਰਭਾਵਿਤ ਸੂਬਿਆਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰ ਰਹੀ ਹੈ। ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਨੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਨਤੀਜਾ ਐਲਾਨਣ ਦੀਆਂ ਸਹੂਲਤਾਂ ਦੀ ਰੂਪਰੇਖਾ ਦੇਣ ਵਾਲਾ ਇੱਕ ਨੋਟਿਸ ਜਾਰੀ ਕੀਤਾ ਹੈ, ਜੋ ਇੱਕ ਨਿਰਪੱਖ ਅਤੇ ਪਾਰਦਰਸ਼ੀ ਮੁਲਾਂਕਣ ਪ੍ਰਕਿਰਿਆ ਪ੍ਰਤੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕਰਦਾ ਹੈ। ਨੋਟਿਸ ਵਿੱਚ ਬੋਰਡ ਨੇ ਕਿਹੈ ਕਿ ਆਪਣੇ ਨਤੀਜਿਆਂ ਤੋਂ ਅਸੰਤੁਸ਼ਟ ਵਿਦਿਆਰਥੀ 2 ਗੇੜ ਦੀ ਸਮੀਖਿਆ ਪ੍ਰਣਾਲੀ ਦਾ ਫਾਇਦਾ ਲੈ ਸਕਦੇ ਨੇ। ਪਹਿਲੇ ਗੇੜ ਵਿੱਚ ਵਿਦਿਆਰਥੀ ਆਪਣੀਆਂ ਮੁਲਾਂਕਣ ਕੀਤੀਆਂ ਉੱਤਰ ਪੱਤਰੀਆਂ ਦੀਆਂ ਸਕੈਨ ਕੀਤੀਆਂ ਕਾਪੀਆਂ ਲਈ ਆਨਲਾਈਨ ਅਰਜ਼ੀ ਦੇ ਸਕਦੇ ਨੇ, ਜਿਨ੍ਹਾਂ ਨੂੰ ਸਮੀਖਿਆ ਵਾਸਤੇ ਡਾਊਨਲੋਡ ਕੀਤਾ ਜਾ ਸਕਦਾ ਹੈ। ਦੂਜੇ ਗੇੜ ਵਿੱਚ ਵਿਦਿਆਰਥੀ ਗਲਤੀਆਂ ਦੀ ਤਸਦੀਕ ਦੀ ਮੰਗ ਕਰ ਸਕਦੇ ਨੇ ਜਾਂ ਮਾਰਕਿੰਗ ਯੋਜਨਾ ਦੇ ਆਧਾਰ 'ਤੇ ਖਾਸ ਸੂਤਰਾਂ ਦੇ ਮੁੜ ਮੁਲਾਂਕਣ ਦੀ ਬੇਨਤੀ ਵੀ ਕਰ ਸਕਦੇ ਨੇ। CBSE ਨੇ ਕਿਹਾ ਕਿ ਸਕੈਨ ਕੀਤੀਆਂ ਕਾਪੀਆਂ ਲਈ ਅਰਜ਼ੀਆਂ 19 ਤੋਂ 22 ਮਈ ਤੱਕ ਪ੍ਰਤੀ ਵਿਸ਼ਾ 700 ਰੁਪਏ ਦੀ ਫੀਸ ਨਾਲ ਆਨਲਾਈਨ ਜਮ੍ਹਾਂ ਕਰਵਾਈਆਂ ਜਾ ਸਕਦੀਆਂ ਨੇ। ਤਸਦੀਕ ਅਤੇ ਮੁੜ ਮੁਲਾਂਕਣ ਵਾਸਤੇ ਅਰਜ਼ੀਆਂ ਇਸ ਮਹੀਨੇ ਦੀ 26 ਤੋਂ 29 ਤਰੀਕ ਦੇ ਦਰਮਿਆਨ ਜਮ੍ਹਾਂ ਕਰਵਾਈਆਂ ਜਾਣਗੀਆਂ। ਪੱਛਮੀ ਬੰਗਾਲ ਵਿੱਚ ਤ੍ਰਿਣਮੂਲ ਕਾਂਗਰਸ ਦੇ ਨੇਤਾ ਅਤੇ ਸੰਸਦ ਮੈਂਬਰ ਅਭਿਸ਼ੇਕ ਬੈਨਰਜੀ ਖਿਲਾਫ਼ ਹਾਲ ਹੀ 'ਚ ਸਮਾਪਤ ਹੋਈਆਂ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਦੌਰਾਨ ਕੀਤੀਆਂ ਗਈਆਂ ਕਥਿਤ ਭੜਕਾਊ ਟਿੱਪਣੀਆਂ ਦੇ ਸਬੰਧ ਵਿੱਚ ਇੱਕ ਮਾਮਲਾ ਦਰਜ ਕੀਤਾ ਗਿਆ। ਸ਼ਿਕਾਇਤਕਰਤਾ ਦਾ ਇਲਜ਼ਾਮ ਹੈ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ 'ਤੇ ਕੀਤੀਆਂ ਟਿੱਪਣੀਆਂ ਸਮੇਤ ਕੁਝ ਟਿੱਪਣੀਆਂ ਸੋਸ਼ਲ ਮੀਡੀਆ 'ਤੇ ਵਿਆਪਕ ਤੌਰ 'ਤੇ ਪ੍ਰਸਾਰਿਤ ਕੀਤੀਆਂ ਗਈਆਂ ਸਨ, ਜਿਸ ਵਿੱਚ ਸੰਸਦ ਮੈਂਬਰ ਦਾ ਅਧਿਕਾਰਤ ਫੇਸਬੁੱਕ ਪੇਜ ਵੀ ਸ਼ਾਮਲ ਹੈ। ਇਸ ਦੌਰਾਨ ਇੱਕ ਵੱਖਰੇ ਘਟਨਾਕ੍ਰਮ 'ਚ ਪੱਛਮੀ ਬੰਗਾਲ ਸਰਕਾਰ ਨੇ ਆਰਜੀਕਰ ਮੈਡੀਕਲ ਕਾਲਜ ਅਬਰਜਨਾਹ 'ਤੇ ਕਤਲ ਮਾਮਲੇ ਦੀ ਜਾਂਚ ਵਿੱਚ ਕਥਿਤ ਖਾਮੀਆਂ ਦੇ ਸਬੰਧ 'ਚ ਕੋਲਕਾਤਾ ਦੇ ਸਾਬਕਾ ਪੁਲਿਸ ਕਮਿਸ਼ਨਰ ਵਿਨੀਤ ਗੋਇਲ ਸਮੇਤ 3 ਸੀਨੀਅਰ IPS ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਆਂਧਰਾ ਪ੍ਰਦੇਸ਼ ਦੇ ਕਾਕੀਨਾਡਾ ਜ਼ਿਲ੍ਹੇ ਵਿੱਚ ਅੱਜ ਸਵੇਰੇ ਇੱਕ ਤੇਜ਼ ਰਫ਼ਤਾਰ ਟਿੱਪਰ ਲਾਰੀ ਦੀ ਟੱਕਰ ਨਾਲ 6 ਮਹਿਲਾ ਮਜ਼ਦੂਰਾਂ ਦੀ ਮੌਤ ਹੋ ਗਈ। ਇਹ ਹਾਦਸਾ ਕਾਕੀਨਾਡਾ ਪੇਂਡੂ ਮੰਡਲ ਦੇ ਕੋਵੂਰ ਪੁਲ ਨੇੜੇ ਉਸ ਸਮੇਂ ਵਾਪਰਿਆ ਜਦੋਂ ਔਰਤਾਂ ਕੰਮ 'ਤੇ ਜਾਣ ਲਈ ਸੜਕ ਪਾਰ ਕਰ ਰਹੀਆਂ ਸਨ। 4 ਔਰਤਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਹੋਰਨਾਂ 2 ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਪੁਲਿਸ ਨੇ ਮ੍ਰਿਤਕ ਦੇਹਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਅਤੇ ਮਾਮਲਾ ਦਰਜ ਕਰ ਲਿਆ। ਉਪ ਮੁੱਖ ਮੰਤਰੀ ਕੇ ਪਵਨ ਕਲਿਆਣ ਨੇ ਘਟਨਾ 'ਤੇ ਦੁੱਖ ਜ਼ਾਹਰ ਕਰਦਿਆਂ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ। ਉਨ੍ਹਾਂ ਨੇ ਹਰੇਕ ਮ੍ਰਿਤਕ ਨੂੰ 4-4 ਲੱਖ ਰੁਪਏ ਦੀ ਸਰਕਾਰੀ ਮਦਦ ਦਾ ਐਲਾਨ ਕੀਤਾ। ਅਧਿਕਾਰੀਆਂ ਨੂੰ ਸ਼ਾਹਰਾਹ ਅਤੇ ਜ਼ਿਆਦਾ ਆਵਾਜਾਈ ਵਾਲੀਆਂ ਸੜਕਾਂ ਨੇੜੇ ਸਥਿਤ ਰੁਜ਼ਗਾਰ ਗਰੰਟੀ ਵਾਲੇ ਕੰਮ ਕਰਨ ਵਾਲੀਆਂ ਥਾਵਾਂ 'ਤੇ ਸੁਰੱਖਿਆ ਉਪਾਅ ਲਾਗੂ ਕਰਨ ਦੇ ਨਿਰਦੇਸ਼ ਵੀ ਦਿੱਤੇ ਨੇ। IPL ਕ੍ਰਿਕਟ ਵਿੱਚ ਅੱਜ ਕੋਲਕਾਤਾ ਨਾਈਟ ਰਾਈਡਰਸ ਦਾ ਮੁਕਾਬਲਾ ਕੋਲਕਾਤਾ ਦੇ ਈਡਨ ਗਾਰਡਨ 'ਚ ਸ਼ਾਮੀ 7:30 ਵਜੇ ਗੁਜਰਾਤ ਟਾਈਟਨਸ ਨਾਲ ਹੋਵੇਗਾ। ਬੀਤੀ ਰਾਤ ਮੇਜ਼ਬਾਨ ਲਖਨਊ

ਸੁਪਰ ਜਾਇੰਟਸ ਨੇ ਚੇਨਈ ਸੁਪਰ ਕਿੰਗਸ ਨੂੰ 7 ਵਿਕਟਾਂ ਦੇ ਨਾਲ ਹਰਾ ਦਿੱਤਾ ਤੇ ਆਖਰ ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੀਦਰਲੈਂਡ ਦੇ ਪ੍ਰਧਾਨ ਮੰਤਰੀ ਜੋਬ ਜੈਟਨ ਨਾਲ ਦੁਵੱਲੀ ਗੱਲਬਾਤ ਕਰਨਗੇ ਭਾਰਤੀ ਪ੍ਰਵਾਸੀਆਂ ਨੂੰ ਵੀ ਕਰਨਗੇ ਸੰਬੋਧਨ ਫੌਜ ਮੁਖੀ ਜਨਰਲ ਉਪਿੰਦਰ ਦਿਵੇਦੀ ਨੇ ਪਾਕਿਸਤਾਨ ਨੂੰ ਦਹਿਸ਼ਤਗਰਦਾਂ ਨੂੰ ਪਨਾਹ ਦੇਣ ਤੇ ਭਾਰਤ ਖਿਲਾਫ਼ ਗਤੀਵਿਧੀਆਂ ਬੰਦ ਕਰਨ ਬਾਰੇ ਸਖ਼ਤ ਚੇਤਾਵਨੀ ਦਿੱਤੀ ਰਾਸ਼ਟਰੀ ਡੇਂਗੂ ਦਿਵਸ ਦੇ ਮੌਕੇ ਤੇ ਕੇਂਦਰੀ ਸਿਹਤ ਮੰਤਰੀ ਜੇਪੀ ਨੱਡਾ ਨੇ ਨਾਗਰਿਕਾਂ ਨੂੰ ਡੇਂਗੂ ਦੀ ਰੋਕਥਾਮ ਬਾਰੇ ਜਾਗਰੂਕਤਾ ਵਧਾਉਣ ਤੇ ਸੁਰੱਖਿਅਤ ਵਾਤਾਵਰਨ ਬਣਾਈ ਰੱਖਣ ਲਈ ਇਕਜੁੱਟ ਹੋਣ ਦਾ ਸੱਦਾ ਦਿੱਤਾ ਅਤੇ ਆਈਪੀਐਲ ਕ੍ਰਿਕਟ ਵਿਚ ਅੱਜ ਕੋਲਕਾਤਾ ਨਾਈਟ ਰਾਈਡਰਸ ਦਾ ਮੁਕਾਬਲਾ ਕੋਲਕਾਤਾ ਦੇ ਈਡਨ ਗਾਰਡਨ ਚ ਸ਼ਾਮੀ 7:30 ਵਜੇ ਗੁਜਰਾਤ ਟਾਈਟਨਸ ਨਾਲ ਹੋਵੇਗਾ ਇਸ ਦੇ ਨਾਲ ਹੀ ਰਾਸ਼ਟਰੀ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ ਪ੍ਰਦੇਸ਼ਕ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 6:20 ਤੇ ਨਮਸਕਾਰ

ਮੁਹੰਮਦ ਰਫੀ ਤੇ ਲਤਾ ਮੰਗੇਸ਼ਕਰ ਦੀਆਂ ਆਵਾਜ਼ਾਂ ਵਿੱਚ ਤੁਸੀਂ ਸੁਣ ਰਹੇ ਸੀ ਸਵੰਬਰ ਫਿਲਮ ਚ ਲਿਆ ਗਿਆ ਗੀਤ, ਤੇ ਆਓ ਸੁਣਦੇ ਹਾਂ ਪ੍ਰੋਗਰਾਮ ਫੌਜੀ ਵੀਰਾਂ ਲਈ ਅਗਲਾ ਗੀਤ।

ਹਰ ਜਾਈ। ਇਸ ਫਿਲਮ ਦਾ ਗੀਤ ਤੁਸੀਂ ਸੁਣ ਰਹੇ ਸੀ ਲਤਾ ਮੰਗੇਸ਼ਕਰ ਦੀ ਆਵਾਜ਼ ਵਿੱਚ, ਅਤੇ ਇਸ ਗੀਤ ਦੇ ਨਾਲ ਹੀ ਪ੍ਰੋਗਰਾਮ ਫੌਜੀ ਵੀਰਾਂ ਲਈ ਖਤਮ ਕਰਨ ਦੀ ਆਪਣੇ ਦੋਸਤ ਵੀਨਸ ਨੂੰ ਇਜਾਜ਼ਤ ਦਿਓ। ਜੈ ਹਿੰਦ।

ਰੰਗਲੀ ਧਰਤੀ ਪ੍ਰੋਗਰਾਮ 'ਚ ਅੱਜ ਤੁਸੀਂ ਅਮਿਤ ਕੁਮਾਰ ਦੇ ਗਾਏ ਕੁਝ ਲੋਕ ਗੀਤ ਸੁਣ ਰਹੇ ਹੋ। ਆਓ ਸੁਣਦੇ ਹਾਂ ਇੱਕ ਹੋਰ ਲੋਕ ਗੀਤ ਅਮਿਤ ਕੁਮਾਰ ਦੀ ਆਵਾਜ਼ 'ਚ।

0: ਮੁਹੱਬਤ ਹੁੰਦੀ ਹੈ। ਆਪਣੀ ਅਗਲੀ ਸਭਾ ਦੇ ਪ੍ਰੋਗਰਾਮਸ ਲੈ ਕੇ ਸ਼ਾਮੀ 4 ਵਜੇ ਫਿਰ ਤੋਂ ਹਾਜ਼ਰ ਹੋਵਾਂਗੇ। ਤਦ ਤੱਕ ਲਈ ਇਜਾਜ਼ਤ ਦਿਓ।
1: DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਹੁਣ ਦੁਪਹਿਰ ਦੇ 3 ਵੱਜ ਚੁੱਕੇ ਨੇ। ਪੇਸ਼ੇ ਹੁਣ ਤੱਕ ਦੀਆਂ ਮੁੱਖ ਖ਼ਬਰਾਂ।

ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਰੰਗਲੀ ਧਰਤੀ। ਅੱਜ ਇਸ ਪ੍ਰੋਗਰਾਮ 'ਚ ਅਮਿਤ ਕੁਮਾਰ ਦੇ ਗਾਏ ਹੋਏ ਕੁਝ ਲੋਕ ਗੀਤ ਤੁਸੀਂ ਸੁਣੇ। ਢੋਲਕ 'ਤੇ ਸੰਗਤ ਕਰ ਰਹੇ ਸਨ ਪ੍ਰਦੀਪ ਕੁਮਾਰ, ਮੈਂਡੋਲੀਅਨ 'ਤੇ ਚਰਨਜੀਤ ਢਿੱਲੋਂ ਅਤੇ ਹਾਰਮੋਨੀਅਮ 'ਤੇ ਸਾਥ ਦਿੱਤਾ ਰਕੇਸ਼ ਕੁਮਾਰ ਨੇ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਦਿਨ ਦੇ 3 ਵੱਜ ਰਹੇ ਨੇ। ਸਾਡੀ ਅੱਜ ਦੀ ਇਹ ਸਭਾ ਇੱਥੇ ਹੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੀਦਰਲੈਂਡ ਦੇ ਪ੍ਰਧਾਨ ਮੰਤਰੀ ਰੋਬ ਜੈਂਟਲ ਨਾਲ ਦੁਵੱਲੀ ਗੱਲਬਾਤ ਕਰਨਗੇ। ਭਾਰਤੀ ਪ੍ਰਵਾਸੀਆਂ ਨੂੰ ਵੀ ਕਰਨਗੇ ਸੰਬੋਧਨ। ਫੌਜ ਮੁਖੀ ਜਨਰਲ ਉਪਿੰਦਰ ਦਿਵੇਦੀ ਨੇ ਪਾਕਿਸਤਾਨ ਨੂੰ ਦਹਿਸ਼ਤਗਰਦਾਂ ਨੂੰ ਪਨਾਹ ਦੇਣ ਅਤੇ ਭਾਰਤ ਖਿਲਾਫ਼ ਗਤੀਵਿਧੀਆਂ ਬੰਦ ਕਰਨ ਬਾਰੇ ਸਖ਼ਤ ਚੇਤਾਵਨੀ ਦਿੱਤੀ ਏ।

ਰਾਸ਼ਟਰੀ ਡੇਂਗੂ ਦਿਵਸ ਦੇ ਮੌਕੇ ਤੇ ਕੇਂਦਰੀ ਸਿਹਤ ਮੰਤਰੀ ਜੇਪੀ ਨੱਡਾ ਨੇ ਨਾਗਰਿਕਾਂ ਨੂੰ ਡੇਂਗੂ ਦੀ ਰੋਕਥਾਮ ਬਾਰੇ ਜਾਗਰੂਕਤਾ ਵਧਾਉਣ ਅਤੇ ਸੁਰੱਖਿਅਤ ਵਾਤਾਵਰਣ ਬਣਾਈ ਰੱਖਣ ਲਈ ਇਕਜੁੱਟ ਹੋਣ ਦਾ ਸੱਦਾ ਦਿੱਤਾ ਏ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਅਨੰਦ ਦਿੱਤਾ ਮਿੱਤਰਾ ਨੇ ਵਿਸ਼ੇਸ਼ ਤਿਵਰ ਸੋਧ ਸੰਬੰਧੀ ਸੂਬੇ ਦੀਆਂ ਰਜਿਸਟਰ ਤੇ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ।

ਪੰਜਾਬ ਪੁਲਿਸ ਨੇ ਲੁਧਿਆਣਾ ਅਤੇ ਹੋਰ ਥਾਵਾਂ ਤੋਂ 132 ਵਿਅਕਤੀਆਂ ਨੂੰ ਗ੍ਰਿਫਤਾਰ ਕਰਦਿਆਂ ਉੱਤਰੀ ਭਾਰਤ ਦੇ ਹੁਣ ਤੱਕ ਦੇ ਸਭ ਤੋਂ ਵੱਡੇ ਸਾਈਬਰ ਧੋਖਾਧੜੀ ਸਿੰਡੀਕੇਟ ਦਾ ਪਰਦਾਫਾਸ਼ ਕੀਤਾ। ਤਰਨ ਤਾਰਨ ਪੁਲਿਸ ਨੇ ਗੁਰਦਾਸਪੁਰ 'ਚ SDM ਅਨੁਪ੍ਰੀਤ ਕੌਰ ਰੰਧਾਵਾ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ।

ਸੀਬੀਐਸਈ ਵੱਲੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਉੱਤਰ ਪੱਤਰੀਆਂ ਦੇ ਮੁੜ ਮੁਕੰਮਲ ਮੁਲੰਕਣ ਦੀ ਸਹੂਲਤ ਦਾ ਐਲਾਨ ਕੀਤਾ। ਪੱਛਮੀ ਬੰਗਾਲ ਸਰਕਾਰ ਨੇ 2011 ਤੋਂ ਬਾਅਦ ਸੂਬੇ ਵਿੱਚ ਜਾਰੀ ਕੀਤੇ ਗਏ ਸਾਰੇ ਜਾਤੀ ਸਰਟੀਫਿਕੇਟਾਂ ਦੀ ਜਾਂਚ ਦੇ ਹੁਕਮ ਦਿੱਤੇ ਨੇ। ਰਾਜਸਥਾਨ ਵਿੱਚ ਮਰਦਮਸ਼ੁਮਾਰੀ 2027 ਲਈ ਘਰ ਘਰ ਜਾ ਕੇ ਡਾਟਾ ਇਕੱਠਾ ਕਰਨਾ ਅੱਜ ਤੋਂ ਸ਼ੁਰੂ ਹੋ ਗਿਆ ਏ। ਅਤੇ IPL ਕ੍ਰਿਕਟ ਵਿੱਚ ਅੱਜ ਕੋਲਕਾਤਾ ਨਾਈਟ ਰਾਈਡਰਸ ਦਾ ਮੁਕਾਬਲਾ ਕੋਲਕਾਤਾ ਦੇ ਈਡਨ ਗਾਰਡਨ ਵਿੱਚ ਸ਼ਾਮ 7:30 ਵਜੇ ਗੁਜਰਾਤ ਟਾਈਟਨਸ ਨਾਲ ਹੋਵੇਗਾ।

ਲਓ ਜੀ, ਇਹ ਸਨ ਹੁਣ ਤੱਕ ਦੀਆਂ ਮੁੱਖ ਖਬਰਾਂ, ਅਤੇ ਹੁਣ ਵੇਲਾ ਹੋ ਗਿਆ ਇਹ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਦਾ। ਸਾਡੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੇ ਸਤਿ ਸ਼੍ਰੀ ਅਕਾਲ, ਨਮਸਕਾਰ ਅਤੇ ਆਦਾਬ। ਸਾਡੇ ਸਰੋਤੇ ਦੁਪਹਿਰ ਨੂੰ ਰੈਸਟ ਵੀ ਕਰਦੇ ਆ ਅਤੇ ਨਾਲੇ ਆਪਣੀਆਂ ਚਿੱਠੀਆਂ ਮਿੱਠੀਆਂ ਵੀ ਸੁਣਦੇ ਆ। ਬੜੀ ਖੁਸ਼ੀ ਹੁੰਦੀ ਹੈ ਸਾਨੂੰ ਕਿ ਉਹ ਆਪਣਾ ਪਿਆਰ ਨਾਲ ਪਹਿਲਾਂ ਪ੍ਰੋਗਰਾਮ ਸੁਣਦੇ ਆ ਅਤੇ ਫਿਰ ਚਿੱਠੀਆਂ ਮਿੱਠੀਆਂ ਲਿਖਦੇ ਆ, ਅਤੇ ਉਹਨਾਂ ਦੀਆਂ ਚਿੱਠੀਆਂ ਜਦੋਂ ਅਸੀਂ ਪੜ੍ਹਦੇ ਹਾਂ ਅਤੇ ਸਾਡੇ ਸਰੋਤਿਆਂ ਨੂੰ ਇੱਦਾਂ ਲੱਗਦਾ ਕਿ ਚਿੱਠੀਆਂ ਹੈ ਨਾ ਮਿੱਠੀਆਂ ਹੋ ਗਈਆਂ। ਅਤੇ ਇਹਨਾਂ ਦਿਨਾਂ ਦੇ ਵਿੱਚ ਹੀ ਅੱਜ ਕੱਲ੍ਹ ਚੱਲ ਰਿਹਾ ਹੈ ਲੂ ਦਾ ਸਮਾਂ, ਕਿਉਂਕਿ ਯੈਲੋ ਅਲਰਟ ਦਾ ਘੋਸ਼ਿਤ ਕੀਤਾ ਗਿਆ ਹੈ ਯੈਲੋ ਅਲਰਟ। ਯੈਲੋ ਅਲਰਟ ਦੇ ਵਿੱਚ ਧੁੱਪ ਬਹੁਤ ਹੋਣੀ ਹੈ ਅਤੇ ਹੋ ਸਕਦਾ ਵਿੱਚੋਂ ਵਿੱਚੋਂ ਮੌਸਮ ਵੀ ਚੇਂਜ ਹੁੰਦਾ ਰਹੇ, ਲੇਕਿਨ ਜੇ ਹੀਟ ਤੋਂ ਬਚਣਾ ਹੈ ਤਾਂ ਗਰਮੀਆਂ ਵਿੱਚ ਜਿਹੜੀ ਲੂ ਹੀਟ ਸਟ੍ਰੋਕ ਜਿਹਨਾਂ ਨੂੰ ਕਹਿੰਦੇ ਆ ਜਾਂ ਸਨ ਸਟ੍ਰੋਕ ਕਹਿੰਦੇ ਆ, ਇਸ ਤੋਂ ਬਚਣਾ ਜਿਹੜਾ ਹੈ ਬਹੁਤ ਜ਼ਰੂਰੀ ਹੈ। ਅਤੇ ਇਹ ਰੈਸਟ ਦੇ ਟਾਈਮ 'ਤੇ ਸਾਰੇ ਜਾਂ ਤਾਂ ਆਪਣੇ ਕੰਮਾਂ ਕਾਰਾਂ ਤੋਂ ਹਟ ਕੇ ਥੋੜ੍ਹਾ ਛਾਵੇਂ ਬੈਠ ਜਾਣਗੇ ਜਿੱਦਾਂ ਖੇਤਾਂ 'ਚ ਕੰਮ ਕਰਨ ਵਾਲੇ, ਅਤੇ ਜਾਂ ਫਿਰ ਘਰਾਂ 'ਚ ਰਹਿਣ ਵਾਲੇ ਆਪਣੇ ਅੰਦਰ ਰਹਿਣਗੇ ਹੋਣਗੇ। ਅਤੇ ਕਈ ਹੁੰਦੇ ਸਾਡੇ ਜਿਹੜੇ ਆਪਣੇ ਕੰਮ ਦੇ ਨਾਲ ਨਾਲ ਪ੍ਰੋਗਰਾਮ ਵੀ ਸੁਣਦੇ ਆ, ਅਤੇ ਜੇ ਉਹ ਸੁਣ ਰਹੇ ਆ ਪ੍ਰੋਗਰਾਮ ਤਾਂ ਧੁੱਪ ਦੇ ਵਿੱਚ ਤੋਂ ਬਚਣ ਲਈ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਸਾਨੂੰ ਕੀ ਖਾਣਾ ਪੀਣਾ ਚਾਹੀਦਾ ਜਾਂ ਕਿਸ ਤਰ੍ਹਾਂ ਅਸੀਂ ਆਪਣੇ

ਲੂ ਲੱਗਣ ਤੋਂ ਬਚ ਸਕਦੇ ਆ। ਇਹਦੇ ਵਿੱਚ ਇਹ ਹੈਗਾ ਜੀ, ਦਿਨ ਵਿੱਚ ਤੁਸੀਂ 3 ਤੋਂ 4 ਲੀਟਰ ਜਿਹੜਾ ਪਾਣੀ ਉਹ ਜ਼ਰੂਰ ਪੀਓ, ਅਤੇ ਲੱਸੀ, ਨਿੰਬੂ ਪਾਣੀ, ਨਾਰੀਅਲ ਪਾਣੀ ਜਾਂ ਗੰਨੇ ਦਾ ਰਸ ਵੀ ਪੀਓ, ਕਿਉਂਕਿ ਇਹਨਾਂ ਦੀ ਤਸੀਰ ਠੰਡੀ ਹੁੰਦੀ ਹੈ, ਜਿਨ੍ਹਾਂ ਨਾਲ ਸਰੀਰ ਠੰਡਾ ਰਹਿੰਦਾ ਅਤੇ ਲੂ ਤੋਂ ਜਿਹੜਾ ਬਚਾ ਰਹਿੰਦਾ ਹੈ। ਬਾਕੀ ਕਹਿੰਦੇ ਆ ਜੀ, ਕੱਚੇ ਅੰਬ ਦਾ ਪੰਨਾ ਲੂ ਦੇ ਅਸਰ ਨੂੰ ਖਤਮ ਕਰਨ ਲਈ ਸਭ ਤੋਂ ਵਧੀਆ ਦੇਸੀ ਇਲਾਜ ਹੈ। ਔਰ ਅੱਜ ਕੱਲ੍ਹ ਸਾਰੇ ਹੀ ਸ਼ਾਇਦ ਇਹ ਅੰਬ, ਕੱਚੇ ਅੰਬ ਦਾ ਜਿਹੜਾ ਪੰਨਾ ਬਣਾ ਕੇ ਕਿਸੇ ਨਾ ਕਿਸੇ ਰੂਪ 'ਚ ਖਾਂਦੇ ਆ, ਜਾਂ ਫਿਰ ਉਹਦਾ ਬਣਾ ਲੈਂਦੇ ਸ਼ਰਬਤ ਟਾਈਪ ਜਿਹਾ, ਅਤੇ ਉਹ ਸ਼ਰਬਤ ਵਾਂਗੂ ਵੀ ਪੀਂਦੇ ਆ। ਇਕੱਲੀ ਪਿੰਡਾਂ ਦੇ ਵਿੱਚ ਨਹੀਂ, ਸ਼ਹਿਰਾਂ ਦੇ ਵਿੱਚ ਵੀ ਇਹਨਾਂ ਚੀਜ਼ਾਂ ਦਾ ਅੱਜ ਕੱਲ੍ਹ ਚਲਨ ਹੈ। ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਕਿ ਅਗਰ ਅਸੀਂ ਲੂਹ ਤੋਂ ਬਚਾਅ ਕਰਨਾ ਤਾਂ ਅਸੀਂ ਇਹਨਾਂ ਚੀਜ਼ਾਂ ਦੀ ਵਰਤੋਂ ਕਰ ਸਕਦੇ ਹਾਂ। ਅਤੇ ਜੇ ਰੋਜ਼ਾਨਾ ਅਸੀਂ ਆਪਣੇ ਸਲਾਦ ਦੇ ਵਿੱਚ ਪਿਆਜ਼ ਦੀ ਵਰਤੋਂ ਕਰਦੇ ਹਾਂ, ਤਾਂ ਇਹ ਵੀ ਸਾਡੇ ਜਿਹੜੇ ਨਾ ਲੂਹ ਨੂੰ ਸਾਨੂੰ ਬਚਾਅ ਵਿੱਚ ਰੱਖਦੇ ਆ, ਸਾਨੂੰ ਮਤਲਬ ਕਿ ਲੂਹ ਲੱਗਣ ਤੋਂ ਬਚਾਉਂਦੇ ਆ। ਬਾਕੀ ਆਪਣੇ ਕੱਪੜੇ ਜਿਹੜੇ ਆ, ਉਹ ਕੱਪੜੇ ਤੁਸੀਂ ਹਲਕੇ ਰੰਗ ਦੇ ਪਾਓ, ਸੂਤੀ ਕੱਪੜੇ ਪਾਓ, ਸਿਰ ਨੂੰ ਢੱਕ ਕੇ ਜਾਂ ਰੁਮਾਲ ਨਾਲ, ਟੋਪੀ ਨਾਲ, ਪਰਨੇ ਨਾਲ ਢੱਕ ਕੇ ਹੀ ਰੱਖੋ। ਅਤੇ ਜੇ ਜਾਂਦੇ ਆ ਤਾਂ ਵੀ ਤੁਸੀਂ ਆਪਣੇ ਛੱਤਰੀ ਵਗੈਰਾ ਵਰਗਾ ਦਾ ਵੀ ਬਚਾ ਆਪਣਾ ਵਰਤੋਂ ਕਰ ਸਕਦੇ ਆ, ਤਾਂ ਕਿ ਜਿਹੜੀ ਡਾਇਰੈਕਟ ਧੁੱਪ ਆ ਉਹਦੇ ਤੋਂ ਬਚਿਆ ਜਾ ਸਕੇ। ਬਾਕੀ ਆਪਣੀ ਅੱਖਾਂ ਦੇ ਬਚਾਅ ਲਈ, ਕਿਉਂਕਿ ਉਹਨਾਂ ਨੂੰ ਵੀ ਸੇਕ ਲੱਗ ਸਕਦਾ, ਲੂਹ ਲੱਗ ਸਕਦੀ ਹੈ, ਜਿਹਦਾ ਕਰਕੇ ਤੁਸੀਂ ਆਪਣੀ ਕਾਲੀ ਐਨਕ ਦਾ ਵੀ ਵਰਤੋਂ ਕਰ ਸਕਦੇ ਹਾਂ, ਸਨ ਗਲਾਸਿਸ ਦੀ ਵਰਤੋਂ ਕਰ ਸਕਦੇ ਹਾਂ। ਅਤੇ ਬਾਕੀ ਇਹ ਵੀ ਜਦੋਂ ਵੀ ਤੁਸੀਂ ਘਰ ਨਿਕਲਦੇ ਹਾਂ ਅਤੇ ਕਦੇ ਵੀ ਖਾਲੀ ਪੇਟ ਨਾ ਨਿਕਲੋ, ਕੁਝ ਨਾ ਕੁਝ ਖਾਣ ਮਤਲਬ ਖਾ ਕੇ ਹੀ ਨਿਕਲੋ, ਪਾਣੀ ਪੀ ਕੇ ਨਿਕਲੋ, ਕੁਝ ਖਾ ਕੇ ਨਿਕਲੋ, ਕਦੇ ਵੀ ਖਾਲੀ ਪੇਟ ਨਾ ਨਿਕਲੋ। ਬਾਕੀ 12 ਤੋਂ ਲੈ ਕੇ 4 ਵਜੇ ਦੇ ਵਿਚਕਾਰ ਬਹੁਤ ਜ਼ਰੂਰੀ ਹੋਵੇ ਤਾਂ ਘਰੋਂ ਬਾਹਰ ਨਿਕਲੋ, ਨਹੀਂ ਤਾਂ ਤੁਸੀਂ ਘਰ ਦੇ ਵਿੱਚ ਹੀ ਰਹੋ ਤਾਂ ਅੱਛੀ ਗੱਲ ਹੈ, ਤਾਂ ਕਿ ਲੂਹ ਤੋਂ ਬਚਿਆ ਜਾ ਸਕਦੇ। ਜੇਕਰ ਲੂਹ ਲੱਗਣ ਕਾਰਨ ਬੁਖਾਰ, ਚੱਕਰ ਆਉਣ, ਤੁਰੰਤ ਮਰੀਜ਼ ਦੇ ਸਿਰ 'ਤੇ ਠੰਡੀਆਂ ਪੱਟੀਆਂ ਰੱਖੀਆਂ ਜਾ ਸਕਦੀਆਂ। ਅਤੇ ਇਹੋ ਜਿਹੀ ਜਾਣਕਾਰੀ ਜਿਹੜੀ ਹੈ ਉਹ ਤੁਹਾਨੂੰ ਅਗਰ ਹੈ ਤਾਂ ਤੁਸੀਂ ਜ਼ਰੂਰ ਆਪਣੇ ਆਪ ਨੂੰ ਜਿਹੜਾ ਇਹ ਲੂਹ ਤੋਂ ਬਚਾ ਸਕਦੇ ਹਾਂ। ਅਤੇ ਬਾਕੀ ਚਿੱਠੀਆਂ ਦਾ ਸਿਲਸਿਲਾ ਜਿਹੜਾ ਉਹ ਵੀ ਆਪਾਂ ਸ਼ੁਰੂ ਕਰਨਾ, ਪਹਿਲਾਂ ਥੋੜ੍ਹੀ ਜਾਣਕਾਰੀ ਮੌਸਮ ਦੇ ਹਿਸਾਬ ਨਾਲ ਦੇਣੀ ਵੀ ਜ਼ਰੂਰੀ ਸੀ, ਤਾਂ ਜੋ ਸਾਡੇ ਸਰੋਤਾ ਹੈਗੇ ਆ ਉਹ ਆਪਣਾ ਬਚਾਅ ਵੀ ਕਰ ਸਕਣ ਇਸਦਾ ਦੇ ਹਾਲਾਤਾਂ ਦੇ ਵਿੱਚ। ਅਤੇ ਆਪਾਂ ਤੁਹਾਡੀਆਂ ਚਿੱਠੀਆਂ ਲੈਂਦੇ ਹਾਂ। ਪਹਿਲੀ ਚਿੱਠੀ ਸਾਡੇ ਕੋਲ ਆਈ ਆ ਆਦਰਸ਼ ਨਗਰ ਮਲੋਟ ਤੋਂ, ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼ ਸ਼ਰਮਾ, ਮੈਂਡੀ ਸ਼ਰਮਾ, ਸੌਖ ਸ਼ਰਮਾ, ਸਾਈਨਾ ਸ਼ਰਮਾ ਅਤੇ ਨਿਮਾਨ ਸ਼ਰਮਾ ਹੋਣਾ ਦਾ ਐਨੀ ਸੌਂਗ। ਇਹਨਾਂ ਨੇ ਕਿਹਾ ਵੀ ਕੋਈ ਵੀ ਤੁਸੀਂ ਸਾਨੂੰ ਸੌਂਗ ਸੁਣਾ ਦਿਉ। ਅਤੇ ਅਗਲਾ ਖਤ ਸਾਡੇ ਕੋਲ ਆਇਆ ਜੀ ਪਿੰਡ ਆਜ਼ਮ ਵਾਲਾ, ਤਹਿਸੀਲ ਫਾਜ਼ਿਲਕਾ ਤੋਂ, ਸੋਹਣ ਸਿੰਘ ਬੂਕ, ਨਿਸ਼ਾਨ ਸਿੰਘ ਬੂਕ, ਸੀਰਤ ਕੌਰ, ਕੀਰਤ ਕੌਰ, ਦਾਦੀ ਜਸਵੰਤ ਕੌਰ, ਬਲਵੰਤ ਕੌਰ, ਬਲਵਿੰਦਰ ਕੌਰ ਬੂਕ, ਸੁਰਿੰਦਰ ਕੌਰ ਬੂਕ ਅਤੇ ਰਾਜ ਮਿਸਤਰੀ, ਪਿੰਡ ਸਾਹੂਆਣਾ ਬੋਦਲਾ, ਅਤੇ ਬਲਦੇਵ ਸਿੰਘ ਚੱਕ, ਅੱਗੇ ਕੀ ਲਿਖਿਆ ਜੀ, ਕੰਧੇ ਸਾਹ ਵਾਲੇ ਅਮਰ ਲਾਲ, ਕੁਛ ਹੈਂਡਰਾਈਟਿੰਗ ਇਹਨਾਂ ਦੀ ਪੜ੍ਹੀ ਨਹੀਂ ਜਾ ਰਹੀ, ਲੇਕਿਨ ਚਲੋ ਤੁਹਾਡੀ ਪਿਆਰ ਭਰੀ ਚਿੱਠੀ ਸਾਨੂੰ ਮਿਲ ਚੁੱਕੀ ਹੈ। ਕਿਉਂ ਨਾ ਆਪਾਂ ਚਿੱਠੀਆਂ ਦਾ ਆਗਾਜ਼ ਕਰਦੇ ਹੋਏ ਪਹਿਲਾਂ ਇੱਕ ਗਾਣਾ ਸੁਣ ਲਈਏ, ਫਿਰ ਤੁਹਾਡੀਆਂ ਹੋਰ ਚਿੱਠੀਆਂ ਵੀ ਪੜ੍ਹਾਂਗੇ।

ਜੀ ਇਹ ਖੂਬਸੂਰਤ ਭਾਵੁਕ ਗੀਤ ਸੀਗਾ ਗੁਰਦਾਸ ਮਾਨ ਜੀ ਉਹਨਾਂ ਦੀ ਆਵਾਜ਼ ਦੇ ਵਿੱਚ। ਅਤੇ ਸਾਡੇ ਕੋਲ ਹੋਰ ਵੀ ਬਹੁਤ ਸਾਰੀਆਂ ਚਿੱਠੀਆਂ ਆਈਆਂ ਹੋਈਆਂ, ਹੌਲੀ ਹੌਲੀ ਸਾਰੀਆਂ ਚਿੱਠੀਆਂ ਪੜ੍ਹਦੀਆਂ ਰਹਾਂਗੇ। ਇੱਕ ਘੰਟਾ ਤੁਹਾਡੇ ਨਾਲ ਹੈ ਅਤੇ 4 ਵਜੇ ਤੱਕ ਅਸੀਂ ਤੁਹਾਡੀਆਂ ਚਿੱਠੀਆਂ ਵੀ ਪੜ੍ਹਨੀਆਂ, ਤੁਹਾਡਾ ਮਨੋਰੰਜਨ ਵੀ ਕਰਨਾ ਅਤੇ ਤੁਹਾਨੂੰ ਜਾਣਕਾਰੀ ਵੀ ਦੇਣੀ ਹੈ। ਅਤੇ ਇਹ ਚਿੱਠੀ ਅਸੀਂ ਲੈ ਲੈਂਦੇ ਹਾਂ ਜੀ। ਇਹ ਚਿੱਠੀ ਹੈਗੀ ਸਾਡੇ ਕੋਲ ਗਾਂਧੀ ਚੌਂਕ ਰੋਪੜ ਤੋਂ ਆਈ, ਪੰਜਾਬ ਤੋਂ ਆਈ ਹੈ, ਹਰਦੇਵ ਮਿੱਕਾ, ਬਲਵਿੰਦਰ ਵਿਰਕ, ਜੈਤੇ ਵਿਰਕ ਅਤੇ ਮਿੱਕਾ ਵਿਰਕ ਹੋਣਾ ਦੀ। ਅਗਲੀ ਚਿੱਠੀ ਸਾਡੇ ਕੋਲ ਆਈ ਹੈ ਜੀ, ਮੈਸਮ ਗੇਟ ਨਾਭਾ, ਸੋਮਦੱਤ ਕੈਰਵ, ਜੋਤੀ ਰਾਣੀ ਅਤੇ ਗੁਣਵੰਤ ਕੌਰ ਦਾ। ਇਹਨਾਂ ਨੇ ਗੁਰਦਾਸ ਮਾਨ ਦੇ ਗਾਣੇ ਦੀ ਫਰਮਾਇਸ਼ ਕੀਤੀ ਸੀ ਜਿਹੜਾ ਅਸੀਂ ਹੁਣੇ ਇਹਨਾਂ ਨੂੰ ਸੁਣਾਇਆ ਹੈ। ਅਤੇ ਅਗਲਾ ਖਤ ਸਾਡੇ ਕੋਲ ਹੈ ਜੀ ਚੱਕਲਾ ਬਾਜ਼ਾਰ ਸਮਾਣਾ ਤੋਂ, ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਜਿੰਦਲ, ਹਸਮੁੱਖ ਜਿੰਦਲ, ਪੂਰਾ ਹੀ ਖੁਸ਼ਦਿਲ ਪਰਿਵਾਰ। ਅਤੇ ਬੜੀ ਖੁਸ਼ੀ ਨਾਲ ਸਾਡੇ ਕੋਲ ਚਿੱਠੀ ਲਿਖ ਰਹੇ ਆ ਜੀ। ਇਹਨਾਂ ਨੇ ਕਿਹਾ ਜੀ ਸਾਨੂੰ ਕੋਈ ਵੀ ਪੰਜਾਬੀ ਗੀਤ ਸੁਣਾ ਦੇਣਾ, ਅਤੇ ਠੀਕ ਹੈ ਜੀ ਤੁਹਾਨੂੰ ਜ਼ਰੂਰ ਗੀਤ ਸੁਣਾਵਾਂਗੇ। ਅਗਲੀ ਚਿੱਠੀ ਸਾਡੇ ਕੋਲ ਆਈ ਹੈ, ਸਤਿ ਸ਼੍ਰੀ ਅਕਾਲ ਲਿਖ ਰਹੇ ਆ ਜੀ, ਪ੍ਰਣਾਮ ਲਿਖ ਰਹੇ ਆ, ਅਦਾਬ ਲਿਖ ਰਹੇ ਆ ਜੀ। ਸਾਡੇ ਵੱਲੋਂ ਵੀ ਤੁਹਾਨੂੰ ਸਤਿ ਸ਼੍ਰੀ ਅਕਾਲ, ਪ੍ਰਣਾਮ ਅਤੇ ਅਦਾਬ। ਪਿੰਡ ਅਤਾਪੁਰ ਕਲੋਨੀਆਂ ਤੋਂ ਹੈ ਜੀ ਇਹ ਚਿੱਠੀ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੋਂ, ਰਾਮਨਾਥ ਅਤਾਪੁਰ, ਸੁਖਮਨਜੀਤ ਸਿੰਘ, ਸਹਿਜਪ੍ਰੀਤ ਕੌਰ। ਅਤੇ ਇਹਨਾਂ ਨੇ ਕਿਹਾ ਕੋਈ ਵੀ ਗੀਤ ਸੁਣਾ ਦੇਣਾ ਤੁਸੀਂ ਜੀ, ਪਰ ਸਾਡਾ ਖਤ ਜਿਹੜਾ ਉਹ ਜ਼ਰੂਰ ਸ਼ਾਮਿਲ ਕਰਨਾ। ਅਤੇ ਪੇਸ਼ ਕਰਨ ਵਾਲਿਆਂ ਨੂੰ ਇਹਨਾਂ ਨੇ ਕਿਹਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਹਾਡਾ ਵੀ ਖਤ ਲਿਖਣ ਵਾਸਤੇ ਬਹੁਤ ਬਹੁਤ ਧੰਨਵਾਦ। ਅਤੇ ਇਹਨਾਂ ਦਾ ਜਿਹੜੇ ਹਰ ਵਾਰ ਚਿੱਠੀ ਇਹ ਸਾਨੂੰ ਪਾਉਂਦੇ ਆ ਅਤੇ ਆਪਣਾ ਇੱਕ ਮੈਸੇਜ ਵੀ ਲਿਖਦੇ ਆ ਹਮੇਸ਼ਾ। ਇਹਨਾਂ ਨੇ ਲਿਖਿਆ ਜੀ ਬੇਟੀ ਬਚਾਓ ਬੇਟੀ ਪੜ੍ਹਾਓ, ਪਾਣੀ ਬਚਾਓ, ਰੁੱਖ ਲਗਾਓ। ਅਤੇ ਇਹਨਾਂ ਦਾ ਇੱਕ ਇਹ ਜਿਹੜਾ ਸੰਦੇਸ਼ ਹੈ, ਇੱਕ ਮੈਸੇਜ ਹੈ, ਇਹ ਆਪਣੇ ਖਤ 'ਚ ਲਿਖ ਕੇ ਪਾਉਂਦੇ ਆ, ਕਿਉਂਕਿ ਇਹ ਜਾਗਰੂਕ ਸਾਡੇ ਸਰੋਤਾ ਨੇ ਜਿਹੜੇ ਕਿ ਇਹਨਾਂ ਚੀਜ਼ਾਂ ਦੇ ਬਾਰੇ ਜਾਣਦੇ ਆ ਅਤੇ ਆਪਣਾ ਮੈਸੇਜ ਵੀ ਦੁਨੀਆ ਤੱਕ ਪਹੁੰਚਾਉਣਾ ਚਾਹੁੰਦੇ ਆ। ਅਤੇ ਸਾਨੂੰ ਖਤ ਲਿਖਦੇ ਇਸੇ ਤਰ੍ਹਾਂ, ਥੈਂਕ ਯੂ, ਤੁਹਾਡਾ ਖਤ ਲਿਖਣ ਲਈ ਬਹੁਤ ਬਹੁਤ ਸ਼ੁਕਰੀਆ। ਅਤੇ ਇਹ ਖਤ ਸਾਡੇ ਕੋਲ ਆਇਆ ਜੀ ਜਮਸ਼ੇਦਪੁਰ ਤੋਂ, ਹਰਜਿੰਦਰ ਸਿੰਘ ਭਾਟੀਆ, ਐਂਜਲ ਭਾਟੀਆ ਅਤੇ ਨਵਦੀਪ ਭਾਟੀਆ ਅਤੇ ਪੱਪੀ ਭਾਟੀਆ ਉਹਨਾਂ ਦਾ। ਅਤੇ ਇਹਨਾਂ ਨੇ ਕਿਹਾ ਕਿਰਪਾ ਕਰਕੇ ਆਪਣੀ ਪਸੰਦ ਦਾ ਕੋਈ ਵੀ ਗੀਤ ਸੁਣਾ ਦਿਓ। ਲਓ ਇਹਨਾਂ ਸਾਰਿਆਂ ਦੀ ਪਸੰਦ ਦਾ ਗੀਤ ਸੁਣਾਉਂਦੇ ਹਾਂ ਨਛੱਤਰ ਗਿੱਲ ਦੀ ਆਵਾਜ਼ 'ਚ।

ਜੀ ਇਹ ਗੀਤ ਸੀ ਨਛੱਤਰ ਗਿੱਲ ਹੋਣਾ ਦੀ ਆਵਾਜ਼ ਦੇ ਵਿੱਚ, ਅਤੇ ਸਾਡੀ ਜਿਹੜੀ ਜਾਣਕਾਰੀ ਦਾ ਸਿਲਸਿਲਾ ਸੀ ਉਹ ਵੀ ਨਾਲ ਨਾਲ ਚਲਾਉਂਦੇ ਰਹੀਏ ਤਾਂ ਕਿ ਤੁਹਾਨੂੰ ਜਿਹੜੀ ਜਾਣਕਾਰੀ ਹੈ ਉਹ ਵੀ ਮਿਲਦੀ ਰਹੇ। ਅਤੇ ਅੱਜ ਤੁਸੀਂ ਇੱਕ ਖਬਰ ਫੜੀ ਹੈ ਜੀ, ਕਿਉਂਕਿ ਅੱਜ ਹੈਗਾ ਜੀ ਰਾਸ਼ਟਰੀ ਡੇਂਗੂ ਦਿਵਸ, ਇਹਦੇ ਮੌਕੇ 'ਤੇ ਕੇਂਦਰੀ ਸਿਹਤ ਮੰਤਰੀ JP ਨੱਡਾ ਨੇ ਨਾਗਰਿਕਾਂ ਨੂੰ ਡੇਂਗੂ ਦੀ ਰੋਕਥਾਮ ਬਾਰੇ ਜਾਗਰੂਕਤਾ ਵਧਾਉਣ ਅਤੇ ਸੁਰੱਖਿਆ ਵਾਤਾਵਰਨ ਬਣਾਈ ਰੱਖਣ ਲਈ ਇਕਜੁੱਟ ਹੋਣ ਦਾ ਸੱਦਾ ਦਿੱਤਾ ਹੈ। ਕਿਉਂਕਿ ਡੇਂਗੂ ਜਿਹੜਾ ਇੱਕ ਕਾਫੀ ਖਤਰਨਾਕ ਬਿਮਾਰੀ ਹੁੰਦੀ ਹੈ, ਜਿੰਨਾ ਬੁਖਾਰ ਵਗੈਰਾ ਚੜ੍ਹ ਜਾਂਦਾ, ਅੱਖਾਂ 'ਚੋਂ ਪਾਣੀ ਆਉਂਦਾ, ਕਈ ਵਾਰੀ ਇਹ ਡੇਂਜਰਸ ਰੂਪ ਵੀ ਧਾਰਨ ਕਰ ਲੈਂਦਾ ਹੈ। ਡੇਂਗੂ ਦੇ ਬੁਖਾਰ ਤੋਂ ਬਚਾਅ ਲਈ ਸਾਡੇ ਕੋਲ ਅਸੀਂ ਕੁਛ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ ਕਿ ਮੱਛਰਾਂ ਦੀ ਪੈਦਾਵਾਰ ਨੂੰ ਕਿਵੇਂ ਆਪਾਂ ਰੋਕੀਏ ਜਿਹਦੇ ਤੋਂ ਡੇਂਗੂ ਦਾ ਜਿਹੜਾ ਇਹ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ। ਸਾਨੂੰ ਤਾਂ ਮੱਛਰਾਂ ਦੀ ਪਹਿਚਾਣ ਨਹੀਂ ਹੁੰਦੀ, ਪਰ ਜਿਹੜੇ ਮਾਹਿਰ ਹੁੰਦੇ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਇਹ ਡੇਂਗੂ ਬੁਖਾਰ ਹੈ ਜਾਂ ਕੀ ਹੈ। ਇਹਦੇ ਨਾਲ ਅਸੀਂ ਥੋੜ੍ਹੀ ਜਿਹੀ ਆਪਣੀ ਅਗਰ ਕੋਸ਼ਿਸ਼ ਕਰੀਏ ਤਾਂ ਆਪਾਂ ਆਪਣਾ ਬਚਾਅ ਕਰ ਸਕਦੇ ਹਾਂ, ਜਿਵੇਂ ਕਿ ਆਪਾਂ ਪਾਣੀ ਦਾ ਜਮ੍ਹਾਂ ਨਾ ਹੋਣ ਦਈਏ, ਮਤਲਬ ਪਾਣੀ ਜਿਹੜਾ ਆਪਾਂ ਖੜ੍ਹਾ ਰਹਿੰਦਾ ਇੱਧਰ ਉੱਧਰ ਉਹਨੂੰ ਜਮ੍ਹਾਂ ਨਾ ਹੋਣ ਦਈਏ। ਘਰਾਂ ਦੇ ਆਲੇ ਦੁਆਲੇ ਕੂਲਰਾਂ, ਗਮਲਿਆਂ, ਟਾਇਰਾਂ ਅਤੇ ਟੁੱਟੇ ਬਰਤਨਾਂ ਵਿੱਚ ਜੇ ਪਾਣੀ ਹੈਗਾ ਇਕੱਠਾ ਹੋ ਰਿਹਾ ਤਾਂ ਉਹਨੂੰ ਇਕੱਠਾ ਹੋਣ ਨਾ ਦਿੱਤਾ ਜਾਵੇ, ਕਿਉਂਕਿ ਜੇ ਪਾਣੀ ਇਕੱਠਾ ਹੋਏਗਾ ਤਾਂ ਉਹਦੇ 'ਤੇ ਮੱਛਰ ਬੈਠੇਗਾ, ਤਾਂ ਮੱਛਰ ਬੈਠੇਗਾ ਤਾਂ ਡੇਂਗੂ ਦਾ ਜਿਹੜਾ ਪ੍ਰਕੋਪ ਆ ਉਹ ਵਧੇਗਾ। ਅਤੇ ਬਾਕੀ ਕੂਲਰਾਂ ਦੀ ਸਫਾਈ ਜਿਹੜੀ ਹੈ, ਕੂਲਰਾਂ ਦਾ ਪਾਣੀ ਹਫ਼ਤੇ ਵਿੱਚ ਇੱਕ ਵਾਰ ਜ਼ਰੂਰ ਬਦਲੋ ਅਤੇ ਸੁਕਾ ਕੇ ਅਤੇ ਸਾਫ਼ ਕਰਕੇ ਰੱਖੋ ਤਾਂ ਕਿ ਮੱਛਰਾਂ ਦਾ ਜਿਹੜਾ ਨਾ ਉਹ ਗੜ ਨਾ ਬਣੇ। ਅਤੇ ਟੈਂਕੀਆਂ ਵਗੈਰਾ ਨੂੰ ਵੀ ਢੱਕ ਕੇ ਰੱਖੋ, ਉੱਪਰ ਛੱਤਾਂ ਦੇ ਉੱਤੇ ਟੈਂਕੀਆਂ ਹੁੰਦੀਆਂ ਵਾ, ਉਹ ਪਾਣੀ ਵੈਸੇ ਤਾਂ ਢੱਕਿਆ ਹੀ ਹੁੰਦਾ ਹਰ ਘਰ ਦੇ ਵਿੱਚ ਢੱਕਣ ਦੇ ਨਾਲ, ਲੇਕਿਨ ਪੀਣ ਵਾਲੇ ਪਾਣੀ ਅਤੇ ਵਰਤੋਂ ਵਾਲੇ ਪਾਣੀ ਲਈ ਵਰਤੀਆਂ ਜਾਣ ਵਾਲੀਆਂ ਜਿਹੜੀਆਂ ਟੈਂਕੀਆਂ ਹੁੰਦੀਆਂ ਵਾ ਉਹਨਾਂ ਨੂੰ ਚੰਗੀ ਤਰ੍ਹਾਂ ਢੱਕ ਕੇ ਰੱਖਣਾ ਚਾਹੀਦਾ ਤਾਂ ਕਿ ਅਸੀਂ ਡੇਂਗੂ ਤੋਂ ਜਿਹੜਾ ਬਚਾਅ ਕਰ ਸਕੀਏ। ਅਤੇ ਮੱਛਰਾਂ ਦੇ ਕੱਟਣ ਤੋਂ ਵੀ ਬਚਣਾ ਚਾਹੀਦਾ, ਪੂਰੇ ਕੱਪੜੇ ਪਾ ਕੇ ਰੱਖੋ, ਅਜਿਹੇ ਕੱਪੜੇ ਪਾਓ ਕਿ ਜਿਹਨਾਂ ਦੇ ਵਿੱਚ ਤੁਹਾਨੂੰ ਅਗਰ ਕੋਈ ਮੱਛਰ ਬੈਠ ਵੀ ਜਾਵੇ ਤਾਂ ਉਹਦਾ ਅਸਰ ਨਾ ਹੋਵੇ, ਸਰੀਰ ਨੂੰ ਪੂਰੀ ਤਰ੍ਹਾਂ ਢੱਕਣ, ਜਿਵੇਂ ਕਿ ਪੂਰੀਆਂ ਬਾਹਾਂ, ਕਮੀਜ਼, ਪੈਂਟ ਇਸੇ ਤਰ੍ਹਾਂ ਦਾ ਪਾਓ ਕਿ ਸਾਰਾ ਸਰੀਰ ਜਿਹੜਾ ਉਹ ਕਵਰਡ ਰਹੇ। ਅਤੇ ਹੋ ਸਕੇ ਤਾਂ ਰਾਤ ਨੂੰ ਸੌਣ ਲੱਗੇ ਮੱਛਰਦਾਨੀ ਦੀ ਵਰਤੋਂ ਕਰੋ। ਕਈ ਹੁਣ ਸ਼ਹਿਰਾਂ ਦੇ ਵਿੱਚ ਤਾਂ ਲੋਕ AC ਵਗੈਰਾ ਲਗਾ ਕੇ ਅੰਦਰਾਂ 'ਚ ਪੈ ਜਾਂਦੇ ਆ, ਲੇਕਿਨ ਅਜੇ ਵੀ ਸਾਡੇ ਪਿੰਡਾਂ ਦੇ ਵਿੱਚ ਜਿਹੜਾ ਨਾ

ਬਾਹਰ ਵੀ ਸੌਂਦੇ ਆ ਲੋਕ, ਵਿਹੜਿਆਂ ਦੇ ਵਿੱਚ, ਖੁੱਲ੍ਹੀਆਂ ਜਗ੍ਹਾ ਦੇ ਵਿੱਚ, ਹਵੇਲੀਆਂ 'ਚ ਵੀ ਸੌ ਜਾਂਦੇ ਜਿੱਥੇ ਹਰਿਆਲੀ ਹੋਣ ਕਰਕੇ ਮੱਛਰ ਵੀ ਹੋ ਸਕਦਾ। ਲੇਕਿਨ ਉਹਦੇ ਬਚਾਅ ਲਈ ਕੀ ਕੀਤਾ ਜਾ ਸਕਦਾ ਕਿ ਆਪਾਂ ਮੱਛਰਦਾਨੀ ਦੀ ਵਰਤੋਂ ਕਰ ਸਕਦੇ ਹਾਂ ਤਾਂ ਕਿ ਜਿਹੜਾ ਡੇਂਗੂ ਮੱਛਰਾਂ ਤੋਂ ਬਚਾਅ ਹੋ ਸਕੇ। ਅਤੇ ਇਹਨਾਂ ਨੂੰ, ਮੱਛਰਾਂ ਨੂੰ ਭਜਾਉਣ ਵਾਲੀਆਂ ਸਾਡੇ ਕੋਲ ਕਰੀਮਾਂ ਵੀ ਹੈਗੀਆਂ ਸਰੀਰ ਦੇ ਖੁੱਲ੍ਹੇ ਹਿੱਸਿਆਂ 'ਤੇ। ਮੱਛਰ ਭਜਾਉਣ ਵਾਲੀਆਂ ਜਿਹੜੀਆਂ ਕਰੀਮ ਹੁੰਦੀ ਆ ਉਹਨੂੰ ਆਪਣਾ ਲੋਸ਼ਨ ਨੂੰ ਲਗਾ ਕੇ ਰੱਖੋ, ਜਾਂ ਤੁਸੀਂ ਮੱਛਰਾਂ ਤੋਂ ਬਚਣ ਵਾਸਤੇ ਅਗਰ ਹੋ ਸਕੇ ਤਾਂ ਨਾਰੀਅਲ ਤੇਲ ਵੀ ਤੁਸੀਂ ਆਪਣੀਆਂ ਬਾਹਾਂ 'ਤੇ, ਪੈਰਾਂ 'ਤੇ ਲਗਾ ਸਕਦੇ ਆ ਤਾਂ ਕਿ ਮੱਛਰ ਜਿਹੜਾ ਡਾਇਰੈਕਟ ਨਾ ਕੱਟੇ। ਅਤੇ ਘਰਾਂ ਦੇ ਅੰਦਰ ਸੁਰੱਖਿਆ ਅਸੀਂ ਕਿਵੇਂ ਰੱਖ ਸਕਦੇ ਹੋ? ਇਸ ਤਰ੍ਹਾਂ ਹੈ ਜੀ, ਜਾਲੀ ਵਾਲੇ ਦਰਵਾਜ਼ੇ ਘਰ ਦੇ ਬਾਰੀਆਂ ਅਤੇ ਦਰਵਾਜ਼ਿਆਂ 'ਤੇ ਬਰੀਕ ਜਾਲੀ ਲਗਾਓ ਤਾਂ ਜੋ ਮੱਛਰ ਅੰਦਰ ਨਾ ਆ ਸਕੇ। ਅਤੇ ਕਈ ਸਪਰੇਅ ਵੀ ਹੈਗੇ ਆ ਸਾਡੇ ਕੋਲ, ਸਪਰੇਅ ਵਗੈਰਾ ਕਰਕੇ ਵੀ ਆਪਾਂ ਇਹਨਾਂ ਤੋਂ ਜਿਹੜਾ ਬਚਾਅ ਕਰ ਸਕਦੇ ਹਾਂ। ਘਰ ਦੇ ਅੰਦਰ ਮੱਛਰ ਮਾਰਨ ਵਾਲੀ ਸਪਰੇਅ, ਕੋਇਲ ਜਾਂ ਇਲੈਕਟ੍ਰੋਨਿਕ ਮਸ਼ੀਨਾਂ ਦੀ ਵੀ ਵਰਤੋਂ ਕੀਤੀ ਜਾ ਸਕਦੀ ਹੈ ਤਾਂ ਜੋ ਅਸੀਂ ਇਹਨਾਂ ਡੇਂਗੂ ਵਾਲੇ ਮੱਛਰਾਂ ਤੋਂ ਬਚਾਅ ਕਰ ਸਕੀਏ। ਜੇਕਰ ਪਰਿਵਾਰ ਦੇ ਕਿਸੇ ਵੀ ਬੰਦੇ ਨੂੰ ਤੇਜ਼ ਬੁਖਾਰ ਹੈ, ਸਿਰ ਦਰਦ ਹੈ ਜਾਂ ਜੋੜਾਂ ਵਿੱਚ ਦਰਦ ਹੋਵੇ ਤਾਂ ਤੁਰੰਤ ਸਾਨੂੰ ਜਿਹੜਾ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਕੋਈ ਵੀ ਇੱਦਾਂ ਦਾ ਆਪਣੇ ਆਪ ਕੋਈ ਇਲਾਜ ਨਹੀਂ ਕਰਨਾ ਚਾਹੀਦਾ ਜੇ ਸਾਨੂੰ ਤੇਜ਼ ਬੁਖਾਰ, ਸਿਰ ਦਰਦ ਵਗੈਰਾ ਹੈ, ਜੋੜਾਂ 'ਚ ਦਰਦ ਹੋ ਰਿਹਾ ਅਤੇ ਡੇਂਗੂ ਦੇ ਲੱਛਣ ਹੋ ਸਕਦੇ ਆ। ਅਤੇ ਇਸ ਕਰਕੇ ਤੁਸੀਂ ਜਿਹੜਾ ਸਿੱਧਾ ਡਾਕਟਰ ਨਾਲ ਜਾ ਕੇ ਪਹਿਲਾਂ ਮਿਲੋ, ਫਿਰ ਇਸ ਦੇ ਬਾਰੇ ਆਪਣੀ ਜਿਹੜੀ ਡਾਕਟਰ ਕੋਈ ਜ਼ਰੂਰੀ ਜਾਣਕਾਰੀ ਦਿੰਦਾ ਹੈ ਅਤੇ ਉਹਦੇ 'ਤੇ ਅਮਲ ਕਰਦੇ ਹੋਏ ਆਪਣਾ ਜਿਹੜਾ ਸਰੀਰ ਦੀ ਦੇਖਭਾਲ ਕਰੋ। ਇਹ ਛੋਟੀ ਜਿਹੀ ਜਾਣਕਾਰੀ ਸੀਗੀ ਸਾਡੇ ਸਰੋਤਿਆਂ ਦੇ ਲਈ, ਤਾਂ ਜੋ ਅੱਜ ਜਿਹੜਾ ਡੇਂਗੂ ਦਿਵਸ ਅਸੀਂ ਮਨਾ ਰਹੇ ਹਾਂ ਅਤੇ ਅਸੀਂ ਉਹ 'ਤੇ ਵਿਚਾਰ ਕਰੀਏ ਅਤੇ ਉਹ ਤੋਂ ਕਿੱਦਾਂ ਕਿੱਦਾਂ ਬਚ ਸਕਦੇ ਹਾਂ ਇਹਦੇ ਬਾਰੇ ਵੀ ਆਪਣਾ ਧਿਆਨ ਦੇਈਏ। ਕਈ ਵਾਰੀ ਆਪਾਂ ਗੱਲ ਸੁਣ ਲੈਂਦੇ ਹਾਂ ਲੇਕਿਨ ਉਸ ਵੱਲ ਧਿਆਨ ਨਹੀਂ ਦਿੰਦੇ ਅਤੇ ਜਦੋਂ ਕਦੇ ਉਹ ਬਿਪਤਾ ਸਾਨੂੰ ਪੈ ਜਾਂਦੀ ਆ ਅਤੇ ਫਿਰ ਅਸੀਂ ਸੋਚਦੇ ਕਿ ਇਹ ਗੱਲ ਸੁਣੀ ਸੀ ਕਿਤੇ ਪਰ ਅਸੀਂ ਅਮਲ ਨਹੀਂ ਕੀਤਾ। ਅਤੇ ਇਹ ਜਾਣਕਾਰੀ ਸਾਡੇ ਉਹਨਾਂ ਸਰੋਤਿਆਂ ਲਈ ਹੀ ਹੈ ਜਿਹੜੇ ਕੋਈ ਅਮਲ ਕਰਨਾ ਚਾਹੁੰਦੇ ਆ, ਔਰ ਮੈਂ ਕਹਿੰਦੀ ਅਮਲ ਕਰਨਾ ਵੀ ਚਾਹੀਦਾ, ਇਸ ਨੂੰ ਇੱਦਾਂ ਸੋਚ ਕੇ ਜਾਂ ਸੁਣ ਕੇ ਨਹੀਂ ਛੱਡਣਾ ਚਾਹੀਦਾ। ਜੋ ਜੋ ਚੀਜ਼ਾਂ ਦੀ ਜ਼ਰੂਰਤ ਹੈ, ਜਿੱਦਾਂ ਪਾਣੀ ਨੂੰ ਟੱਕ ਕੇ ਰੱਖਣਾ, ਸਰੀਰ ਨੂੰ ਟੱਕ ਕੇ ਰੱਖਣਾ, ਕੱਪੜੇ ਇੱਦਾਂ ਦੇ ਪਾਏ ਜਾਣ, ਕਮਰਿਆਂ ਦੇ ਜਾਲੀ ਵਾਲੇ ਬਰੀਕ ਦਰਵਾਜ਼ੇ ਲਗਾਏ ਜਾਣ, ਮੱਛਰਦਾਨੀਆਂ ਵਰਤੀਆਂ ਜਾਣ, ਲੋਸ਼ਨ ਵਗੈਰਾ ਲਗਾ ਕੇ ਰੱਖਿਆ ਜਾਏ ਤਾਂ ਜੋ ਸਾਨੂੰ ਡੇਂਗੂ ਤੋਂ ਬਚਾ ਰਹੇ। ਇਸ ਜਾਣਕਾਰੀ ਦੇ ਨਾਲ ਨਾਲ ਅਸੀਂ ਤੁਹਾਡੀਆਂ ਚਿੱਠੀਆਂ ਵੀ ਪੜ੍ਹਾਂਗੇ ਅਤੇ ਸਾਡੇ ਸਰੋਤੇ ਇਹ ਨਾ ਕਹਿਣ ਵੀ ਅੱਜ ਜਾਣਕਾਰੀ ਦੇਈ ਜਾਂਦੇ ਆ ਅਤੇ ਚਿੱਠੀਆਂ ਤਾਂ ਸਾਡੀਆਂ ਪੜ੍ਹੀਆਂ ਹੀ ਨਹੀਂ। ਲੇਕਿਨ ਇੱਦਾਂ ਨਹੀਂ ਹੋ ਸਕਦਾ, ਤੁਹਾਡੀਆਂ ਚਿੱਠੀਆਂ ਜਿਹੜੀਆਂ ਬਹੁਤ ਮਿੱਠੀਆਂ ਵਾ ਅਤੇ ਇਹ ਅਸੀਂ ਪੜ੍ਹਨੀਆਂ ਤਾਂ ਹੈ ਹੀ ਹੈ। ਚਲੋ ਲੈ ਲੈਂਦੇ ਹੋਰ ਚਿੱਠੀਆਂ ਅਸੀਂ ਤੁਹਾਡੀਆਂ। ਇਹ ਚਿੱਠੀ ਸਾਡੇ ਕੋਲ ਆਈ ਹੈ ਜੀ ਮੱਖੂ ਫਿਰੋਜ਼ਪੁਰ ਤੋਂ, ਬਿੱਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ ਅਤੇ ਮਨੀਸ਼ਾ ਬਜਾਜ ਹੋਣਾ ਦਾ। ਅਤੇ ਇਹਨਾਂ ਦੇ ਖਾਤ ਦੇ ਨਾਲ ਇੱਕ ਹੋਰ ਖਾਤਾ ਸਾਡੇ ਕੋਲ ਜੀ, ਪਿੰਡ ਪੰਗਾਲਾ, ਜ਼ਿਲ੍ਹਾ ਫਾਜ਼ਿਲਕਾ, ਜਗਤਾਰ ਗਿੱਲ, ਗੁਰਮੀਤ ਗਿੱਲ, ਨਾਜ਼ਮ ਗਿੱਲ, ਸੁਖਮਨ ਗਿੱਲ, ਕਮਲਦੀਪ ਗਿੱਲ, ਐੱਸ ਕੇ ਸ਼ਰਮਾ, ਮੋਹਨ, ਜਗਤਾਰ ਟੇਲਰ। ਅਤੇ ਅਗਲਾ ਖਾਤ ਸਾਡੇ ਕੋਲ ਹੈ ਜੀ ਪਿੰਡ ਖਾਨੇ ਦੀ ਢਾਬ ਮਲੋਟ ਤੋਂ, ਸ਼ਮਸ਼ੇਰ ਸਿੰਘ ਕੌਲਤਰ, ਜਸਵਿੰਦਰ ਕੌਰ, ਕਰਨ ਪ੍ਰਤਾਪ ਸਿੰਘ, ਮਨਰੀਤ ਕੌਰ ਅਤੇ ਤਰਨਵੀਰ ਸਿੰਘ ਅਤੇ ਕੁਲ। ਅੱਛਾ ਜੀ, ਇਹਨਾਂ ਨੇ ਗਾਣੇ ਦੀ ਵੀ ਫਰਮਾਇਸ਼ ਕੀਤੀ ਹੈ, ਜ਼ਰੂਰ ਇਹਨਾਂ ਦਾ ਗਾਣਾ ਵੀ ਸੁਣਾਵਾਂਗੇ। ਅੱਗੇ ਸਾਡੇ ਕੋਲ ਜਿਹੜਾ ਖੱਤ ਹੈ, ਪਿੰਡ ਆਜ਼ਮ ਵਾਲਾ, ਤਹਿਸੀਲ ਫਾਜ਼ਿਲਕਾ, ਸੋਹਣ ਸਿੰਘ ਬੂਕ, ਨਿਸ਼ਾਨ ਸਿੰਘ ਬੂਕ, ਸੀਰਤ ਕੌਰ, ਕੀਰਤ ਕੌਰ, ਅਮਰ ਲਾਲ, ਦਾਦੀ ਜਸਵੰਤ ਕੌਰ ਅਤੇ ਰਾਜ ਮਿਸਤਰੀ, ਪਿੰਡ ਸਰੂਆਣਾ ਲਿਖਿਆ ਸ਼ਾਇਦ ਜੀ, ਬੋਦਲੇ ਵਾਲੇ ਸੁਰਿੰਦਰ ਕੌਰ ਬੂਕ, ਬਲਵਿੰਦਰ ਕੌਰ ਬੂਕ ਅਤੇ ਸਾਰਾ ਜਿਹੜਾ ਇਹਨਾਂ ਦਾ ਪਰਿਵਾਰ ਹੈਗਾ। ਅਤੇ ਨਾਲ ਇਹਨਾਂ ਨੇ ਰੀਟਾ ਰਾਣੀ, ਨਹੀਂ ਨਹੀਂ ਰੀਨਾ ਬਾਈ ਵੀ ਲਿਖਿਆ ਹੈ। ਅਤੇ ਚਲੋ ਜੀ, ਸਾਨੂੰ ਥੋੜ੍ਹੀ ਜਿਹੀ ਹੈਂਡਰਾਈਟਿੰਗ ਪੜ੍ਹਨ ਦੇ ਵਿੱਚ ਦਿੱਕਤ ਆ ਰਹੀ ਹੈ, ਲੇਕਿਨ ਕੋਈ ਨਹੀਂ, ਤੁਹਾਡਾ ਪਿਆਰ ਪਿਆਰਾ ਖਤ ਸਾਨੂੰ ਮਿਲ ਚੁੱਕਾ ਹੈ। ਖਤ ਲਿਖਣ ਲਈ ਬਹੁਤ ਬਹੁਤ ਸ਼ੁਕਰੀਆ। ਇਹਨਾਂ ਸਾਰਿਆਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਬੱਬੂ ਮਾਨ ਦੀ ਆਵਾਜ਼ 'ਚ ਇਹ ਗੀਤ।

ਲਓ ਜੀ, ਇਹ ਗੀਤ ਸੀ ਬੱਬੂ ਮਾਨ ਦੀ ਆਵਾਜ਼ ਦੇ ਵਿੱਚ ਪੱਕੀ ਕਣਕ ਦਾ, ਅਤੇ ਬੱਬੂ ਮਾਨ ਜੀ ਦੇ ਸਾਰੇ ਗਾਣੇ ਹੀ ਬਹੁਤ ਵਧੀਆ ਹੁੰਦੇ ਆ। ਅਗਲੀਆਂ ਚਿੱਠੀਆਂ ਸਾਡੇ ਕੋਲ ਸਾਡੇ ਸਰੋਤਿਆਂ ਦੀਆਂ ਪਹੁੰਚ ਚੁੱਕੀਆਂ ਨੇ, ਅਤੇ ਉਹਨਾਂ ਨੂੰ ਇੰਤਜ਼ਾਰ ਵੀ ਹੋਣਾ ਕਿ ਅੱਜ ਸਾਡੀ ਚਿੱਠੀ ਪੜ੍ਹੀ ਜਾਂਦੀ ਕਿ ਨਹੀਂ, ਲੇਕਿਨ ਜ਼ਰੂਰ ਪੜ੍ਹੀ ਜਾਏਗੀ ਅਤੇ ਗਾਣਾ ਵੀ ਸੁਣਾਇਆ ਜਾਏਗਾ। ਇੱਕ ਚਿੱਠੀ ਸਾਡੇ ਕੋਲ ਆਈ ਹੈ ਜੀ ਫਰੈਂਡ ਕਲੋਨੀ ਕਰਨਾਲ ਤੋਂ, ਇਹ ਗੁਰਿੰਦਰ ਸਿੰਘ ਪਾਂਧਾ, ਇੰਦਰਜੀਤ ਕੌਰ, ਬੇਬੀ ਮਨਮੀਤ, ਮਨਵਿੰਦਰ ਸਿੰਘ ਪਾਂਧਾ, ਪੰਜਾਬੀ ਗੀਤ ਕਹਿੰਦੇ ਕੋਈ ਵੀ ਸੁਣਾ ਦਿਉ। ਅਤੇ ਇਹ ਖਤ ਸਾਡੇ ਕੋਲ ਆਇਆ ਜੀ ਮਾਡਲ ਟਾਊਨ ਕਰਨਾਲ ਤੋਂ, ਇਹ ਵੀ ਖਤ ਕਰਨਾਲ ਤੋਂ ਆਇਆ। ਸਾਡੇ ਕਰਨਾਲ ਵਾਲੇ ਸਰੋਤੇ ਬੜੇ ਵਧੀਆ ਹੋਏ ਜੀ, ਸੁਧੀਰ, ਨੂਤਨ, ਸੰਦੀਪ।

ਗੁਗਲਾਨੀ, ਸੁਨੀਤਾ ਜੈਨ, ਸੁਨੀਤਾ ਸ਼ਰਮਾ, ਇਸ਼ਪ੍ਰੀਤ ਸ਼ਰਮਾ ਅਤੇ ਵਿਪਾਸ਼ਾ ਸ਼ਰਮਾ, ਅਤੇ ਇਹਨਾਂ ਦੀ ਵੀ ਪਸੰਦ ਤਾਂ ਗੀਤ ਜ਼ਰੂਰ ਸੁਣਾਵਾਂਗੇ। ਅਤੇ ਇੱਕ ਹੋਰ ਖਤ ਸਾਡੇ ਕੋਲ ਆਇਆ ਜੀ, ਇਹ ਹੈਗਾ ਜੀ ਹੰਸ ਰਾਜ ਹੰਸ ਜੀ ਦੀ। ਅੱਛਾ, ਇਹਨਾਂ ਨੇ ਹੰਸ ਰਾਜ ਹੰਸ ਦੇ ਗਾਣੇ ਦੀ ਫਰਮਾਇਸ਼ ਕੀਤੀ ਹੈ ਜੀ, ਜ਼ਰੂਰ ਇਸ 'ਚ ਧਿਆਨ ਰੱਖਾਂਗੇ। ਪੰਚਕੂਲਾ ਸੈਕਟਰ 9 ਤੋਂ ਇਹ ਖਤ ਹੈਗਾ ਜੀ। ਆਸ਼ੂ ਚੁੱਗ, ਅਸ਼ਵਨੀ ਚੁੱਗ, ਗੋਬਿੰਦ ਚੁੱਗ, ਟੋਨੀ ਦੀਵਾਨ, ਲਵ ਦੀਵਾਨ ਅਤੇ ਰਾਧੇ ਭਾਵਿਕ ਢਿੰਗਰਾ, ਇਹਨਾਂ ਸਾਰਿਆਂ ਨੇ ਸਾਨੂੰ ਚਿੱਠੀ ਲਿਖੀ ਹੈ। ਨਾਲ ਇਹਨਾਂ ਨੇ ਸਮਾਈਲੀ ਫੇਸ ਵੀ ਬਣਾ ਕੇ ਭੇਜੇ ਹੋਏ ਆ ਜੀ। ਇਹਨਾਂ ਨੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ ਕਿ ਇਹਨਾਂ ਨੂੰ ਚਿੱਠੀ ਲਿਖ ਕੇ ਬਹੁਤ ਖੁਸ਼ੀ ਹੋ ਰਹੀ ਹੈ ਜੀ। ਅਤੇ ਇਹ ਖਤ ਸਾਡੇ ਕੋਲ ਆਇਆ ਜੀ ਬਠਿੰਡਾ ਰੋਡ ਡੱਬਵਾਲੀ ਤੋਂ। ਰਜਿੰਦਰ ਨਾਰੰਗ, ਅੰਜੂ ਨਾਰੰਗ, ਮੋਹਿਤ ਨਾਰੰਗ, ਇਹਨਾਂ ਨੇ ਵੀ ਕੋਈ ਵੀ ਗੀਤ ਦੀ ਫਰਮਾਇਸ਼ ਕੀਤੀ ਹੈ। ਲਓ ਜੀ, ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਪੰਮੀ ਬਾਈ ਦੀ ਆਵਾਜ਼ 'ਚ ਗੀਤ।

ਭਾਈ ਜੀ ਦੀ ਆਵਾਜ਼ ਦੇ ਵਿੱਚ ਯਕੀਤ ਸੀਗੇ ਕਿ ਰੰਗਲੀ ਦੁਨੀਆਂ ਨੂੰ ਛੱਡ ਕੇ ਜੀ ਨਹੀਂ ਕਰਦਾ ਜਾਣ ਨੂੰ, ਅਤੇ ਵਾਕਈ ਹੀ ਇਕੱਲਾ ਉਹਨਾਂ ਦਾ ਨਹੀਂ ਜੀ ਕਰਦਾ, ਕਿਸੇ ਦਾ ਵੀ ਨਹੀਂ ਦਿਲ ਕਰਦਾ ਕਿ ਇਸ ਰੰਗਲੀ ਦੁਨੀਆਂ ਨੂੰ, ਇਸ ਰੰਗ ਬਿਰੰਗੀ ਦੁਨੀਆਂ ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ, ਜਾਨਵਰ, ਬਨਸਪਤੀ, ਪੇੜ ਪੌਦੇ, ਫੁੱਲ ਪੱਤੀਆਂ, ਹਰ ਇੱਕ ਚੀਜ਼ ਜਿਹੜੀ ਆਪਣੇ ਕੁਦਰਤ ਨੇ ਬਣਾਈ ਹੈ ਬਹੁਤ ਹੀ ਖੂਬਸੂਰਤ ਹੈ, ਅਤੇ ਇਹਨਾਂ ਖੂਬਸੂਰਤੀ ਨਾਲ ਜੁੜਦੇ ਆ ਸਾਡੇ ਜਿਹੜੇ ਇਨਸਾਨ ਲੋਕ ਹੈ, ਪੌਦਿਆਂ ਦੀ ਸੇਵਾ ਕਰਦੇ ਆ, ਪੰਛੀਆਂ ਦੀ ਸੇਵਾ ਕਰਦੇ ਆ, ਜਾਨਵਰਾਂ ਦੀ ਸੇਵਾ ਕਰਦੇ ਆ, ਜਿਹਨਾਂ ਤੋਂ ਸਾਨੂੰ ਬਹੁਤ ਫਾਇਦੇ ਹੁੰਦੇ ਆ, ਸਾਡੀ ਲਾਈਫ ਉਹਨਾਂ ਦੇ ਸਿਰ 'ਤੇ ਚੱਲਦੀ ਹੈ, ਜਿੱਦਾਂ ਗਾਵਾਂ ਮੱਝਾਂ ਦੇ ਸਿਰ 'ਤੇ ਸਾਨੂੰ ਦੁੱਧ ਮਿਲਦਾ ਹੈਗਾ ਪੀਣ ਵਾਸਤੇ, ਬੱਚੇ ਆ ਉਹਨਾਂ ਦੀ ਗਰੋਥ ਹੁੰਦੀ ਆ, ਬਾਕੀ ਖੇਤਾਂ 'ਚ ਕੰਮ ਕਰਨ ਵਾਲੇ ਕਣਕ, ਸਬਜ਼ੀਆਂ, ਫਲ ਪੌਦੇ ਜਿਹੜੇ ਉਗਾਉਂਦੇ ਆ, ਸੋ ਦੈਟ ਕਿ ਆਲੇ ਦੁਆਲੇ ਆਪਣੇ ਇੰਨੀ ਖੂਬਸੂਰਤੀ ਆ ਕਿ ਬੰਦੇ ਦਾ ਦਿਲ ਹੀ ਨਹੀਂ ਕਰਦਾ ਇਸ ਰੰਗ ਬਿਰੰਗੀ ਖੂਬਸੂਰਤ ਦੁਨੀਆਂ ਨੂੰ ਛੱਡ ਕੇ ਜਾਣ ਦਾ, ਅਤੇ ਜਾਣਾ ਵੀ ਨਹੀਂ ਆ, ਆਪਾਂ ਪ੍ਰੋਗਰਾਮ ਸੁਣਦੇ ਰਹਿਣਾ, ਪ੍ਰੋਗਰਾਮ ਹੈਗਾ ਜੀ ਚਿੱਠੀਆਂ ਮਿੱਠੀਆਂ, ਸਾਡੇ ਬਹੁਤ ਸਾਰੇ ਸਰੋਤੇ ਵੀ ਸਾਡੇ ਪ੍ਰੋਗਰਾਮ ਦੇ ਨਾਲ ਜੁੜਦੇ ਰਹਿੰਦੇ ਨੇ, ਅਤੇ ਪੁਰਾਣੇ ਸਨ ਚਿੱਠੀਆਂ ਵੀ ਲਿਖਦੇ ਨੇ, ਅਤੇ ਨਵੇਂ ਸਾਡੇ ਜੁੜਦੇ ਆ ਜਿਹੜੇ ਨਵੇਂ ਸਰੋਤੇ, ਉਹ ਚਾਹੁੰਦੇ ਆ ਕਿ ਅਸੀਂ ਵੀ ਚਿੱਠੀ ਲਿਖੀਏ, ਪਰ ਉਹਨਾਂ ਨੂੰ ਪਤਾ ਨਹੀਂ ਹੁੰਦਾ, ਲੇਕਿਨ ਅਸੀਂ ਦੱਸ ਦਿੰਦੇ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਪਹੁੰਚਣ ਲਈ ਕਿਸ ਤਰ੍ਹਾਂ ਪਹੁੰਚ ਸਕਦੇ, ਉਹ ਸਾਨੂੰ ਚਿੱਠੀਆਂ ਲਿਖ ਸਕਦੇ ਆ, ਆਪਣੇ ਵਿਚਾਰ ਲਿਖ ਸਕਦੇ ਤਾਂ ਕਿ ਅਸੀਂ ਉਹਨਾਂ ਨੂੰ ਪੜ੍ਹੀਏ, ਆਪਣੀ ਪਸੰਦ ਦਾ ਗਾਣਾ ਲਿਖ ਸਕਦੇ ਆ ਤਾਂ ਕਿ ਅਸੀਂ ਉਹਨਾਂ ਨੂੰ ਗਾਣਾ ਸੁਣਾਈਏ, ਅਤੇ ਇਹ ਹੈਗਾ ਜੀ ਪਤਾ ਨੋਟ ਕੀਤਾ ਜਾ ਸਕਦਾ ਹੈ, ਪਤਾ ਨੋਟ ਕਰ ਲਓ ਜੀ, ਪ੍ਰੋਗਰਾਮ ਚਿੱਠੀਆਂ ਮਿੱਠੀਆਂ ਮਾਰਫਤ ਸਟੇਸ਼ਨ ਡਾਇਰੈਕਟਰ ਆਕਾਸ਼ਵਾਣੀ ਜਲੰਧਰ, ਅਤੇ ਪਿੰਨ ਕੋਡ ਨੰਬਰ ਹੈ ਜੀ 144001, ਅਗਰ ਤੁਸੀਂ ਇੱਕ ਪਤਾ ਲਿਖੋਗੇ ਅਤੇ ਆਕਾਸ਼ਵਾਣੀ ਜਲੰਧਰ ਲਿਖੋਗੇ ਤਾਂ ਚਿੱਠੀ ਸਿੱਧੀ ਹੀ ਸਾਡੇ ਆਕਾਸ਼ਵਾਣੀ ਦੇ ਵਿੱਚ ਆਏਗੀ, ਅਤੇ ਜ਼ਰੂਰ ਪ੍ਰੋਗਰਾਮ 'ਚ ਸ਼ਾਮਿਲ ਕੀਤੀ ਜਾਏਗੀ, ਅਤੇ ਚਲੋ ਜੀ ਆਪਾਂ ਅਗਲੀਆਂ ਹੋਰ ਚਿੱਠੀਆਂ ਪੜ੍ਹਦੇ ਹਾਂ, ਪਿੰਡ ਕੁੜੀਆਣਾ ਜ਼ਿਲ੍ਹਾ ਫਾਜ਼ਿਲਕਾ ਤੋਂ, ਸਾਡੇ ਇਹ ਫਾਜ਼ਿਲਕਾ ਤੋਂ ਕੁੜਿਆਣਾ ਤੋਂ ਬਹੁਤ ਸਾਰੀਆਂ ਚਿੱਠੀਆਂ ਆਉਂਦੀਆਂ, ਲੇਕਿਨ ਸਰੋਤੇ ਅਲੱਗ ਅਲੱਗ ਹੁੰਦੇ ਆ, ਅਤੇ ਇਹ ਸਰੋਤੇ ਸਾਡੇ ਕਹਿੰਦੇ ਆ ਜੀ ਸਤਿ ਸ਼੍ਰੀ ਅਕਾਲ, ਸਰਦਾਰ ਮਲਕੀਤ ਸਿੰਘ ਕੁੜਿਆਣਾ, ਮਨਜੀਤ ਸਿੰਘ ਬਠਿੰਡਾ, ਦੁਪਿੰਦਰ ਸਿੰਘ ਚੇਅਰਮੈਨ ਪੋਤਾ, ਗੁਰਸ਼ਬਦ ਸਿੰਘ, ਜੀਤ ਸਿੰਘ ਕੁੜਿਆਣਾ ਸਮੂਹ ਬਰਾੜ ਪਰਿਵਾਰ, ਅਤੇ ਇਹਨਾਂ ਨੇ ਆਪਣੇ ਦੋਸਤਾਂ ਦੇ ਨਾਮ ਵੀ ਲਿਖੇ ਆ, ਕੁਲਵੰਤ ਸਿੰਘ ਮਲੋਟ, ਸੁਖਦੇਵ ਸਿੰਘ ਚਾਹਲ, ਬੁਰਜ ਹਨੂਮਾਨਗੜ੍ਹ ਤੋਂ, ਕਿਰਪਾ ਕਰਕੇ ਕਹਿੰਦੇ ਜੀ ਸਾਡੇ ਨਾਮ ਜ਼ਰੂਰ ਪੜ੍ਹੇ ਜਾਣ, ਅਤੇ ਸਾਨੂੰ ਗਾਣਾ ਵੀ ਸੁਣਾਇਆ ਜਾਵੇ ਕੁਲਦੀਪ ਮਾਨਕ ਜੀ ਦਾ, ਕੋਸ਼ਿਸ਼ ਜ਼ਰੂਰ ਰਹੇਗੀ ਤੁਹਾਡਾ ਗਾਣਾ ਸੁਣਾਉਣ ਦੀ, ਖਤ ਲਿਖਣ ਲਈ ਬਹੁਤ ਬਹੁਤ ਸ਼ੁਕਰੀਆ, ਅਤੇ ਇਹ ਖਤ ਸਾਡੇ ਕੋਲ ਆਇਆ ਜੀ ਸੈਕਟਰ 67 ਮੋਹਾਲੀ ਚੰਡੀਗੜ੍ਹ ਤੋਂ, ਟੀ ਡੀ ਮਲਹੋਤਰਾ, ਰਿਤਿਕ ਮਲਹੋਤਰਾ, ਪ੍ਰਤੀਕ ਮਲਹੋਤਰਾ, ਜੈਵੀਰ ਸਿੰਘ ਠਾਕੁਰ, ਡਾਕਟਰ ਅਮਨਦੀਪ, ਅਨਿਲ ਸ਼ਰਮਾ, ਅਤੇ ਕਾਲਕਾ ਤੋਂ ਇਹਨਾਂ ਨੇ ਆਪਣੇ ਵੀ ਨਾਮ ਲਿਖੇ ਆ, ਸ਼ੁਭ ਚੰਦਰ ਬਜਾਜ, ਬਿੱਟਾ ਬਜਾਜ ਅਤੇ ਸਾਹਿਲ ਹੋਣਾ ਦਾ ਇਹ ਖਤ ਹੈ। ਅਗਲਾ ਖਤ ਸਾਡੇ ਕੋਲ ਆਇਆ ਜੀ ਮੱਲਾਪੁਰ ਦਾਖਾ ਤੋਂ, ਮੰਡੀ ਤੋਂ, ਬਿੱਟੂ ਜੈਨ, ਮੱਟੂ ਜੈਨ, ਬਿੱਟੀ ਜੈਨ, ਰਕੇਸ਼ ਜੈਨ, ਅਰੁਣਾ ਜੈਨ, ਅਭਿਸ਼ੇਕ ਜੈਨ, ਗੌਤਮ ਜੈਨ ਅਤੇ ਦੀਪਕ ਜੈਨ, ਟੀਨਾ ਜੈਨ, ਰਸ਼ਮੀ ਜੈਨ ਅਤੇ ਸਰਬੀ ਜੈਨ, ਅਨੁਭਵ ਜੈਨ ਅਤੇ ਨਿਰਵਾਨੀ ਜੈਨ, ਇਹਨਾਂ ਨੇ ਸਾਨੂੰ ਖਤ ਲਿਖਿਆ, ਅਤੇ ਇਹਨਾਂ ਨੇ ਜਿਹੜੇ ਗਾਣੇ ਦੀ ਫਰਮਾਇਸ਼ ਲਿਖੀ ਉਹ ਵੀ ਗਾਣਾ ਜ਼ਰੂਰ ਸੁਣਾਵਾਂਗੇ। ਅਗਲਾ ਖਤ ਸਾਡੇ ਕੋਲ ਇੱਕ ਹੋਰ ਖਤ ਹੈ ਜੀ, ਇਹਨਾਂ ਨੇ ਵੀ ਸਾਨੂੰ, ਅਸੀਂ ਵੈਸੇ ਇਹਨਾਂ ਦਾ ਖਤ ਪੜ੍ਹ ਚੁੱਕੇ ਹਾਂ, ਲੇਕਿਨ ਇਹਨਾਂ ਨੇ ਖਤ ਇੰਨੇ ਲਿਖੇ ਹੋਏ ਸਾਨੂੰ ਕਿ ਚਿੱਠੀਆਂ ਮਿੱਠੀਆਂ ਦੇ ਵਿੱਚ, ਕਿ ਇਹਨਾਂ ਨੇ ਕਿਹਾ ਸਾਨੂੰ

ਇੱਕ ਹਰਜੀਤ ਹਰਮਨ ਦਾ ਗੀਤ ਵੀ ਸੁਣਾਇਆ ਜਾਏ। ਇਹਨਾਂ ਦੀ ਫਰਮਾਇਸ਼ ਨੂੰ ਧਿਆਨ 'ਚ ਰੱਖਦੇ ਹੋਏ ਇਹਨਾਂ ਨੂੰ ਗੀਤ ਸੁਣਾਉਂਦੇ ਹਾਂ। ਅਤੇ ਇਹ ਚਿੱਠੀ ਸਾਡੇ ਕੋਲ ਆਈ ਹੈ ਮੰਡੀ ਹਾਜੀ ਹਰਜੀ ਰਾਮ ਮਲੋੜ ਤੋਂ, ਮਹੇਸ਼ ਗਰਗ, ਸੁਸ਼ਮਾ ਗਰਗ, ਜਸ਼ਨ ਗਰਗ, ਵਿਨੋਦ ਗਰਗ ਉਹਨਾਂ ਦਾ। ਅਤੇ ਇਹਨਾਂ ਨੇ ਜਿਹੜਾ ਗਾਣਾ ਲਿਖਿਆ ਉਹ ਵੀ ਸੁਣਾਵਾਂਗੇ ਅਸੀਂ। ਇੱਕ ਹੋਰ ਖੱਤ ਸਾਡੇ ਕੋਲ ਆਇਆ ਜੀ ਬੱਸ ਅੱਡਾ ਹਾਜੀਪੁਰ ਤੋਂ, ਵਿਜੇ ਕੌਂਡਲ, ਰਜਨੀਸ਼ ਕੌਂਡਲ, ਪੂਜਾ ਕੌਂਡਲ, ਅਲੀਸ਼ਾ ਕੌਂਡਲ ਅਤੇ ਅਦਿੱਤੇ ਕੌਂਡਲ, ਇਹਨਾਂ ਸਾਰਿਆਂ ਦੀ ਪਸੰਦ ਦਾ ਗੀਤ ਸੁਣਾਉਂਦੇ ਹਾਂ ਜੀ ਹਰਜੀਤ ਹਰਮਨ ਉਹਨਾਂ ਦੀ ਆਵਾਜ਼ ਦੇ ਵਿੱਚ।

ਇਹੋ ਜੀ ਹਰਜੀਤ ਹਰਮਨ ਹੋਣਾ ਦੀ ਆਵਾਜ਼ 'ਚ ਗੀਤ ਸੀ, ਵਧੀਆ ਗੀਤ ਸੀਗਾ ਅਤੇ ਜ਼ਰੂਰ ਸਾਡੇ ਸਰੋਤਿਆਂ ਨੂੰ ਪਸੰਦ ਆਇਆ ਹੋਣਾ। ਸਾਡੇ ਕੋਲ ਹੋਰ ਚਿੱਠੀਆਂ ਬਹੁਤ ਆਈਆਂ ਹੋਈਆਂ ਨੇ, ਲੇਕਿਨ ਅਸੀਂ ਜਿੰਨੀਆਂ ਵੀ ਪੜ੍ਹੀਆਂ ਜਾ ਸਕਦੀਆਂ ਜ਼ਰੂਰ ਚਿੱਠੀਆਂ ਪੜ੍ਹਾਂਗੇ, ਲੇਕਿਨ ਟਾਈਮ ਜਿਹੜਾ ਬੜੀ ਤੇਜ਼ੀ ਨਾਲ ਜਾ ਰਿਹਾ ਅਤੇ 4 ਵਜਣ ਦੇ ਵਿੱਚ 8 ਮਿੰਟ ਰਹਿ ਗਏ, 8 ਮਿੰਟ ਦੇ ਵਿੱਚ ਆਪਾਂ ਚਿੱਠੀਆਂ ਵੀ ਪੜ੍ਹਨੀਆਂ ਅਤੇ ਤੁਹਾਨੂੰ ਗਾਣਾ ਵੀ ਸੁਣਾਉਣਾ ਹੈ। ਇਹ ਚਿੱਠੀ ਸਾਡੇ ਕੋਲ ਆਈ ਜੀ ਗੱਗੜ ਨੇੜੇ ਹਾਜੀਪੁਰ, ਕਹਿਰ ਸਿੰਘ, ਸੋਹਨ, ਮੋਹਨ ਲਾਲ, ਚਿਤਰਾਮ, ਗੇਰਮ ਸਿੰਘ, ਮਾਸੀ ਗੈਰੇ ਵਾਲੀ, ਗੈਰੇ ਵਾਲੀ ਆਵਾਜ਼, ਸੁਰਿੰਦਰ ਕੌਰ। ਸਾਨੂੰ ਜੀ ਤੁਹਾਡਾ ਹੈਂਡਰਾਈਟਿੰਗ ਪੜ੍ਹਨ 'ਚ ਦਿੱਕਤ ਆ ਰਹੀ ਹੈ, ਮਾਫ਼ ਕਰਨਾ। ਹਲਵਾਈ ਇੰਦਰਪਾਲ, ਬੱਸ ਅੱਡਾ ਹਾਜੀਪੁਰ ਵਾਲੇ, ਇੱਥੇ ਹੀ ਜੱਟ ਮਲ, ਖੱਤਰੀ, ਸੋਨੂ, ਰੇ ਮਿਰਸੀ, ਲਾਲੀ ਵਾਲੀ ਅਤੇ ਪਿਆਰੇ ਲਾਲ, ਅਤੇ ਇਹਨਾਂ ਨੇ ਹੋਰ ਵੀ ਬੜੇ ਨਾਮ ਲਿਖੇ ਹੋਏ ਆ ਜੀ। ਅੱਗੇ ਇਹ ਖਤ ਸਾਡੇ ਕੋਲ ਜੀ ਭਲਵਾਨ ਹਾਜੀਪੁਰ ਤੋਂ, ਚੌਧਰੀ ਗੋਕਲ, ਖੁਸ਼ੀ ਰਾਮ, ਖੁਸ਼ੀ ਦਿਲ, ਆਰ ਕੇ ਕੌਂਡਲ, ਕੇ ਕੇ ਕੌਂਡਲ ਅਤੇ ਬਿਮਲ ਚੌਧਰੀ ਹੋਣਾ ਦਾ ਖਤ ਹੈ ਜੀ। ਇਹ ਖਤ ਸਾਡੇ ਕੋਲ ਆਇਆ ਜੀ ਕਰਨਵੀਰ ਹਾਊਸ, ਗੁਰੂ ਗੋਬਿੰਦ ਸਿੰਘ ਨਗਰ, ਪੂਚੋ ਕੈਂਚੀਆਂ ਤੋਂ, ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ ਜੋੜਾ, ਕਰਨਵੀਰ, ਕਰਨ, ਦੁਪਿੰਦਰ, ਵਰਿੰਦਰ, ਸਿਮਰਨ ਅਤੇ ਕੁਲਦੀਪ, ਏਕਮ ਅਤੇ ਅਭਿਜੋਤ, ਅਤੇ ਖਤ ਲਿਖਣ ਲਈ ਕਹਿੰਦੇ ਜੀ ਤੁਹਾਡਾ ਪੜ੍ਹਨ ਲਈ ਵਾਸਤੇ ਬਹੁਤ ਬਹੁਤ ਧੰਨਵਾਦ। ਪਿੰਡ ਮੂਲੀਆਂ ਵਾਲੀ, ਜ਼ਿਲ੍ਹਾ ਫਾਜ਼ਿਲਕਾ ਤੋਂ ਵਿਨੋਦ ਕਾਠਪਾਲ, ਪ੍ਰਵੀਨ ਕਾਠਪਾਲ, ਹਣੀ ਕਾਠਪਾਲ, ਦੀਕਸ਼ਾ ਕਾਠਪਾਲ, ਜੰਨਤ ਕਾਠਪਾਲ ਅਤੇ ਰੋਣਕੀ ਕਾਠਪਾਲ, ਇਹਨਾਂ ਸਾਰਿਆਂ ਦੀ ਪਸੰਦ 'ਤੇ ਸੁਣਦੇ ਹਾਂ ਕੁਲਦੀਪ ਪਾਨਕ ਉਹਨਾਂ ਦੀ ਆਵਾਜ਼ ਦੇ ਵਿੱਚ ਗੀਤ।

0: ਲਓ ਜੀ, ਇਹ ਗੀਤ ਸੀ ਕੁਲਦੀਪ ਪਾਣਖ ਉਹਨਾਂ ਦੀ ਆਵਾਜ਼ 'ਚ, ਜਿਨ੍ਹਾਂ ਦੀ ਸਾਨੂੰ ਅਕਸਰ ਬਹੁਤ ਜ਼ਿਆਦਾ ਫਰਮਾਇਸ਼ ਵੀ ਆਉਂਦੀ ਹੈ। ਅਤੇ ਸਮੇਂ ਨੂੰ ਧਿਆਨ 'ਚ ਰੱਖਦੇ ਹੋਏ ਅਸੀਂ ਤੁਹਾਨੂੰ ਇੱਕ ਵਾਰ ਫਿਰ ਪਤਾ ਲਿਖਾ ਦਈਏ, ਪ੍ਰੋਗਰਾਮ ਚਿੱਠੀਆਂ ਮਿੱਠੀਆਂ, ਸਟੇਸ਼ਨ ਡਾਇਰੈਕਟਰ ਆਕਾਸ਼ਵਾਣੀ ਜਲੰਧਰ, ਅਤੇ ਪਿੰਨ ਕੋਡ ਨੰਬਰ ਹੈ ਜੀ 1440001। ਅਤੇ ਜੇ ਸਾਨੂੰ ਕੋਈ ਚਿੱਠੀ ਪਾਉਣਾ ਚਾਹੁੰਦਾ, ਸਾਡਾ ਸਰੋਤਾ ਚਾਹੁੰਦਾ ਵੀ ਸਾਡਾ ਵੀ ਅਸੀਂ ਵੀ ਨਾਮ ਆਪਣਾ ਸੁਣੀਏ ਅਤੇ ਖਤ ਲਿਖੀਏ, ਤਾਂ ਜ਼ਰੂਰ ਸਾਨੂੰ ਇਸ ਪਤੇ 'ਤੇ ਖਤ ਲਿਖ ਸਕਦੇ ਆ। ਅਤੇ ਇਹ ਪਿੰਡ ਇੱਕ ਹੋਰ ਖਤ ਪੜ੍ਹ ਲੈਂਦੇ ਹਾਂ ਜੀ। ਇਹ ਖਤ ਸਾਡੇ ਕੋਲ ਆਇਆ ਜੀ ਪਿੰਡ ਕੈਰੋ, ਜ਼ਿਲ੍ਹਾ ਤਰਨ ਤਾਰਨ, ਪੰਜਾਬ ਤੋਂ, ਗੁਰਦਰਸ਼ਨ ਲਾਲ ਚਲੋਤਰਾ, ਸੁਨੀਤਾ, ਸ਼ਮੀ, ਰਜਨੀ, ਆਕਾਸ਼ਦੀਪ, ਅਨਹਦ ਅਤੇ ਪੋਤਰਾ ਗੁਰਸ਼ਬਦ, ਐਨੀ ਸੌਂਗ ਇਹਨਾਂ ਨੇ ਲਿਖਿਆ ਜੀ, ਐਨੀ ਸੌਂਗ ਸੁਣਾ ਦਿਉ। ਅਤੇ ਇਹ ਖਤ ਹੈਗਾ ਜੀ ਤਲਵਾੜਾ ਰੋਡ ਹਾਜੀਪੁਰ ਤੋਂ, ਗੇਮੀ ਗੈਸੀ ਨੰਗਲ ਵਾਲਾ ਰਿੰਕੂ ਨੰਬਰ 56 ਸ਼ਾਇਦ ਲਿਖਿਆ ਜੀ, ਬਿੱਟੂ ਲਾਲੀ ਬਾਲੀ ਜੀਲਾ ਜੀਨਾ ਜੀਵਨ ਪ੍ਰਲੋਕ ਸੋਨੂੰ ਮੋਨੂੰ ਸੋਨੂੰ ਤੋਨੂੰ ਚੌਧਰੀ ਵਿਜੇ ਕੁਮਾਰ ਹਾਜੀਪੁਰ ਵਾਲੇ। ਅਤੇ ਜੇ ਕੋਈ ਗਲਤੀ ਹੋ ਗਈ ਹੋਵੇ ਨਾਮ ਪੜ੍ਹਨ ਦੇ ਵਿੱਚ ਤਾਂ ਉਹਦੇ ਲਈ ਅਸੀਂ ਮਾਫ਼ੀ ਚਾਹੁੰਦੇ ਹਾਂ, ਲੇਕਿਨ ਜੇ ਅਗਰ ਤੁਸੀਂ ਚਾਹੁੰਦੇ ਕਿ ਤੁਹਾਡੇ ਨਾਮ ਸੋਹਣੇ ਸੋਹਣੇ ਪੜ੍ਹੇ ਜਾਣ ਤਾਂ ਬਹੁਤ ਹੀ ਸੋਹਣੇ ਲਿਖਿਆ ਕਰੋ, ਤਾਂ ਕਿ ਕਲੀਅਰ ਜਿਹੜੀ ਹੈਂਡਰਾਈਟਿੰਗ ਹੋਏਗੀ ਤੁਹਾਡੀ, ਲਿਖਾਈ ਹੋਏਗੀ, ਅਤੇ ਤੁਹਾਡੇ ਨਾਮ ਵੀ ਉਨੇ ਵਧੀਆ ਪੜ੍ਹੇ ਜਾਣਗੇ। ਪਿੰਡ ਖੈਰਕਾ ਸਿਰਕਾ ਤੋਂ ਇਹ ਸਿਰਸਾ ਤੋਂ ਖਤ ਹੈ ਜੀ ਇੰਦਰਜੀਤ, ਕਮਲਜੀਤ, ਮੀਨਾਕਸ਼ੀ ਅਤੇ ਸਾਗਰ ਸਰਗੁਣ ਅਤੇ ਹਨੀ ਲੋਟ ਹੋਣਾ ਦਾ। ਲਓ ਜੀ, ਟਾਈਮ ਤਾਂ ਬਹੁਤ ਘੱਟ ਸਾਡੇ ਕੋਲ ਰਹਿ ਗਿਆ, ਨਾਮ ਤਾਂ ਜ਼ਰੂਰ ਪੜੇਗਾ ਲੇਕਿਨ ਗਾਣਾ ਜ਼ਰੂਰ ਨਹੀਂ ਲੱਗਦਾ ਚੱਲੇਗਾ, ਕਿਉਂਕਿ ਟਾਈਮ ਬਹੁਤ ਘੱਟ ਰਹਿ ਗਿਆ ਸਾਡੇ ਕੋਲ। ਇਸ ਦੇ ਨਾਲ ਹੀ ਤੁਸੀਂ ਸ਼ੋਭਾ ਕਈ ਨੂੰ ਦਿਓ ਇਜਾਜ਼ਤ, ਕਿਉਂਕਿ ਪ੍ਰੋਗਰਾਮ ਖਤਮ ਕਰਨ ਦਾ ਵੇਲਾ ਆ ਗਿਆ। ਅਤੇ ਇਸੇ ਤਰ੍ਹਾਂ ਆਪਾਂ ਪ੍ਰੋਗਰਾਮ ਦੇ ਨਾਲ ਜੁੜੇ ਰਹਾਂਗੇ। ਕੱਲ੍ਹ ਹੋਰ ਕੋਈ ਆਰਜੇ ਆਏਗਾ, ਤੁਹਾਡੀਆਂ ਚਿੱਠੀਆਂ ਪੜ੍ਹੇਗਾ, ਤੁਹਾਡਾ ਮਨੋਰੰਜਨ ਕਰੇਗਾ ਗੀਤਾਂ ਰਾਹੀਂ। ਅਤੇ ਤੁਸੀਂ ਜੁੜੇ ਰਹਿਣਾ ਆਪਣੇ ਆਕਾਸ਼ਵਾਣੀ ਦੇ ਨਾਲ, ਇਸ ਚੈਨਲ ਦੇ ਨਾਲ, ਤਾਂ ਕਿ ਤੁਸੀਂ ਆਪਣੀਆਂ ਚਿੱਠੀਆਂ ਦੇ ਜਵਾਬ ਵੀ ਸੁਣ ਸਕੋ ਅਤੇ ਇੰਜੋਏ ਵੀ ਕਰ ਸਕੋ ਅਤੇ ਚਿੱਠੀਆਂ ਵੀ ਲਿਖਦੇ ਰਹੋ। ਤੁਹਾਡਾ ਪ੍ਰੋਗਰਾਮ ਸੁਣਨ ਲਈ ਬਹੁਤ ਬਹੁਤ ਸ਼ੁਕਰੀਆ। ਆਪਣੇ ਵਿਚਾਰ ਲਿਖ ਸਕਦੇ ਹਾਂ ਅਤੇ ਇਸ ਦੇ ਨਾਲ ਹੀ ਪ੍ਰੋਗਰਾਮ ਨੂੰ ਖਤਮ ਕਰਨ ਦੀ ਆਗਿਆ ਦਿਓ। ਹੋ ਸਕੇ ਤਾਂ ਮੈਂ ਗਾਣਾ ਚਲਾ ਦਿੰਦੀ ਹਾਂ, ਲੇਕਿਨ ਹੋ ਲੱਗਦਾ ਕਿ ਨਹੀਂ ਚੱਲੇਗਾ ਗਾਣਾ, ਕਿਉਂਕਿ ਟਾਈਮ 4 ਵੱਜ ਗਏ ਨੇ। ਇਸ ਦੇ ਨਾਲ ਹੀ ਅਸੀਂ ਇਜਾਜ਼ਤ ਚਾਹੁੰਦੇ ਹਾਂ। ਅਗਲਾ ਪ੍ਰੋਗਰਾਮ ਤੁਸੀਂ ਸਾਡੇ ਮੇਨ ਚੈਨਲ ਤੋਂ ਸੁਣੋਗੇ।
1: ਮੀਟਰ ਯਾਨੀ 873 ਕਿਲੋ ਹਰਟਸ, ਡੀ ਆਰ ਐਮ 864 ਕਿਲੋ ਹਰਟਸ, ਐਫ ਐਮ 100.8 ਮੈਗਾ ਹਰਟਸ, ਐਫ ਐਮ 100.9 ਮੈਗਾ ਹਰਟਸ, ਐਫ ਐਮ 103.6 ਮੈਗਾ ਹਰਟਸ, ਆਕਾਸ਼ਵਾਣੀ ਅੰਮ੍ਰਿਤਸਰ ਅਤੇ ਡੀ ਟੀ ਐਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਸ਼ਾਮ ਦੇ 4 ਵੱਜ ਰਹੇ ਨੇ, ਆਪਣੀ ਦੂਜੀ ਸਭਾ ਦੇ ਪ੍ਰੋਗਰਾਮਸ ਲੈ ਕੇ ਅਸੀਂ ਹਾਜ਼ਰ ਹਾਂ ਅਤੇ ਆਪ ਸਭ ਦਾ ਸਵਾਗਤ ਕਰਦੇ ਹਾਂ। ਸਭਾ ਦੇ ਸ਼ੁਰੂ ਵਿੱਚ ਲਓ ਸੁਣੋ ਹੁਣ ਤੱਕ ਦੇ ਮੁੱਖ ਸਮਾਚਾਰ।

0: ਪੰਜਾਬ ਪੁਲਿਸ ਨੇ ਲੁਧਿਆਣਾ ਤੇ ਹੋਰ ਥਾਵਾਂ ਤੋਂ 132 ਵਿਅਕਤੀਆਂ ਨੂੰ ਗ੍ਰਿਫਤਾਰ ਕਰਦਿਆਂ ਉੱਤਰੀ ਭਾਰਤ ਦੇ ਹੁਣ ਤੱਕ ਸਭ ਤੋਂ ਵੱਡੇ ਸਾਈਬਰ ਧੋਖਾਧੜੀ ਸਿੰਡੀਕੇਟ ਦਾ ਪਰਦਾਫਾਸ਼ ਕੀਤਾ। ਤਰਨ ਤਾਰਨ ਪੁਲਿਸ ਨੇ ਗੁਰਦਾਸਪੁਰ ਚ ਐਸ ਡੀ ਐਮ ਅਨੁਪ੍ਰੀਤ ਕੌਰ ਰੰਧਾਵਾ ਨੂੰ ਭ੍ਰਿਸ਼ਟਾਚਾਰ ਮਾਮਲੇ ਚ ਗ੍ਰਿਫਤਾਰ ਕੀਤਾ। ਸੀ ਬੀ ਐਸ ਈ ਵੱਲੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਉੱਤਰ ਪੱਤਰੀਆਂ ਨੂੰ ਮੁੜ ਮੁਲਾਂਕਣ ਦੀ ਸਹੂਲਤ ਦਾ ਐਲਾਨ। ਪੱਛਮੀ ਬੰਗਾਲ ਸਰਕਾਰ ਨੇ 2011 ਤੋਂ ਬਾਅਦ ਸੂਬੇ ਵਿੱਚ ਜਾਰੀ ਕੀਤੇ ਗਏ ਸਾਰੀ ਜਾਤੀ ਸਰਟੀਫਿਕੇਟਾਂ ਦੀ ਜਾਂਚ ਦੇ ਹੁਕਮ ਦਿੱਤੇ ਨੇ। ਰਾਜਸਥਾਨ ਵਿੱਚ ਮਰਦਮਸ਼ੁਮਾਰੀ 2027 ਲਈ ਘਰ ਘਰ ਜਾ ਕੇ ਡੇਟਾ ਇਕੱਠਾ ਕਰਨਾ ਅੱਜ ਸ਼ੁਰੂ ਹੋਇਆ। ਅਤੇ ਆਈ ਪੀ ਐਲ ਕ੍ਰਿਕਟ ਵਿੱਚ ਅੱਜ ਕੋਲਕਾਤਾ ਨਾਈਟ ਰਾਈਡਰਸ ਦਾ ਮੁਕਾਬਲਾ ਕੋਲਕਾਤਾ ਦੇ ਈਡਨ ਗਾਰਡਨਜ਼ ਵਿੱਚ ਸ਼ਾਮ 7:30 ਵਜੇ ਗੁਜਰਾਤ ਟਾਈਟਨਸ ਨਾਲ ਹੋਵੇਗਾ। ਇਹ ਸਨ ਹੁਣ ਤੱਕ ਦੇ ਮੁੱਖ ਸਮਾਚਾਰ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸ਼ਾਮ ਦੇ 4:02 ਵੱਜ ਰਹੇ ਨੇ। ਆਓ ਹੁਣ ਖੇਡ ਜਗਤ ਦੀਆਂ ਗਤੀਵਿਧੀਆਂ ਨੂੰ ਜਾਣਨ ਵਾਸਤੇ ਸੁਣਦੇ ਹਾਂ ਪ੍ਰੋਗਰਾਮ ਖੇਡ ਸੰਸਾਰ।
1: ਖੇਡ ਸੰਸਾਰ। ਖੇਡ ਸੰਸਾਰ ਪ੍ਰੋਗਰਾਮ ਸੁਣਨ ਵਾਲਿਆਂ ਨੂੰ ਵੀਰਿੰਦਰ ਦਾ ਨਮਸਕਾਰ ਹੈ ਜੀ। ਖੇਡ ਸੰਸਾਰ ਪ੍ਰੋਗਰਾਮ 'ਚ ਪੂਰੇ ਹਫ਼ਤੇ ਦੀਆਂ ਖੇਡ ਸਰਗਰਮੀਆਂ ਬਾਰੇ ਜਾਣਕਾਰੀ ਲੈ ਕੇ ਤੁਹਾਡੀ ਸੇਵਾ 'ਚ ਹਾਜ਼ਰ ਹੋ ਗਏ ਹਾਂ ਜੀ। ਅੱਜ ਦੇ ਪ੍ਰੋਗਰਾਮ 'ਚ ਗੱਲ ਹੋਏਗੀ ਅੰਡਰ 15 ਅੰਡਰ 17 'ਚ ਏਸ਼ੀਅਨ ਬਾਕਸਿੰਗ ਚੈਂਪੀਅਨਸ਼ਿਪ ਵਿੱਚ ਭਾਰਤ ਨੇ ਜੋ ਇਤਿਹਾਸਿਕ ਪ੍ਰਾਪਤੀ ਕੀਤੀ ਹੈ ਉਹਦੀ ਚਰਚਾ ਕਰਾਂਗੇ। ਆਈ ਪੀ ਐਲ ਕ੍ਰਿਕਟ ਕਿਸ ਮੋੜ 'ਤੇ ਪਹੁੰਚ ਗਈ ਹੈ ਅਤੇ ਪੰਜਾਬ ਦਾ ਭਵਿੱਖ ਆਉਣ ਵਾਲੇ ਸਮੇਂ 'ਚ ਕੀ ਹੋਏਗਾ ਇਸ ਬਾਰੇ ਵੀ ਗੱਲਬਾਤ ਹੋਏਗੀ। ਥਾਈਲੈਂਡ ਓਪਨ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਭਾਰਤ ਦੇ ਸ਼ਟਲਰਸ ਕਿਸ ਤਰ੍ਹਾਂ ਦਾ ਪ੍ਰਦਰਸ਼ਨ ਕਰ ਰਹੇ ਨੇ ਇਸ 'ਤੇ ਚਰਚਾ ਕਰਾਂਗੇ। ਗਾਂਧੀਨਗਰ ਵਿੱਚ ਚੱਲ ਰਹੀ ਏਸ਼ੀਅਨ ਵੇਟ ਲਿਫਟਿੰਗ ਚੈਂਪੀਅਨਸ਼ਿਪ ਵਿੱਚ ਭਾਰਤੀ ਵੇਟ ਲਿਫਟਰਸ ਕੀ ਪ੍ਰਾਪਤ ਕਰ ਰਹੇ ਨੇ ਇਸ 'ਤੇ ਗੱਲ ਹੋਏਗੀ ਅਤੇ ਇਹਦੇ ਨਾਲ ਨਾਲ ਹੋਰ ਖੇਡ ਗਤੀਵਿਧੀਆਂ ਬਾਰੇ ਵੀ ਤੁਹਾਨੂੰ ਜਾਣੂ ਕਰਵਾਵਾਂਗੇ। ਬਸ ਸੁਣਦੇ ਰਹੋ ਸਾਡਾ ਪ੍ਰੋਗਰਾਮ ਖੇਡ ਸੰਸਾਰ ਆਕਾਸ਼ਵਾਣੀ ਜਲੰਧਰ ਤੋਂ। ਏਸ਼ੀਅਨ ਅੰਡਰ 15 ਅਤੇ ਅੰਡਰ 17 ਬਾਕਸਿੰਗ ਚੈਂਪੀਅਨਸ਼ਿਪ 2026 ਵਿੱਚ ਭਾਰਤ ਦੇ ਬਾਕਸਰਸ ਤਾਸ਼ਕੇਂਦ ਵਿੱਚ ਜਿਸ ਤਰੀਕੇ ਦੇ ਨਾਲ ਲੜੇ ਨਤੀਜੇ ਸੁਣ ਕੇ ਹਰ ਭਾਰਤਵਾਸੀ ਦਾ ਸੀਨਾ ਫਖਰ ਨਾਲ ਚੌੜਾ ਹੋ ਗਿਆ। ਤਾਸ਼ਕੰਦ ਦੀ ਧਰਤੀ 'ਤੇ ਸਾਡੇ ਨੰਨੇ ਮੁੱਕੇਬਾਜ਼ਾਂ ਨੇ ਉਹ ਕਮਾਲ ਕਰ ਦਿੱਤਾ ਜਿਸ ਦੀ ਗੂੰਜ ਪੂਰੇ ਏਸ਼ੀਆ ਵਿੱਚ ਸੁਣਾਈ ਦੇ ਰਹੀ ਹੈ। ਭਾਰਤ ਦੇ ਗੱਭਰੂਆਂ ਅਤੇ ਮੁਟਿਆਰਾਂ ਨੇ 44 ਮੈਡਲ ਜਿੱਤ ਕੇ ਹੁੰਜਾ ਫੇਰੂ ਇਤਿਹਾਸ ਰਚ ਦਿੱਤਾ। ਅੰਡਰ 15 ਦੇ ਮੁਕਾਬਲਿਆਂ ਦੀ ਜੇ ਗੱਲ ਕਰੀਏ ਤਾਂ ਇਹਨਾਂ ਬੱਚਿਆਂ ਨੇ ਕੁੱਲ 27 ਮੈਡਲ ਆਪਣੇ ਨਾਮ ਕੀਤੇ ਜਿਸ ਵਿੱਚ 9 ਸੋਨੇ ਦੇ, 6 ਚਾਂਦੀ ਦੇ ਅਤੇ 12 ਕਾਂਸੇ ਦੇ ਤਮਗੇ ਸ਼ਾਮਲ ਸਨ। ਅੰਡਰ 15 'ਚ ਸਾਡੀਆਂ ਧੀਆਂ ਨੇ 7 ਸੋਨੇ ਦੇ ਤਮਗੇ ਜਿੱਤ ਕੇ ਪੂਰੇ ਏਸ਼ੀਆ ਵਿੱਚ ਪਹਿਲਾ ਨੰਬਰ ਹਾਸਲ ਕੀਤਾ। ਅੰਜ਼ੀ ਨੇ 37 ਕਿਲੋਗ੍ਰਾਮ ਭਾਰ ਵਰਗ ਵਿੱਚ, ਸੋਨੀਆ ਨੇ 40 ਕਿਲੋਗ੍ਰਾਮ ਭਾਰ ਵਰਗ ਵਿੱਚ, ਤਨਵੀ ਨੇ 43 ਕਿਲੋਗ੍ਰਾਮ 'ਚ, ਹੰਸਿਕਾ ਅਤਰੀ, ਸੁਨੈਨਾ, ਭੂਮਿਕਾ ਅਤੇ ਐਜ਼ਲ ਇਹ ਉਹ ਲੜਕੀਆਂ ਨੇ ਜਿਨ੍ਹਾਂ ਨੇ ਅੰਡਰ 15 ਮੁਕਾਬਲਿਆਂ 'ਚ ਸੋਨੇ ਦਾ ਤਮਗਾ ਹਾਸਲ ਕੀਤਾ। ਜੰਮੂ ਕਸ਼ਮੀਰ

0: ਤਿਜੋਰੀ ਦੇ ਰਹਿਣ ਵਾਲੇ 14 ਸਾਲਾ ਮੁਹੰਮਦ ਯਾਸਿਰ ਨੇ 58 ਕਿਲੋਗ੍ਰਾਮ ਭਾਰ ਵਰਗ ਵਿੱਚ ਉਜ਼ਬੇਕਿਸਤਾਨ ਦੇ ਮੁੱਕੇਬਾਜ਼ ਨੂੰ ਹਰਾ ਕੇ ਇਤਿਹਾਸਿਕ ਸੋਨ ਤਮਗਾ ਜਿੱਤਿਆ। ਯਸ਼ ਕੁਮਾਰ ਨੇ 33 ਕਿਲੋਗ੍ਰਾਮ ਵਿੱਚ ਦੇਸ਼ ਦੀ ਝੋਲੀ ਵਿੱਚ ਸੋਨਾ ਪਾਇਆ। ਭਾਰਤ ਦੀ ਅੰਡਰ 17 ਦੀ ਟੀਮ ਨੇ ਕੁੱਲ 17 ਮੈਡਲ ਜਿੱਤੇ, ਜਿਸ ਵਿੱਚ 2 ਸੋਨੇ ਦੇ, 7 ਚਾਂਦੀ ਦੇ ਅਤੇ 8 ਕਾਂਸੇ ਦੇ ਤਮਗੇ ਸ਼ਾਮਿਲ ਸਨ। ਬਾਕਸਿੰਗ ਦੀ ਇੰਨੀ ਮਹਾਨ ਪ੍ਰਾਪਤੀ 'ਤੇ ਆਓ ਫਿਰ ਅੰਡਰ 17 ਦੀ ਲੜਕੀਆਂ ਦੀ ਟੀਮ ਦੇ ਹੈੱਡ ਕੋਚ ਜਤਿੰਦਰ ਰਾਜ ਸਿੰਘ ਹੋਰਾਂ ਦੇ ਨਾਲ ਗੱਲਬਾਤ ਕਰਦੇ ਹਾਂ ਅਤੇ ਜਾਣਦੇ ਹਾਂ ਉਹਨਾਂ ਤੋਂ ਇਸ ਬਾਕਸਿੰਗ ਪਰਫਾਰਮੈਂਸ ਬਾਰੇ। ਜਤਿੰਦਰ ਰਾਜ ਜੀ, ਸਾਡੇ ਪ੍ਰੋਗਰਾਮ 'ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਅਤੇ ਸਭ ਤੋਂ ਪਹਿਲਾਂ ਅੰਡਰ 17 'ਚ ਜਿਹੜੀਆਂ ਲੜਕੀਆਂ ਨੇ ਬਾਜ਼ੀ ਮਾਰੀ ਹੈ ਨਾ, ਉਹਨਾਂ ਬਾਰੇ ਵਾਰੀ ਵਾਰੀ ਸਿਰ ਤੁਹਾਡੇ ਤੋਂ ਪੁੱਛਦੇ ਹਾਂ ਜੀ।
1: ਜਤਿੰਦਰ ਜੀ, ਜਿੱਦਾਂ 46 ਕਿਲੋਗ੍ਰਾਮ ਭਾਰ ਵਰਗ ਵਿੱਚ ਰਾਖੀ ਨੇ ਗੋਲਡ ਮੈਡਲ ਜਿੱਤਿਆ, ਇਹਦੇ ਪ੍ਰਦਰਸ਼ਨ ਬਾਰੇ ਤੁਸੀਂ ਕੀ ਕਹੋਗੇ ਜੀ? ਕਿੱਦਾਂ ਦੀ ਲੜੀ ਹੈ ਇਹ ਲੜਕੀ?
2: ਬਹੁਤ ਵਧੀਆ ਲੜੀ ਹੈ, ਔਰ ਜਿਹੜੀ ਹੋਮ ਕੰਟਰੀ ਹੈ ਉਜ਼ਬੇਕਿਸਤਾਨ, ਉਹਨਾਂ ਦੇ ਨਾਲ ਉਹਦਾ ਫਾਈਨਲ ਸੀ, ਔਰ ਉਸ ਦੇ ਵਿੱਚ ਉਹਨੇ ਦੂਜੇ ਰਾਊਂਡ ਦੇ ਵਿੱਚ ਹੀ RSC ਕਰਕੇ ਆਪਣੇ ਓਪੋਨੈਂਟ ਨੂੰ ਬਾਹਰ ਕੱਢਤਾ। ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਲੜੀ ਹੈ, ਬਿਲਕੁਲ ਪ੍ਰੋਫੈਸ਼ਨਲ ਤਰੀਕੇ ਨਾਲ, ਔਰ ਕੁੜੀ ਚੰਗੀ ਹੈ, ਅੱਗੇ ਜਾ ਕੇ ਇਹਦਾ ਫਿਊਚਰ ਬ੍ਰਾਈਟ ਹੈ ਜੀ।
0: ਖੁਸ਼ੀ ਚੰਦ ਨੇ, ਜਤਿੰਦਰ ਰਾਜ ਸਿੰਘ ਜੀ, 48 ਕਿਲੋਗ੍ਰਾਮ ਭਾਰ ਵਰਗ ਵਿੱਚ ਤਮਗਾ ਜਿੱਤਿਆ, ਇਹਦੀ ਪਰਫਾਰਮੈਂਸ ਤੋਂ ਤੁਸੀਂ ਕਿੰਨੇ ਖੁਸ਼ ਹੋ ਜੀ?
2: ਖੁਸ਼ੀ ਸਾਡੀ ਵਨ ਆਫ ਦਾ ਬੈਸਟ ਬਾਕਸਰ ਸੀ, ਕਿਉਂਕਿ ਖੁਸ਼ੀ ਪਿਛਲੇ ਸਾਲ ਦੀ ਜੂਨੀਅਰ ਏਸ਼ੀਅਨ ਚੈਂਪੀਅਨ ਵੀ ਰਹੀ ਹੈ, ਯੂਥ ਏਸ਼ੀਅਨ ਗੇਮਸ ਦੀ ਵੀ ਚੈਂਪੀਅਨ ਸੀ, ਅਤੇ ਅਸੀਂ ਸ਼ੋਰ ਸ਼ਾਟ ਉਹਦਾ ਗੋਲਡ ਲੈ ਕੇ ਚੱਲ ਰਹੇ ਸਨ। ਫਾਈਨਲ ਬਾਊਟ ਉਹਦੀ ਜਪਾਨ ਨਾਲ ਪਈ ਸੀ, ਉਹਨੇ ਸਾਰੇ ਆਪਣੇ ਪੁਰਾਣੇ ਕਜ਼ਾਕ ਉਸਦੇ ਖਰਾ ਕੇ ਫਾਈਨਲ 'ਚ ਆਈ ਸੀ ਜਪਾਨ ਦੇ ਨਾਲ, ਅਤੇ ਸਾਨੂੰ ਏਸੀ ਦੀ ਬਾਊਟ ਦੇ ਵਿੱਚ ਲੱਗਾ ਕਿ ਸਾਨੂੰ ਸਾਡੀ ਜੱਜਿਸ ਵੱਲੋਂ ਠੀਕ ਨਹੀਂ ਰਹੀ ਇਹਦੀ ਜਜਮੈਂਟ, ਅਤੇ ਇਹਦਾ ਗੋਲਡ ਬਣਦਾ ਸੀ, ਬਟ ਕੋਈ ਗੱਲ ਨਹੀਂ, ਅਸੀਂ ਸੰਤੁਸ਼ਟ ਨਹੀਂ ਕਰ ਸਕਦੇ, ਬਟ ਸਾਡੀ ਪਰਫੋਰਮੈਂਸ ਇਹ ਜਾ ਕੇ ਬਹੁਤ ਅੱਛਾ ਪਰਫੋਰਮੈਂਸ ਦੇਗੀ, ਕਿਉਂਕਿ ਕੁੜੀ ਬਹੁਤ ਚੰਗੀ ਹੈਗੀ ਹੈ।
0: ਔਰ ਜਤਿੰਦਰ ਜੀ, 57 ਕਿਲੋਗ੍ਰਾਮ ਭਾਰ ਵਰਗ ਵਿੱਚ ਨਵਿਆ ਨੇ ਵੀ ਬਹੁਤ ਅੱਛਾ ਪਰਫਾਰਮ ਕੀਤਾ, ਇਹਦੀਆਂ ਬਾਊਟਸ ਕਿੱਦਾਂ ਦੀਆਂ ਰਹੀਆਂ ਔਰ ਪਰਫਾਰਮੈਂਸ ਕਿੱਦਾਂ ਦੀ ਰਹੀ?
2: ਬਹੁਤ ਵਧੀਆ, ਨਵਿਆ ਵੀ ਵਨ ਆਫ ਦਾ ਬੈਸਟ ਟੈਕਨੀਕਲ ਬਾਕਸਰ ਵਿੱਚ ਹੈ ਸਾਡੇ ਵਿੱਚ, ਅਤੇ ਇਹਨੇ ਵੀ ਕਾਫੀ ਆਪਣੇ ਓਪੋਨੈਂਟਸ ਪੁਰਾਣੇ ਪਿਛਲੇ ਜਿਹੜੇ ਸਨ ਸੈਮੀਫਾਈਨਲ ਕੁਆਟਰ ਫਾਈਨਲ ਦੇ, ਬੜੇ ਅੱਛੇ ਓਪੋਨੈਂਟਸ ਮਾਰੇ, ਔਰ ਉਹਦਾ ਮੁਕਾਬਲਾ ਜਪਾਨ ਦੇ ਨਾਲ ਹੀ ਸੀ। ਜਪਾਨ ਦੀ ਜਿਹੜੀ ਦੇਖੋ ਕੁੜੀਆਂ ਸਨ, 3-4-5 ਹੀ ਆਈਆਂ ਸਨ, ਲੇਕਿਨ ਬਹੁਤ ਅੱਛੇ ਬਾਕਸਰ ਆਈਆਂ ਸਨ, ਅਤੇ ਉਹਨਾਂ ਨੂੰ ਮਾਰ ਕੇ ਤੁਸੀਂ ਗੋਲਡ ਲੈਣਾ ਬਹੁਤ ਵੱਡੀ ਗੱਲ ਹੈਗੀ ਹੈ, ਅਤੇ ਨਵਿਆ ਨੇ ਸਾਡੇ ਰਾਖੀ ਦਾ ਬਦਲਾ ਲਿਆ, ਅਤੇ ਉਹਨੇ ਪਰਫਾਰਮੈਂਸ ਅੱਛੀ ਦਿੱਤੀ, ਔਰ 1-sided ਬਾਊਟ ਰਹਿ ਕੇ ਉਹਨੂੰ 5-0 ਨਾਲ ਦਿੱਤੀ ਹੈ
0: ਜੀ। ਔਰ 63 ਕਿਲੋਗ੍ਰਾਮ ਭਾਰ ਵਰਗ ਵਿੱਚ ਦੀਆ ਨੇ ਵੀ ਕਮਾਲ ਕੀਤਾ ਜੀ, ਇਹਦੀਆਂ ਬਾਊਟਸ ਤੁਹਾਨੂੰ ਕਿੱਦਾਂ ਲੱਗੀਆਂ ਨੇ?
2: ਦੀਆ ਵੀ ਅੱਛੀ ਬਾਕਸਰ ਹੈ, ਬਟ ਅੱਜ ਥੋੜ੍ਹਾ ਜਿਹਾ ਉਹਦਾ ਮੋਰਾਲ ਆਈ ਥਿੰਕ ਹੋਸਟ ਕੰਟਰੀਜ਼ ਦੇ ਚੱਕਰ ਦੇ ਥੋੜ੍ਹਾ ਜਿਹਾ ਉਹ ਡਾਊਨ ਸੀ, ਅਦਰਵਾਈਜ਼ ਠੀਕ ਹੈ। ਦੇਖੋ ਅਜੇ ਬੱਚੇ ਛੋਟੇ ਨੇ ਸਾਡੇ, 17 ਨੇ, ਜਿਵੇਂ ਜਿਵੇਂ ਐਕਸਪੀਰੀਅੰਸ ਵੱਧਦਾ ਜਾਏਗਾ ਉਹਨਾਂ ਦੇ ਹੋਰ ਅੱਛੀ ਪਰਫਾਰਮੈਂਸ ਦਿੰਦੇ ਜਾਣਗੇ, ਕਿਉਂਕਿ ਇਹ ਮੇਨ ਸਾਡੀ ਲੜਾਈ ਓਲੰਪਿਕ ਦੀ ਹੈ, ਇਹ ਤਾਂ ਇੱਕ ਫੁੱਟ ਸਟੈਪ ਹੈਗਾ, ਇੱਕ ਸੀੜੀ ਹੈਗੀ ਹੈ ਕਿ ਆਪਾਂ ਓਲੰਪਿਕ ਦੇ ਮੈਡਲ ਲੈਣਾ, ਇਹਦੇ ਵਿੱਚ ਮੈਡਲ ਚਾਹੇ ਗੋਲਡ ਹੈ ਸਿਲਵਰ ਹੈ, ਇੰਨਾ ਵੈਲਿਊ ਤਾਂ ਹੈਗੀ ਹੈ, ਬਟ ਸਾਨੂੰ ਮੇਨ ਚੀਜ਼ਾਂ ਹੈ ਮੇਰੇ ਵਾਸਤੇ ਕਿ ਆ ਸਾਡੇ ਜਿਹੜੇ ਬੱਚੇ ਨੇ ਅੱਗੇ ਜਾ ਕੇ ਓਲੰਪਿਕ ਦੇ ਮੈਡਲ ਲੈ ਕੇ ਆਉਣ, ਗੋਲਡ ਹੋ ਗਈ
0: ਜੀ। ਉਮੀਦ ਹੈ ਜੀ ਕਿ ਆਉਣ ਵਾਲੇ ਸਮੇਂ 'ਚ ਜ਼ਰੂਰ ਲੈ ਕੇ ਆਉਣਗੇ। ਇਸ ਸਾਰੇ ਟੂਰ ਵਿੱਚ ਬੜੇ ਉਤਰਾਅ ਚੜ੍ਹਾਅ ਆਏ ਹੋਣਗੇ ਜਤਿੰਦਰ ਜੀ, ਕੋਈ ਬਾਊਟ ਤੁਹਾਡੀ ਇੱਦਾਂ ਦੀ ਚੇਤਿਆਂ 'ਚ ਹੋਵੇ ਜਿਹਦੇ 'ਚ ਬਹੁਤ ਉਤਰਾਅ ਚੜ੍ਹਾਅ ਆਏ ਔਰ ਬੜੀ ਟੈਨਸ਼ਨ, ਬੜਾ ਪੈਨਿਕ ਹੋਇਆ ਜੀ?
2: ਹਾਂਜੀ, ਸਾਡੀ ਰਾਖੀ ਦੀ ਬਾਊਟ ਸੀ ਸੈਮੀਫਾਈਨਲ ਬਾਊਟ ਚਾਈਨਾ ਦੇ ਨਾਲ, ਕਿ ਰਾਖੀ ਪਹਿਲਾ ਰਾਊਂਡ ਲੂਜ਼ ਕਰ ਰਹੀ ਸੀ, ਉਸ ਤੋਂ ਬਾਅਦ ਦੂਜਾ ਰਾਊਂਡ ਵੀ 3-2 ਨਾਲ ਲੂਜ਼ ਹੀ ਕਰ ਰਹੀ ਸੀ, ਅਤੇ ਥਰਡ ਰਾਊਂਡ ਦੇ ਵਿੱਚ ਰਾਖੀ ਨੇ ਬਹੁਤ ਹੀ ਚੰਗਾ ਖੇਡਿਆ, ਬਹੁਤ ਹੀ ਅੱਛਾ, ਅਤੇ ਰਾਖੀ ਨੇ ਆਪਣੀ ਓਪੋਨੈਂਟ ਦੀ 2 ਕਾਊਂਟਿੰਗਸ ਕਰਾ ਕੇ, ਉਹਨੂੰ ਵਾਰਨਿੰਗ ਮਿਲ ਗਈ ਸੀ ਕਿ ਫੜ ਰਹੀ ਸੀ, ਔਰ 2 ਕਾਊਂਟਿੰਗਸ ਵੀ ਕਰਾ ਕੇ ਉਹ ਬਾਊਟ ਐਂ ਦੀ ਸੀ ਕਿ ਵੇਖਣ ਵਾਲੀ ਬਾਊਟ ਹੈ, ਕਿ ਮਤਲਬ ਹਾਰਦੇ ਹਾਰਦੇ ਜੋ ਬੰਦਾ ਜਿੱਤ ਜਾਂਦਾ ਨਾ, ਉਹ ਵਾਲੀ ਉਹਨੇ ਕਾਰਨਾਮਾ ਕੀਤਾ, ਮਤਲਬ ਬਿਲਕੁਲ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਉਹ ਖੇਡੀ ਔਰ ਉਹ ਬਾਊਟ ਤੋਂ ਜਿੱਤੀ ਹੈ ਚਾਈਨਾ ਦੇ ਅਗੇਂਸਟ।
0: ਜਤਿੰਦਰ ਰਾਜ ਸਿੰਘ ਜੀ, ਬੱਚੇ ਛੋਟੇ ਨੇ ਜੀ, 15-16 ਸਾਲ ਦੀ ਉਮਰ ਹੈ, ਤਾਸ਼ਕੇਂਦ ਦਾ ਮੌਸਮ, ਇੱਥੋਂ ਦਾ ਖਾਣਾ ਪੀਣਾ ਵੱਖਰਾ ਹੋਏਗਾ, ਇਹਦੇ ਨਾਲ ਇਹਨਾਂ ਬਾਕਸਰਸ ਨੇ ਕਿੱਦਾਂ ਅਡੈਪਟ ਕੀਤਾ, ਕਿੱਦਾਂ ਐਡਜਸਟ ਕੀਤਾ ਔਰ ਤੁਸੀਂ ਕਿੱਦਾਂ ਮਦਦ ਕੀਤੀ ਜੀ ਇਹਨਾਂ ਦੀ?
2: ਦੇਖੋ, ਅਸੀਂ ਜਿੰਨੀ ਵੀ ਇਹ ਸਾਡੀ ਕੰਟਰੀਜ਼ ਨੇ ਜੋ ਰਸ਼ੀਆ ਦੇ ਨਾਲ ਲੱਗਦੀਆਂ ਨੇ, ਜਿਵੇਂ ਚਾਹੇ ਉਜ਼ਬੇਕਿਸਤਾਨ ਹੋ ਜਾਏ, ਕਜ਼ਾਕਿਸਤਾਨ ਹੋ ਜਾਏ, ਆਪਾਂ ਪਹਿਲਾਂ ਜੋਰਡਨ ਵੀ ਗਏ, ਬਾਹਰ ਵੀ ਗਏ, ਇੱਥੇ ਜ਼ਿਆਦਾਤਰ ਬੱਚਿਆਂ ਨੂੰ ਨੌਨ ਵੈਜੀਟੇਰੀਅਨ ਮਿਲਦਾ ਹੈ, ਵੈਜੀਟੇਰੀਅਨ, ਕਿਉਂਕਿ ਸਾਡੇ ਇੰਡੀਅਨ ਸਾਰੇ ਜ਼ਿਆਦਾਤਰ ਵੈਜੀਟੇਰੀਅਨਸ ਨੇ, ਬਟ ਆਪਾਂ ਕੋਸ਼ਿਸ਼ ਕਰੀਦੀ ਹੈ ਇੱਥੋਂ ਨਹੀਂ, ਅਸੀਂ ਪਟਿਆਲਾ ਤੋਂ ਹੀ ਸ਼ੁਰੂ ਕਰ ਦਿੰਦੇ ਹਾਂ ਕਿ ਖਾਣਾ ਸਾਨੂੰ ਉਂਝ ਦਾ ਮਿਲੇ, ਅਤੇ ਸਾਡੀ ਜਿਵੇਂ ਬੋਕਸਿੰਗ ਫੈਡਰੇਸ਼ਨ ਆਫ ਇੰਡੀਆ ਔਰ ਸਪੋਰਟਸ ਫੈਡਰੇਸ਼ਨ ਆਫ ਇੰਡੀਆ, ਇਹਦੇ ਵਿੱਚ ਸਾਨੂੰ ਬੜਾ ਹੈਲਪ ਕਰਦੀ ਹੈ, ਔਰ ਉਹ ਬੱਚਿਆਂ ਨੂੰ ਉਸੇ ਟਾਈਪ ਦਾ ਖਾਣਾ ਪ੍ਰੋਵਾਈਡ ਕਰਨਾ ਸ਼ੁਰੂ ਕਰ ਦਿੰਦੇ।

0: ਸਾਡੀ ਜਿਹੜੀ ਖਾਣ ਦੀ ਔਰ ਇਹਨਾਂ ਦੀ ਜਿਹੜੀ ਪ੍ਰਿਪਰੇਸ਼ਨ ਉੱਥੇ ਹੀ ਸ਼ੁਰੂ ਹੋ ਜਾਂਦੀ ਹੈ ਅਤੇ ਉਹਨਾਂ ਨੂੰ ਹੌਲੀ ਹੌਲੀ ਪਤਾ ਚੱਲਦਾ ਕਿ ਵੀ ਖਾਣਾ ਇੰਜ ਦਾ ਹੀ ਮਿਲੇਗਾ ਉੱਥੇ ਅਤੇ ਉਸ ਹਿਸਾਬ ਨਾਲ ਸਾਡਾ ਨਿਊਟ੍ਰੀਸ਼ਨ ਨਿਊਟ੍ਰੀਸ਼ਨਿਸਟ ਹੁੰਦੀ ਹੈ ਸਾਡੇ ਨਾਲ ਉਹਨਾਂ ਨੂੰ ਹੈਲਪ ਲੈ ਕੇ ਆਪਾਂ ਬੱਚਿਆਂ ਨੂੰ ਫਿਰ ਹੈਬਿਟ ਬਣਾ ਦਈਦੀ ਹੈ ਕਿ ਬਈ ਖਾਣਾ ਉੱਥੇ ਇੰਜ ਦਾ ਮਿਲੇਗਾ, ਜ਼ਿਆਦਾ ਨੌਨ ਵੈਜ ਹੋਏਗਾ, ਜ਼ਿਆਦਾ ਰੋਅ ਚੀਜ਼ਾਂ ਮਿਲਦੀਆਂ ਨੇ ਜਿਵੇਂ ਇੰਡੀਆ ਦਾ ਮਿਰਚ ਮਸਾਲਾ ਵਰਗਾ ਨਹੀਂ ਮਿਲਦਾ, ਫਿਰ ਉਸੇ ਤਰੀਕੇ ਨਾਲ ਉਹਨਾਂ ਨੂੰ ਉੱਥੇ ਹੀ ਖਾਣਾ ਦੇਣਾ ਸ਼ੁਰੂ ਕਰ ਦਿੰਦੇ ਹਾਂ ਤਾਂ ਕਿ ਉਹਨਾਂ ਨੂੰ ਇੱਥੇ ਆ ਕੇ ਕੋਈ ਪ੍ਰੋਬਲਮ ਨਾ ਆਏ।
1: ਜਤਿੰਦਰ ਜੀ, ਇਹ ਬੱਚੇ ਜਿੱਦਾਂ ਅੰਡਰ 16 'ਚ ਇੱਥੇ ਇਹਨਾਂ ਨੇ ਬੜਾ ਵਧੀਆ ਪਰਫੋਰਮ ਕੀਤਾ, ਇਹਨਾਂ ਨੂੰ ਇਹਨਾਂ ਦੇ ਟੈਲੈਂਟ ਨੂੰ ਸਾਂਭ ਕੇ ਰੱਖਣ ਦੀ ਜ਼ਰੂਰਤ ਹੈ, ਇਸ ਤੋਂ ਬਾਅਦ ਵੀ ਇਹਨਾਂ 'ਤੇ ਫੋਕਸ ਰਹੇਗਾ, ਇਹਨਾਂ 'ਤੇ ਨਿਗਰਾਨੀ ਔਰ ਇਹਨਾਂ ਦੀ ਕੋਚਿੰਗ ਕੈਂਪਸ ਦੇ ਜ਼ਰੀਏ ਕੀਤੀ ਜਾਏਗੀ ਜੀ ਤਾਂ ਕਿ ਇਹ ਸਾਡਾ ਫਿਊਚਰ ਬਣ ਸਕਣ?
0: ਬਿਲਕੁਲ ਬਿਲਕੁਲ, ਇਹਨਾਂ 'ਤੇ ਦੇਖੋ ਦੇਖੋ ਅਗਰ ਤੁਸੀਂ ਕਿਸੇ ਵੀ ਅਗਰ ਆਪਾਂ 32-36 ਦਾ ਓਲੰਪਿਕਸ ਵੇਖਦੇ ਹਾਂ ਤਾਂ ਇਹੀ ਬੱਚੇ ਨੇ ਜਿਨ੍ਹਾਂ ਨੇ ਆ ਕੇ ਅੱਗੇ ਪਰਫੋਰਮੈਂਸ ਦੇ ਲਈ ਹੈ, ਠੀਕ ਹੈ। 28 ਓਲੰਪਿਕ ਤੱਕ ਤੁਹਾਡੇ ਕੋਲ ਜਿਹੜੇ ਸੀਨੀਅਰ ਹੈਗੇ ਉਹ ਕਰਨਗੇ, ਬਟ ਤੁਸੀਂ ਅਗਰ 32-36 ਦੇ ਵਜਾਏ ਤਾਂ ਇਹੀ ਬੱਚੇ ਨੇ ਜਿਨ੍ਹਾਂ ਨੇ ਪਰਫੋਰਮੈਂਸ ਦੇਣੀ ਹੈ। ਉਹ ਸਭ ਤੋਂ ਜ਼ਿਆਦਾ ਸਰਕਾਰ ਨੂੰ ਧਿਆਨ ਇਸੀ ਏਜ ਗਰੁੱਪ 'ਤੇ ਦੇਣਾ ਚਾਹੀਦਾ ਹੈ ਜੋ ਕਿ ਤਾਂ ਕਿ ਅੱਗੇ ਜਾ ਕੇ ਇਹ ਮੈਡਲ ਦੇ ਸਕਣ। ਅਤੇ ਬੋਕਸਿੰਗ ਫੈਡਰੇਸ਼ਨ ਆਫ ਇੰਡੀਆ ਬਹੁਤ ਜ਼ਿਆਦਾ ਕਰ ਰਹੀ ਹੈ ਇਹਦੇ ਵਾਸਤੇ, ਸਾਨੂੰ ਪਿਛਲੇ ਸਾਲ ਜਿਵੇਂ ਯੂਥ ਏਸ਼ੀਅਨ ਗੇਮਸ ਸਾਨੂੰ ਕਾਫੀ ਟੂਲ ਮਿਲੇ, ਈਵਨ ਜਿਹੜੀ ਸਾਡੀ ਸਰਕਾਰ ਹੈ ਸਪੋਰਟਸ ਆਫ ਇੰਡੀਆ ਇਹਨਾਂ ਨੇ ਵੀ ਬਹੁਤ ਹੈਲਪ ਕੀਤੀ ਹੈ, ਬਟ ਸਾਨੂੰ ਅਜੇ ਹੋਰ ਇਸ ਏਜ ਗਰੁੱਪ ਦੇ ਵਿੱਚ ਹੋਰ ਜ਼ਿਆਦਾ ਸਾਨੂੰ ਟੂਲਸ ਜਾਂ ਹੋਰ ਜ਼ਿਆਦਾ ਸਾਨੂੰ ਕੰਪੀਟੀਸ਼ਨ ਇੰਟਰਨੈਸ਼ਨਲ ਐਕਸਪੋਜਰ ਲੈਣ ਦੀ ਲੋੜ ਹੈ ਤਾਂ ਕਿ ਸਾਡੇ ਬੱਚੇ ਇੰਨੇ ਕੌਨਫੀਡੈਂਟ ਹੋ ਜਾਣ ਕਿ ਸੀਨੀਅਰ ਦੇ ਅੱਜ ਵਿੱਚ ਆ ਕੇ ਉਹਨਾਂ ਨੂੰ ਕਿਸੇ ਚੀਜ਼ ਦੀ ਵੀ ਤਕਲੀਫ ਨਾ ਹੋਏ। ਅਤੇ ਆਈ ਥਿੰਕ ਸਰਕਾਰ ਨੂੰ ਔਰ ਇਹ ਚੀਜ਼ ਧਿਆਨ ਦੇਣੀ ਚਾਹੀਦੀ ਹੈ ਔਰ ਸਾਡੇ ਜਿਹੜਾ ਇਹ ਏਜ ਗਰੁੱਪ ਹੈ ਇਸ 'ਤੇ ਜ਼ਿਆਦਾ ਫੋਕਸ ਕਰਨਾ ਚਾਹੀਦਾ, ਜ਼ਿਆਦਾ ਨੰਬਰ ਆਫ ਕੈਂਪਸ ਲੱਗਣੇ ਚਾਹੀਦੇ ਨੇ।
1: ਜੀ ਜੀ, ਜਤਿੰਦਰ ਰਾਜ ਜੀ, ਇੱਕ ਆਖਰੀ ਸਵਾਲ ਕਿ ਆਪਾਂ ਦੇਖ ਰਹੇ ਹਾਂ ਕਿ ਲੜਕੀਆਂ ਦੀ ਸੀਨੀਅਰ ਬੋਕਸਰਸ 'ਚੋਂ ਵੀ ਬੜੀਆਂ ਬੋਕਸਰਸ ਉੱਭਰ ਕੇ ਆ ਰਹੀਆਂ ਨੇ, ਟੈਲੈਂਟ ਸਾਹਮਣੇ ਆ ਰਿਹਾ। ਸਾਕਸ਼ੀ ਚੌਧਰੀ ਨੇ ਹੁਣੇ ਹੁਣੇ ਕਾਮਨਵੈਲਥ ਗੇਮਸ ਲਈ ਆਪਣੀ ਜਗ੍ਹਾ ਪੱਕੀ ਕੀਤੀ ਹੈ, ਨਿਖਤ ਜ਼ਰੀਨ ਔਰ ਮੀਨਾਕਸ਼ੀ ਹੁਡਾ ਨੂੰ ਹਰਾਇਆ, ਇਸ ਟੈਲੈਂਟ ਬਾਰੇ ਤੁਸੀਂ ਕੀ ਕਹੋਗੇ ਜੀ?
0: ਵਧੀਆ ਜੀ, ਦੇਖੋ ਜਾਂ ਹੌਲੀ ਹੌਲੀ ਕਰਕੇ ਦੇਖੋ ਨਵਾਂ ਟੈਲੈਂਟ ਹੀ ਆਏਗਾ, ਜਿਹੜੇ ਪੁਰਾਣੇ ਬੋਕਸਰਸ ਨੇ ਨੋ ਡਾਊਟ ਨਾ, ਨਿਖਤ ਜ਼ਰੀਨ ਇਜ਼ ਵਨ ਆਫ ਦ ਬੈਸਟ ਬੋਕਸਰ ਸਾਡੇ ਇੰਡੀਆ ਦੀ। ਦੇਖੋ ਪਹਿਲਾਂ ਮੈਰੀ ਸੀ, ਮੈਰੀ ਵੀ ਨਿਖਤ ਦੇ ਵੇਟ 'ਚ ਸੀ, ਮੈਰੀ ਹੱਟੀ ਅਤੇ ਫਿਰ ਨਿਖਤ ਆਈ। ਦੇਖੋ ਇਹ ਤਾਂ ਉਤਾਰ ਚੜਾਵ ਰਹਿਣੇ ਨੇ, ਤੁਹਾਡੇ ਨਵੇਂ ਜਿੰਨੇ ਬੋਕਸਰ ਨੇ ਉਹ ਯੰਗ ਨੇ, ਟੈਲੈਂਟਡ ਨੇ, ਗਰਮ ਖੂਨ ਹੈਗਾ, ਠੀਕ ਹੈ ਨਾ। ਬੋਕਸਰ ਬੋਕਸਿੰਗ ਤੁਹਾਡਾ ਯੂਨੋ ਟੈਕਨੀਕਲ ਔਰ ਟੈਕਟੀਕਲ ਚੀਜ਼ਾਂ 'ਤੇ ਮੰਗਦਾ, ਬਟ ਉਹਦੇ ਨਾਲ ਤੁਹਾਡੀ ਕੰਡੀਸ਼ਨਿੰਗ ਮੰਗਦਾ, ਅਤੇ ਜਿੰਨੇ ਛੋਟੇ ਯੰਗ ਬੱਚੇ ਨੇ ਉਹ ਜ਼ਿਆਦਾ ਕੰਡੀਸ਼ਨ ਨੇ। ਅਤੇ ਨੋ ਡਾਊਟ ਅੱਛਾ ਟੈਲੈਂਟ ਹੈ ਉਹ ਵੀ, ਔਰ ਉਹਨੇ ਜੋ ਅੱਛੀ ਪਰਫੋਰਮੈਂਸ ਦਿੱਤੀ ਹੈ, ਵਧੀਆ ਦਿੱਤੀ ਹੈ, ਅੱਗੇ ਆਈ ਹੋਪ ਕਿ ਉਹ ਕਾਮਨਵੈਲਥ ਗੇਮਸ ਔਰ ਏਸ਼ੀਅਨ ਗੇਮਸ ਵਿੱਚ ਵੀ ਲੈ ਕੇ ਇੰਡੀਆ ਦਾ ਨਾਮ ਅੱਗੇ ਰੋਸ਼ਨ ਕਰੇਗੀ।
1: ਜਤਿੰਦਰ ਰਾਜ ਸਿੰਘ ਸਾਡੇ ਨਾਲ ਗੱਲਬਾਤ ਕਰ ਰਹੇ ਸਨ, ਜੋ ਕਿ ਅੰਡਰ 17 ਭਾਰਤ ਦੀ ਬੋਕਸਿੰਗ ਟੀਮ ਦੇ ਕੋਚ ਸਨ, ਜਿਨ੍ਹਾਂ ਨੇ ਤਾਸ਼ਕੇਨ ਦਾ ਦੌਰਾ ਕੀਤਾ ਔਰ ਭਾਰਤੀ ਟੀਮ ਨੇ ਇਹ ਸ਼ਾਨਦਾਰ ਪ੍ਰਾਪਤੀ ਕੀਤੀ। ਖੇਡ ਸੰਸਾਰ ਪ੍ਰੋਗਰਾਮ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ। IPL ਕ੍ਰਿਕਟ ਦਾ ਇਸ ਵੇਲੇ ਰੋਮਾਂਚ ਸਿਖਰ 'ਤੇ ਹੈ। ਜਿਹੜੇ ਵੀ ਕ੍ਰਿਕਟ ਪ੍ਰੇਮੀ ਨੇ ਅਕਸਰ ਚਰਚਾ ਕਰਦੇ ਪਾਏ ਜਾਂਦੇ ਨੇ ਕਿ ਉਹ ਕਿਹੜੀਆਂ 4 ਟੀਮਾਂ ਨੇ ਜਿਹੜੀਆਂ ਪਲੇਅਆਫ ਤੱਕ ਪਹੁੰਚਣਗੀਆਂ। ਹੁਣ ਤੱਕ ਦੀ ਤਾਜ਼ਾ ਸਥਿਤੀ ਵੇਖੀਏ ਤਾਂ ਪਹਿਲੇ ਨੰਬਰ 'ਤੇ 16 ਪੁਆਇੰਟਸ ਦੇ ਨਾਲ ਰਾਇਲ ਚੈਲੇਂਜਰਸ ਬੈਂਗਲੁਰੂ ਹੈ। ਦੂਜੇ ਨੰਬਰ 'ਤੇ ਗੁਜਰਾਤ ਟਾਈਟਨ ਹੈ, ਜਿਹਨੇ 12 ਮੁਕਾਬਲਿਆਂ 'ਚ 16 ਪੁਆਇੰਟ ਹੀ ਹਾਸਿਲ ਕੀਤੇ ਨੇ। ਤੀਜੇ ਨੰਬਰ 'ਤੇ ਸਨਰਾਈਜ਼ਰਸ ਹੈਦਰਾਬਾਦ ਹੈ, ਜਿਹਨੇ 12 ਮੁਕਾਬਲਿਆਂ 'ਚ 14 ਪੁਆਇੰਟ ਹਾਸਿਲ ਕੀਤੇ ਨੇ। ਅਤੇ ਚੌਥੇ ਨੰਬਰ 'ਤੇ ਹੈ ਪੰਜਾਬ ਕਿੰਗ ਇਲੈਵਨਸ, ਜਿਹਨੇ 12 ਮੁਕਾਬਲਿਆਂ 'ਚ 13 ਪੁਆਇੰਟ ਹਾਸਿਲ ਕੀਤੇ ਨੇ। ਪੰਜਾਬ ਦੀ ਚਰਚਾ ਜਦੋਂ ਕੀਤੀ ਜਾਂਦੀ ਹੈ ਤਾਂ ਸਾਰੇ ਇਸ ਗੱਲ 'ਤੇ ਹੈਰਾਨ ਨੇ ਕਿ ਪੰਜਾਬ ਦੀ ਟੀਮ, ਜਿਹਨੇ ਕਿ ਪਹਿਲੇ 7 ਮੁਕਾਬਲਿਆਂ 'ਚੋਂ 6 ਮੁਕਾਬਲੇ ਜਿੱਤੇ ਸੀ, ਔਰ ਇੱਦਾਂ ਲੱਗ ਰਿਹਾ ਸੀ ਕਿ ਜਿਸ ਤਰੀਕੇ ਦੇ ਨਾਲ ਪੰਜਾਬ ਦੀ ਟੀਮ ਖੇਡ ਰਹੀ ਹੈ ਟਰਾਫੀ ਇਹੀ ਚੁੱਕੇਗੀ, ਪਰ ਪਿਛਲੇ ਲਗਾਤਾਰ 5 ਮੁਕਾਬਲੇ ਹਾਰਨ ਤੋਂ ਬਾਅਦ ਪੰਜਾਬ ਦੇ ਪਲੇਅਆਫ ਵਿੱਚ ਕੁਆਲੀਫਾਈ ਕਰਨ 'ਤੇ ਵੀ ਸਵਾਲੀਆ ਨਿਸ਼ਾਨ ਲੱਗ ਰਿਹਾ। ਅਗਲਾ ਮੁਕਾਬਲਾ RCB ਦੇ ਨਾਲ ਹੈ, ਅਤੇ ਉਸ ਤੋਂ ਬਾਅਦ 23 ਮਈ ਨੂੰ ਲਖਨਊ ਸੁਪਰ ਜਾਇੰਟਸ ਦੇ ਨਾਲ ਪੰਜਾਬ ਦਾ ਮੁਕਾਬਲਾ ਹੋਣਾ, ਅਤੇ ਜੇ ਪੰਜਾਬ ਨੇ ਪਲੇਅਆਫ ਲਈ ਕੁਆਲੀਫਾਈ ਕਰਨਾ ਤਾਂ ਲਾਜ਼ਮੀ ਤੌਰ 'ਤੇ ਇਹ ਦੋਵੇਂ ਮੁਕਾਬਲੇ ਉਹਨੂੰ ਜਿੱਤਣੇ ਹੋਣਗੇ। ਕ੍ਰਿਕਟ ਮਾਹਿਰ ਮੰਨ ਰਹੇ ਨੇ ਕਿ ਪਿਛਲੇ 5 ਮੁਕਾਬਲਿਆਂ 'ਚ ਪੰਜਾਬ ਦੀ ਟੀਮ ਦਾ ਹਾਰਨ ਦਾ ਮੁੱਖ ਕਾਰਨ ਉਹਦੀ ਗੇਂਦਬਾਜ਼ੀ ਅਤੇ ਉਹਦੀ ਫੀਲਡਿੰਗ ਰਹੀ ਹੈ। ਹਾਲਾਂਕਿ ਪੰਜਾਬ ਨੇ ਹੁਣ ਤੱਕ ਬੱਲੇਬਾਜ਼ੀ ਬਹੁਤ ਵਧੀਆ ਕੀਤੀ ਹੈ। ਪੰਜਾਬ ਹੀ ਐਸੀ ਟੀਮ ਹੈ ਜਿਹਨੇ IPL ਵਿੱਚ ਇਸ ਵਾਰ ਦੇ ਸੀਜ਼ਨ 'ਚ 8 ਵਾਰ 200 ਤੱਕ ਦਾ ਅੰਕੜਾ ਟੋਟਲ ਵਿੱਚ ਪਾਰ ਕੀਤਾ। ਪੰਜਾਬ ਦੇ ਫਾਸਟ ਬੋਲਰ ਮਾਰਕੋ ਯੈਨਸਨ, ਜਿਸ 'ਤੇ ਪੰਜਾਬ ਦੀ ਟੀਮ ਦਾ ਕਾਫੀ ਦਾਰੋਮਦਾਰ ਰਹਿੰਦਾ ਹੈ, ਪਿਛਲੇ ਮੁਕਾਬਲਿਆਂ 'ਚ ਕੁਝ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇ। ਹੁਣ ਵੇਖਣਾ ਇਹ ਹੋਏਗਾ ਕਿ ਆਉਣ ਵਾਲੇ ਮੁਕਾਬਲਿਆਂ 'ਚ ਪੰਜਾਬ ਦੀ ਟੀਮ ਦਾ ਕੰਬੀਨੇਸ਼ਨ ਕਿਸ ਤਰੀਕੇ ਦੇ ਨਾਲ ਬਣਾਇਆ ਜਾਏਗਾ ਤਾਂ ਕਿ ਉਹ ਪ੍ਰਭਾਵਸ਼ਾਲੀ ਗੇਂਦਬਾਜ਼ੀ ਕਰ ਸਕੇ ਅਤੇ ਆਪਣੀ ਟੀਮ ਨੂੰ ਪੰਜਾਬ ਦੇ ਗੇਂਦਬਾਜ਼ ਜਿੱਤ ਦੇ ਰਾਹ 'ਤੇ ਪਾ ਸਕਣ। IPL 'ਚ ਬੱਲੇਬਾਜ਼ੀ ਦੇ ਪ੍ਰਦਰਸ਼ਨ ਦੀ ਜੇ ਗੱਲ ਕੀਤੀ ਜਾਵੇ ਤਾਂ ਸਾਊਥ ਅਫਰੀਕਾ ਦੇ ਨਾਲ ਤਾਲੁਕ ਰੱਖਣ ਵਾਲੇ ਹੈਨਰਿਕ ਕਲਾਸਨ 12 ਮੁਕਾਬਲਿਆਂ

0: ਚ 508 ਤੋੜਾਂ ਬਣਾ ਕੇ ਇਸ ਵੇਲੇ ਪਹਿਲੇ ਨੰਬਰ ਤੇ ਨੇ। ਗੁਜਰਾਤ ਟਾਈਟਨ ਦੇ ਓਪਨਰ ਬੱਲੇਬਾਜ਼ ਸਾਈ ਸੁਦਰਸ਼ਨ 12 ਮੁਕਾਬਲਿਆਂ ਚ 501 ਦੌੜਾਂ ਬਣਾ ਕੇ ਦੂਜੇ ਨੰਬਰ ਤੇ ਨੇ। ਤੀਜੇ ਨੰਬਰ ਤੇ ਰਾਇਲ ਚੈਲੰਜਰ ਬੈਂਗਲੁਰੂ ਦੇ ਵਿਰਾਟ ਕੋਹਲੀ ਨੇ, ਜਿਨ੍ਹਾਂ ਨੇ 12 ਮੁਕਾਬਲਿਆਂ ਚ 484 ਦੌੜਾਂ 165.75 ਦੇ ਸਟ੍ਰਾਈਕ ਰੇਟ ਨਾਲ ਬਣਾਈਆਂ। ਗੇਂਦਬਾਜ਼ੀ ਵਿੱਚ ਸਭ ਦਾ ਦਿਲ ਜਿੱਤਿਆ ਭੁਵਨੇਸ਼ਵਰ ਕੁਮਾਰ ਨੇ, ਜਿਨ੍ਹਾਂ ਨੇ 12 ਮੁਕਾਬਲਿਆਂ ਚ 22 ਵਿਕਟਾਂ ਲੈ ਕੇ ਪਹਿਲਾ ਨੰਬਰ ਹਾਸਿਲ ਕੀਤਾ। ਗੁਜਰਾਤ ਟਾਈਟਨਸ ਦੇ ਕਗੀਸੋ ਰਬਾਡਾ 12 ਮੁਕਾਬਲਿਆਂ ਚ 21 ਵਿਕਟਾਂ ਹਾਸਿਲ ਕਰ ਚੁੱਕੇ ਨੇ ਤੇ ਉਹ ਦੂਜੇ ਨੰਬਰ ਤੇ ਨੇ। ਚੇਨਈ ਸੁਪਰ ਕਿੰਗਸ ਦੇ ਅੰਸ਼ੁਲ ਕੰਬੋਜ ਨੇ ਵੀ ਪ੍ਰਭਾਵਸ਼ਾਲੀ ਗੇਂਦਬਾਜ਼ੀ ਕਰਦਿਆਂ 19 ਵਿਕਟਾਂ ਹਾਸਿਲ ਕੀਤੀਆਂ ਨੇ ਤੇ ਉਹ ਤੀਜੇ ਨੰਬਰ ਤੇ ਨੇ। ਆਈਪੀਐਲ ਕ੍ਰਿਕਟ ਦੇ ਹੁਣ ਤੱਕ ਦੇ ਮੁਕਾਬਲਿਆਂ ਚ ਰਾਜਸਥਾਨ ਰਾਇਲਸ ਦੇ ਵੈਭਵ ਸੂਰਿਆਵੰਸ਼ੀ ਨੇ 11 ਮੁਕਾਬਲਿਆਂ ਚ ਹੁਣ ਤੱਕ 40 ਛਿੱਕੇ ਮਾਰੇ ਨੇ ਤੇ ਇਸ ਟੂਰਨਾਮੈਂਟ ਵਿੱਚ ਸਭ ਤੋਂ ਜ਼ਿਆਦਾ ਛਿੱਕੇ ਮਾਰਨ ਵਾਲੇ ਉਹ ਇਕਲੌਤੇ ਬੱਲੇਬਾਜ਼ ਨੇ। ਦੂਜੇ ਨੰਬਰ ਤੇ ਛਿੱਕੇ ਮਾਰਨ ਚ ਅਭਿਸ਼ੇਕ ਸ਼ਰਮਾ ਨੇ, ਜਿਨ੍ਹਾਂ ਨੇ 12 ਮੁਕਾਬਲਿਆਂ ਚ 37 ਛਿੱਕੇ ਲਾਏ ਨੇ। ਤੇ ਤੀਜੇ ਨੰਬਰ ਤੇ ਨੇ ਮੁੰਬਈ ਇੰਡੀਅਨਸ ਦੇ ਰਿਆਨ ਰਿਕਲਟਨ, ਜਿਨ੍ਹਾਂ ਨੇ 10 ਮੁਕਾਬਲਿਆਂ ਚ 37 ਛਿੱਕੇ ਮਾਰੇ ਨੇ। ਅੱਜ ਗੁਜਰਾਤ ਟਾਈਟਨਸ ਦਾ ਮੁਕਾਬਲਾ ਕੋਲਕਾਤਾ ਨਾਈਟ ਰਾਈਡਰਸ ਦੇ ਨਾਲ ਹੋਏਗਾ ਤੇ ਪੰਜਾਬ ਦਾ ਅਗਲਾ ਮੁਕਾਬਲਾ ਕੱਲ ਦੁਪਹਿਰੇ ਰਾਇਲ ਚੈਲੰਜਰਸ ਬੈਂਗਲੁਰੂ ਦੇ ਨਾਲ ਖੇਡਿਆ ਜਾਣਾ। ਖੇਡ ਸੰਸਾਰ ਪ੍ਰੋਗਰਾਮ ਚ ਹੁਣ ਚੱਲਦੇ ਹਾਂ ਜੀ ਬੈਡਮਿੰਟਨ ਦੇ ਕੋਰਟ ਵਿੱਚ। ਅੱਜ ਕੱਲ੍ਹ ਚੱਲ ਰਿਹਾ ਥਾਈਲੈਂਡ ਓਪਨ ਬੈਡਮਿੰਟਨ ਟੂਰਨਾਮੈਂਟ ਤੇ ਭਾਰਤ ਲਈ ਇਹ ਫਖਰ ਦੀ ਗੱਲ ਹੈ ਕਿ ਭਾਰਤ ਦੇ ਸਾਤਵਿਕ ਚਿਰਾਗ ਦੀ ਜੋੜੀ ਸੈਮੀਫਾਈਨਲ ਵਿੱਚ ਦਾਖਲਾ ਲੈ ਚੁੱਕੀ ਹੈ। ਟੌਪ ਸੀਡ ਸਾਤਵਿਕ ਸਾਈਰਾਜ ਰੰਕੀ ਰੈੱਡੀ ਤੇ ਚਿਰਾਗ ਸ਼ੈੱਟੀ ਨੇ ਕੁਆਟਰ ਫਾਈਨਲ ਵਿੱਚ ਜਾਪਾਨ ਦੇ ਤਾਕੂਮੀ ਨੋਮੂਰਾ ਤੇ ਯੂਈਚੀ ਸ਼ਿਮੋਗੋਮੀ ਨੂੰ ਸਿੱਧੀਆਂ ਗੇਮਾਂ 21-12, 21-13 ਨਾਲ ਹਰਾ ਕੇ ਸੈਮੀਫਾਈਨਲ ਵਿੱਚ ਦਾਖਲਾ ਲਿਆ। ਆਓ ਫਿਰ ਬੈਡਮਿੰਟਨ ਦੇ ਥਾਈਲੈਂਡ ਓਪਨ ਬਾਰੇ ਗੱਲਬਾਤ ਕਰਦੇ ਹਾਂ ਗੁਰਵਿੰਦਰ ਸਿੰਘ ਹੋਰਾਂ ਨਾਲ, ਜੋ ਕਿ ਬੈਡਮਿੰਟਨ ਦੇ ਸਾਬਕਾ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਨੇ। ਉਹਨਾਂ ਤੋਂ ਜਾਣਦੇ ਹਾਂ ਕਿ ਇਸ ਮੁਕਾਬਲੇ 'ਚ ਭਾਰਤੀ ਸ਼ਟਲਰਸ ਕਿੱਦਾਂ ਪਰਫਾਰਮ ਕਰ ਰਹੇ ਨੇ। ਗੁਰਵਿੰਦਰ ਸਿੰਘ ਜੀ, ਸਾਡੇ ਪ੍ਰੋਗਰਾਮ 'ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਅਤੇ ਜਿਸ ਤਰੀਕੇ ਦੇ ਨਾਲ ਟੌਪ ਸੀਡ ਸਾਤਵਿਕ ਚਿਰਾਗ ਦੀ ਜੋੜੀ ਸੈਮੀਫਾਈਨਲ ਵਿੱਚ ਪਹੁੰਚੀ ਹੈ, ਇਸ ਪਰਫਾਰਮੈਂਸ ਨੂੰ ਤੁਸੀਂ ਕਿੱਦਾਂ ਵੇਖਦੇ ਹੋ ਜੀ?
1: ਦੋਨੋਂ ਹੀ ਇਸ ਵੇਲੇ ਇੰਡੀਆ ਦੇ ਟਾਪ ਮੋਸਟ ਪਲੇਅਰ ਨੇ। ਵਰਲਡ ਆਰਡਰ ਵਿੱਚ ਵੀ ਤੁਸੀਂ ਦੇਖੋ 2024 ਵਿੱਚ ਵੀ ਇਹਨਾਂ ਨੇ ਇਹ ਟਾਈਟਲ ਜਿੱਤਿਆ ਹੋਇਆ। ਸਾਤਵਿਕ ਔਰ ਚਿਰਾਗ ਨੇ ਬੜੇ ਪ੍ਰੋਮੀਨੈਂਸ ਡੋਮੀਨੈਂਸ ਇਹਨਾਂ ਦੀ ਕੰਜੈਕਟਿਵਲੀ ਤੁਸੀਂ ਦੇਖਦੇ ਆਓ। ਕਾਫੀ ਸਾਰੀ ਟੂਰਨਾਮੈਂਟਸ ਵਿੱਚ ਹੁਣ ਜਿੰਨੀ ਵੀ BWF ਦੀ ਟੂਰਨਾਮੈਂਟਸ ਚੱਲ ਰਹੀਆਂ ਨੇ, ਇਹ ਪੇਅਰ ਕੰਸਿਸਟੈਂਟਲੀ ਆਪਣੀ ਪਰਫਾਰਮੈਂਸ ਇਨਹੈਂਸ ਵੀ ਕਰ ਰਿਹਾ ਔਰ ਦੇ ਵੀ ਰਿਹਾ, ਔਰ ਸਾਨੂੰ ਉਮੀਦ ਹੈ ਕਿ ਆਉਣ ਵਾਲੇ ਟਾਈਮ 'ਤੇ ਜਿਸ ਤਰ੍ਹਾਂ ਦੋਨੋਂ ਪਲੇਅਰ ਖੇਡ ਰਹੇ ਨੇ ਕੰਸਿਸਟੈਂਸੀ ਨਾਲ, ਅਤੇ ਡਬਲਸ ਵਿੱਚ ਵੀ ਇੰਡੀਅਨ ਬੈਡਮਿੰਟਨ ਅੱਗੇ ਅੱਛਾ ਕਰੇਗਾ। ਹੁਣ ਡਬਲਸ ਵਿੱਚ ਬਾਕੀ ਪਲੇਅਰਸ ਵੀ ਆਉਣਾ ਸ਼ੁਰੂ ਹੋ ਗਏ ਨੇ। ਇਹਨਾਂ ਨੇ ਇੱਕ ਬੈਂਚ ਮਾਰਕ ਜਿਹੜਾ ਉਹ ਡਬਲਸ ਵਿੱਚ ਸਥਾਪਿਤ ਕੀਤਾ ਹੈ। ਇੰਡੀਅਨ ਸ਼ਟਲਰ ਸਿੰਗਲਸ ਵਿੱਚ ਤਾਂ ਤੁਸੀਂ ਦੇਖੋ ਹੁਣ ਕਾਫੀ ਅੱਛੇ ਪਲੇਅਰ ਸਾਡੇ ਕੋਲ ਇਹਨਾਂ ਵਿੱਚ ਵੂਮੈਨਸ ਵਿੱਚ ਵੀ ਅਤੇ ਮੈਨਸ ਵਿੱਚ ਵੀ ਆ ਰਹੇ ਨੇ, ਅਤੇ ਡਬਲਸ ਵਿੱਚ ਵੀ ਆਉਣ ਵਾਲੇ ਟਾਈਮ ਵਿੱਚ ਇਹਨਾਂ ਨੂੰ ਦੇਖਦੇ ਹੋਏ ਕਾਫੀ ਅਸੀਂ ਅੱਛਾ ਪਰਫਾਰਮ ਕਰਾਂਗੇ।
0: ਗੁਰਵਿੰਦਰ ਜੀ, ਇਸ ਜੋੜੀ ਦੀ ਜੇ ਹੁਣ ਤੱਕ ਦੀ ਪਰਫਾਰਮੈਂਸ ਦੇਖੀਏ ਨਾ, ਤੇ ਪਹਿਲੇ ਰਾਊਂਡ ਵਿੱਚ ਇਹਨਾਂ ਨੇ ਇੰਡੋਨੇਸ਼ੀਆ ਦੀ ਜੋੜੀ ਨੂੰ 21-19, 21-23 ਔਰ 21-10 ਨਾਲ ਵਨ ਸਾਈਡਡ ਮੁਕਾਬਲਾ ਕਰਦਿਆਂ ਹਰਾਇਆ। ਸੋ ਇੰਡੋਨੇਸ਼ੀਆ 'ਚ ਵੀ ਬੈਡਮਿੰਟਨ ਦਾ ਟੈਲੈਂਟ ਬੜਾ ਜ਼ਬਰਦਸਤ ਮੰਨਿਆ ਜਾਂਦਾ, ਇਸ ਪਹਿਲੇ ਰਾਊਂਡ ਦੀ ਜਿੱਤ ਨੂੰ ਤੁਸੀਂ ਕਿੱਦਾਂ ਵੇਖਦੇ ਹੋ?
1: ਦੇਖੋ ਇਹ ਜਿਹੜੀ ਵਰਲਡ ਲੈਵਲ 'ਤੇ ਟੂਰਨਾਮੈਂਟਸ ਹੁੰਦੀਆਂ ਨਾ, ਤੁਸੀਂ ਦੇਖੋ ਕਿ ਵਰਲਡ ਨੰਬਰ 3, ਵਰਲਡ ਨੰਬਰ 1, ਕਿਉਂਕਿ ਜਦੋਂ ਰੈਂਕਿੰਗ ਟੂਰਨਾਮੈਂਟਸ ਹੁੰਦੀਆਂ ਇਹਦੇ 'ਚ ਬੜੇ ਅੱਛੇ ਅੱਛੇ ਪਲੇਅਰਸ ਕਈ ਵਾਰੀ ਪਹਿਲੇ ਰਾਊਂਡ ਵਿੱਚ ਵੀ ਆਪਸ ਵਿੱਚ ਇੱਕ ਦੂਸਰੇ ਨਾਲ ਹੁੰਦੇ ਨੇ, ਔਰ ਇਹਦੇ ਵਿੱਚ ਲਿਮਿਟਿਡ ਐਂਟਰੀਜ਼ ਹੁੰਦੀਆਂ ਨੇ, ਹਰ ਟੂਰਨਾਮੈਂਟ ਵਿੱਚ ਲਿਮਿਟਿਡ ਐਂਟਰੀ ਹੁੰਦੀਆਂ, ਟੌਪ ਨੋਚ ਪਲੇਅਰ ਹੀ ਖੇਡ ਰਹੇ ਹੁੰਦੇ ਨੇ ਵਰਲਡ ਦੇ। ਅਤੇ ਇੰਡੋਨੇਸ਼ੀਆ ਦੀ ਦੇਖੋ ਬੈਡਮਿੰਟਨ ਵਿੱਚ ਏਸ਼ੀਅਨ ਕੰਟਰੀਜ਼ ਦੀ ਡੋਮੀਨੈਂਸ ਹਮੇਸ਼ਾ ਰਹੀ ਹੈ, ਔਰ ਸਾਤਵਿਕ ਔਰ ਚਿਰਾਗ ਜਿਸ ਤਰ੍ਹਾਂ ਖੇਡਦੇ ਆ ਰਹੇ ਨੇ ਤੁਸੀਂ ਦੇਖਿਆ ਹੈ, ਇਹਨਾਂ ਨੇ ਆਪਣਾ ਜਿਹੜੀ ਕੰਸਿਸਟੈਂਸੀ ਮੈਂ ਤੁਹਾਨੂੰ ਬਹੁਤ ਅੱਛੀ ਪਰਫਾਰਮੈਂਸ ਇਨਹੈਂਸ ਕੀਤੀ ਹੈ, ਔਰ ਜਿਸ ਤਰ੍ਹਾਂ ਇਹਨਾਂ ਨੇ ਇੰਡੀਨੇਸ਼ੀਅਨ ਪਲੇਅਰਸ ਨੂੰ ਫਸਟ ਰਾਊਂਡ ਵਿੱਚ ਹਰਾਇਆ ਹੈ, ਉਹਦੇ ਨਾਲ ਇਹ ਪਤਾ ਚੱਲਦਾ ਹੈ ਕਿ ਇਹਨਾਂ ਦਾ ਕੌਨਫੀਡੈਂਸ ਕੰਟੀਨਿਊਸਲੀ ਜਿਹੜੀ ਵਿਨਿੰਗ ਇਹਨਾਂ ਦੀ ਚੱਲ ਰਹੀ ਹੈ ਬੜੀ ਸਾਰੀ ਟੂਰਨਾਮੈਂਟ 'ਚ, ਉਹ ਇਹਨਾਂ ਦੀ ਬਰਕਰਾਰ ਹੈ। ਇਟ ਇਜ਼ ਬਿਕੋਜ਼ ਆਫ ਦੇਅਰ ਕੌਨਫੀਡੈਂਟ ਕੌਨਫੀਡੈਂਟ ਜਦੋਂ ਤੁਸੀਂ ਟੂਰਨਾਮੈਂਟਸ ਨੂੰ ਕੰਟੀਨਿਊਸਲੀ ਜਿੱਤਦੇ ਹੋ ਔਰ ਅੱਛੇ ਪਲੇਅਰਸ ਨੂੰ ਹਰਾ ਕੇ ਅੱਗੇ ਪਹੁੰਚਦੇ ਹੋ, ਔਰ ਕਈ ਵਾਰੀ ਐਸਾ ਵੀ ਹੁੰਦਾ ਹੈ ਕਿ ਤੁਸੀਂ ਪਹਿਲੇ ਰਾਊਂਡ 'ਚ ਅਸੀਂ ਜਿਸ ਤਰ੍ਹਾਂ ਇੰਟਰਨੈਸ਼ਨਲ ਪਲੇਅਰਸ ਕੋਲੋਂ ਨਾ ਪਹਿਲੇ ਰਾਊਂਡ ਜਿੱਤਿਆ, ਅਗਰ ਇਹ ਹਾਰਦੇ ਤਾਂ ਮੈਂ ਤਾਂ ਵੀ ਤੁਹਾਨੂੰ ਕਹਿ ਰਿਹਾ ਕਿ ਇਹਨਾਂ ਦਾ ਜਿਹੜਾ ਕੌਨਫੀਡੈਂਸ ਲੈਵਲ ਹੈ ਉਹ ਅੱਗੇ ਇਨਹੈਂਸ ਹੀ ਹੁੰਦਾ ਹੈ, ਕਿਉਂਕਿ ਆਉਣੇ ਵਾਲੇ ਟਾਈਮ ਵਿੱਚ ਤੁਸੀਂ ਦੇਖੋ ਕਿ ਇੱਕ ਰਾਊਂਡ ਜਿਹੜਾ ਹੈ ਹਰ ਇੱਕ ਟੌਪ ਨੋਚ ਪਲੇਅਰਸ ਨਾਲ ਤੁਸੀਂ ਖੇਡਣਾ ਹੁੰਦਾ, ਅਤੇ ਜਿਸ ਤਰ੍ਹਾਂ ਇੰਡੋਨੇਸ਼ੀਆ ਨੂੰ ਹਰਾ ਕੇ ਹੁਣ ਸੈਮੀਫਾਈਨਲ ਤੱਕ ਪਹੁੰਚੇ ਨੇ, ਅਤੇ ਇਹਨਾਂ ਕੌਨਫੀਡੈਂਸ ਹੀ ਜਿਹੜਾ ਹੈ ਅੱਗੇ ਪਰਫਾਰਮੈਂਸ ਨੂੰ ਇਨਹੈਂਸ ਕਰ ਰਿਹਾ ਹੈ। ਤੁਹਾਨੂੰ

0: ਕਿ ਇੰਡੀਅਨ ਬੈਡਮਿੰਟਨ ਹਿਸਟਰੀ ਚ ਡਬਲਸ ਦੇ ਇਤਿਹਾਸ ਵਿੱਚ ਇਹ ਬੜੀ ਵੱਡੀ ਅੱਜ ਸਾਡੀ ਉਪਲਬਧੀ ਹੈ ਇੰਡੀਆ ਦੀ ਕਿ ਅਸੀਂ ਇੰਨੇ ਅੱਛੇ ਪਲੇਅਰ ਪ੍ਰੋਡਿਊਸ ਕਰ ਪਾ ਰਹੇ ਹਾਂ ਸਰ।
1: ਔਰ ਦੂਜੇ ਰਾਊਂਡ ਵਿੱਚ ਵੀ ਆਪਾਂ ਗੁਰਵਿੰਦਰ ਜੀ ਵੇਖਦੇ ਹਾਂ ਕਿ ਮਲੇਸ਼ੀਆ ਦੇ ਮੁਹੰਮਦ ਹੈਕਲ ਤੇ ਬ੍ਰਾਇਨ ਜੋਰੋਮੀ ਨੂੰ 21-12, 21-19 ਨਾਲ ਹਰਾਉਣਾ, ਇਹ ਵੀ ਬੜੇ ਟੌਪ ਕਲਾਸ ਬੈਡਮਿੰਟਨ ਪਲੇਅਰ ਹੈ ਜਿਨ੍ਹਾਂ ਨੂੰ ਮਾਤ ਦਿੱਤੀ ਜੀ ਦੂਜੇ ਰਾਊਂਡ ਵਿੱਚ ਇਹਨਾਂ ਨੇ।
0: ਜਿੰਨੇ ਵੀ ਸਾਡੀ BWSP ਟੂਰਨਾਮੈਂਟਸ ਨੇ ਇਹਨਾਂ 'ਚ ਤੁਸੀਂ ਦੇਖੋ ਟਾਪ ਨੋਚ ਹੀ ਪਲੇਅਰਸ ਆਉਂਦੇ ਨੇ, ਜਿਹੜੇ ਵਰਲਡ ਰੈਂਕਿੰਗ ਵਿੱਚ 10-20 ਤੱਕ 25 ਤੱਕ ਜਿਹਨਾਂ ਦੀ ਰੈਂਕਿੰਗ ਰਹਿੰਦੀ ਹੈ ਵਰਲਡ, ਅਤੇ ਹਰ ਇੱਕ ਪੇਅਰ ਹਰ ਇੱਕ ਪਲੇਅਰ ਜਿਹੜਾ ਹੈ ਉਹ ਆਪਣੇ ਆਪ ਵਿੱਚ ਹੀ ਮਤਲਬ ਤੁਸੀਂ ਸਮਝੋ ਕਿ ਬਿਹਤਰੀਨ ਤੋਂ ਬਿਹਤਰੀਨ ਹੈ
2: ਜੀ।
0: ਅਤੇ ਜਿੰਨੇ ਵੀ ਪਲੇਅਰਸ ਇਸ ਟੂਰਨਾਮੈਂਟ ਵਿੱਚ ਖੇਲ ਰਹੇ ਨੇ ਉਹਨਾਂ ਦੇ ਵਿੱਚ ਕੋਈ ਵੀ ਪੇਅਰ ਕਿਸੇ ਵੀ ਕੰਟਰੀ ਦਾ ਹੋਏਗਾ, ਔਰ ਤੁਹਾਨੂੰ ਪਤਾ ਏਸ਼ੀਅਨ ਕੰਟਰੀ ਵਿੱਚ ਇਹ ਤੇ ਬੈਡਮਿੰਟਨ ਮਤਲਬ ਉਹਨਾਂ ਦੇ ਬਲੱਡ ਵਿੱਚ ਹੈ
2: ਜੀ ਜੀ।
0: ਇੰਡੋਨੇਸ਼ੀਆ, ਮਲੇਸ਼ੀਆ, ਥਾਈਲੈਂਡ, ਚਾਈਨਾ, ਤੁਸੀਂ ਕੋਈ ਵੀ ਪਲੇਅਰ ਲੈ ਲਓ ਤੇ ਇਹ ਤਾਂ ਉਹਨਾਂ ਦੇ ਬਲੱਡ ਵਿੱਚ ਹੈ। ਬਟ ਇੰਡੀਅਨਸ ਵਿੱਚ ਹੁਣ ਤੁਸੀਂ ਦੇਖੋ ਕਿ ਕੰਟੀਨਿਊਸਲੀ ਜਿਹੜਾ ਅਸੀਂ ਇੱਕ ਬੈਡਮਿੰਟਨ ਦੇ ਵਿੱਚ ਇੱਕ ਲੈਂਡਮਾਰਕ ਸਥਾਪਿਤ ਕਰ ਚੁੱਕੇ ਹਾਂ, ਔਰ ਕੰਟੀਨਿਊਸਲੀ ਤੁਸੀਂ ਦੇਖੋ ਕਿ ਇੰਡੀਅਨ ਬੈਡਮਿੰਟਨ ਬੜੇ ਆਪਣੇ ਅੱਛੀ ਸਟੇਜ 'ਤੇ ਹੈ ਇਨ ਦਿਨੋਂ, ਕਿ ਬੜੇ ਅੱਛੇ ਵਰਲਡ ਲੈਵਲ 'ਤੇ ਅਸੀਂ ਪਲੇਅਰ ਪ੍ਰੋਡਿਊਸ ਕਰ ਪਾ ਰਹੇ ਹਾਂ। ਔਰ ਸਾਤਵਿਕ ਚਿਰਾਗ ਦਾ ਮੈਂ ਤੁਹਾਨੂੰ ਕਹਿ ਰਿਹਾ ਕਿ ਇਹਨਾਂ ਦਾ ਕੌਨਫੀਡੈਂਸ ਤੁਸੀਂ ਖੇਲਦੇ ਹੋਏ ਵੀ ਦੇਖੋ, ਕਦੀ ਗੇਮ ਵਿੱਚ ਇੰਨਾ ਅਗਰੈਸਿਵਲੀ ਖੇਲਦੇ ਨੇ ਲੇਕਿਨ ਉਸ ਅਗਰੈਸ਼ਨ ਨੂੰ ਹਮੇਸ਼ਾ ਇਹ ਆਪਣੇ ਬੜੇ ਕੰਟਰੋਲਡ ਵੇ ਨੂੰ ਉਹ ਕਰ ਰਹੇ। ਅਗਰੈਸ਼ਨ ਇਹ ਨਹੀਂ ਹੈ ਕਿ ਗੇਮਸ ਦੇ ਉੱਪਰ ਤੁਸੀਂ ਆਪਣਾ ਅਗਰੈਸ਼ਨ ਨੂੰ ਹਾਵੀ ਹੋਣ ਦਿੰਦੇ ਹੋ ਅਤੇ ਤੁਸੀਂ ਉਹਦੇ 'ਚ ਗਲਤੀਆਂ ਕਰਦੇ ਹੋ, ਇਹ ਦੋਨੋਂ ਅਗਰੈਸਿਵ ਖੇਲਦੇ ਨੇ। ਬਟ ਇਹਨਾਂ ਦੀ ਤੁਸੀਂ ਦੇਖੋ ਕਿ ਖੇਲਣ ਦੀ ਉਹ ਜਿਹੜੀ ਹੈ ਸ਼ੈਲੀ ਹੀ ਹੋਈ ਉਹ ਹੈ
1: ਜੇ ਕੌਨਫੀਡੈਂਸ ਦੀ। ਗੁਰਵਿੰਦਰ ਸਿੰਘ ਜੀ ਆਪਾਂ ਗੱਲ ਕਰੀਏ ਨਾ ਤੇ ਪੀਵੀ ਸਿੰਧੂ ਹੋਰਾਂ ਦਾ ਵੀ ਇਸ ਮੁਕਾਬਲੇ 'ਚ ਕੌਨਫੀਡੈਂਸ ਬੜਾ ਵਧੀਆ ਲੱਗ ਰਿਹਾ ਸੀ। ਚੀਨੀ ਤਾਇਪੇ ਦੀ ਖਿਡਾਰਨ ਨੂੰ ਉਹਨਾਂ ਨੇ 21-9, 21-12 ਨਾਲ ਹਰਾਇਆ ਤੇ ਫਿਰ ਉਸ ਤੋਂ ਬਾਅਦ ਡੈਨਮਾਰਕ ਦੀ ਖਿਡਾਰਨ ਨੂੰ ਉਹਨਾਂ ਨੇ 28 ਮਿੰਟਾਂ 'ਚ ਹੀ ਮਾਤ ਦਿੱਤੀ ਪਰ ਉਹ ਕੁਆਟਰ ਫਾਈਨਲ ਤੱਕ ਹੀ ਪਹੁੰਚ ਸਕੇ। ਇਸ ਬਾਰੇ ਤੁਸੀਂ ਕੀ ਕਹੋਗੇ ਜੀ?
0: ਦੇਖੋ ਪੀਵੀ ਸਿੰਧੂ ਜੈਸੀ ਪਲੇਅਰ ਜਿਹੜੀ ਹੈ ਸਾਡੀ ਉਹ ਸਟਾਕ ਪਰਫਾਰਮਰ ਹੈ ਇੰਡੀਆ ਦੇ ਵਿੱਚ, ਤੁਸੀਂ ਦੇਖਿਆ ਹੈ। ਬਟ ਯਾਮਾਗੁਚੀ ਦੇ ਨਾਲ ਵੀ ਜਿਹੜੇ ਉਹਨਾਂ ਨੇ ਮੈਚ ਵਿੱਚ ਤੁਸੀਂ ਦੇਖੋ ਕਿ 21-19 ਦਾ ਸੈੱਟ ਉਹ ਹਾਰੇ ਨੇ ਪਹਿਲੀ ਗੇਮ ਵਿੱਚ, ਬਿਲਕੁਲ ਨੈਕ ਟੂ ਨੈਕ ਉਹਨਾਂ ਦੀ ਫਾਈਟ ਰਹੀ ਹੈ, ਲਾਸਟ ਗੇਮ 21-18 ਦੇ ਆਸ ਪਾਸ ਕਿਧਰੇ ਉਹ ਹਾਰੇ ਨੇ। ਅਤੇ ਐਸਾ ਨਹੀਂ ਹੈ ਕਿ ਵਨ ਸਾਈਡਿਡ ਕਿਧਰੇ ਪੀਵੀ ਉਹਨਾਂ ਕੋਲੋਂ ਹਾਰ ਗਈ। ਤੁਸੀਂ ਦੇਖੋ ਕਿ 3 ਗੇਮਾਂ ਵਿੱਚ ਉਹਨਾਂ ਕੰਸਿਸਟੈਂਟਲੀ ਪਰਫਾਰਮ ਕੀਤਾ, ਨੈਕ ਟੂ ਨੈਕ ਫਾਈਟ ਕੀਤੀ ਹੈ। ਵਰਲਡ ਨੰਬਰ 12 ਵਿੱਚ ਇਸ ਵੇਲੇ ਸਿੰਧੂ ਉਹਨਾਂ ਕਾਇਮ ਰੱਖਿਆ, ਔਰ ਯਾਮਾਗੁਚੀ ਵਰਲਡ ਨੰਬਰ 3 ਦੇ ਵਿੱਚ ਇਸ ਵੇਲੇ। ਕਹਿਣ ਦਾ ਮਤਲਬ ਹੈ ਕਿ ਅੱਜ ਬੈਡਮਿੰਟਨ ਇੰਨਾ ਐਡਵਾਂਸ ਹੋ ਚੁੱਕਾ ਹੈ ਸਰ ਕਿ ਪਲੇਅਰਸ ਨੂੰ ਕਦੇ ਵੀ ਇਹ ਨਹੀਂ ਰਹਿੰਦਾ ਕਿ ਮੈਂ ਸਾਹਮਣੇ ਵਾਲੇ ਪਲੇਅਰ ਕੋਲੋਂ ਜਿੱਤ ਸਕਦਾ ਜਾਂ ਹਾਰ ਸਕਦਾ। ਪਲੇਅਰ ਹਮੇਸ਼ਾ ਕੋਸ਼ਿਸ਼ ਕਰਦਾ ਕਿ ਆਪਣਾ ਬੈਸਟ ਪਰਫਾਰਮ ਕਰਨ ਦੀ, ਔਰ ਪੀਵੀ ਸਿੰਧੂ ਨੇ ਤੁਸੀਂ ਦੇਖਿਆ ਹੈ ਕਿ ਇਸ ਗੇਮ ਵਿੱਚ ਵੀ ਜਿਹੜੀ ਯਾਮਾਗੁਚੀ ਜੀ ਨਾਲ ਹੋਈ ਹੈ ਉਹਦੇ ਵਿੱਚ ਵੀ ਉਹਨੇ ਬੈਸਟ ਪਰਫਾਰਮੈਂਸ ਦਿੱਤੀ ਹੈ
1: ਜੀ। ਗੁਰਵਿੰਦਰ ਸਿੰਘ ਜੀ ਬੈਸਟ ਪਰਫਾਰਮੈਂਸ ਕਿਦੰਬੀ ਸ਼੍ਰੀਕਾਂਤ ਵੀ ਦੇਣ ਦੀ ਕੋਸ਼ਿਸ਼ ਕਰ ਰਹੇ ਸੀ। ਪਹਿਲੇ ਦੌਰ ਵਿੱਚ ਉਹਨਾਂ ਨੇ ਸਾਬਕਾ ਵਿਸ਼ਵ ਚੈਂਪੀਅਨ ਲੋਕੀਨ ਯੂ ਨੂੰ ਹਰਾ ਕੇ ਵੱਡਾ ਉਲਟ ਫੇਰ ਕੀਤਾ, ਪਰ ਦੂਜੇ ਦੌਰ ਵਿੱਚ ਉਹ ਚੀਨੀ ਤਾਈਪੇ ਦੇ ਖਿਡਾਰੀ ਤੋਂ 16-21, 21-11, 18-21 ਨਾਲ ਹਾਰ ਗਏ। ਉਹਨਾਂ ਦੀ ਪਰਫਾਰਮੈਂਸ ਬਾਰੇ ਤੁਸੀਂ ਕੀ ਕਹੋਗੇ?
0: ਇਟਸ ਵੈਰੀ ਅਨਪ੍ਰੈਡਿਕਟੇਬਲ ਸਮਟਾਈਮਸ ਕਿ ਜਿਸ ਪਲੇਅਰ ਕੋਲੋਂ ਤੁਸੀਂ ਹੋ ਸਕਦਾ ਹੈ ਕਿ ਬੜੇ ਈਜ਼ੀਲੀ ਜਿੱਤ ਗਏ ਹੋ ਔਰ ਕਦੀ ਤੁਸੀਂ ਉਹਨਾਂ ਨੂੰ ਬੜੇ ਅੱਛੇ ਮਾਰਜਨ ਨਾਲ ਹਰਾਇਆ ਹੋਇਆ ਉਹਦੇ ਕੋਲ ਫਸਟ ਰਾਊਂਡ 'ਚ ਹਾਰ ਜਾਂਦੇ ਹੋ। ਕਿਉਂਕਿ ਮੈਂ ਤੁਹਾਨੂੰ ਕਹਿੰਦਾ ਬੈਡਮਿੰਟਨ ਅੱਜ ਦੀ ਡੇਟ ਵਿੱਚ ਜਿਹੜੀ ਗੇਮ ਹੈ ਨਾ ਉਹ ਬੜੀ ਕਹਿੰਦਾ ਕਿ ਅਨਪ੍ਰੈਡਿਕਟੇਬਲ ਜਿਹਾ ਹੈ ਕਿਉਂਕਿ ਸਕਿੱਲ ਸੈੱਟ ਇੰਨਾ ਹਾਈ ਹੋ ਚੁੱਕਾ ਹੈ। ਰੀਜ਼ਨਸ ਬੀਇੰਗ ਮੈਂ ਤੁਹਾਨੂੰ ਕਹਿ ਰਿਹਾ ਕਿ ਹਾਂ ਪਲੇਅਰ ਨੂੰ ਕੰਸਿਸਟੈਂਸ ਹੋਣਾ ਜ਼ਰੂਰੀ ਹੈ। ਜਿਸ ਤਰ੍ਹਾਂ ਸਾਤਵਿਕ ਚਿਰਾਗ ਦੀ ਮੈਂ ਗੱਲ ਕਰਨਾ ਤੇ ਇਹ ਤੁਸੀਂ ਦੇਖੋ ਕੰਟੀਨਿਊਸਲੀ ਬੜੀ ਕੰਸਿਸਟੈਂਸੀ ਨਾਲ ਖੇਲ ਰਹੇ ਨੇ ਡਬਲਸ ਵੀ, ਲੇਕਿਨ ਜਿਹੜੇ ਇੰਡੀਅਨ ਸਾਡੇ ਸਿੰਗਲਸ ਬੈਡਮਿੰਟਨ ਪਲੇਅਰ ਨੇ ਇਹਨਾਂ ਦੀ ਕਿਤੇ ਨਾ ਕਿਤੇ ਕੰਸਿਸਟੈਂਸੀ ਉਨੀ ਨਹੀਂ ਆ ਪਾ ਰਹੀ। ਲੇਕਿਨ ਐਸਾ ਹੈ ਕਿ ਉਹਦੀ ਇੱਕ ਵਜ੍ਹਾ ਨਹੀਂ ਹੁੰਦੀ
2: ਜੀ,
0: ਇੱਕ ਵਜ੍ਹਾ ਨਹੀਂ ਹੈ। ਦੇਰ ਆਰ ਲੋਟ ਆਫ ਰੀਜ਼ਨਸ ਬਿਹਾਇੰਡ ਦੈਟ ਕਿ ਕਈ ਵਾਰੀ ਪਲੇਅਰਸ ਨੂੰ ਇੰਜਰੀ ਰਹਿੰਦੀ ਹੈ ਜਿਹੜੀ ਸਾਹਮਣੇ ਲੋਕਾਂ ਨੂੰ ਨਹੀਂ ਪਤਾ ਲੱਗਦੀ। ਕਈ ਵਾਰੀ ਦੇਰ ਆਰ ਸੋ ਮੈਨੀ ਰੀਜ਼ਨਸ ਜਿੱਥੇ ਪਲੇਅਰ ਪਰਫਾਰਮ ਨਹੀਂ ਕਰ ਪਾਉਂਦੇ, ਸਟ੍ਰੈਸ ਹੋ ਜਾਂਦਾ, ਕਈ ਵਾਰੀ ਆਸ ਪਾਸ ਦੇ ਹਾਲਾਤ ਇਸ ਤਰ੍ਹਾਂ ਹੁੰਦੇ। ਬਟ ਅਪਾਰਟ ਫਰੋਮ ਦੈਟ ਪਲੇਅਰ ਸ਼ੁੱਡ ਵੀ ਉਹਨਾਂ ਨੂੰ ਕੰਸਿਸਟੈਂਸੀ ਕਿਤੇ ਨਾ ਕਿਤੇ ਲਿਆਉਣੀ ਪਏਗੀ। ਕਦੰਬੀ ਸ਼੍ਰੀਕਾਂਤ ਜੀ ਨੂੰ ਦੇਖਦੇ ਆ ਰਹੇ ਹਾਂ ਅਸੀਂ ਥੋੜ੍ਹਾ ਜਿਹਾ ਉਹ ਕੁਛ ਲੈਕ ਆਫ ਉਹਨਾਂ ਦੀ ਹੋ ਸਕਦਾ ਰੀਜ਼ਨਸ ਜਿਹਦੇ ਨਾਲ ਉਹ ਕਿਤੇ ਨਾ ਕਿਤੇ ਲੈਕਿੰਗ ਕਰੇ ਕਰਦੇ ਨੇ। ਬਟ ਜਿਸ ਤਰ੍ਹਾਂ ਦੇ ਉਹ ਪਲੇਅਰ ਨੇ ਆਈ ਹੋਪ ਕਿ ਹੀ ਵਿਲ ਕਮ ਬੈਕ ਐਂਡ ਹੀ ਇਜ਼ ਅ ਫਾਈਟਰ ਪਲੇਅਰ। ਐਸੀ ਕੋਈ ਗੱਲ ਨਹੀਂ ਹੈ ਕਿ ਕਦੰਬੀ ਦਾ ਕੈਰੀਅਰ ਹਾਲੇ ਹੈ।
1: ਸਾਬਕਾ ਅੰਤਰਰਾਸ਼ਟਰੀ ਬੈਡਮਿੰਟਨ ਖਿਡਾਰੀ ਗੁਰਵਿੰਦਰ ਸਿੰਘ ਸਾਡੇ ਨਾਲ ਗੱਲਬਾਤ ਕਰ ਰਹੇ ਸਨ ਤੇ ਸਾਨੂੰ ਦੱਸ ਰਹੇ ਸਨ ਭਾਰਤ ਦੇ ਸਟਾਰ ਸ਼ਟਲਰਸ ਬਾਰੇ। ਥਾਈਲੈਂਡ ਓਪਨ ਦੇ ਹੋਰ ਮੁਕਾਬਲੇ

0: ਬਾਰੇ ਤੁਹਾਨੂੰ ਦੱਸ ਦਈਏ, ਮਾਲਵਿਕਾ ਬੰਸੋੜ ਤੇ ਦੇਵਿਕਾ ਸਿਹਾਂਗ ਦੀ ਜੋੜੀ ਦੂਜੇ ਰਾਊਂਡ ਚੋਂ ਇਸ ਮੁਕਾਬਲੇ ਚੋਂ ਬਾਹਰ ਹੋ ਗਈ ਹੈ। ਅਨਮੋਲ ਖਰਬ ਤੇ ਉਨਤੀ ਹੁਡਾ ਵੀ ਪਹਿਲੇ ਦੌਰ ਚੋਂ ਹੀ ਇਸ ਮੁਕਾਬਲੇ ਚੋਂ ਬਾਹਰ ਹੋ ਚੁੱਕੇ ਨੇ। ਲਕਸ਼ ਸੇਨ ਨੇ ਕੁਆਟਰ ਫਾਈਨਲ ਤੱਕ ਦਾ ਸਫ਼ਰ ਤੈਅ ਕੀਤਾ, ਪਰ ਉੱਥੇ ਉਹਨਾਂ ਨੂੰ ਥਾਈਲੈਂਡ ਦੇ ਘਰੇਲੂ ਖਿਡਾਰੀ ਤੇ ਵਿਸ਼ਵ ਦੇ ਨੰਬਰ 2 ਕੁਨਲਾਵੁਤ ਵਿਤੀ ਦਸਾਰਨ ਨੇ 21-19 21-16 ਨਾਲ ਸਿੱਧੇ ਸੈੱਟਾਂ ਵਿੱਚ ਹਾਰ ਦਿੱਤੀ। ਆਯੁਸ਼ ਸ਼ੈੱਟੀ ਤੇ ਤਰੁਣ ਮੰਨੇਪੱਲੀ ਦੋਵੇਂ ਖਿਡਾਰੀ ਹੀ ਪਹਿਲੇ ਦੌਰ ਵਿੱਚ ਜਾਪਾਨੀ ਖਿਡਾਰੀਆਂ ਤੋਂ ਹਾਰ ਕੇ ਮੁਕਾਬਲੇ ਚੋਂ ਬਾਹਰ ਹੋ ਗਏ। ਗਾਂਧੀਨਗਰ ਦੇ ਮਹਾਤਮਾ ਮੰਦਿਰ ਕਨਵੈਨਸ਼ਨ ਸੈਂਟਰ ਵਿਖੇ ਏਸ਼ੀਅਨ ਵੇਟਲਿਫਟਿੰਗ ਚੈਂਪੀਅਨਸ਼ਿਪ ਦਾ ਸ਼ਾਨਦਾਰ ਮੁਕਾਬਲਾ ਚੱਲ ਰਿਹਾ ਹੈ। ਭਾਰਤ ਲਈ ਇਹ ਇੱਕ ਇਤਿਹਾਸਿਕ ਪਲ ਹੈ, ਕਿਉਂਕਿ ਪੂਰੇ 44 ਸਾਲਾਂ ਬਾਅਦ ਸਾਡਾ ਦੇਸ਼ ਇਸ ਵਕਾਰੀ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਕਰ ਰਿਹਾ ਹੈ। ਇਸ ਤੋਂ ਪਹਿਲਾਂ ਸਾਲ 1982 ਵਿੱਚ ਦਿੱਲੀ ਨੇ ਇਹ ਮੇਜ਼ਬਾਨੀ ਕੀਤੀ ਸੀ। ਇਸ ਵਾਰ ਏਸ਼ੀਆ ਦੇ 28 ਦੇਸ਼ਾਂ ਦੇ ਲਗਭਗ 172 ਚੋਟੀ ਦੇ ਵੇਟਲਿਫਟਰ ਆਪਣੀ ਤਾਕਤ ਦਾ ਲੋਹਾ ਮਨਵਾ ਰਹੇ ਨੇ। ਇਨ੍ਹਾਂ ਮੁਕਾਬਲਿਆਂ ਵਿੱਚ ਜੇ ਭਾਰਤ ਦੇ ਪ੍ਰਦਰਸ਼ਨ ਦੀ ਗੱਲ ਕੀਤੀ ਜਾਵੇ ਤਾਂ ਭਾਰਤੀ ਵੇਟਲਿਫਟਰਾਂ ਨੇ ਮੈਦਾਨ ਵਿੱਚ ਧੂੜਾਂ ਪੱਟੀਆਂ ਹੋਈਆਂ ਨੇ। ਸਾਡੀ ਗਿਆਨੇਸ਼ਵਰੀ ਯਾਦਵ ਨੇ ਕਮਾਲ ਕਰ ਦਿੱਤਾ ਹੈ। ਔਰਤਾਂ ਦੇ 53 ਕਿਲੋਗ੍ਰਾਮ ਭਾਰ ਵਰਗ ਵਿੱਚ ਗਿਆਨੇਸ਼ਵਰੀ ਨੇ ਸਨੈਚ ਵਿੱਚ ਸਿਲਵਰ ਮੈਡਲ ਤੇ 194 ਕਿਲੋਗ੍ਰਾਮ ਦਾ ਵਜ਼ਨ ਚੁੱਕ ਕੇ ਬ੍ਰੌਂਜ਼ ਮੈਡਲ ਭਾਰਤ ਦੀ ਝੋਲੀ ਪਾਇਆ। ਕੋਮਲ ਕੁਹਾਰ ਨੇ 48 ਕਿਲੋਗ੍ਰਾਮ ਭਾਰ ਵਰਗ ਵਿੱਚ ਤੇ ਅਜੀਤ ਨਾਰਾਇਣ ਨੇ ਮਰਦਾਂ ਦੇ 71 ਕਿਲੋਗ੍ਰਾਮ ਭਾਰ ਵਰਗ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਂਸੇ ਦੇ ਤਮਗੇ ਜਿੱਤੇ ਨੇ। ਸਾਡੀ ਪੰਜਾਬ ਦੀ ਧੀ ਹਰਜਿੰਦਰ ਕੌਰ ਨੇ ਵੀ 69 ਕਿਲੋਗ੍ਰਾਮ ਵਰਗ ਦੇ ਸਨੈਚ ਮੁਕਾਬਲੇ ਵਿੱਚ 96 ਕਿਲੋ ਵਜ਼ਨ ਚੁੱਕ ਕੇ ਬ੍ਰੌਂਜ਼ ਮੈਡਲ ਆਪਣੇ ਨਾਂ ਕੀਤਾ ਹੈ। ਇਹ ਟੂਰਨਾਮੈਂਟ ਆਉਣ ਵਾਲੀਆਂ ਕਾਮਨਵੈਲਥ ਗੇਮਸ 2026 ਲਈ ਕੁਆਲੀਫਾਈ ਇਵੈਂਟ ਵੀ ਹੈ, ਜਿਸ ਕਰਕੇ ਇੱਕ ਇੱਕ ਲਿਫਟ ਬਹੁਤ ਕੀਮਤੀ ਹੈ। ਚੀਨ ਦੇ ਮਕਾਓ ਵਿੱਚ ਚੱਲ ਰਹੇ 11ਵੇਂ ਵੁਸ਼ੂ ਸਾਂਡਾ ਵਰਲਡ ਕੱਪ 2026 ਵਿੱਚ ਸਾਡੇ ਦੇਸ਼ ਦੇ ਜਾਂਬਾਜ਼ ਖਿਡਾਰੀਆਂ ਨੇ ਇਤਿਹਾਸ ਰਚ ਦਿੱਤਾ ਹੈ। ਭਾਰਤੀ ਵੁਸ਼ੂ ਟੀਮ ਨੇ ਕੁੱਲ 5 ਮੈਡਲ ਆਪਣੇ ਨਾਮ ਕੀਤੇ, ਜਿਸ ਵਿੱਚ 2 ਗੋਲਡ, 1 ਸਿਲਵਰ ਤੇ 1 ਬ੍ਰੌਂਜ਼ ਮੈਡਲ ਸ਼ਾਮਿਲ ਹੈ। ਸਭ ਤੋਂ ਮਾਣ ਵਾਲੀ ਗੱਲ ਇਹ ਹੈ ਕਿ ਇਸ ਵਾਰ ਸਾਡੀਆਂ ਧੀਆਂ ਨੇ ਦੁਨੀਆ ਭਰ ਵਿੱਚ ਭਾਰਤ ਦਾ ਡੰਕਾ ਵਜਾਇਆ। ਅਪਰਨਾ ਦਾਹੀਆ ਨੇ ਮਹਿਲਾਵਾਂ ਦੇ 52 ਕਿਲੋਗ੍ਰਾਮ ਭਾਰ ਵਰਗ ਵਿੱਚ ਇਤਿਹਾਸ ਰਚਦਿਆਂ ਵੀਅਤਨਾਮ ਦੀ ਮੌਜੂਦਾ ਵਰਲਡ ਚੈਂਪੀਅਨ ਨੂੰ ਸਿੱਧੇ ਸੈੱਟਾਂ ਵਿੱਚ ਹਰਾ ਕੇ ਭਾਰਤ ਦੀ ਝੋਲੀ ਵਿੱਚ ਪਹਿਲਾ ਸੋਨ ਤਮਗਾ ਪਾਇਆ। ਬਾਰਡਰ ਸਿਕਿਉਰਿਟੀ ਫੋਰਸ ਦੀ ਖਿਡਾਰਨ ਸ਼ਿਵਾਨੀ ਨੇ 75 ਕਿਲੋਗ੍ਰਾਮ ਭਾਰ ਵਰਗ ਵਿੱਚ ਰੂਸੀ ਖਿਡਾਰਨ ਨੂੰ ਜ਼ਬਰਦਸਤ ਮੁਕਾਬਲੇ ਵਿੱਚ ਢੇਰ ਕਰਕੇ ਦੂਜਾ ਗੋਲਡ ਮੈਡਲ ਜਿੱਤਿਆ। ਕੁਸ਼ਲ ਕੁਮਾਰ ਨੇ 48 ਕਿਲੋਗ੍ਰਾਮ ਭਾਰ ਵਰਗ ਵਿੱਚ ਚੀਨੀ ਖਿਡਾਰੀ ਨੂੰ ਮਾਤ ਦੇ ਕੇ ਚਾਂਦੀ ਦਾ ਤਮਗਾ ਆਪਣੇ ਨਾਮ ਕੀਤਾ। ਕਰੀਨਾ ਕੌਸ਼ਿਕ ਤੇ ਸਾਗਰ ਦਾਹੀਆ ਇਹਨਾਂ ਦੋਵਾਂ ਸਟਾਰ ਫਾਈਟਰਸ ਨੇ ਆਪੋ ਆਪਣੇ ਭਾਰ ਵਰਗ 60 ਕਿਲੋਗ੍ਰਾਮ ਤੇ 56 ਕਿਲੋਗ੍ਰਾਮ ਵਿੱਚ ਕਾਂਸੇ ਦੇ ਤਮਗੇ ਜਿੱਤ ਕੇ ਭਾਰਤ ਦੀ ਮੈਡਲ ਟੈਲੀ ਵਿੱਚ ਤੀਜਾ ਸਥਾਨ ਪੱਕਾ ਕਰ ਦਿੱਤਾ ਹੈ। ਇਸ ਦੇ ਨਾਲ ਹੀ ਅੱਜ ਦਾ ਖੇਡ ਸੰਸਾਰ ਪ੍ਰੋਗਰਾਮ ਖਤਮ ਹੋਇਆ। ਆਲੇਖ, ਖੋਜ, ਵਾਚਨ ਤੇ ਸੰਪਾਦਨ ਬੀਰਿੰਦਰ ਸਿੰਘ, ਪੇਸ਼ਕਸ਼ ਪ੍ਰਤਿਸ਼ਠਾ ਜੈਨ। ਖੇਡ ਸੰਸਾਰ
1: ਹੁਣੇ ਤੁਸੀਂ ਖੇਡ ਜਗਤ ਦੀਆਂ ਜਾਣਕਾਰੀਆਂ ਤੇ ਆਧਾਰਿਤ ਪ੍ਰੋਗਰਾਮ ਸੁਣ ਰਹੇ ਸੀ ਖੇਡ ਸੰਸਾਰ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ।

0: ਨਿਹਾਲ ਮਰਜਾ ਲੋਕੀ ਕਹਿੰਦੇ ਆ ਭੂਆ ਤੇ ਰੇਡੀਓ ਹਾਲੇ ਵੀ ਜਵਾਨ ਹੈ। ਮੈਂ ਵੀ ਕਿੱਦਾਂ ਦੀਆਂ ਗੱਲਾਂ ਕਰਦੀ ਆ, ਕਿਸੇ ਨੇ ਸੁਣ ਲਿਆ ਉਹਨਾਂ ਨੇ ਕਹਿਣਾ ਭੂਆ ਕਿੱਡੀ ਸ਼ੈਤਾਨ ਹੈ।
1: 90 ਸਾਲਾਂ ਦਾ ਸੋਹਣਾ ਸਫ਼ਰ ਆਕਾਸ਼ਵਾਣੀ
2: ਜਦੋਂ ਮਾਰਿਆ ਨੀ ਇੱਕ ਮੇਰੀ ਅੱਖ ਕਾਸ਼ਨੀ।
3: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸ਼ਾਮ ਦੇ 4:30 ਵਜਣ ਵਾਲੇ ਨੇ। ਆਓ ਹੁਣ ਤੁਹਾਨੂੰ ਲੈ ਚੱਲਦੇ ਹਾਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੇ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।

ਹੁਣੇ ਤੁਸੀਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਨ ਕਰ ਰਹੇ ਸੀ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ, DRM 864 ਕਿਲੋਹਰਟਸ, FM ਬੈਂਡ 100.8 ਮੈਗਾਹਰਟਸ, 100.9 ਮੈਗਾਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਹੁਣ ਸਰਵਨ ਕਰਦੇ ਹਾਂ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ।

ਨਾਨਕ ਦੇਵ ਜੀ ਰਾਗ ਬਿਲਾਵਲ ਵਿੱਚ ਉਚਾਰਿਤ ਸ਼ਬਦ ਵਿੱਚ ਫਰਮਾਉਂਦੇ ਨੇ ਕਿ ਮੇਰਾ ਮਨ ਉਸ ਦਿਆਲ ਪ੍ਰਭੂ ਨਾਲ ਵਿਧਿਆ ਗਿਆ ਹੈ। ਉਸ ਤੋਂ ਇਲਾਵਾ ਮੇਰੇ ਹਿਰਦੇ ਦੀ ਵੇਦਨਾ ਨੂੰ ਕੌਣ ਜਾਣ ਸਕਦਾ ਹੈ? ਮੈਨੂੰ ਉਸ ਉੱਪਰ ਆਸ ਤੇ ਭਰੋਸਾ ਹੈ, ਇਸੇ ਕਰਕੇ ਮੈਨੂੰ ਕਿਸੇ ਹੋਰ ਦੂਜੇ ਦੀ ਕੋਈ ਚਿੰਤਾ ਨਹੀਂ ਹੈ। ਮਨ ਬੇਧਿਆ ਦਿਆਲ ਸੇਤੀ ਮੇਰੀ ਮਾਈ, ਕੌਣ ਜਾਣੈ ਪੀਰ ਪਰਾਈ, ਹਮ ਨਾਹੀ ਚਿੰਤ ਪਰਾਈ। ਸਰਵਣ ਕਰਦੇ ਹਾਂ ਭਾਈ ਅਮਰੀਕ ਸਿੰਘ ਜ਼ਖਮੀ ਤੇ ਉਹਨਾਂ ਦੇ ਰਾਗੀ ਜੱਥੇ ਵੱਲੋਂ ਗਾਇਨ ਕੀਤਾ ਹੋਇਆ ਇਹ ਸ਼ਬਦ।

0: ਕਿਸੇ ਹੋਰ ਦੀ ਆਸ ਨਹੀਂ ਰੱਖਦਾ। ਗੁਰੂ ਰਾਮਦਾਸ ਜੀ ਗੋਂਡ ਰਾਗ ਵਿੱਚ ਬਚਨ ਕਰਦੇ ਹਨ, ਹਰ ਦਰਸ਼ਨ ਕਉ ਮੇਰਾ ਮਨ ਬਹੁ ਤਪਤੈ, ਜਿਉਂ ਤ੍ਰਿਖਾਵੰਤ ਬਿਨ ਨੀਰ, ਮੇਰੇ ਮਨ ਪ੍ਰੇਮ ਲੱਗੋ ਹਰ ਤੀਰ, ਹਮਰੀ ਬੇਦਨ ਹਰ ਪ੍ਰਭ ਜਾਣੈ, ਮੇਰੇ ਮਨ ਅੰਤਰ ਕੀ ਪੀਰ ਰਹਾਉ। ਹੇ ਸਤਸੰਗੀ ਜਨੋ, ਉਸ ਪ੍ਰੇਮ ਦੇ ਤੀਰ ਦੇ ਕਾਰਨ ਹੁਣ ਮੇਰਾ ਮਨ ਪ੍ਰਭੂ ਦੇ ਦਰਸ਼ਨਾਂ ਵਾਸਤਿਓਂ ਵਿਲਕਦਾ ਹੈ, ਜਿਵੇਂ ਕੋਈ ਪਿਆਸਾ ਮਨੁੱਖ ਪਾਣੀ ਨੂੰ ਤਰਸਦਾ ਹੈ। ਪਰਮਾਤਮਾ ਦਾ ਪਿਆਰ ਮੇਰੇ ਮਨ ਵਿੱਚ ਤੀਰ ਵਾਂਗ ਲੱਗਾ ਹੈ। ਉਸ ਪ੍ਰੇਮ ਤੀਰ ਦੇ ਕਾਰਨ ਪੈਦਾ ਹੋਈ ਪੀੜਾ ਨੂੰ ਮੇਰਾ ਹਰੀ ਪ੍ਰਭੂ ਹੀ ਜਾਣਦਾ ਹੈ, ਹੋਰ ਕੋਈ ਦੂਜਾ ਨਹੀਂ। ਸ਼ਬਦ ਦੇ ਆਰੰਭ ਵਿੱਚ ਫਰਮਾਉਂਦੇ ਹਨ, ਬਿਲਾਵਲ ਮਹੱਲਾ ਪਹਿਲਾ, ਮਨ ਮੰਦਰ ਤਨ ਵੇਸ਼ ਕਲੰਦਰ, ਘੱਟ ਹੀ ਤੀਰਥ ਨਾਵਾ, ਏਕ ਸ਼ਬਦ ਮੇਰਾ ਪ੍ਰਾਣ ਬਸਤ ਹੈ, ਬਾਹੜ ਜਨਮ ਨਾ ਆਵਾ। ਭਾਵ ਮੇਰਾ ਮਨ ਪ੍ਰਭੂ ਦੇਵ ਦੇ ਰਹਿਣ ਲਈ ਮੰਦਰ ਬਣ ਗਿਆ ਹੈ। ਮੇਰਾ ਸਰੀਰ ਭਾਵ ਹਰੇਕ ਗਿਆਨ ਇੰਦਰਾ ਮੰਦਰ ਦੀ ਯਾਤਰਾ ਕਰਨ ਵਾਲਾ ਰਮਤਾ ਸਾਧੂ ਬਣ ਗਿਆ ਹੈ। ਭਾਵ ਮੇਰੇ ਗਿਆਨ ਇੰਦਰੇ ਬਾਹਰ ਭਟਕਣ ਦੀ ਥਾਂ ਅੰਦਰ ਵਸਦੇ ਪਰਮਾਤਮਾ ਵੱਲ ਪਰਤ ਪਏ ਹਨ। ਹੁਣ ਮੈਂ ਹਿਰਦੇ ਤੀਰਥ ਉੱਤੇ ਹੀ ਇਸ਼ਨਾਨ ਕਰਦਾ ਹਾਂ। ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਉ। ਪਰਮਾਤਮਾ ਦੀ ਸਿਫਤ ਸਲਾਹ ਦਾ ਸ਼ਬਦ ਮੇਰੀ ਜਿੰਦ ਵਿੱਚ ਟਿਕ ਗਿਆ ਹੈ। ਇਸ ਕਰਕੇ ਮੈਨੂੰ ਇਹ ਯਕੀਨ ਹੋ ਗਿਆ ਹੈ ਕਿ ਮੈਂ ਮੁੜ ਜਨਮ ਮਰਨ ਦੇ ਗੇੜ ਵਿੱਚ ਨਹੀਂ ਆਵਾਂਗਾ। ਅਗਮ ਅਗੋਚਰ ਅਲੱਖ ਅਪਾਰਾ, ਚਿੰਤਾ ਕਰੋ ਹਮਾਰੀ, ਜਲਥਲ ਮਹੀਲ ਭਰਪੁਰ ਲੀਣਾ, ਘੱਟ ਘੱਟ ਜੋਤ ਤੁਮਾਰੀ। ਭਾਵ ਹੇ ਅਪਹੁੰਚ ਅਗੋਚਰ ਅਤੇ ਦ੍ਰਿਸ਼ਟੀ ਤੋਂ ਪਰੇ ਪ੍ਰਭੂ, ਤੂੰ ਹੀ ਸਾਡੀ ਜੀਵਾਂ ਦੀ ਸੰਭਾਲ ਕਰਦਾ ਹੈ। ਹੇ ਪ੍ਰਭੂ, ਤੂੰ ਸਰਬ ਵਿਆਪਕ ਹੈ, ਹਰੇਕ ਜੀਵ ਵਿੱਚ ਤੇਰੀ ਜੋਤ ਮੌਜੂਦ ਹੈ। ਗੌੜੀ ਰਾਗ ਵਿੱਚ ਗੁਰੂ ਅਰਜਨ ਦੇਵ ਜੀ ਦੇ ਪਿਆਰੇ ਬਚਨ ਹਨ, ਜਲਥਲ ਮਹੀਲ ਪੂਰਿਆ, ਸੁਆਮੀ ਸਿਰਜਣਹਾਰ, ਅਨਕ ਭਾਂਤ ਹੋਏ ਪਸਰਿਆ, ਨਾਨਕ ਏਕੰਕਾਰ। ਮਾਲੀ ਗੌੜਾ ਰਾਗ ਵਿੱਚ ਭਗਤ ਨਾਮਦੇਵ ਜੀ ਦੇ ਬਚਨ ਹਨ, ਸਭੈ ਘਟ ਰਾਮ ਬੋਲੈ, ਰਾਮਾ ਬੋਲੈ, ਰਾਮ ਬਿਨਾ ਕੋ ਬੋਲੈ ਰੇ। ਸਿੱਖ ਮਤ ਸਭ ਬੁੱਧ ਤੁਮਾਰੀ, ਮੰਦਰ ਛਾਵਾਂ ਤੇਰੇ, ਤੁਝ ਬਿਨ ਅਵਰ ਨਾ ਜਾਣਾ ਮੇਰੇ ਸਾਹਿਬਾ, ਗੁਣ ਗਾਵਾਂ ਨਿਤ ਤੇਰੇ। ਹੇ ਮੇਰੇ ਮਾਲਕ ਪ੍ਰਭੂ ਜੀਓ, ਸਭ ਜੀਵਾਂ ਦੇ ਮਨ ਅਤੇ ਸਰੀਰ ਤੇਰੇ ਹੀ ਰਚੇ ਹੋਏ ਹਨ, ਸਮਝ ਅਤੇ ਸੂਝ ਵੀ ਤੇਰੇ ਪਾਸੋਂ ਹੀ ਪ੍ਰਾਪਤ ਹੁੰਦੀ ਹੈ। ਹੇ ਪ੍ਰਭੂ ਜੀ, ਤੇਰੇ ਬਰਾਬਰ ਦਾ ਮੈਂ ਕਿਸੇ ਹੋਰ ਨੂੰ ਨਹੀਂ ਜਾਣਦਾ, ਮੈਂ ਨਿੱਤ ਤੇਰੇ ਹੀ ਗੁਣ ਗਾਉਂਦਾ ਹਾਂ। ਗੌੜੀ ਰਾਗ ਵਿੱਚ ਗੁਰੂ ਅਰਜਨ ਦੇਵ ਜੀ ਦੇ ਬਚਨ ਹਨ, ਮਿੱਠੇ ਹਰ ਗੁਣ ਗਾਓ ਜਿੰਦੂ ਤੂੰ, ਮਿੱਠੇ ਹਰ ਗੁਣ ਗਾਓ, ਸੱਚੇ ਸੇਤੀ ਰੱਤਿਆਂ ਮਿਲਿਆ ਨਿਥਾਵੇਂ ਥਾਉ ਰਹਾਉ। ਸ਼ਬਦ ਦੇ ਅਖੀਰ ਵਿੱਚ ਬਖਸ਼ਿਸ਼ ਕਰਦੇ ਹਨ, ਜੀ ਜੰਤ ਸਭ ਸਰਨ ਤੁਮਾਰੀ, ਸਰਬ ਚਿੰਤ ਤੁਦ ਪਾਸੇ, ਜੋ ਤੁਦ ਭਾਵੈ ਸੋਈ ਚੰਗਾ, ਇੱਕ ਨਾਨਕ ਕੀ ਅਰਦਾਸੇ। ਸਾਰੇ ਜੀਵ ਜੰਤ ਤੇਰੇ ਹੀ ਆਸਰੇ ਹਨ, ਤੈਨੂੰ ਹੀ ਸਭ ਜੀਵਾਂ ਦੀ ਫਿਕਰ ਹੈ। ਜਥਾ ਗੁਰੂ ਅਰਜਨ ਸਾਹਿਬ ਜੀ ਦੇ ਮਿੱਠੇ ਬੋਲ ਹਨ, ਸਭ ਕੋ ਆਸੈ ਤੇਰੀ ਬੈਠਾ, ਘੱਟ ਘੱਟ ਅੰਤਰ ਤੂੰ ਹੈ ਉੱਠਾ, ਸਭੇ ਸਾਂਝੀ ਵਾਲ ਸਦਾਇਨ, ਤੂੰ ਕਿਸੈ ਨਾ ਦਿਸੈ ਬਹਰਾ ਜੀਓ।
1: ਮਨ ਬੇਧਿਆ ਦਿਆਲ ਸੇਤੀ ਮੇਰੀ ਮਾਈ, ਕੌਣ ਜਾਣੈ ਪੀਰ ਪਰਾਈ, ਹਮ ਨਾਹੀ ਚਿੰਤ ਪਰਾਈ। ਇਸ ਸ਼ਬਦ ਦੀ ਵਿਆਖਿਆ ਕਰ ਰਹੇ ਸਨ ਗਿਆਨੀ ਗੁਰਮੀਤ ਸਿੰਘ। ਮਨ ਮੰਦਰ ਤਨ ਵੇਸ ਕਲੰਦਰ, ਘਟ ਹੀ ਤੀਰਥ ਨਾਵਾ, ਏਕ ਸ਼ਬਦ ਮੇਰਾ ਪ੍ਰਾਨ ਬਸਤ ਹੈ, ਬਹੁੜ ਜਨਮ ਨਾ ਆਵਾਂ। ਰਾਗ ਬਿਲਾਵਲ ਵਿੱਚ ਉਚਾਰਿਤ ਇਸ ਸ਼ਬਦ ਵਿੱਚ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਆਪਣੇ ਮਨ ਨੂੰ ਮੰਦਿਰ ਨਾਲ ਤਸ਼ਬੀਹ ਦਿੰਦੇ ਨੇ, ਕਿਉਂਕਿ ਇਸ ਮੰਦਿਰ ਦੇ ਵਿੱਚ ਉਸ ਪ੍ਰਭੂ ਨੇ ਆਣ ਵਸਣਾ ਹੁੰਦਾ ਹੈ। ਤਾਂ ਫਿਰ ਇਹ ਸਰੀਰ, ਇਹ ਦੇਹੀ ਹਰ ਮੰਦਿਰ ਅਖਵਾਉਂਦੀ ਹੈ। ਗੁਰਬਾਣੀ ਵਿੱਚ ਸਰੀਰ ਨੂੰ ਹੀ ਹਰ ਮੰਦਿਰ ਬਿਆਨ ਕੀਤਾ ਗਿਆ ਹੈ। ਸੁਣਦੇ ਹਾਂ ਪ੍ਰੋਫੈਸਰ ਅਪਿੰਦਰ ਸਿੰਘ ਹੋਰਾਂ ਪਾਸੋਂ।

0: ਵਾਰਤਾ ਗੁਰਬਾਣੀ ਵਿੱਚ ਹਰਿਮੰਦਰ ਦਾ ਸੰਕਲਪ।
1: ਗੁਰਬਾਣੀ ਵਿੱਚ ਮਨੁੱਖਾ ਸਰੀਰ ਲਈ ਵੱਖ ਵੱਖ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ। ਸਰੀਰ ਨੂੰ ਮਹਿਲ ਵੀ ਕਿਹਾ ਗਿਆ ਹੈ, ਘਰ ਵੀ ਕਿਹਾ ਗਿਆ ਹੈ, ਮੰਦਰ ਵੀ ਕਿਹਾ ਗਿਆ ਹੈ, ਪਿੰਡ ਵੀ ਕਿਹਾ ਗਿਆ ਹੈ। ਮਨੁੱਖਾ ਦੇਹੀ ਦੀ ਗੱਲ ਕਰਦਿਆਂ ਗੁਰੂ ਸਾਹਿਬਾਨ ਨੇ ਅਜਿਹੇ ਸ਼ਬਦਾਂ ਦੀ ਵਰਤੋਂ ਕਰਕੇ ਇਸ ਵਿੱਚ ਵਸਣ ਵਾਲੇ ਹਰੀ ਪ੍ਰਭੂ ਦੇ ਵਾਸੇ ਦਾ ਮਨੁੱਖ ਨੂੰ ਅਹਿਸਾਸ ਕਰਵਾਇਆ ਹੈ। ਮਨੁੱਖਾ ਸਰੀਰ ਦੇ ਢਾਂਚੇ ਦਾ ਬਿਆਨ ਭਗਤ ਰਵਿਦਾਸ ਜੀ ਨੇ ਬਹੁਤ ਹੀ ਖੂਬਸੂਰਤ ਸ਼ਬਦਾਂ ਵਿੱਚ ਕਰਦਿਆਂ, ਉਹ ਕਹਿੰਦੇ ਹਨ, ਜਲ ਕੀ ਭੀਤ ਪਵਨ ਕਾ ਥੰਬਾ, ਰਕਤ ਬੂੰਦ ਕਾ ਗਾਰਾ, ਹਾੜ ਮਾਸ ਨਾੜੀ ਕੋ ਪਿੰਜਰ, ਪੰਖੀ ਬਸੈ ਵਿਚਾਰਾ। ਇਸ ਸ਼ਬਦ ਵਿੱਚ ਭਗਤ ਜੀ ਨੇ ਗੁਰੂ ਸਾਹਿਬ ਜੀ ਵੱਲੋਂ ਦਿੱਤੇ ਸਰੀਰ ਦੇ ਸੰਕਲਪ ਦੀ ਬਾਖੂਬੀ ਵਿਆਖਿਆ ਕਰਕੇ ਸਹਿਜ ਨਾਲ ਹੀ ਜਗਿਆਸੂ ਨੂੰ ਸਮਝਣ ਲਈ ਸਹਿਲ ਬਣਾ ਦਿੱਤਾ ਅਤੇ ਸਪਸ਼ਟ ਰੂਪ ਵਿੱਚ ਦਰਸਾ ਦਿੱਤਾ ਕਿ ਇਹ ਮਨੁੱਖਾ ਸਰੀਰ ਅਸਲ ਵਿੱਚ ਹਰੀ ਦਾ ਨਿਵਾਸ ਹੀ ਹੈ, ਹੋਰ ਕੁਝ ਨਹੀਂ ਹੈ। ਮਾਇਆ ਦੇ ਪ੍ਰਭਾਵ ਅਧੀਨ ਅਗਿਆਨਤਾ ਵਸ ਅਸੀਂ ਕਲਯੁਗੀ ਜੀਵ ਇਸ ਸਰੀਰ ਨੂੰ ਸਾਂਭਣ ਲਿਪਣ ਪੋਚਣ ਵਿੱਚ ਇੰਨੇ ਰੁਚਿਤ ਹੋ ਗਏ ਜਿਵੇਂ ਮਨੁੱਖਾ ਜਨਮ ਸਿਰਫ ਅਤੇ ਸਿਰਫ ਇਸ ਸਰੀਰ ਨੂੰ ਸੁੱਖ ਦੇਣ ਅਤੇ ਚਮਕਾਉਣ ਲਈ ਹੀ ਮਿਲਿਆ ਹੋਵੇ। ਅਸੀਂ ਭੁੱਲ ਗਏ ਹਾਂ ਕਿ ਰਾਮਕਲੀ ਵਾਰ ਵਿੱਚ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਇਸ ਮਨੁੱਖਾ ਦੇਹੀ ਪ੍ਰਤੀ ਸਪਸ਼ਟ ਕਰਦੇ ਹੋਏ ਜਗਿਆਸੂ ਨੂੰ ਸਮਝਾ ਰਹੇ ਹਨ। ਹਰਕਾ ਮੰਦਰ ਆਖੀਐ ਕਾਇਆ ਕੋਟ ਗੜ, ਅੰਦਰ ਲਾਲ ਜਵੇਹਰੀ, ਗੁਰਮੁਖ ਹਰ ਨਾਮ ਪੜ। ਇਹ ਮਿੱਟੀ ਦਾ ਸਰੀਰ ਜਿਸ ਨੂੰ ਤੂੰ ਸਦੀਵੀ ਸਮਝ ਬੈਠਾ ਹੈ, ਇਹ ਤਾਂ ਇੱਕ ਕਿਲ੍ਹਾ ਹੈ, ਉਸ ਮਾਲਕ ਪ੍ਰਭੂ ਦਾ ਮਹਿਲ ਹੈ ਜਿਸ ਦੀ ਸਮਝ ਗੁਰੂ ਦੀ ਬਖਸ਼ਿਸ਼ ਰਾਹੀਂ ਪ੍ਰਭੂ ਦਾ ਨਾਮ ਪੜ੍ਹ ਕੇ ਭਾਵ ਜਪ ਕੇ ਪੈਂਦੀ ਹੈ ਕਿ ਇਹ ਦੇਹੀ ਹੀਰੇ ਜਵਾਹਰਾਤਾਂ ਨਾਲ ਭਰੀ ਪਈ ਹੈ। ਇਹ ਗਿਆਨ ਤਦ ਹੀ ਪ੍ਰਾਪਤ ਹੁੰਦਾ ਹੈ ਜੇ ਮਨੁੱਖ ਆਪਣੀ ਸੁਰਤ ਨੂੰ ਸ਼ਬਦ ਨਾਲ ਜੋੜਨ ਦਾ ਅਭਿਆਸ ਕਰਦਾ ਹੈ। ਜਿਸ ਜਗਿਆਸੂ ਨੇ ਸੁਰਤ ਨੂੰ ਸ਼ਬਦ ਨਾਲ ਜੋੜ ਲਿਆ ਉਸਨੂੰ ਸੋਝੀ ਪੈਂਦੀ ਹੈ ਅਤੇ ਉਹ ਗਿਆਨ ਦੇ ਪ੍ਰਕਾਸ਼ ਨਾਲ ਹਰੀ ਦੇ ਇਸ ਮਹਿਲ ਵਿੱਚੋਂ, ਇਸ ਹਰੀ ਦੇ ਮੰਦਰ ਵਿੱਚੋਂ ਉਸ ਅਮੋਲਕ ਖਜ਼ਾਨੇ ਨੂੰ ਪ੍ਰਾਪਤ ਕਰ ਲੈਂਦਾ ਹੈ ਜਿਸ ਦੀ ਪ੍ਰਾਪਤੀ ਲਈ ਉਸਨੂੰ ਇਸ ਹਰੀ ਦੇ ਮੰਦਰ ਦੀ ਪ੍ਰਾਪਤੀ ਹੋਈ ਹੈ। ਹਰੀ ਦੇ ਮੰਦਰ ਦੀ ਹੋਰ ਸਪਸ਼ਟਤਾ ਕਰਦੇ ਹੋਏ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਬਿਲਾਵਲ ਰਾਗ ਵਿੱਚ ਦੱਸਦੇ ਹਨ, ਸਤਿਗੁਰ ਸ਼ਬਦ ਉਜਾਰੋ ਦੀਪਾ, ਬਿਨਸਿਓ ਅੰਧਕਾਰ ਤੇਹ ਮੰਦਰ, ਰਤਨ ਕੋਠੜੀ ਖੁੱਲ੍ਹੀ ਅਨੂਪਾ। ਗੁਰੂ ਦੇ ਸ਼ਬਦ ਦੇ ਗਿਆਨ ਦੇ ਚਾਨਣ ਨਾਲ ਹੀ ਹਰੀ ਦੇ ਮੰਦਰ ਵਿੱਚ ਪਈਆਂ ਅਨੂਪ ਵਸਤਾਂ ਦੇ ਦਰਸ਼ਨ ਹੁੰਦੇ ਹਨ। ਜਿਹੜੇ ਜੀਵ ਗੁਰੂ ਸ਼ਬਦ ਦੇ ਗਿਆਨ ਦੇ ਚਾਨਣ ਤੋਂ ਵਿਰਵੇ ਰਹਿ ਜਾਂਦੇ ਹਨ, ਉਹਨਾਂ ਲਈ ਇਹ ਜੀਵਨ ਭਟਕਣਾ ਤੋਂ ਬਿਨਾਂ ਹੋਰ ਕੁਝ ਨਹੀਂ ਰਹਿੰਦਾ। ਉਹ ਇਸ ਸਰੀਰ ਨੂੰ ਹੱਡ ਮਾਸ ਦੇ ਪੁਤਲੇ ਤੋਂ ਅੱਗੇ ਸਮਝ ਹੀ ਨਹੀਂ ਸਕਦੇ, ਕਿਉਂਕਿ ਉਹਨਾਂ ਨੂੰ ਇਸ ਗੱਲ ਦੀ ਸੋਝੀ ਹੀ ਪ੍ਰਾਪਤ ਨਹੀਂ ਹੁੰਦੀ ਕਿ ਪ੍ਰਾਣੀ ਨੂੰ ਇਹ ਸਰੀਰ, ਇਹ ਹਰੀ ਦਾ ਮੰਦਰ ਕਿੱਡੀ ਕੀਮਤੀ ਵਸਤ ਪ੍ਰਾਪਤ ਹੋਈ ਸੀ ਜਿਸ ਦਾ ਉਸਨੇ ਭਰਪੂਰ ਲਾਹਾ ਪ੍ਰਾਪਤ ਕਰਨਾ ਸੀ, ਪਰ ਉਹ ਤਾਂ ਮਾਇਆ ਦੇ ਅਮਰ ਵਿੱਚ ਭੁੱਲ ਹੀ ਗਿਆ ਕਿ ਉਹ ਤਾਂ ਲਾਹਾ ਲੈਣ ਆਇਆ ਸੀ, ਪਰ ਕਫੱਕੜਿਆਂ ਵਿੱਚ ਖੰਚਿਤ ਹੋ ਇਸ ਸਰੀਰ ਬਾਰੇ ਸੋਝੀ ਹੀ ਪ੍ਰਾਪਤ ਨਹੀਂ ਕਰ ਸਕਿਆ ਕਿ ਉਸਦਾ ਇਹ ਸਰੀਰ ਹਰੀ ਪ੍ਰਭੂ ਦੁਆਰਾ ਸਾਜਿਆ ਗਿਆ ਉਸਦਾ ਆਪਣਾ ਮਹਿਲ ਹੈ ਜੋ ਰਤਨਾ ਜਵਾਹਰਾਤਾਂ ਨਾਲ ਭਰਿਆ ਪਿਆ ਹੈ, ਜਿਸ ਦੀ ਪ੍ਰਾਪਤੀ ਨਾਲ ਹੀ ਉਸ ਨੂੰ ਮਨੁੱਖਾ ਜਨਮ ਦਾ ਲਾਹਾ ਪ੍ਰਾਪਤ ਹੋਣਾ ਹੈ ਅਤੇ ਗੋਬਿੰਦ ਨਾਲ ਮਿਲਾਪ ਹੋਣਾ ਹੈ। ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਇਸ ਪ੍ਰਥਾਏ ਸਮਝਾਉਂਦੇ ਹਨ, ਹਰ ਮੰਦਰ ਹਰ ਸਾਜਿਆ ਹਰ ਵਸੈ ਜਿਸ ਨਾਲ, ਗੁਰਮਤੀ ਹਰ ਪਾਇਆ ਮਾਇਆ ਮੋਹ ਪਰ ਜਾਲ। ਇਹ ਮਨੁੱਖਾ ਸਰੀਰ ਪ੍ਰਭੂ ਨੇ ਆਪ ਸਾਜ ਕੇ ਆਪਣਾ

0: ਆਸ ਇਸ ਵਿੱਚ ਰੱਖਿਆ ਹੈ ਜਿਸ ਦੀ ਪ੍ਰਾਪਤੀ ਗੁਰੂ ਦੀ ਸਿੱਖਿਆ ਨੂੰ ਦ੍ਰਿੜ ਕਰਕੇ ਮਾਇਆ ਚੰਗੀ ਤਰ੍ਹਾਂ ਖਤਮ ਕਰਕੇ ਹੀ ਹੁੰਦੀ ਹੈ। ਗੁਰੂ ਦੀ ਮੱਤ ਤਦ ਹੀ ਮਿਲਦੀ ਹੈ ਜੇ ਹਰ ਸਮੇਂ ਉਸ ਪ੍ਰਭੂ ਦੀ ਸਿਫਤ ਸਲਾਹ ਵਿੱਚ ਜੁੜਿਆ ਜਾਵੇ, ਹਰ ਸਮੇਂ ਹਿਰਦਾ ਗੁਰੂ ਸ਼ਬਦ ਦਾ ਗਾਇਨ ਕਰਦਾ ਰਹੇ, ਸਾਖਸ਼ਾਤ ਰੂਪ ਵਿੱਚ ਸੰਸਾਰ ਵਿੱਚ ਅੰਮ੍ਰਿਤਸਰ ਸਾਹਿਬ ਵਿਖੇ ਹਰੀ ਦੇ ਮੰਦਰ ਦੀ ਸਥਾਪਨਾ ਕਰਕੇ ਉੱਥੇ ਦੀ ਮਰਿਆਦਾ ਹਰ ਸਮੇਂ ਪ੍ਰਭੂ ਦੀ ਸਿਫਤ ਦਾ ਗਾਇਨ ਕਰਨ ਦੀ ਬੰਨ ਕੇ ਸਾਨੂੰ ਦਰਸਾਇਆ ਹੈ ਕਿ ਇਸ ਤਰ੍ਹਾਂ ਹਰੀ ਦੇ ਮੰਦਰ ਸਰੀਰ ਵਿੱਚ ਉਸ ਪ੍ਰਭੂ ਦੀ ਸਿਫਤ ਹਮੇਸ਼ਾ ਹੋਣੀ ਚਾਹੀਦੀ ਹੈ। ਸੂਹੀ ਰਾਗ ਵਿੱਚ ਪੰਚਮ ਪਾਤਸ਼ਾਹ ਦੱਸਦੇ ਹਨ, ਹਰ ਜਪੇ ਹਰ ਮੰਦਰ ਸਾਜਿਆ, ਸੰਤ ਭਗਤ ਗੁਣ ਗਾਵ ਹੈ ਰਾਮ, ਸਿਮਰ ਸਿਮਰ ਸੁਆਮੀ ਪ੍ਰਭ ਆਪਣਾ, ਸਗਲੇ ਪਾਪ ਤਜਾਵੈ ਰਾਮ। ਮਨੁੱਖਾ ਦੇਹੀ ਵਿੱਚ ਹਰੀ ਦਾ ਵਾਸਾ ਦੱਸਦੇ ਹੋਏ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਮਲਹਾਰ ਰਾਗ ਵਿੱਚ ਹੋਰ ਸਪਸ਼ਟਤਾ ਕਰਦੇ ਹਨ, ਧਨ ਪਿਰਕਾ ਇੱਕ ਹੀ ਸੰਗ ਵਾਸਾ ਵਿੱਚ ਹੋਮੈ ਭੀਤ ਕਰਾਰੀ, ਗੁਰਪੂਰੈ ਹੋਮੈ ਭੀਤ ਤੋਰੀ, ਜਨ ਨਾਨਕ ਮਿਲੇ ਬਨਵਾਰੀ। ਜੀਵ ਦੀ ਹੋਮੇ ਹੀ ਇਸ ਨੂੰ ਇਹ ਅਹਿਸਾਸ ਨਹੀਂ ਹੋਣ ਦਿੰਦੀ ਕਿ ਅਸਲ ਵਿੱਚ ਇਹ ਸਰੀਰ ਹਰੀ ਦਾ ਹੀ ਮੰਦਰ ਹੈ, ਉਹ ਹੀ ਇਸ ਵਿੱਚ ਆਪ ਬੈਠਾ ਹੋਇਆ ਹੈ। ਇਸੇ ਤਰ੍ਹਾਂ ਪ੍ਰਭੂ ਦੇ ਇਸ ਮੰਦਰ ਦੀ ਮਹਿਮਾ ਕਰਦੇ ਹੋਏ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਰਾਗ ਵਿੱਚ ਉਚਾਰਨ ਕਰਦੇ ਹਨ, ਪ੍ਰਭ ਹਰ ਮੰਦਰ ਸੋਹਣਾ ਤਿਸ ਮਹਿ ਮਾਣਕ ਲਾਲ। ਹਉਮੈ ਦਾ ਤਿਆਗ ਹੀ ਗੁਰਬਾਣੀ ਵਿੱਚ ਹਰੀ ਦੇ ਮੰਦਰ ਦੇ ਸੰਕਲਪ ਦੀ ਪੂਰੀ ਤਰ੍ਹਾਂ ਸੋਚੀ ਪ੍ਰਦਾਨ ਕਰ ਸਕਦਾ ਹੈ।
1: ਗੁਰਬਾਣੀ ਵਿੱਚ ਹਰ ਮੰਦਰ ਦਾ ਸੰਕਲਪ, ਇਹ ਵਾਰਤਾ ਸੁਣਾ ਰਹੇ ਸਨ ਪ੍ਰੋਫੈਸਰ ਅਪਿੰਦਰ ਸਿੰਘ। ਦਰਅਸਲ ਹਰਿਮੰਦਰ ਉਸ ਪ੍ਰਭੂ ਦਾ ਨਿਵਾਸ ਅਸਥਾਨ ਹੈ। ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਇਸ ਧਰਤੀ ਦੇ ਉੱਤੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੀ ਸਥਾਪਨਾ ਕਰਵਾਈ। ਮਾਨੋ ਇਸ ਧਰਤੀ ਦੇ ਉੱਤੇ ਉਹ ਹਰਿਮੰਦਰ ਹੈ। ਆਪ ਜੀ ਇਸ ਹਰਿਮੰਦਰ ਦੀ ਉਪਮਾ ਕਰਦੇ ਨੇ, ਡਿੱਠੇ ਸਭੇ ਥਾਵ ਨਹੀਂ ਤੁਧ ਜੇਹਿਆ, ਬਧੋ ਪੁਰਖ ਵਿਧਾਤੈ ਤਾਂ ਤੂੰ ਸੋਹਿਆ, ਵਸਦੀ ਸਘਨ ਅਪਾਰ ਅਨੂਪ ਰਾਮਦਾਸਪੁਰ, ਹਰਿਹਾਂ ਨਾਨਕ ਕਸਮਲ ਜਾਹੇ ਨਾਈਐ ਰਾਮਦਾਸ ਸਰ। ਸਰਵਣ ਕਰਦੇ ਹਾਂ ਭਾਈ ਅਨੂਪ ਸਿੰਘ ਅਤੇ ਉਹਨਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤਾ ਹੋਇਆ ਇਹ ਸ਼ਬਦ।

ਹੁਣ ਪੇਸ਼ ਹੈ ਅੱਜ ਪ੍ਰਸਾਰਿਤ ਹੋਣ ਵਾਲੇ ਬਾਕੀ ਦੇ ਕਾਰਜਕ੍ਰਮ ਤੇ ਉਹਨਾਂ ਦੇ ਪ੍ਰਸਾਰਣ ਸਮੇਂ ਦਾ ਵੇਰਵਾ। ਸ਼ਾਮੀ 6:30 ਤੁਸੀਂ ਸੁਣੋਗੇ ਦਿਹਾਤੀ ਪ੍ਰੋਗਰਾਮ। ਅੱਜ ਇਸ ਪ੍ਰੋਗਰਾਮ ਵਿੱਚ ਆਕਾਸ਼ਵਾਣੀ ਜਲੰਧਰ ਦੀ ਸਥਾਪਨਾ ਦਿਵਸ ਦੇ ਪ੍ਰੋਗਰਾਮ ਪ੍ਰਸਾਰਿਤ ਕੀਤਾ ਜਾਏਗਾ ਔਰ ਇਸ ਤੋਂ ਇਲਾਵਾ ਫਸਲਾਂ 'ਚ ਪਾਣੀ ਪ੍ਰਬੰਧਨ ਇਸ ਵਿਸ਼ੇ 'ਤੇ ਜਾਣਕਾਰੀ ਦੇਣਗੇ ਵਿਨੇ ਕੁਮਾਰ। ਸ਼ਾਮੀ 7:40 ਤੇ ਹੋਏਗਾ ਪ੍ਰੋਗਰਾਮ ਸਾਹਿਤਯ ਸੁਧਾ, ਜਿਸ ਵਿੱਚ ਸੰਸਕ੍ਰਿਤ ਸਾਹਿਤ ਵਿੱਚ ਸਮੇਂ ਦਾ ਮਹੱਤਵ ਇਸ ਵਿਸ਼ੇ 'ਤੇ ਗੱਲਬਾਤ ਕਰਨਗੇ ਡਾਕਟਰ ਗੋਪੀ ਸ਼ਰਮਾ। ਸ਼ਾਮੀ 7:50 ਤੇ ਹੋਏਗਾ ਪ੍ਰੋਗਰਾਮ ਯੇ ਲਮਹੇ। ਪ੍ਰਾਯੋਜਿਤ ਪ੍ਰੋਗਰਾਮ ਯੇ ਲਮਹੇ ਤੋਂ ਬਾਅਦ ਰਾਤੀ 8 ਹੋਏਗਾ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ। ਰਾਤੀ 8

15 ਮਿੰਟ ਤੇ ਹੋਏਗਾ ਪ੍ਰੋਗਰਾਮ ਸੁਰ ਸਰਿਤਾ। ਇਸ ਪ੍ਰੋਗਰਾਮ ਵਿੱਚ ਹਰਮੀਤ ਰੰਗੀਲਾ ਤੇ ਸਾਥੀਆਂ ਦੀ ਆਵਾਜ਼ ਦੇ ਵਿੱਚ ਤੁਸੀਂ ਕਵਾਲੀਆਂ ਸੁਣੋਗੇ। ਰਾਤੀ 8:45 ਤੇ ਹੋਏਗੀ ਸਮਾਚਾਰ ਸੰਧਿਆ, 9 ਵਜੇ ਨਿਊਜ਼ ਐਟ 9, 9:15 ਸਪੋਟਲਾਈਟ ਪ੍ਰੋਗਰਾਮ, 9:30 ਚਿੱਤਰ ਭਾਰਤੀ, 10 ਵਜੇ ਸੰਗੀਤ ਕਾ ਅਖਿਲ ਭਾਰਤੀ ਕਾਰਿਕ੍ਰਮ ਜਿਹਦੇ ਤਹਿਤ ਕਲਾਕਾਰ ਪੰਡਿਤ ਕੈਵਲਿਆ ਕੁਮਾਰ ਗੌਰਵ ਦੀ ਆਵਾਜ਼ ਦੇ ਵਿੱਚ ਤੁਸੀਂ ਭਾਰਤੀ ਸ਼ਾਸਤਰੀ ਗਾਇਨ ਸੁਣੋਗੇ। ਐਸੀ ਅੱਜ ਪ੍ਰਸਾਰਿਤ ਹੋਣ ਵਾਲੇ ਕਾਰਿਕ੍ਰਮ ਤੇ ਉਹਨਾਂ ਦੇ ਪ੍ਰਸਾਰਣ ਸਮੇਂ ਦਾ ਵੇਰਵਾ। ਹੁਣ ਸੁਣਦੇ ਹਾਂ ਇੱਕ ਸਮੂਹ ਗਾਨ, ਆਓ ਸਾਰੇ ਰਲ ਮਿਲ ਕੇ ਅੱਜ ਕਸਮਾਂ ਖਾ ਲਈਏ।

0: ਹੁਣੇ ਤੁਸੀਂ ਸੁਣ ਰਹੇ ਸੀ ਸਮੂਹ ਗਾਨ, ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ।
1: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।

0: ਹੁਣੇ ਤੁਸੀਂ ਸੁਣ ਰਹੇ ਸੀ ਸਮੂਹ ਗਾਨ। ਇਹ ਆਕਾਸ਼ਵਾਣੀ ਹੈ, ਸੁਨ ਮਹਿਰਮਾ। ਮੀਡੀਅਮ ਵੇਵ 343.6 meters ਯਾਨੀ 873 kHz 'ਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਸ਼ਾਮ ਦੇ 6:20 ਹੋਣ ਵਾਲੇ ਨੇ। ਹੁਣ ਤੋਂ ਕੁਝ ਹੀ ਪਲਾਂ ਦੇ ਇੰਤਜ਼ਾਰ ਤੋਂ ਬਾਅਦ ਤੁਸੀਂ ਪ੍ਰਾਦੇਸ਼ਿਕ ਖਬਰਾਂ ਸੁਣੋਗੇ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੁੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਕੇਂਦਰੀ ਜਾਂਚ ਬਿਊਰੋ ਨੇ ਅੱਜ ਨੀਟ UG 2026 ਪ੍ਰੀਖਿਆ ਨਾਲ ਸੰਬੰਧਿਤ ਜੀਵ ਵਿਗਿਆਨ ਪੇਪਰ ਲੀਕ ਮਾਮਲੇ 'ਚ ਇੱਕ ਮੁੱਖ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ। ਰਾਸ਼ਟਰੀ ਡੇਂਗੂ ਦਿਵਸ ਦੇ ਮੌਕੇ 'ਤੇ ਕੇਂਦਰੀ ਸਿਹਤ ਮੰਤਰੀ JP ਨੱਡਾ ਨੇ ਨਾਗਰਿਕਾਂ ਨੂੰ ਡੇਂਗੂ ਦੀ ਰੋਕਥਾਮ ਬਾਰੇ ਜਾਗਰੂਕਤਾ ਵਧਾਉਣ ਅਤੇ ਸੁਰੱਖਿਅਤ ਵਾਤਾਵਰਣ ਯਕੀਨੀ ਬਣਾਉਣ ਲਈ ਇਕਜੁੱਟ ਹੋਣ ਦਾ ਸੱਦਾ ਦਿੱਤਾ। ਤਰਨ ਤਾਰਨ ਪੁਲਿਸ ਨੇ ਗੁਰਦਾਸਪੁਰ 'ਚ SDM ਅਨੁਪ੍ਰੀਤ ਕੌਰ ਰੰਧਾਵਾ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਕੀਤਾ ਗ੍ਰਿਫਤਾਰ। ਪੰਜਾਬ ਪੁਲਿਸ ਨੇ ਲੁਧਿਆਣਾ ਅਤੇ ਹੋਰਨਾਂ ਥਾਵਾਂ ਤੋਂ 132 ਵਿਅਕਤੀਆਂ ਨੂੰ ਗ੍ਰਿਫਤਾਰ ਕਰਦਿਆਂ ਉੱਤਰੀ ਭਾਰਤ ਦੇ ਹੁਣ ਤੱਕ ਦੇ ਸਭ ਤੋਂ ਵੱਡੇ ਸਾਈਬਰ ਧੋਖਾਧੜੀ ਸਿੰਡੀਕੇਟ ਦਾ ਪਰਦਾਫਾਸ਼ ਕੀਤਾ। ਖੇਤੀ ਵਿਰਾਸਤ ਮਿਸ਼ਨ ਵੱਲੋਂ ਪਰਾਲੀ ਸੰਭਾਲ ਅਤੇ ਵਾਤਾਵਰਣ ਸੁਰੱਖਿਆ ਲਈ 10 ਰੋਜ਼ਾ ਪਰਾਲੀ ਸੰਭਾਲ ਚੇਤਨਾ ਯਾਤਰਾ ਦੀ ਸ਼ੁਰੂਆਤ ਅਤੇ ਮੌਸਮ ਵਿਭਾਗ ਨੇ ਪੰਜਾਬ ਅਤੇ ਹਰਿਆਣਾ 'ਚ ਕਈ ਥਾਵਾਂ 'ਤੇ 22 June ਤੱਕ ਗਰਮੀ ਪੈਣ ਬਾਰੇ ਯੈਲੋ ਅਲਰਟ ਜਾਰੀ ਕੀਤਾ। ਕੇਂਦਰੀ ਜਾਂਚ ਬਿਊਰੋ CBI ਨੇ ਅੱਜ ਨੀਟ UG 2026 ਦੀ ਪ੍ਰੀਖਿਆ ਨਾਲ ਸੰਬੰਧਿਤ ਜੀਵ ਵਿਗਿਆਨ ਪੇਪਰ ਲੀਕ ਮਾਮਲੇ ਵਿਚ ਇਕ ਮੁੱਖ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤੈ। ਮੁਲਜ਼ਮ ਮਨੀਸ਼ਾ ਗੁਰੂਨਾਥ ਮੰਥਾਰੇ ਪੁਣੇ ਮਹਾਰਾਸ਼ਟਰ ਤੋਂ ਇਕ ਸੀਨੀਅਰ ਬੋਟਨੀ ਅਧਿਆਪਕ ਨੇ ਅਤੇ ਉਸ ਨੂੰ ਰਾਸ਼ਟਰੀ ਜਾਂਚ ਏਜੰਸੀ ਵੱਲੋਂ ਇਕ ਮਾਹਰ ਵਜੋਂ ਨਿਯੁਕਤ ਕੀਤਾ ਗਿਆ ਸੀ। ਜਾਂਚ ਏਜੰਸੀ ਨੇ ਕਿਹੈ ਕਿ ਮੁਲਜ਼ਮ ਕੋਲ ਬੋਟਨੀ ਅਤੇ ਜ਼ੂਲੋਜੀ ਪ੍ਰਸ਼ਨ ਪੱਤਰਾਂ ਤੱਕ ਪੂਰੀ ਪਹੁੰਚ ਸੀ। CBI ਨੇ ਕਿਹੈ ਕਿ ਉਸਨੇ 14 May ਨੂੰ ਗ੍ਰਿਫ਼ਤਾਰ ਕੀਤੀ ਗਈ ਮਨੀਸ਼ਾ ਰਾਹੀਂ ਸੰਭਾਵੀ ਨੀਟ ਉਮੀਦਵਾਰਾਂ ਨੂੰ ਇਕੱਠਿਆਂ ਕੀਤਾ ਅਤੇ ਪੁਣੇ 'ਚ ਉਸਦੀ ਰਿਹਾਇਸ਼ 'ਤੇ ਇਹਨਾਂ ਵਿਦਿਆਰਥੀਆਂ ਲਈ ਵਿਸ਼ੇਸ਼ ਕੋਚਿੰਗ ਕਲਾਸਾਂ ਲਗਾਈਆਂ। ਇਸ ਮਾਮਲੇ 'ਚ ਹੁਣ ਤੱਕ 9 ਮੁਲਜ਼ਮਾਂ ਨੂੰ ਦਿੱਲੀ, ਜੈਪੁਰ, ਗੁਰੂਗ੍ਰਾਮ, ਨਾਸਿਕ, ਪੁਣੇ ਅਤੇ ਅਹਿਲਿਆ ਨਗਰ ਤੋਂ ਗ੍ਰਿਫ਼ਤਾਰ ਕੀਤਾ ਗਿਆ।

0: ਇਹਨਾਂ ਵਿੱਚੋਂ ਪੰਜ ਮੁਲਜ਼ਮਾਂ ਨੂੰ ਪਹਿਲਾਂ ਹੀ ਅਦਾਲਤ ਵਿੱਚ ਪੇਸ਼ ਕੀਤਾ ਜਾ ਚੁੱਕਿਆ ਅਤੇ ਉਹਨਾਂ ਨੂੰ ਪੁੱਛਗਿੱਛ ਲਈ 7 ਦਿਨਾਂ ਲਈ ਪੁਲਿਸ ਹਿਰਾਸਤ ਦੇ ਰਿਮਾਂਡ 'ਤੇ ਲਿਆ ਗਿਆ। ਪਿਛਲੇ 24 ਘੰਟਿਆਂ ਵਿੱਚ CBI ਨੇ ਦੇਸ਼ ਭਰ ਵਿੱਚ 6 ਥਾਵਾਂ 'ਤੇ ਛਾਪੇਮਾਰੀ ਕੀਤੀ ਹੈ ਅਤੇ ਕਈ ਅਪਰਾਧਕ ਦਸਤਾਵੇਜ਼, ਲੈਪਟਾਪ, ਬੈਂਕ ਸਟੇਟਮੈਂਟ ਅਤੇ ਮੋਬਾਈਲ ਫੋਨ ਜ਼ਬਤ ਕੀਤੇ ਨੇ। ਉਧਰ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਨੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਨਤੀਜਾ ਐਲਾਨਣ ਦੀਆਂ ਸਹੂਲਤਾਂ ਦੀ ਰੂਪਰੇਖਾ ਦੇਣ ਵਾਲਾ ਇੱਕ ਨੋਟਿਸ ਜਾਰੀ ਕੀਤੈ ਜੋ ਇੱਕ ਨਿਰਪੱਖ ਅਤੇ ਪਾਰਦਰਸ਼ੀ ਮੁਲਾਂਕਣ ਪ੍ਰਕਿਰਿਆ ਪ੍ਰਤੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕਰਦੈ। ਨੋਟਿਸ ਵਿੱਚ ਬੋਰਡ ਨੇ ਕਿਹੈ ਕਿ ਆਪਣੇ ਨਤੀਜਿਆਂ ਤੋਂ ਅਸੰਤੁਸ਼ਟ ਵਿਦਿਆਰਥੀ 2 ਗੇੜ ਦੀ ਸਮੀਖਿਆ ਪ੍ਰਣਾਲੀ ਦਾ ਫਾਇਦਾ ਲੈ ਸਕਦੇ ਨੇ। ਕੌਮੀ ਡੇਂਗੂ ਦਿਵਸ ਦੇ ਮੌਕੇ ਤੇ ਕੇਂਦਰੀ ਸਿਹਤ ਮੰਤਰੀ JP ਨੱਡਾ ਨੇ ਨਾਗਰਿਕਾਂ ਨੂੰ ਡੇਂਗੂ ਦੀ ਰੋਕਥਾਮ ਬਾਰੇ ਜਾਗਰੂਕਤਾ ਵਧਾਉਣ ਤੇ ਸਾਫ਼ ਤੇ ਸੁਰੱਖਿਅਤ ਵਾਤਾਵਰਣ ਯਕੀਨੀ ਬਣਾਉਣ ਲਈ ਇਕਜੁੱਟ ਹੋਣ ਦਾ ਸੱਦਾ ਦਿੱਤੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਨੱਡਾ ਨੇ ਕਿਹਾ ਕਿ ਸਰਕਾਰ ਬਿਹਤਰ ਨਿਗਰਾਨੀ, ਵਿਆਪਕ ਜਾਂਚ, ਇਲਾਜ ਸਹੂਲਤਾਂ ਤੇ ਜਾਗਰੂਕਤਾ ਮੁਹਿੰਮ ਰਾਹੀਂ ਡੇਂਗੂ ਦੀ ਰੋਕਥਾਮ ਦੇ ਉਪਰਾਲਿਆਂ ਨੂੰ ਮਜ਼ਬੂਤ ਕਰਨਾ ਜਾਰੀ ਰੱਖ ਰਹੀ ਹੈ। ਇਸ ਸਾਲ ਦੀ ਥੀਮ ਡੇਂਗੂ ਦੀ ਰੋਕਥਾਮ ਲਈ ਭਾਈਚਾਰਕ ਭਾਗੀਦਾਰੀ, ਜਾਂਚ ਕਰੋ, ਸਾਫ਼ ਕਰੋ ਅਤੇ ਢੱਕ ਕੇ ਰੱਖੋ ਬਾਰੇ ਜਾਣਕਾਰੀ ਦਿੰਦਿਆਂ ਸ੍ਰੀ ਨੱਡਾ ਨੇ ਡੇਂਗੂ ਖਿਲਾਫ਼ ਲੜਾਈ 'ਚ ਸਰਗਰਮ ਭਾਈਚਾਰਕ ਭਾਗੀਦਾਰੀ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਇਸੇ ਦੌਰਾਨ ਪੰਜਾਬ ਭਰ ਵਿੱਚ ਵੀ ਵੱਖ ਵੱਖ ਥਾਵਾਂ ਤੇ ਲੋਕਾਂ ਨੂੰ ਇਸ ਬਾਰੇ ਜਾਗਰੂਕ ਕੀਤਾ ਗਿਆ। ਜ਼ਿਲ੍ਹਾ ਮੋਹਾਲੀ ਦੇ ਸਿਹਤ ਵਿਭਾਗ ਵੱਲੋਂ ਡੇਂਗੂ ਖਿਲਾਫ਼ ਜਾਗਰੂਕਤਾ ਰੈਲੀ ਕੱਢੀ ਗਈ। ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾਕਟਰ ਗਿਰੀਸ਼ ਡੋਗਰਾ ਨੇ ਰੈਲੀ ਨੂੰ ਫੇਜ਼ 3B1 ਤੇ ਸਰਕਾਰੀ ਸਕੂਲ ਤੋਂ ਰਵਾਨਾ ਕੀਤਾ ਜਿਸ ਵਿੱਚ ਸਿਹਤ ਵਿਭਾਗ ਦੇ ਕਾਮਿਆਂ ਤੇ ਨਰਸਿੰਗ ਕਾਲਜਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਰੈਲੀ ਦੌਰਾਨ ਲੋਕਾਂ ਨੂੰ ਡੇਂਗੂ ਦੇ ਲੱਛਣ, ਕਾਰਨ, ਬਚਾਅ ਤੇ ਇਲਾਜ ਸਬੰਧੀ ਪੈਂਫਲੈਟ ਵੰਡੇ ਗਏ। ਰੈਲੀ ਦੌਰਾਨ ਡਾਕਟਰ ਅਨਾਮਿਕਾ ਸੋਨੀ ਨੇ ਕਿਹਾ ਕਿ ਇਸਦਾ ਮਕਸਦ ਲੋਕਾਂ ਦੀ ਇਸ ਮਾਰੂ ਬੁਖਾਰ ਬਾਬਤ ਜਾਗਰੂਕਤਾ ਵਧਾਉਣਾ ਹੈ। ਇਸੇ ਦੌਰਾਨ ਰਾਸ਼ਟਰੀ ਡੇਂਗੂ ਦਿਵਸ ਮੌਕੇ ਪੰਜਾਬ ਸਿਹਤ ਵਿਭਾਗ ਦੇ ਸੇਵਾ ਮੁਕਤ ਡਾਇਰੈਕਟਰ ਡਾਕਟਰ ਆਦਰਸ਼ਪਾਲ ਕੌਰ ਨੇ ਲੋਕਾਂ ਨੂੰ ਅਪੀਲ ਕਰਦਿਆਂ ਆਖਿਆ,
1: ਆਉਣ ਵਾਲੇ ਸਮੇਂ ਵਿੱਚ ਬਰਸਾਤਾਂ ਹੋਣਗੀਆਂ, ਬਾਰਿਸ਼ ਦਾ ਪਾਣੀ ਖੜਾ ਹੋਏਗਾ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸਾਫ਼ ਪਾਣੀ ਵਿੱਚ ਡੇਂਗੂ ਦਾ ਮੱਛਰ ਪਣਪਦਾ ਹੈ ਤੇ ਇਹ ਦਿਨ ਦੇ ਵੇਲੇ ਕੱਟਦਾ। ਇਸ ਲਈ ਅਸੀਂ ਪਾਣੀ ਨਹੀਂ ਖੜਨ ਦੇਣਾ ਆਪਣੇ ਆਲੇ ਦੁਆਲੇ ਤੇ ਪੂਰੇ ਸਰੀਰ ਨੂੰ ਢੱਕ ਕੇ ਰੱਖੀਏ। ਮੋਸਕੀਟੋ ਰਿਪੈਲੈਂਟ ਜੋ ਆਉਂਦੇ ਹੈ ਉਹਨਾਂ ਦੀ ਵਰਤੋਂ ਕਰਨੀ ਹੈ ਤੇ ਖਾਸ ਕਰਕੇ ਬੱਚਿਆਂ ਦਾ ਧਿਆਨ ਰੱਖਣਾ ਤੇ ਬਜ਼ੁਰਗਾਂ ਦਾ ਧਿਆਨ ਰੱਖਣਾ। ਜੇ ਬੁਖਾਰ ਹੋ ਜਾਂਦਾ ਤਾਂ ਨੇੜੇ ਦੇ ਹਸਪਤਾਲ ਵਿੱਚ ਜਾ ਕੇ ਆਪਣਾ ਇਲਾਜ ਕਰਵਾਓ, ਇਹਦੇ ਤੋਂ ਘਬਰਾਉਣ ਦੀ ਲੋੜ ਨਹੀਂ।
0: ਤਰਨ ਤਾਰਨ ਪੁਲਿਸ ਨੇ ਗੁਰਦਾਸਪੁਰ ਵਿੱਚ SDM ਅਨੁਪ੍ਰੀਤ ਕੌਰ ਰੰਧਾਵਾ ਨੂੰ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਵਿੱਚ ਅੱਜ ਸਵੇਰੇ ਉਹਨਾਂ ਦੀ ਰਿਹਾਇਸ਼ ਤੋਂ ਗ੍ਰਿਫਤਾਰ ਕੀਤਾ। ਸਾਡੇ ਪੱਤਰਕਾਰ ਨੇ ਦੱਸਿਆ ਕਿ ਗੁਰਦਾਸਪੁਰ ਵਿਖੇ SDM ਵੱਜੋਂ ਸੇਵਾ ਨਿਭਾ ਰਹੇ PCS ਅਧਿਕਾਰੀ ਅਨੁਪ੍ਰੀਤ ਕੌਰ ਰੰਧਾਵਾ ਨੂੰ ਅੱਜ ਸਵੇਰੇ ਪੱਟੀ ਪੁਲਿਸ ਵੱਲੋਂ ਹਿਰਾਸਤ ਵਿੱਚ ਲਿਆ ਗਿਆ। ਉਹਨਾਂ ਦੀ ਗ੍ਰਿਫਤਾਰੀ ਪੰਜਾਬ ਨੂੰ ਰਾਜਸਥਾਨ ਨਾਲ ਜੋੜਨ ਵਾਲੇ ਕੌਮੀ ਸ਼ਾਹਰਾਹ 54 ਲਈ ਐਕੁਆਇਰ ਕੀਤੀ ਜ਼ਮੀਨ ਵਿੱਚ ਹੋਏ ਕਥਿਤ ਗਬਨ ਨਾਲ ਸਬੰਧਿਤ ਹੈ, ਜਿਸ ਵਿੱਚ 1,63,00,000 ਰੁਪਏ ਦੇ ਗਬਨ ਦਾ ਮਾਮਲਾ ਏ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅਧਿਆਪਕ ਸਿਖਲਾਈ, ਆਧੁਨਿਕ ਕਲਾਸਰੂਮ ਤੇ ਅਕਾਦਮਿਕ ਸੁਧਾਰਾਂ 'ਚ ਸਰਕਾਰ ਦੇ ਨਿਵੇਸ਼ ਨੇ ਪੰਜਾਬ ਨੂੰ ਸਿੱਖਿਆ 'ਚ ਦੇਸ਼ ਦੇ ਮੋਹਰੀ ਸੂਬੇ ਵਿੱਚ ਬਦਲ ਦਿੱਤਾ। ਅੱਜ ਚੰਡੀਗੜ੍ਹ ਵਿੱਚ ਫਿਨਲੈਂਡ ਤੋਂ ਉੱਨਤ ਸਿਖਲਾਈ ਲਈ 72 ਸਰਕਾਰੀ ਸਕੂਲ ਅਧਿਆਪਕਾਂ ਦੇ ਹੁਣ ਤੱਕ ਦੇ ਸਭ ਤੋਂ ਵੱਡੇ ਬੈਚ ਨੂੰ ਰਵਾਨਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਆਲਮੀ ਪੱਧਰ ਸਿੱਖਿਆ ਪ੍ਰਣਾਲੀਆਂ ਦਾ ਸਾਹਮਣਾ ਕਲਾਸਰੂਮ ਦੇ ਅੰਦਰ ਇਨਕਲਾਬੀ ਤਬਦੀਲੀਆਂ ਲਿਆਉਣ 'ਚ ਮਦਦ ਕਰ ਰਿਹਾ ਅਤੇ ਸਰਕਾਰੀ ਸਕੂਲਾਂ ਨੂੰ ਹਰ ਮਾਪੇ ਦੀ ਪਹਿਲੀ ਪਸੰਦ ਬਣਾਉਣ ਅਤੇ ਸੂਬਾ ਸਰਕਾਰ ਦੇ ਮਿਸ਼ਨ ਨੂੰ ਮਜ਼ਬੂਤ ਕਰ ਰਿਹਾ। ਅਧਿਆਪਕਾਂ ਨੂੰ ਜਾਣ ਤੋਂ ਪਹਿਲਾਂ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਧਿਆਪਕ 29 ਮਈ ਤੱਕ ਆਧੁਨਿਕ ਸਿੱਖਿਆ ਵਿਧੀਆਂ, ਨਵੇਂ ਕਲਾਸਰੂਮ ਅਭਿਆਸ, ਵਿਦਿਆਰਥੀ ਕੇਂਦਰਿਤ ਸਿਖਲਾਈ ਮਾਡਲ ਤੇ ਵਿਸ਼ਵ ਪੱਧਰ ਦੇ ਬਿਹਤਰੀਨ ਸਿੱਖਿਆ ਪ੍ਰਣਾਲੀਆਂ ਦਾ ਤਜਰਬਾ ਕਰਨਗੇ। ਮੁੱਖ ਮੰਤਰੀ ਨੇ ਦੱਸਿਆ,
2: ਅੱਜ ਪੰਜਾਬ ਦੇ 72 ਟੀਚਰ ਉਹ ਫਿਨਲੈਂਡ ਦੇ ਵਿੱਚ ਟੀਚਿੰਗ ਦੇ ਨਵੇਂ ਨਵੇਂ ਤਰੀਕੇ, ਟੀਚਿੰਗ ਦੇ ਨਵੇਂ ਨਵੇਂ ਸਾਧਨਾਂ ਬਾਰੇ ਟ੍ਰੇਨਿੰਗ ਲੈਣ ਲਈ ਦਿੱਲੀ ਰਵਾਨਾ ਹੋਏ ਨੇ, ਕਿਉਂਕਿ ਉਹਨੂੰ ਸੈਂਟਰ ਮੰਨਿਆ ਜਾਂਦਾ ਪੜ੍ਹਾਈ ਦੇ ਖੇਤਰ 'ਚ ਟ੍ਰੇਨਿੰਗ ਦੇਣ ਦਾ। ਇਹ ਬੈਚ ਜਿਹੜਾ ਇਹ 29 ਮਈ ਤੱਕ ਉੱਥੇ ਰਹੂਗਾ। ਇਹ ਹੁਣ ਤੱਕ ਦਾ ਸਭ ਤੋਂ ਵੱਡਾ ਬੈਚ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਜਿਹੜੇ ਟੀਚਰ ਸਾਡੇ ਨੇ ਉਹ ਸਿੰਗਾਪੁਰ, IIM ਅਹਿਮਦਾਬਾਦ, ਜਿੱਥੇ ਜਿੱਥੇ ਵੀ ਜ਼ਰੂਰਤ ਹੋਊਗੀ ਅਸੀਂ ਭੇਜਦੇ ਰਵਾਂਗੇ।
0: ਪੰਜਾਬ ਪੁਲਿਸ ਨੇ ਉੱਤਰੀ ਭਾਰਤ ਦੇ ਸਭ ਤੋਂ ਵੱਡੇ ਸਾਈਬਰ ਧੋਖਾਧੜੀ ਗਿਰੋਹਾਂ ਵਿੱਚੋਂ ਇੱਕ ਦਾ ਪਰਦਾਫਾਸ਼ ਕਰਦਿਆਂ ਲੁਧਿਆਣਾ ਤੇ ਹੋਰਨਾਂ ਥਾਵਾਂ ਤੋਂ 132 ਲੋਕਾਂ ਨੂੰ ਗ੍ਰਿਫਤਾਰ ਕੀਤਾ। ਮੁਲਜ਼ਮ ਕਥਿਤ ਤੌਰ ਤੇ ਜਾਅਲੀ ਕਾਲ ਸੈਂਟਰ ਚਲਾ ਰਹੇ ਸਨ, ਜੋ ਪੌਪ ਅਪ ਘੁਟਾਲਿਆਂ, ਰਿਮੋਟ ਐਕਸੈਸ ਟੂਲਸ ਅਤੇ ਜਾਅਲੀ ਬੈਂਕ ਸੁਰੱਖਿਆ ਅਲਰਟ ਰਾਹੀਂ ਵਿਦੇਸ਼ੀ ਨਾਗਰਿਕਾਂ ਸਮੇਤ ਪੀੜਿਤਾਂ ਨੂੰ ਨਿਸ਼ਾਨਾ ਬਣਾਉਂਦੇ ਸਨ। ਇਸ ਬਾਰੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਕਿਹਾ ਕਿ ਪੁਲਿਸ ਨੇ ਮੁਲਜ਼ਮਾਂ ਤੋਂ 1,07,00,000 ਰੁਪਏ ਨਕਦ, 98 ਲੈਪਟਾਪ, 229 ਮੋਬਾਈਲ ਫੋਨ ਤੇ 19 ਮਹਿੰਗੇ ਵਾਹਨ ਜ਼ਬਤ ਕੀਤੇ ਨੇ। ਗ੍ਰਿਫਤਾਰ ਕੀਤੇ ਗਏ ਵਿਅਕਤੀ ਦਿੱਲੀ, ਗੁਰੂਗ੍ਰਾਮ, ਦੇਹਰਾਦੂਨ ਤੇ ਦੱਖਣੀ ਭਾਰਤ ਤੋਂ ਨੇ। ਅਧਿਕਾਰੀਆਂ ਨੇ ਕਿਹਾ ਕਿ ਗਿਰੋਹ ਖਾਤਿਆਂ 'ਚ ਪੈਸੇ ਟ੍ਰਾਂਸਫਰ ਕਰਨ ਲਈ ਬੈਂਕ ਅਧਿਕਾਰੀਆਂ ਦਾ ਰੂਪ ਧਾਰਨ ਕਰ ਲੈਂਦਾ ਸੀ। ਇਸ ਸਬੰਧੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਹੁਸ਼ਿਆਰਪੁਰ ਨੇੜਲੇ ਪਿੰਡ ਚੱਕ ਸਮਾਣਾ ਵਿਖੇ ਬੀਤੇ ਦਿਨੀ ਬੋਰਵੈਲ 'ਚ ਡਿੱਗੇ 4 ਸਾਲਾ ਬੱਚੇ ਨੂੰ ਕਰੀਬ 9 ਘੰਟਿਆਂ ਦੀ ਭਾਰੀ ਮੁਸ਼ਕਲ

0: ਤੋਂ ਬਾਅਦ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਬੱਚੇ ਗੁਰਕਰਨ ਸਿੰਘ ਨੂੰ ਰਾਤ ਕਰੀਬ 12:40 ਤੋਂ ਬੋਰਵੈਲ ਵਿੱਚੋਂ ਬਾਹਰ ਕੱਢਿਆ ਗਿਆ ਅਤੇ ਤੁਰੰਤ ਮੈਡੀਕਲ ਜਾਂਚ ਲਈ ਹਸਪਤਾਲ ਲਿਜਾਇਆ ਗਿਆ। ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਅਤੇ SSP ਸੰਦੀਪ ਕੁਮਾਰ ਮਲਿਕ ਨੇ ਬਚਾਅ ਕਾਰਜ ਦੀ ਅਗਵਾਈ ਕੀਤੀ ਅਤੇ ਆਪਰੇਸ਼ਨ ਸਫਲ ਬਣਾਉਣ ਲਈ ਬਚਾਅ ਟੀਮਾਂ ਦੀ ਸ਼ਲਾਘਾ ਕੀਤੀ। ਡਿਪਟੀ ਕਮਿਸ਼ਨਰ ਨੇ ਵੇਰਵੇ ਸਾਂਝੇ ਕਰਦਿਆਂ ਦੱਸਿਆ,
1: ਬਹੁਤ ਵੱਡੀ ਸਮੱਸਿਆ 'ਚੋਂ ਅਸੀਂ ਨਿਕਲੇ ਔਰ ਅਸੀਂ ਬਿਆਨ ਨਹੀਂ ਕਰ ਸਕਦੇ ਅਥਕ ਪ੍ਰਯਾਸ ਸਾਡੀ NDRF ਦੀ, ਬਾਬਾ ਦੀਪ ਸਿੰਘ ਸੁਸਾਇਟੀ ਦੀ, ਸਿਵਲ ਡਿਫੈਂਸ ਨੇ ਬਹੁਤ ਉਮਦਾ ਹਰ ਬਾਰੀ ਦੀ ਤਰ੍ਹਾਂ ਕੰਮ ਕੀਤਾ, ਪੁਲਿਸ ਨੇ ਕਰਾਊਡ ਮੈਨੇਜਮੈਂਟ ਬਹੁਤ ਵਧੀਆ ਕੀਤੀ ਹੈ, ਪੂਰਾ ਜ਼ਿਲ੍ਹਾ ਪ੍ਰਸ਼ਾਸਨ ਇੱਕ ਪੈਰ 'ਤੇ ਖੜਾ ਰਿਹਾ ਹੈ, ਇੱਥੇ ਪਿੰਡ ਵਾਲੇ ਸਰਪੰਚ ਸਾਹਿਬਾਨ, ਇੱਥੇ ਦੇ ਲੋਕਲ ਲੋਕ, ਨੌਜਵਾਨ ਵੀਰ ਸਾਡੇ, ਕਿਸੇ ਨੇ ਕੋਈ ਕਮੀ ਨਹੀਂ ਛੱਡੀ ਔਰ ਅਸੀਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਬੱਚਾ ਸੇਫ ਨਿਕਲਿਆ ਹੈ।
0: ਪੰਜਾਬ ਦੇ ਜੇਲ੍ਹ ਮੰਤਰੀ ਡਾਕਟਰ ਰਵਜੋਤ ਸਿੰਘ ਅਤੇ ਲੋਕ ਸਭਾ ਮੈਂਬਰ ਡਾਕਟਰ ਰਾਜਕੁਮਾਰ ਚੱਬੇਵਾਲ ਵੀ ਇਸ ਕਾਰਵਾਈ ਦੌਰਾਨ ਮੌਕੇ 'ਤੇ ਮੌਜੂਦ ਰਹੇ ਅਤੇ ਗੁਰਕਰਨ ਨੂੰ ਬਚਾਉਣ ਲਈ ਸਾਰੀਆਂ ਟੀਮਾਂ ਵੱਲੋਂ ਕੀਤੇ ਅਣਥਕ ਉਪਰਾਲਿਆਂ ਦੀ ਸ਼ਲਾਘਾ ਕੀਤੀ। ਖੇਤੀ ਵਿਰਾਸਤ ਮਿਸ਼ਨ ਵੱਲੋਂ ਪਰਾਲੀ ਸੰਭਾਲ ਅਤੇ ਵਾਤਾਵਰਣ ਸੁਰੱਖਿਆ ਲਈ 10 ਦਿਨਾਂ ਪਰਾਲੀ ਸੰਭਾਲ ਚੇਤਨਾ ਯਾਤਰਾ ਦੀ ਸ਼ੁਰੂਆਤ ਕੀਤੀ ਗਈ। ਯਾਤਰਾ ਨੂੰ ਬਾਂਸ ਦੀ ਖੇਤੀ ਦੇ ਮਾਹਰ ਅਤੇ ਮਹਾਰਾਸ਼ਟਰ ਵਿੱਚ ਬੈਂਬੂ ਮੈਨ ਵਜੋਂ ਜਾਣੇ ਜਾਂਦੇ ਪਾਸ਼ਾ ਪਟੇਲ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸਾਬਕਾ ਨਿਦੇਸ਼ਕ ਆਦਰਸ਼ ਪਾਲ ਵਿਗ ਅਤੇ ਉਮੇਂਦਰ ਦੱਤ ਨੇ ਝੰਡੀ ਦਿਖਾ ਕੇ ਰਵਾਨਾ ਕੀਤਾ। ਫਿਰੋਜ਼ਪੁਰ, ਫਰੀਦਕੋਟ, ਮੁਕਤਸਰ, ਬਠਿੰਡਾ ਦੇ 1200 ਪਿੰਡਾਂ ਨੂੰ ਕਵਰ ਕਰਦਿਆਂ ਇਹ ਯਾਤਰਾ ਪੰਜਾਬ ਦੇ ਪਿੰਡਾਂ 'ਚ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਵਿਗਿਆਨਕ ਤਰੀਕਿਆਂ ਨਾਲ ਸੰਭਾਲਣ ਵਾਸਤੇ ਜਾਗਰੂਕ ਕਰੇਗੀ। ਇਸ ਮੌਕੇ ਬੋਲਦਿਆਂ ਪਾਸ਼ਾ ਪਟੇਲ ਨੇ ਕੁਦਰਤੀ ਖੇਤੀ ਅਤੇ ਵਾਤਾਵਰਣ ਸੰਭਾਲ ਲਈ ਖੇਤੀ ਵਿਰਾਸਤ ਮਿਸ਼ਨ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਸ੍ਰੀ ਵਿਗ ਨੇ ਕਿਹਾ ਕਿ ਪੰਜਾਬ 'ਚ ਪਿਛਲੇ 4 ਸਾਲਾਂ ਦੌਰਾਨ ਪਰਾਲੀ ਸਾੜਨ ਦੇ ਮਾਮਲਿਆਂ 'ਚ ਲਗਭਗ 90% ਕਮੀ ਆਈ ਹੈ। ਇਸ ਮੌਕੇ ਝੋਨੇ ਦੀ ਪਰਾਲੀ ਦਾ ਖੇਤ ਵਿੱਚ ਹੀ ਨਿਪਟਾਰਾ ਕਰਨ ਅਤੇ ਅੱਗ ਨਾ ਲਗਾਉਣ ਵਾਲੇ ਕਿਸਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਮੌਸਮ ਵਿਭਾਗ ਨੇ ਪੰਜਾਬ ਅਤੇ ਹਰਿਆਣਾ 'ਚ ਕਈ ਥਾਵਾਂ 'ਤੇ 22 ਜੂਨ ਤੱਕ ਵੱਧ ਤੋਂ ਵੱਧ ਤਾਪਮਾਨ 'ਚ 4 ਤੋਂ 5 ਡਿਗਰੀ ਸੈਲਸੀਅਸ ਦਾ ਵਾਧਾ ਹੋਣ ਨਾਲ ਗਰਮੀ ਪੈਣ ਬਾਰੇ ਯੈਲੋ ਅਲਰਟ ਜਾਰੀ ਕੀਤਾ ਅਤੇ ਲੋਕਾਂ ਨੂੰ ਇਸ ਤੋਂ ਬਚਾਅ ਕਰਨ ਦੀ ਅਪੀਲ ਕੀਤੀ ਹੈ। ਮੌਸਮ ਵਿਭਾਗ ਵੱਲੋਂ ਜਾਰੀ ਵੇਰਵਿਆਂ ਮੁਤਾਬਕ 17 ਤੋਂ 22 ਮਈ ਤੱਕ ਇਹਨਾਂ ਦੋਵਾਂ ਸੂਬਿਆਂ ਸਮੇਤ ਕੇਂਦਰੀ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ 'ਚ ਤਾਪਮਾਨ ਵਧੇਗਾ। ਪੰਜਾਬ 'ਚ ਗਰਮੀ ਨਾਲ ਪ੍ਰਭਾਵਿਤ ਹੋਣ ਵਾਲੇ ਜ਼ਿਲ੍ਹਿਆਂ 'ਚ ਫਰੀਦਕੋਟ, ਫਾਜ਼ਿਲਕਾ, ਮੁਕਤਸਰ, ਮਾਨਸਾ, ਬਠਿੰਡਾ, ਗੁਰਦਾਸਪੁਰ ਅਤੇ ਫਿਰੋਜ਼ਪੁਰ ਮੁੱਖ ਤੌਰ 'ਤੇ ਸ਼ਾਮਲ ਨੇ। ਇਸੇ ਦੌਰਾਨ 42.6 ਡਿਗਰੀ ਸੈਲਸੀਅਸ ਨਾਲ ਪੰਜਾਬ 'ਚ ਫਰੀਦਕੋਟ ਅਤੇ 42 ਡਿਗਰੀ ਸੈਲਸੀਅਸ ਨਾਲ ਹਰਿਆਣਾ 'ਚ ਸਿਰਸਾ ਸਭ ਤੋਂ ਗਰਮ ਸ਼ਹਿਰ ਰਹੇ। IPL ਕ੍ਰਿਕਟ ਵਿੱਚ ਅੱਜ ਕੋਲਕਾਤਾ ਨਾਈਟ ਰਾਈਡਰਸ ਦਾ ਮੁਕਾਬਲਾ ਕੋਲਕਾਤਾ ਦੇ ਈਡਨ ਗਾਰਡਨ 'ਚ ਸ਼ਾਮੀ 7:30 ਵਜੇ ਗੁਜਰਾਤ ਟਾਈਟਨਸ ਨਾਲ ਹੋਵੇਗਾ। ਅਤੇ ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਕੇਂਦਰੀ ਜਾਂਚ ਬਿਊਰੋ ਨੇ ਅੱਜ NEET UG 2026 ਪ੍ਰੀਖਿਆ ਨਾਲ ਸਬੰਧਤ ਜੀਵ ਵਿਗਿਆਨ ਪੇਪਰ ਲੀਕ ਮਾਮਲੇ 'ਚ ਇੱਕ ਮੁੱਖ ਮੁਲਜ਼ਮ ਨੂੰ ਕੀਤਾ ਗ੍ਰਿਫ਼ਤਾਰ। ਰਾਸ਼ਟਰੀ ਡੇਂਗੂ ਦਿਵਸ ਦੇ ਮੌਕੇ 'ਤੇ ਕੇਂਦਰੀ ਸਿਹਤ ਮੰਤਰੀ JP ਨੱਡਾ ਨੇ ਨਾਗਰਿਕਾਂ ਨੂੰ ਡੇਂਗੂ ਦੀ ਰੋਕਥਾਮ ਬਾਰੇ ਜਾਗਰੂਕਤਾ ਫੈਲਾਉਣ ਅਤੇ ਸੁਰੱਖਿਅਤ ਵਾਤਾਵਰਣ ਲਈ ਇਕਜੁੱਟ ਹੋਣ ਦਾ ਸੱਦਾ ਦਿੱਤਾ। ਤਰਨ ਤਾਰਨ ਪੁਲਿਸ ਨੇ ਗੁਰਦਾਸਪੁਰ 'ਚ SDM ਅਨੁਪ੍ਰੀਤ ਕੌਰ ਰੰਧਾਵਾ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤਾ। ਖੇਤੀ ਵਿਰਾਸਤ ਮਿਸ਼ਨ ਵੱਲੋਂ ਪਰਾਲੀ ਸੰਭਾਲ ਅਤੇ ਵਾਤਾਵਰਣ ਸੁਰੱਖਿਆ ਲਈ 10 ਦਿਨਾਂ ਪਰਾਲੀ ਸੰਭਾਲ ਚੇਤਨਾ ਯਾਤਰਾ ਦੀ ਸ਼ੁਰੂਆਤ। ਇਸ ਦੇ ਨਾਲ ਹੀ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਰਾਸ਼ਟਰੀ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 'ਤੇ। ਨਮਸਕਾਰ।
2: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ, DRM 864 ਕਿਲੋਹਰਟਸ, FM ਬੈਂਡ 100.8 ਮੈਗਾਹਰਟਸ ਅਤੇ 100.9 ਮੈਗਾਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਸ਼ਾਮ ਦੇ 6:30 ਵੱਜ ਰਹੇ ਨੇ। ਹੁਣ ਤੁਸੀਂ ਦਿਹਾਤੀ ਪ੍ਰੋਗਰਾਮ ਸੁਣੋਗੇ।

0: ਸਾਰਿਆਂ ਲਈ ਸਮਾਜਿਕ ਸੁਰੱਖਿਆ ਅਟਲ ਪੈਨਸ਼ਨ ਯੋਜਨਾ ਮੋਦੀ ਜੀ ਦਾ ਸੰਕਲਪ
1: ਯੋਜਨਾ ਉਨ ਨੌਜਵਾਨੋ ਕੇ ਲਿਏ ਹੈ ਤਾਂਕਿ ਆਪ ਜਬ 60 ਸਾਲ ਕੇ ਹੋਗੇ ਆਪਕੋ ਕਭੀ ਕਿਸੀ ਕੇ ਸਹਾਰੇ ਕੀ ਜ਼ਰੂਰਤ ਨਾ ਪੜੇ ਆਪ ਆਪਣਾ ਬੁਢਾਪਾ ਵੀ ਗੌਰਵ ਕੇ ਸਾਥ ਬਿਤਾ ਸਕੋ
0: ਹੁਣ ਤੱਕ 8,85,00,000 ਤੋਂ ਵੱਧ ਲਾਭਪਾਤਰੀ ਇਸ ਯੋਜਨਾ ਨਾਲ ਜੁੜ ਚੁੱਕੇ ਹਨ ਜੇਕਰ ਤੁਹਾਡੀ ਉਮਰ ਵੀ 18 ਤੋਂ 40 ਸਾਲ ਦੇ ਵਿਚਕਾਰ ਹੈ ਤਾਂ ਮਹੀਨਾਵਾਰ ਅਟਲ ਪੈਨਸ਼ਨ ਸਮੇਤ ਯੋਜਨਾ ਦੇ 3 ਗਾਰੰਟੀ ਸ਼ੁਦਾ ਲਾਭਾਂ ਬਾਰੇ ਜਾਣਕਾਰੀ ਲਈ ਆਪਣੀ ਬੈਂਕ ਸ਼ਾਖਾ ਨਾਲ ਸੰਪਰਕ ਕਰੋ
2: ਬੈਠਕ ਵਾਲਿਓ ਬੈਠਕ ਚ ਹੀ ਆਜੋ ਤੇਜਾ ਸਿੰਘ ਜੀ ਬੱਚਿਆਂ ਵਾਲਿਓ ਕੀ ਹਾਲ ਚਾਲ ਹੈ ਤੁਹਾਡਾ
3: ਹਾਲ ਚਾਲ ਵਧੀਆ ਤੁਸੀਂ

0: ਬਣਾਓ ਕਿਵੇਂ ਹੋ?
1: ਹਾਲ ਚਾਲ ਤਕੜਾ। ਦੇਖੋ ਅੱਜ ਸਾਡੇ ਸਾਰਿਆਂ ਲਈ ਇੱਕ ਜਿੱਦਾਂ ਕਹਿੰਦਾ ਕਿ ਮੁਬਾਰਕ ਦਿਨ ਹੈ, ਮੁਬਾਰਕ ਦਿਹਾੜਾ, ਖਾਸ ਕਰਕੇ ਆਕਾਸ਼ਵਾਣੀ ਦਾ ਜਿਹੜਾ ਜਲੰਧਰ ਪਰਿਵਾਰ ਹੈ ਜਾਂ ਆਕਾਸ਼ਵਾਣੀ ਜਲੰਧਰ ਦੇ ਨਾਲ ਜੁੜੇ ਸਾਡੇ ਸਰੋਤਿਆਂ ਦਾ ਸਾਰਾ ਸਾਡਾ ਪਰਿਵਾਰ ਹੈ
0: ਜੀ ਜੀ ਜੀ,
1: ਕਿਉਂਕਿ ਆਕਾਸ਼ਵਾਣੀ ਦਾ ਸਥਾਪਨਾ ਦਿਹਾੜਾ ਅੱਜ ਅਸੀਂ ਮਨਾ ਰਹੇ ਹਾਂ
0: ਜੀ।
1: ਔਰ ਇਹ ਦੇਖੋ ਆਪਾਂ ਜਿੱਦਾਂ ਸਾਰੇ ਜਾਣਦੇ ਹਾਂ ਤੇਜਾ ਸਿੰਘ ਜੀ ਕਿ ਆਕਾਸ਼ਵਾਣੀ ਦਾ ਮਹੱਤਵ ਸਾਡੇ ਜੀਵਨ 'ਚ ਹਰ ਥਾਂ 'ਤੇ, ਹਰ ਖਿੱਤੇ ਖੇਤਰ 'ਚ ਆਕਾਸ਼ਵਾਣੀ ਕੰਮ ਕਰ ਰਹੇ ਹੈ।
0: ਬਿਲਕੁਲ,
1: ਅਤੇ ਸਾਡੇ ਜੀਵਨ ਦੇ ਹਰ ਪੱਖ 'ਤੇ ਦਾ ਪ੍ਰਭਾਵ ਪੈਂਦਾ ਹੈ।
0: ਬਿਲਕੁਲ ਪੈਂਦਾ,
1: ਕਿਉਂਕਿ ਅੱਜ ਤੋਂ ਕੁਝ ਦਹਾਕੇ ਜੇ ਪਹਿਲਾਂ ਆਪਾਂ ਜ਼ਿਕਰ ਕਰਦੇ ਹਾਂ ਜਾਂ ਦੇਖਦੇ ਹਾਂ, ਪੰਚਾਇਤੀ ਰੇਡੀਓ ਆਏ
0: ਜੀ,
1: ਔਰ ਪੰਚਾਇਤੀ ਰੇਡੀਓ ਆਉਣ ਦੇ ਨਾਲ ਇੱਕ ਨਵੀਂ ਸੋਚ ਸਾਡੇ 'ਚ ਜਿਹੜੀ ਹੈ, ਨਵੀਂ ਸੋਚ ਨੇ ਜਨਮ ਲਿਆ
0: ਜੀ ਜੀ ਜੀ।
1: ਖੇਤੀ ਦਾ ਵਿਕਾਸ, ਬਹੁਤ ਸਾਰੀਆਂ ਚੀਜ਼ਾਂ ਐਸੀਆਂ, ਕਿੰਨੀਆਂ ਕ੍ਰਾਂਤੀਆਂ ਖੇਤੀਬਾੜੀ ਦੇ ਵਿੱਚ ਆਈਆਂ,
0: ਬਿਲਕੁਲ,
1: ਔਰ ਜਿਨ੍ਹਾਂ 'ਚ ਰੇਡੀਓ ਨੇ ਮੂਹਰੇ ਹੋ ਕੇ ਜਿੱਦਾਂ ਕਹਿੰਦੇ ਮੋਹਰੇ ਬਣ ਕੇ ਯੋਗਦਾਨ ਪਾਇਆ।
0: ਬਿਲਕੁਲ,
1: ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਤੇਜਾ ਸਿੰਘ ਜੀ ਆਪਾਂ ਜਾਣਦੇ ਹਾਂ ਕਿ ਇੰਨੇ ਕੋਈ ਜ਼ਿਆਦਾ ਸਾਧਨ ਨਹੀਂ ਸੀਗੇ
0: ਜੀ
1: ਵੀ ਜਿਹੜਾ ਗਿਆਨ ਨੂੰ ਲੋਕਾਂ ਤੱਕ ਪਹੁੰਚਾਇਆ ਜਾਵੇ। ਹੁਣ ਖੇਤੀ ਦਾ ਗਿਆਨ ਸੀ, ਖੇਤੀਬਾੜੀ ਯੂਨੀਵਰਸਿਟੀ ਸੀ, ਉਹ ਗਿਆਨ ਨੂੰ ਲੋਕਾਂ ਤੱਕ ਲੈ ਕੇ ਜਾਣ ਦੇ ਵਿੱਚ ਰੇਡੀਓ ਨੇ ਜਿਹੜਾ ਆਪਣਾ ਰੋਲ ਅਦਾ ਕੀਤਾ ਜਾਂ ਆਪਣਾ ਫਰਜ਼ ਨਿਭਾਇਆ, ਉਹ ਅੱਜ ਵੀ ਦੇਖੋ ਅੱਜ ਵੀ ਲੋਕਾਂ ਦੇ ਚੇਤਿਆਂ ਦੇ ਵਿੱਚ ਉਸੇ ਤਰ੍ਹਾਂ ਜਿਹੜਾ ਹੈ ਯਾਦ ਹੈ।
0: ਦੇਖੋ ਰੁਲੀਆ ਰਾਮ ਜੀ, ਜਿਹੜੀ ਗੱਲ ਆ ਆਕਾਸ਼ਵਾਣੀ ਦੀ ਨਾ, ਖਾਸ ਕਰਕੇ ਸਾਡਾ ਹੁਣ ਜਲੰਧਰ ਦੀ ਆਪਾਂ ਗੱਲ ਕਰ ਲਈਏ, ਤੇ ਮੈਨੂੰ ਯਾਦ ਆ ਵੀ ਰੇਡੀਓ ਜਿਹੜਾ 24 ਘੰਟੇ ਦਾ ਸਾਥੀ ਸੀ
1: ਪਿੰਡਾਂ
0: ਦੇ ਵਿੱਚ।
1: ਬਿਲਕੁਲ,
0: ਠੀਕ ਆ, ਇਹ ਪ੍ਰੋਗਰਾਮ ਚੱਲਣੇ ਸਾਡੇ ਹੁਣ ਖੇਤੀਬਾੜੀ ਦਾ ਤਾਂ ਜਿਹੜਾ ਸੀਗਾ, ਤੇ ਇਹ ਤਾਂ ਐਡਾ ਕੁ ਜ਼ਿਆਦਾ ਮਸ਼ਹੂਰ ਪ੍ਰੋਗਰਾਮ ਸੀ ਵੀ ਜੇ ਕੋਈ ਹਲ ਵੀ ਵਾਹੁੰਦਾ ਪਿਆ ਹੁਣ ਵੀ ਨਾਲ ਰੇਡੀਓ ਟੰਗਿਆ ਹੋਣਾ ਵੀ ਇਹ ਨਹੀਂ ਮੈਂ ਲੰਘਣ ਦੇਣਾ,
1: ਨਹੀਂ ਲੰਘਣ ਦੇਣਾ,
0: ਕਿਉਂਕਿ ਇਹਦੇ 'ਚ ਅਸੀਂ ਲੋਕਾਂ ਨੂੰ ਜਾਣਕਾਰੀ ਬਹੁਤ ਦਿੱਤੀ ਹੈ।
1: ਬਿਲਕੁਲ ਬਿਲਕੁਲ,
0: ਔਰ ਇੱਕ ਬਦਲਾਅ ਜਿਹੜਾ ਪੰਜਾਬ ਦੀ ਖੇਤੀ 'ਚ ਆਇਆ ਉਹਦੇ 'ਚ ਸਾਡਾ ਆਕਾਸ਼ਵਾਣੀ ਦਾ ਜਲੰਧਰ ਦਾ ਬਹੁਤ ਵੱਡਾ ਯੋਗਦਾਨ।
1: ਕਿਉਂਕਿ ਦੇਖੋ ਵੰਨ ਸੁਵੰਨਤਾ ਐਸੀ ਸੀ ਨਾ ਕਿ ਹਰ ਵਰਗ ਵਿਸ਼ੇਸ਼ ਨਾਲ, ਬੱਚਿਆਂ ਦੀ ਗੱਲ ਕਰ ਲਓ, ਬੀਬੀਆਂ ਦੀ ਗੱਲ ਕਰ ਲਓ, ਸਿਆਣਿਆਂ ਦੀ ਗੱਲ ਕਰ ਲਓ, ਵਿਦਿਆਰਥੀਆਂ ਦੀ ਗੱਲ ਕਰ ਲਓ,
0: ਬਿਲਕੁਲ
1: ਹਰ ਵਰਗ ਦੇ ਨਾਲ ਜੁੜੇ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਸੀ, ਔਰ ਹਰ ਮਤਲਬ ਸਵਾਦ ਦੇ ਪ੍ਰੋਗਰਾਮ
0: ਹੈ ਨਾ,
1: ਇਸੇ ਤਰ੍ਹਾਂ ਲੋਕ ਸੰਗੀਤ ਹੈ ਨਾ, ਅਲੱਗ ਤੱਕ ਸ਼ਾਸਤਰੀ ਸੰਗੀਤ ਹੈ, ਸੁਗਮ ਸੰਗੀਤ ਹੈ, ਸੰਗੀਤ ਦੀਆਂ ਅਲੱਗ ਅਲੱਗ ਵੰਨਗੀਆਂ ਦੇ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਸੀ, ਔਰ ਅੱਜ ਵੀ ਬਾਕਾਇਦਗੀ ਦੇ ਨਾਲ ਜਿਹੜਾ ਆਕਾਸ਼ਵਾਣੀ ਜਲੰਧਰ ਖਾਸ ਕਰਕੇ ਆਪਾਂ ਦੇਖਦੇ ਹਾਂ ਕਿ ਉਸੇ ਤਰ੍ਹਾਂ ਆਪਣੀ ਸੇਵਾ ਜਿਹੜੀ ਹੈ, ਅੱਜ ਵੀ ਦਿਹਾਤੀ ਪ੍ਰੋਗਰਾਮ ਦੇ ਨਾਲ ਸਾਡੇ ਲੋਕ, ਸਾਡੇ ਸਰੋਤੇ ਉਸੇ ਤਰ੍ਹਾਂ ਜੁੜੇ ਹੋਏ ਹੈ, ਜਾਣਕਾਰੀਆਂ ਲੈਂਦੇ ਹੈ ਔਰ ਜਾਣਕਾਰੀਆਂ ਨੂੰ ਖੇਤਾਂ 'ਚ ਅਪਣਾਉਂਦੇ ਹੈ। ਸੋ ਇਹ ਸਿਲਸਿਲਾ ਹੈ ਜਿੱਦਾਂ ਆਦਾਨ ਪ੍ਰਦਾਨ ਦਾ ਸਿਲਸਿਲਾ, ਅਤੇ ਇਸ ਕਰਕੇ ਅੱਜ ਸਭ ਤੋਂ ਪਹਿਲਾਂ ਆਪਾਂ ਮੁਬਾਰਕ ਪੇਸ਼ ਕਰਦੇ ਹਾਂ।
0: ਬਿਲਕੁਲ ਜੀ,
1: ਅਤੇ ਆਕਾਸ਼ਵਾਣੀ ਦੀ ਆ ਕਿ ਇਹ ਵੀ ਇਸੇ ਤਰ੍ਹਾਂ ਦੇਖੋ ਲੰਮੀਆਂ ਉਮਰਾਂ ਜਿਹੜੀਆਂ ਇਸੇ ਤਰ੍ਹਾਂ ਅੱਗੇ ਦੀ ਅੱਗੇ ਸਫ਼ਰ ਚੱਲਦਾ ਰਹੇ, ਅਤੇ ਸਾਡੇ ਸਰੋਤਿਆਂ ਲਈ ਵੀ ਸਾਡੀ ਇਹੀ ਹੈ ਨਾ।
0: ਵੈਸੇ ਕਹਿੰਦੇ ਹੁੰਦੇ ਵੀ ਜਿੱਦਾਂ ਜਿੱਦਾਂ ਉਮਰ ਵੱਧਦੀ ਆ ਨਾ, ਉੱਦਾਂ ਉੱਦਾਂ ਹੱਡੀਆਂ, ਦੰਦ, ਅੱਖਾਂ ਜਵਾਬ ਦੇਣ ਲੱਗ ਪੈਂਦੀਆਂ, ਪਰ ਇਹਦੀਆਂ ਮੈਨੂੰ ਲੱਗਦਾ ਜ਼ਿਆਦਾ ਤੇਜ਼ ਹੋ ਗਈਆਂ।
1: ਹਾਂ, ਇਹਦੇ 'ਚ ਇਹ ਉਲਟਾ ਕੰਮ ਚੱਲਦਾ, ਇਹ ਉਲਟਾ ਕੰਮ ਚੱਲਦਾ। ਸੋ ਇਹ ਦੇਖੋ ਜੀ, ਇਹ ਸਾਰਾ ਜਿੱਦਾਂ ਕਹਿੰਦੇ ਕਿ ਇੱਕ ਪਰਿਵਾਰ ਹੈ
0: ਜੀ,
1: ਸਰੋਤੇ ਅਤੇ ਪੇਸ਼ਕਾਰ
0: ਹੈ ਨਾ,
1: ਇਹ ਸਾਰਿਆਂ ਦਾ ਇੱਕ ਪਰਿਵਾਰ ਹੈ ਜਿਹੜਾ ਮਿਲ ਕੇ ਕੰਮ ਕਰਦਾ ਹੈ। ਤਦੇ ਇਹ ਅਦਾਰਾ ਜਿਹੜਾ ਜਿੱਦਾਂ ਤੁਸੀਂ ਜ਼ਿਕਰ ਕੀਤਾ ਕਿ ਬਾਕੀ ਚੀਜ਼ਾਂ ਦੇ ਵਿੱਚ ਕਿਤੇ ਨਾ ਕਿਤੇ ਥਕਾਵਟ ਆ ਜਾਂਦੀ ਹੈ
0: ਜੀ,
1: ਪਰ ਇਹ ਸਫ਼ਰ ਦੇ ਵਿੱਚ ਨਾ ਥਕਾਵਟ ਹੈ ਨਾ ਅਕਾਵਟ ਹੈ, ਇਹ ਇਸੇ ਤਰ੍ਹਾਂ ਚੱਲਦਾ ਆਇਆ, ਚੱਲਦਾ ਪਿਆ ਅਤੇ ਚੱਲਦਾ ਰਹਿਣਾ।
0: ਬਿਲਕੁਲ,
1: ਦੋ ਕੁ ਬੋਲ ਗਾਉਣ ਦੇ ਲਾਉਂਦੇ ਹਾਂ।
0: ਜ਼ਰੂਰ ਜੀ।

0: अवतार सिंह बिलिंग दे नावल होया देश पराया ते आधारित ए रेडियो लड़ीवार नाटक तुसी सुनोगे हर सोमवार शाम 6:30 बजे देहाती प्रोग्राम।
1: सोचा विच मैं हुन फोला की खोया की पाया।
0: लड़ीवार नाटक होया देश पराया।
1: होया देश पराया, हो, होया देश पराया, होया देश पराया।
0: हां जी तेजा सिंह जी बच्चेवालियो, जिदा आप आकाशवाणी जलंधर दे स्थापना दिहाड़े की गल कर रहे हैं
2: जी,
0: ते 90 साल आकाशवाणी दे नाल
2: बिल्कुल
0: इस सिलसिले तहत डॉक्टर लखविंदर जौहल होरां दे नाल कुछ जानकारियां सांझियां हुई आपां सांझियां करदे
2: हां। जरूर जी,
0: नब्बे साल आकाशवाणी दे नाल इस प्रोग्राम च साडे अज दे मेहमान ने डॉक्टर लखविंदर जौहल। और डॉक्टर लखविंदर जौहल ਦਾ ਨਾਮ ਜਦੋਂ ਸਾਡੇ ਜ਼ਿਹਨ ਦੇ ਵਿੱਚ ਆਉਂਦਾ ਜਾਂ ਅਸੀਂ ਉਹਨਾਂ ਦਾ ਨਾਮ ਲੈਂਦੇ ਹਾਂ ਤਾਂ ਸੁੱਤੇ ਸਿੱਧ ਹੀ ਪ੍ਰਸਾਰਣ ਦੀ ਦੁਨੀਆ ਦਾ ਇੱਕ ਵਰਕਾ ਜਿਹੜਾ ਹੈ ਖੁੱਲ੍ਹ ਜਾਂਦਾ ਹੈ, ਚਾਹੇ ਉਹ ਆਪਾਂ ਰੇਡੀਓ ਦੀ ਗੱਲ ਕਰ ਲਈਏ, ਟੈਲੀਵਿਜ਼ਨ ਦੀ ਗੱਲ ਕਰ ਲਈਏ, ਇੱਥੋਂ ਤੱਕ ਕਿ ਆਪਾਂ ਪ੍ਰਿੰਟ ਮੀਡੀਆ ਦੀ ਵੀ ਗੱਲ ਕਰ ਸਕਦੇ ਹਾਂ, ਅਖਬਾਰਾਂ ਦੀ ਵੀ ਗੱਲ ਕਰ ਸਕਦੇ ਹਾਂ ਔਰ ਕੁਛ ਮੈਗਜ਼ੀਨਾਂ ਦੀ ਵੀ ਗੱਲ ਕਰ ਸਕਦੇ ਹਾਂ, ਕਿਉਂਕਿ ਇਹਨਾਂ ਦਾ ਸਾਹਿਤਕ ਅਤੇ ਸੰਚਾਰ ਦੋਨਾਂ ਹੀ ਸਾਧਨਾਂ ਨਾਲ ਬੜਾ ਹੀ ਨਿੱਜਦਾ ਰਿਸ਼ਤਾ ਹੈ, ਬਹੁਤ ਗੂੜਾ ਰਿਸ਼ਤਾ ਔਰ ਬਹੁਤ ਲੰਬਾ ਰਿਸ਼ਤਾ ਹੈ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਤੁਹਾਨੂੰ ਪ੍ਰੋਗਰਾਮ 'ਚ ਜੀ ਆਇਆਂ ਕਹਿੰਦੇ ਹਾਂ, ਅਤੇ ਜਦੋਂ ਗੱਲ ਆਪਾਂ ਅੱਜ, ਕਿਉਂਕਿ ਪ੍ਰੋਗਰਾਮ ਜਿਹੜਾ ਹੈ 90 ਸਾਲ ਰੇਡੀਓ ਦਾ ਜਿਹੜਾ ਸਫ਼ਰ ਹੈ ਉਹ ਅੱਜ ਚੱਲ ਰਿਹਾ ਹੈ, ਜਿਹਨੂੰ ਆਪਾਂ ਮਨਾ ਰਹੇ ਹਾਂ, ਅਤੇ ਜਿਨ੍ਹਾਂ ਦਹਾਕਿਆਂ ਦੇ ਵਿੱਚ ਰੇਡੀਓ ਦੀ ਸ਼ੁਰੂਆਤ ਹੋਈ ਅਤੇ ਜਿਨ੍ਹਾਂ ਦਹਾਕਿਆਂ ਦੇ ਵਿੱਚ ਤੁਹਾਡੀ ਜ਼ਿੰਦਗੀ ਨੇ ਪਹਿਲੀ ਅੱਖ ਖੋਲ੍ਹ ਕੇ ਰੇਡੀਓ ਨੂੰ ਵੇਖਿਆ, ਉਦੋਂ ਤੋਂ ਆਪਾਂ ਗੱਲ ਸ਼ੁਰੂ ਕਰਦੇ ਹਾਂ, ਕਿਉਂਕਿ ਆਪਾਂ ਸਾਰੇ ਲੋਕ ਹੀ ਜਿਹੜੀ ਹੈ ਇੱਕ ਪੇਂਡੂ ਧਰਾਤਲ ਦੇ ਲੋਕ ਹਾਂ ਜਾਂ ਪੇਂਡੂ ਰਹਿਤਲ ਦੇ ਲੋਕ ਹਾਂ, ਔਰ ਪਿੰਡਾਂ ਦੇ ਵਿੱਚ ਰੇਡੀਓ ਦਾ ਜਿਹੜਾ ਥਾਂ ਹੈ ਜਦੋਂ ਰੇਡੀਓ ਆਇਆ, ਅਤੇ ਮੇਰਾ ਖਿਆਲ ਹੈ ਕਿ ਪਿੰਡਾਂ ਦੀ ਜੋ ਵੀ ਨਕਸ਼ ਨੁਹਾਰ ਬਦਲਿਆ ਹੈ, ਉਹਨਾਂ ਦੀ ਰਹਿਤਲ ਬਦਲੀ ਹੈ, ਆਪਾਂ ਜੇ ਇਹ ਕਹਿ ਸਕਦੇ ਕਿ ਹਰ ਖੇਤਰ ਦੇ ਵਿੱਚ ਰੇਡੀਓ ਨੇ ਜਿਹੜਾ ਹੈ ਇੱਕ ਜਾਗਰਤੀ ਲਿਆਂਦੀ, ਖਾਸ ਕਰਕੇ ਸਾਡੀ ਪਿੰਡ ਦੀ ਜ਼ਿੰਦਗੀ ਦੇ ਵਿੱਚ। ਤੁਹਾਡੇ ਪਿੰਡ ਦਾ ਕੀ ਮਾਹੌਲ ਸੀ ਉਦੋਂ, ਕਿੱਦਾਂ ਦਾ ਜਿਹੜਾ ਹੈ ਤੁਸੀਂ ਜਿਹੜੇ ਅਹਿਸਾਸ ਨੇ ਤੁਹਾਡੇ ਰੇਡੀਓ ਦੇ ਨਾਲ ਜੁੜੇ ਹੋਏ?
3: ਦੇਖੋ, ਇਸ 90 ਸਾਲਾਂ ਦੀ ਕਹਾਣੀ ਦੇ ਵਿੱਚ ਜਿਹੜੀ ਆਕਾਸ਼ਬਾਣੀ ਦੀ ਇੱਥੇ ਤੱਕ ਪਹੁੰਚੀ ਹੈ, ਬਹੁਤ ਹੀ ਸ਼ਾਨਾਮੱਤੀ ਕਹਾਣੀ ਹੈ ਇਹ, ਬਹੁਤ ਹੀ ਸੁਨਹਿਰਾ ਦੌਰ ਇਸ ਰੇਡੀਓ ਦਾ, ਆਕਾਸ਼ਬਾਣੀ ਦਾ ਸਮੁੱਚੇ ਤੌਰ 'ਤੇ ਭਾਰਤ ਦੇ ਵਿੱਚ ਪ੍ਰਸਾਰਣ ਸੇਵਾ ਦਾ ਰਿਹਾ। ਅਤੇ ਜਿਵੇਂ ਤੁਸੀਂ ਕਿਹਾ ਹੀ ਹੈ ਕਿ ਜਿਹੜਾ ਉਹ ਉਸ ਵੇਲੇ ਦੇ ਪਿੰਡਾਂ ਦੀ ਜੋ ਨੁਹਾਰ ਸੀ ਉਹ ਬਹੁਤ ਗਹਿਰੀ ਤਰ੍ਹਾਂ ਰੇਡੀਓ ਨਾਲ ਅਤੇ ਅਖਬਾਰਾਂ ਨਾਲ ਹੀ ਜੁੜੀ ਹੋਈ ਸੀ, ਕਿਉਂਕਿ ਮੀਡੀਆ ਜਿਹੜਾ ਉਹਦਾ ਮਤਲਬ ਜਾਂ ਅਖਬਾਰ ਸੀ ਜਾਂ ਰੇਡੀਓ ਸੀ। ਅਤੇ ਰੇਡੀਓ ਭਾਵੇਂ ਕਮਿਊਨਿਟੀ ਰੇਡੀਓ ਦਾ ਕੋਨਸੈਪਟ ਥੋੜ੍ਹਾ ਬਾਅਦ ਵਿੱਚ ਆਇਆ, ਲੇਕਿਨ ਇੱਕ ਘਰ ਦੇ ਵਿੱਚ ਰੇਡੀਓ ਹੋਣ ਦਾ ਮਤਲਬ ਵੀ ਕਮਿਊਨਿਟੀ ਰੇਡੀਓ ਹੀ ਹੁੰਦਾ ਸੀ ਉਸ ਵੇਲੇ, ਕਿਉਂਕਿ ਇੱਕ ਜੇ

0: ਰੇਡੀਓ ਹੈ ਅਤੇ ਉਹਨੂੰ ਸੁਣਨ ਵਾਲੇ ਆਲੇ ਦੁਆਲੇ ਬੈਠ ਕੇ ਸੁਣਨ ਵਾਲੇ ਕਈ ਵਾਰੀ ਦਰਜਣਾ ਹੀ ਲੋਕ ਹੁੰਦੇ ਸੀ ਅਤੇ ਜਿਹੜੇ ਦਰੀਆਂ ਵਿਛਾ ਕੇ ਸਫ਼ਾਂ ਜਿਹੜੀਆਂ ਉਹ ਵਿਛਾ ਕੇ ਇੱਕ ਰੇਡੀਓ ਲਗਾ ਕੇ ਅਤੇ ਸਾਰਾ ਖਾਸ ਤੌਰ 'ਤੇ ਦਿਹਾਤੀ ਪ੍ਰੋਗਰਾਮ ਅਤੇ ਖਾਸ ਤੌਰ 'ਤੇ ਕੁਛ ਗਾਣਿਆਂ ਦੇ ਪ੍ਰੋਗਰਾਮ ਉਹ ਦੇਖਦੇ ਸੀ। ਔਰ ਮੈਂ ਵੀ ਉਹਨਾਂ ਹੀ ਸਮਿਆਂ ਦੇ ਵਿੱਚ ਥੋੜ੍ਹੀ ਬਹੁਤੀ ਅੱਕ ਪੁੱਟੀ ਸਕੂਲ 'ਚ ਜੇ ਅਸੀਂ ਪੜ੍ਹਦੇ ਸੀ ਜਦੋਂ ਅਸੀਂ ਇਸ ਤਰ੍ਹਾਂ ਦਰੀਆਂ 'ਤੇ ਬੈਠ ਕੇ ਕਿਸੇ ਦੇ ਘਰ ਵਿੱਚ ਵੀ ਬੈਠਕ ਦੇ ਵਿੱਚ ਬੈਠ ਕੇ ਜਿਹੜਾ ਉਹ ਰੇਡੀਓ ਸੁਣਦੇ ਸੀਗੇ ਔਰ ਉਹਦੇ 'ਤੇ ਆਪਣਾ ਇੰਜੋਏ ਕਰਦੇ ਸੀ। ਉਸ ਵੇਲੇ ਦਾ ਮਨੋਰੰਜਨ ਦਾ ਸਾਧਨ ਆਪਣੇ ਤੌਰ 'ਤੇ ਰੇਡੀਓ ਹੀ ਸੀ। ਔਰ ਦੂਸਰੀ ਗੱਲ ਇਹ ਕਿ ਜਦੋਂ ਮੈਂ ਮਤਲਬ ਇਹਦੇ ਵਿੱਚੋਂ 50 ਸਾਲ ਇਸ ਤਰ੍ਹਾਂ ਦੇ ਨੇ, ਮਤਲਬ 1975-76 ਤੋਂ ਜੇ ਮੈਂ ਸ਼ੁਰੂ ਕਰ ਦੇਵਾਂ, ਜਦੋਂ ਮੈਂ ਅਜੇ ਕਾਲਜ ਦੇ ਵਿੱਚ ਪੜ੍ਹਦਾ ਸੀ, ਉਸ ਵੇਲੇ ਮੈਂ ਪਹਿਲੀ ਵਾਰੀ ਰੇਡੀਓ ਦੇ ਯੁਵਬਾਣੀ ਪ੍ਰੋਗਰਾਮ ਦੇ ਵਿੱਚ ਆਇਆ ਸੀ। ਅਤੇ ਉਸ ਵੇਲੇ ਯੁਵਬਾਣੀ ਪ੍ਰੋਗਰਾਮ ਜਿਹੜਾ ਉਹ ਮੇਰਾ ਖਿਆਲ ਹੈ ਕਿ ਵਿਜੇ ਦੀਕਸ਼ਿਤ ਜੀ ਕਰਦੇ ਸੀਗੇ ਉਸ ਵੇਲੇ, ਜਿਹੜੇ ਬਾਅਦ ਦੇ ਵਿੱਚ ਡਾਇਰੈਕਟਰ ਵੀ ਬਣੇ ਉਸ ਵੇਲੇ, ਉਹ ਪੈਕਸ ਸੀਗੇ। ਅਤੇ ਉਸ ਤੋਂ ਬਾਅਦ ਥੋੜ੍ਹੀ ਦੇਰ ਬਾਅਦ ਸੁਰਿੰਦਰ ਮਹਿੰਦੀ ਰਤਾ ਇੱਥੇ ਸੀ, ਉਹਨਾਂ ਨਾਲ ਵੀ ਮੈਂ ਬਹੁਤ ਸਾਰੇ ਪ੍ਰੋਗਰਾਮ ਕੀਤੇ। ਯੁਵਬਾਣੀ ਦੇ ਵਿੱਚ ਇੱਕ ਕਵੀ ਸਭਾ ਹੁੰਦੀ ਸੀਗੀ ਅਤੇ ਮੈਂ ਪਹਿਲੀ ਵਾਰੀ ਉਸ ਕਵੀ ਸਭਾ ਦੇ ਵਿੱਚ ਆਪਣੀ ਕਵਿਤਾ ਪੜ੍ਹਨ ਆਇਆ ਸੀ ਜੰਡਿਆਲਾ ਕਾਲਜ ਤੋਂ। ਉਸ ਵੇਲੇ ਗੁਰੂ ਗੋਬਿੰਦ ਸਿੰਘ ਰਿਪਬਲਿਕ ਕਾਲਜ ਜੰਡਿਆਲਾ ਸੀ, ਜਿਹੜਾ ਅੱਜ ਕੱਲ੍ਹ ਯੂਨੀਵਰਸਿਟੀ ਕਾਲਜ ਹੈ। ਅਤੇ ਬਸ ਤੁਸੀਂ ਇਹ ਸਮਝੋ ਕਿ ਜਦੋਂ ਮੈਂ ਬੱਸੇ ਚੜ੍ਹ ਕੇ ਆਇਆ, ਆ ਕੇ ਜਿਹੜਾ ਉਹ ਬੱਸ ਸਟੈਂਡ ਤੋਂ ਉਤਰ ਕੇ ਆਕਾਸ਼ਵਾਣੀ ਪਹੁੰਚਾ, ਅਤੇ ਉਹਦੇ ਵਿੱਚ ਜਿਹੜਾ ਅਸਲ ਦੇ ਵਿੱਚ ਕਿ ਮੈਂ ਮਤਲਬ ਬਹੁਤ ਦੂਜੀ ਇਮਾਨਦਾਰੀ ਨਾਲ ਦੱਸਣਾ ਚਾਹੁੰਦਾ ਕਿ ਮੇਰਾ ਇੱਕ ਕਲਾਸ ਫੈਲੋ ਸੀ ਰਾਕੇਸ਼, ਪੰਡਰ ਰਾਕੇਸ਼, ਉਹ ਇੱਥੇ ਮਤਲਬ ਕਲੈਰੀਕਲ ਜੋਬ ਦੇ ਵਿੱਚ ਆ ਗਿਆ ਸੀ 10ਵੀਂ ਕਰਨ ਤੋਂ ਬਾਅਦ ਹੀ। ਉਹਨੇ ਮੈਨੂੰ ਪਹਿਲੀ ਵਾਰੀ ਜਿਹੜਾ ਉਹ ਮਤਲਬ ਇੱਥੇ ਦੇ ਪ੍ਰੋਡਿਊਸਰਸ ਨੂੰ ਜਾਂ ਵਿਜੇ ਦੀਕਸ਼ਿਤ ਉਹਨਾਂ ਨੂੰ ਜਾਂ ਹੋਰ ਜਿਹਨਾਂ ਨੂੰ ਵੀ ਉਹਨੇ ਕਿਹਾ, ਉਹਨੇ ਕਹਿ ਕੇ ਹੀ ਮੈਨੂੰ ਉਹ ਪ੍ਰੋਗਰਾਮ ਦਵਾਇਆ ਸੀ। ਮਤਲਬ ਮੈਂ ਉਹਦੇ ਥਰੂ ਆਕਾਸ਼ਵਾਣੀ ਦੇਖਿਆ, ਪਹਿਲੀ ਵਾਰੀ ਆਕਾਸ਼ਵਾਣੀ ਦੇ ਵਿਹੜੇ ਵਿੱਚ ਹਾਜ਼ਰ ਹੋਇਆ, ਸ਼ਾਮਿਲ ਹੋਇਆ ਪ੍ਰੋਗਰਾਮ ਦੇ ਵਿੱਚ। ਪਰ ਉਹ ਇੱਕ ਤਰ੍ਹਾਂ ਨਾਲ ਮੇਰੀ ਜ਼ਿੰਦਗੀ ਦਾ ਇੱਕ ਟਰਨਿੰਗ ਪੁਆਇੰਟ ਹੀ ਇਹਨੂੰ ਕਿਹਾ ਜਾ ਸਕਦਾ। ਅਤੇ ਉਸ ਦਿਨ ਤੋਂ ਬਾਅਦ ਮਤਲਬ ਉਸ ਪਹਿਲੇ ਪ੍ਰੋਗਰਾਮ ਤੋਂ ਬਾਅਦ ਮੈਂ ਲਗਾਤਾਰ ਪ੍ਰੋਗਰਾਮਸ ਦੇ ਵਿੱਚ ਆਉਂਦਾ ਰਿਹਾ। ਫਿਰ ਮੈਂ ਬਹੁਤ ਸਾਰੀਆਂ ਰੇਡੀਓ ਵਾਰਤਾ ਦੇ ਵਿੱਚ ਆਇਆ, ਬਹੁਤ ਸਾਰੀਆਂ ਜਿਹੜੀਆਂ ਉਹ ਮੈਂ ਸਕ੍ਰਿਪਟਸ ਲਿਖੀਆਂ ਬਹੁਤ ਸਾਰੀਆਂ, ਉਹਨਾਂ ਸਕ੍ਰਿਪਟਸ ਦੇ ਵਿੱਚ ਵੀ ਮੈਂ ਥੋੜ੍ਹਾ ਬਹੁਤਾ ਹਿੱਸਾ ਪਾਉਣਾ ਸ਼ੁਰੂ ਹੋ ਗਿਆ, ਕਿਉਂਕਿ ਬਚਪਨ ਤੋਂ ਹੀ ਕਹਿ ਲਓ ਜਾਂ ਜਵਾਨੀ ਤੋਂ ਕਹਿ ਲਓ ਮੈਂ ਕਾਲਜ ਦੇ ਦਿਨਾਂ 'ਚੋਂ ਹੀ ਥੋੜ੍ਹਾ ਬਹੁਤਾ ਲਿਖਣ ਲੱਗ ਪਿਆ ਸੀ। ਮਤਲਬ ਕਵਿਤਾ ਲਿਖਣ ਲੱਗ ਪਿਆ, ਕਾਲਜ ਮੈਗਜ਼ੀਨ ਦਾ ਮੈਂ ਐਡੀਟਰ ਬਣ ਗਿਆ। ਅਤੇ ਇਸ ਤਰ੍ਹਾਂ ਕਰਕੇ ਥੋੜ੍ਹਾ ਜਿਹਾ ਲਗਾਓ ਜਿਹੜਾ ਹੈ ਉਹ ਆਪਣੇ ਮਤਲਬ ਪਾਠਕ੍ਰਮਾਂ ਦੀਆਂ ਕਿਤਾਬਾਂ ਤੋਂ ਬਿਨਾਂ ਸਾਹਿਤ ਨਾਲ ਵੀ ਪੈਣਾ ਸ਼ੁਰੂ ਹੋ ਗਿਆ। ਔਰ ਕੁਦਰਤੀ ਇੱਕ ਗੱਲ ਹੋਰ ਸੀਗੀ, ਉਹ ਇਹ ਸੀਗੀ ਕਿ ਜਿਸ ਕਾਲਜ ਦੇ ਵਿੱਚ ਮੈਂ ਪੜ੍ਹਦਾ ਸੀ ਉਸ ਕਾਲਜ ਦੇ ਪ੍ਰਿੰਸੀਪਲ ਸੰਤ ਸਿੰਘ ਸੇਖੋਂ ਸਨ। ਅਤੇ ਹਾਂ, ਅਤੇ ਮੇਰੇ ਜਿਹੜੇ ਪੰਜਾਬੀ ਦੇ ਅਧਿਆਪਕ ਸੀ ਉਹ ਡਾਕਟਰ ਰਘਵੀਰ ਸਿੰਘ ਸਿਰਜਣਾ ਸਨ। ਮਤਲਬ ਇਹ ਦੋ ਵੱਡੇ ਨਾਮ ਹੈ ਜਿਨ੍ਹਾਂ ਨੇ ਮੈਨੂੰ ਸਾਹਿਤ ਨਾਲ ਜੋੜ ਦਿੱਤਾ, ਅਤੇ ਅੱਗੋਂ ਜਿਹੜਾ ਉਹ ਪੰਡਿਤ ਰਾਕੇਸ਼ ਉਹਨਾਂ ਨੇ ਮੈਨੂੰ ਆਕਾਸ਼ਬਾਣੀ ਨਾਲ ਜੋੜ ਦਿੱਤਾ। ਅਤੇ ਉਸ ਤੋਂ ਬਾਅਦ ਸਾਲ ਕੁ ਬਾਅਦ ਹੀ ਜਿਹੜਾ ਉਹ ਮੈਂ BA ਦੀ ਪੜ੍ਹਾਈ ਕਰਨ ਤੋਂ ਬਾਅਦ ਮੈਂ ਅਖਬਾਰ ਨਵਾਂ ਜ਼ਮਾਨਾ ਦੇ ਵਿੱਚ ਸਬ ਐਡੀਟਰ ਆ ਗਿਆ। ਅਤੇ ਜਦੋਂ ਮੈਂ ਸਬ ਐਡੀਟਰ ਆ ਗਿਆ ਫਿਰ ਮੇਰਾ ਬਹੁਤ ਨੇੜੇ ਦਾ ਲਗਾਓ ਹੋ ਗਿਆ ਆਕਾਸ਼ਬਾਣੀ ਨਾਲ। ਅਤੇ ਮੈਂ ਇੱਥੇ ਜਿਹੜਾ ਸਭ ਤੋਂ ਉਸ ਵੇਲੇ ਦਾ ਮਤਲਬ ਕਾਫੀ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਬਹੁਤ ਚਰਚਿਤ ਵੀ ਔਰ ਮਹੱਤਵਪੂਰਨ ਪ੍ਰੋਗਰਾਮ ਸੀ, ਮੈਂ ਕਿਉਂਕਿ ਅਖਬਾਰ ਵਿੱਚ ਕੰਮ ਕਰਦਾ ਸੀ ਅਤੇ ਮੀਸ਼ਾ ਜੀ ਜਿਹੜੇ ਉਸ ਪ੍ਰੋਗਰਾਮ ਨੂੰ ਕਰਦੇ, ਹਾਂ SS ਮੀਸ਼ਾ ਜੀ, ਸੋਹਣ ਸਿੰਘ ਮੀਸ਼ਾ ਜੀ ਜਿਹੜੇ ਬਹੁਤ ਵੱਡੇ ਕਵੀ ਵੀ ਸੀਗੇ, ਬਹੁਤ ਵੱਡਾ ਨਾਮ ਉਹ ਕਵੀ ਵੀ ਸੀਗੇ, ਉਹ ਇੱਕ ਪ੍ਰੋਗਰਾਮ ਕਰਦੇ ਹੁੰਦੇ ਸੀ ਅਖਬਾਰਾਂ ਦੀ ਰਾਏ, ਉਹਦੇ ਉਹ ਪ੍ਰੋਡਿਊਸਰ ਸੀਗੇ। ਅਤੇ ਉਹਦੇ ਵਿੱਚ ਕੀ ਹੁੰਦਾ ਸੀ, ਉਹਦੇ ਵਿੱਚ ਅਖਬਾਰਾਂ ਦੇ ਵਿੱਚ ਜੋ ਐਡੀਟੋਰੀਅਲ ਛਪਦੇ ਸੀ ਉਹਨਾਂ ਐਡੀਟੋਰੀਅਲਸ ਨੂੰ ਅਸੀਂ ਰੀਪ੍ਰੋਡਿਊਸ ਕਰਦੇ ਸੀਗੇ ਉਸ ਪ੍ਰੋਗਰਾਮ ਦੇ ਵਿੱਚ, ਕਿ ਕਿਸੇ ਵੀ ਟੋਪਿਕ ਉੱਤੇ ਅੱਜ ਦੀਆਂ ਅਖਬਾਰਾਂ ਨੇ ਕੀ ਲਿਖਿਆ ਅਤੇ ਕਿਹੜੇ ਕਿਹੜੇ ਸਬਜੈਕਟ ਜਿਹੜੇ ਉਹ ਛੋਏ ਗਏ ਨੇ ਵੱਖ ਵੱਖ ਅਖਬਾਰਾਂ ਦੇ ਵਿੱਚ, ਕਥਾਰਸਿਸ ਵੀ ਕਿਹਾ। ਇਹ ਪ੍ਰੋਗਰਾਮ ਮੈਂ ਬਹੁਤ ਲੰਬਾ ਸਮਾਂ ਕੀਤਾ, ਮਤਲਬ 1985-86 ਤੱਕ ਕੀਤਾ, ਜਦੋਂ ਤੱਕ ਮੀਸ਼ਾ ਜੀ ਰਹੇ। ਅਤੇ ਉਹ ਪ੍ਰੋਗਰਾਮ ਦੇ ਵਿੱਚ ਜਿਹੜਾ ਉਹ ਆਪ ਤਾਂ ਕਦੇ ਕਦੇ ਆਉਂਦੇ ਸੀ, ਲੇਕਿਨ ਬਹੁਤ ਮਤਲਬ ਦੂਜਾ ਸੀਗਾ ਕਿ ਚੈਨ ਸਿੰਘ ਹੋਰੀ, ਅਮਰ ਸਿੰਘ ਹੋਰੀ, ਸੁਖਜਿੰਦਰ ਚੂੜਾਮਨੀ, ਇਹ ਸਾਰੇ ਆਮ ਤੌਰ 'ਤੇ ਰਿਕਾਰਡਿੰਗਸ ਕਰਦੇ ਸੀ ਉਹਨਾਂ ਪ੍ਰੋਗਰਾਮਾਂ ਦੇ। ਪਰ ਬਹੁਤ ਹੀ ਇੱਕ ਜਿਹੜੀ ਉਹ ਹੋਰ ਗੱਲ ਦੱਸਦਾ ਤੁਹਾਨੂੰ ਕਿ ਜਿਸ ਵੇਲੇ 1984 ਦੇ ਵਿੱਚ ਮਤਲਬ ਸੈਂਸਰਸ਼ਿਪ ਵਾਲਾ ਦੌਰ ਵੀ ਆਇਆ, ਤੁਹਾਨੂੰ ਪਤਾ ਸਾਰਿਆਂ ਨੂੰ ਕਿ ਉਹ ਦੌਰ ਕਿਹੋ ਜਿਹਾ ਸੀਗਾ, ਉਸ ਤੋਂ ਬਾਅਦ ਵੀ ਜਿਹੜਾ ਪ੍ਰੋਗਰਾਮ ਅਖਬਾਰਾਂ ਦੀ ਰਾਏ ਜਦੋਂ ਅਖਬਾਰਾਂ ਇੱਕ ਵਾਰੀ ਬੰਦ ਹੋ ਕੇ ਦੁਬਾਰਾ ਸ਼ੁਰੂ ਹੋਈਆਂ, ਅਤੇ ਉਹ ਪਹਿਲਾ ਪ੍ਰੋਗਰਾਮ ਵੀ ਮੈਂ ਕੀਤਾ ਸੀਗਾ। ਅਤੇ ਉਹ ਬਹੁਤ ਹੀ ਮੁਸ਼ਕਿਲ ਪ੍ਰੋਗਰਾਮ ਸੀ, ਕਿਉਂਕਿ ਅਖਬਾਰਾਂ ਦੇ ਵਿੱਚ ਜੋ ਲਿਖਿਆ ਹੋਇਆ ਸੀ ਉਹਨੂੰ ਆਪਾਂ ਸਮਝਦੇ ਹਾਂ ਕਿ ਉਹਨੂੰ ਉਸ ਤਰ੍ਹਾਂ
1: ਸੀ ਨਾ, ਕਿ ਰੇਡੀਓ ਦੇ ਉੱਤੇ ਤੁਹਾਡਾ ਇੱਕ ਲਫ਼ਜ਼ ਜਿਹੜਾ ਹੈ,
0: ਹਾਂ ਹਾਂ,
1: ਉਹ ਇੱਕ ਮਤਲਬ ਕਿੰਨੇ ਲੋਕਾਂ ਦੇ ਕੰਨਾਂ ਦੇ ਵਿੱਚ ਜਾ ਰਿਹਾ ਹੈ।
0: ਬਿਲਕੁਲ, ਉਹ ਬਹੁਤ ਸੁਚੇਤ, ਬਹੁਤ ਸਾਵਧਾਨੀ ਨਾਲ, ਅਤੇ ਮੈਂ ਦਾਅ ਦਿੰਦਾ ਉਸ ਵੇਲੇ ਦੇ ਸਾਰੇ ਪ੍ਰੋਡਿਊਸਰ ਦੀ, ਜਿਹੜੇ ਇੱਥੇ ਨਿਰਮਾਤਾ ਸੀਗੇ, ਨਿਰਦੇਸ਼ਕ ਸੀਗੇ,

0: ਪ੍ਰੋਗਰਾਮਾਂ ਦੇ ਕਿ ਉਹ ਬਹੁਤ ਹੀ ਮਤਲਬ ਬੁੱਧੀਮਤਾ ਦੇ ਨਾਲ ਅਤੇ ਬਹੁਤ ਹੀ ਮਤਲਬ ਅੱਛੀ ਤਰ੍ਹਾਂ ਦੇ ਨਾਲ ਸਾਨੂੰ ਗਾਈਡ ਕਰ ਦਿੰਦੇ ਸੀਗੇ ਕਿ ਇਹਨੂੰ, ਕਿਉਂਕਿ ਮੈਂ ਤਾਂ ਜੇ ਥੋੜ੍ਹਾ ਨਵਾਂ ਨਵਾਂ ਵੀ ਸੀ, ਚਲੋ ਅਖਬਾਰ ਦਾ ਨਜ਼ਰੀਆ ਹੋਰ ਹੁੰਦਾ ਆਕਾਸ਼ਵਾਣੀ, ਕਿਉਂਕਿ ਜਿਹੜਾ ਉਹ ਪਬਲਿਕ ਸਰਵਿਸ ਮੀਡੀਆ ਥੋੜ੍ਹਾ ਸਰਕਾਰੀ ਜਿਹੜਾ ਉਹ ਤੰਤਰ ਦਾ ਵੀ ਖਿਆਲ ਰੱਖਣਾ ਪੈਂਦਾ, ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਬਹੁਤ ਬੋਝ ਕੇ ਕਰਨੀਆਂ ਪੈਂਦੀਆਂ, ਕਿਉਂਕਿ ਇੱਕ ਲਫ਼ਜ਼ ਵੀ ਸਾਨੂੰ ਪਤਾ ਕਿ ਬਾਅਦ ਦੇ ਵਿੱਚ ਦੂਰਦਰਸ਼ਨ ਜਾ ਕੇ ਤਾਂ ਹੋਰ ਵੀ ਸਾਨੂੰ ਸੈਂਸਿਟਿਵ ਹੋਣਾ ਪਿਆ ਕਿ ਇੱਕ ਇੱਕ ਸ਼ਬਦ ਵੀ ਕਦੇ ਮਤਲਬ ਕਿਸੇ ਧਾਰਮਿਕ ਲੋਕਾਂ ਨੂੰ ਆਹਿਤ ਕਰ ਜਾਂਦਾ, ਕਦੇ ਕਿਸੇ ਮਤਲਬ ਹੋਰ ਤਰ੍ਹਾਂ ਦੇ ਪ੍ਰੋਗਰਾਮ ਕੋਈ ਵੀ ਆ ਜਾਏ, ਇੱਕ ਸ਼ਬਦ ਵੀ ਹੋ ਜਾਏ ਅਤੇ ਦੂਰਦਰਸ਼ਨ ਦੇ ਅੱਗੇ ਜਾਂ ਆਕਾਸ਼ਵਾਣੀ ਦੇ ਅੱਗੇ ਜਿਹੜੇ ਉਹ ਮਜ਼ਾਰੇ ਧਰਨੇ ਹੋ ਜਾਂਦੇ, ਪਰ ਇਹਨਾਂ ਗੱਲਾਂ 'ਚ ਅਸੀਂ ਮਤਲਬ ਬਹੁਤ ਹੀ ਪੂਰੇ ਉਤਰਦੇ ਰਹੇ ਇੱਥੋਂ ਦੇ ਸਾਰੇ ਪ੍ਰੋਡਿਊਸਰਸ।
1: ਅੱਛਾ ਡਾਕਟਰ ਸਾਹਿਬ, ਤੁਸੀਂ ਦੇਖੋ ਦੂਰਦਰਸ਼ਨ ਦਾ ਜ਼ਿਕਰ ਵੀ ਕੀਤਾ ਹੈ, ਹਾਲਾਂਕਿ ਆਪਣਾ ਹੀ ਸਾਰਾ ਇੱਕ ਜਿੱਦਾਂ ਕਹਿੰਦੇ ਇੱਕੋ ਹੀ ਮੀਡੀਆ ਹੈ, ਅਤੇ ਪਰ ਜਿੱਦਾਂ ਕਹਿੰਦੇ ਕਿ ਦੂਰਦਰਸ਼ਨ ਜਿਹੜਾ ਬਾਅਦ ਦੇ ਵਿੱਚ ਆਇਆ, ਹੁਣ ਕਿਉਂਕਿ ਤੁਹਾਡਾ ਜਿਹੜਾ ਹੈ ਵਿਧੀਵਤ ਤਰੀਕੇ ਨਾਲ ਤੁਹਾਡੇ ਕੈਰੀਅਰ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਜਾਂ ਤੁਹਾਡੀ ਇੱਕ ਸਟੈਂਡਿੰਗ ਦੀ ਗੱਲ ਕਰਦੇ ਹਾਂ, ਪਹਿਚਾਣ ਦੀ ਗੱਲ ਕਰਦੇ ਹਾਂ, ਦੂਰਦਰਸ਼ਨ ਕਰਕੇ ਜ਼ਿਆਦਾ ਜਿਹੜੀ ਆ ਜਾਣੀ ਜਾਂਦੀ ਹੈ ਲੋਕਾਂ ਦੇ ਵਿੱਚ। ਹੁਣ ਜਦੋਂ ਆਪਾਂ ਇਹ ਕਹਿ ਸਕਦੇ ਹਾਂ ਕਿ ਰੇਡੀਓ ਦੇ ਮਾਹੌਲ, ਰੇਡੀਓ ਨੇ ਤੁਹਾਨੂੰ ਜਿੱਦਾਂ ਕਹਿ ਸਕਦੇ ਹਾਂ ਕਿ ਇੱਕ ਘੜਿਆ, ਤੁਹਾਡੇ ਨਕਸ਼ ਜਿਹੜੇ ਹੈ ਉਹ ਰੇਡੀਓ ਨੇ ਸੰਵਾਰੇ, ਔਰ ਤੁਸੀਂ ਆਪ ਵੀ ਮੰਨਿਆ ਹੈ ਕਿ ਰੇਡੀਓ ਤੋਂ ਆ ਕੇ ਮੈਂ ਬਹੁਤ ਕੁਛ ਸਿੱਖਿਆ, ਬਹੁਤ ਕੁਛ ਸਿੱਖਣ ਨੂੰ ਮਿਲਿਆ। ਮੈਂ ਕਿੰਨਾ ਕੁ ਜਗ੍ਹਾ ਦਿੰਦੇ ਹੋ ਕਿ ਜਿਹੜਾ ਤੁਹਾਡਾ ਦੂਰਦਰਸ਼ਨ 'ਚ ਕਾਮਯਾਬੀ ਤੁਸੀਂ ਹਾਸਲ ਕੀਤੀ, ਵੱਖ ਵੱਖ ਪ੍ਰੋਗਰਾਮ ਤੁਹਾਡੇ ਅਸੀਂ ਵੀ ਦੇਖੇ ਹੈ, ਚਾਹੇ ਉਹ ਵਰਾਇਟੀ ਪ੍ਰੋਗਰਾਮ ਜਾਂ ਸਾਹਿਤਿਕ ਪ੍ਰੋਗਰਾਮ ਜਾਂ ਇਨਫੋਰਮੇਸ਼ਨ ਦੇ ਪ੍ਰੋਗਰਾਮ, ਅਲੱਗ ਅਲੱਗ ਪ੍ਰੋਗਰਾਮਾਂ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਕਿੰਨਾ ਕੁ ਤੁਸੀਂ ਜਿਹੜਾ ਹੈ ਮੰਨਦੇ ਹੋ ਕਿ ਉਹਦੇ 'ਚ ਰੇਡੀਓ ਕਿੰਨੇ ਫੀਸਦ ਖੜ੍ਹਾ ਹੈ ਅਤੇ ਦੂਰਦਰਸ਼ਨ ਕਿੰਨੇ ਫੀਸਦ ਹੈ?
0: ਦੇਖੋ ਜੇ ਬੇਸਿਕਸ ਦੀ ਗੱਲ ਕਰੀਏ ਤਾਂ ਮੀਡੀਆ ਬੇਸਿਕਸ ਜਿਹੜੀਆਂ ਨੇ ਉਹ ਅਸੀਂ ਇਸੇ ਹਿਸਾਬ ਨਾਲ ਹੀ ਸਿੱਖੀਆਂ ਨੇ, ਜਿਹਨੂੰ ਮੈਂ ਕਹਿੰਦਾ ਕਿ ਇੱਕ ਡਿਸਿਪਲਿਨ ਦੀ ਗੱਲ, ਕਿ ਅਸੀਂ ਜਿਹੜਾ ਉਹ ਅਨੁਸ਼ਾਸਨ ਸਿੱਖਿਆ। ਅਨੁਸ਼ਾਸਨ ਦੇ ਵਿੱਚ ਜਿਹੜਾ ਉਹ ਇਹ ਵੀ ਆ ਜਾਂਦਾ ਕਿ ਤੁਸੀਂ ਕਿਹੜਾ ਸ਼ਬਦ, ਅਸੀਂ ਆਮ ਤੌਰ 'ਤੇ ਜੋ ਮੀਸ਼ਾ ਜੀ ਮੈਨੂੰ ਆਮ ਤੌਰ 'ਤੇ ਕਹਿੰਦੇ ਸੀ, ਕਹਿੰਦੇ ਇਹ ਨਹੀਂ ਹੈ ਕਿ ਤੂੰ ਬੋਲਣਾ ਕੀ ਹੈ, ਇਹ ਖਿਆਲ ਰੱਖਣਾ ਕਿ ਕੀ ਨਹੀਂ ਬੋਲਣਾ, ਕਿਉਂਕਿ ਜ਼ਰੂਰੀ ਗੱਲ ਇਹ ਹੈ ਕਿ ਕੀ ਨਹੀਂ
1: ਬੋਲਣਾ।
0: ਇਹ ਨਹੀਂ ਬੋਲਣ ਵਾਲੀ ਗੱਲ ਜਿਹੜੀ ਹੈ ਉਹ ਮੈਂ ਆਕਾਸ਼ਬਾਣੀ ਦੇ ਪ੍ਰੋਡਿਊਸਰ ਤੋਂ ਸਿੱਖੀ, ਅਤੇ ਖਾਸ ਤੌਰ 'ਤੇ ਸੋਹਣ ਸਿੰਘ ਮੀਸ਼ਾ ਜੀ ਤੋਂ ਸਿੱਖੀ, ਕਿ ਉਹਨਾਂ ਨੇ ਮੈਨੂੰ ਜਦੋਂ ਅੰਡਰਲਾਈਨ ਕਰਦੇ ਸੀ ਅਸੀਂ, ਜਿਵੇਂ ਮੈਂ ਪਹਿਲਾਂ ਦੱਸਿਆ ਅਖਬਾਰਾਂ ਦੇ ਵਿੱਚ ਕੀ ਛਪਿਆ ਕੀ ਛਪਿਆ, ਅਤੇ ਉਹ ਅੰਡਰਲਾਈਨ ਕਰਕੇ ਅਸੀਂ ਉਹ ਸੈਂਟੈਂਸ ਜਿਹੜੇ ਆ ਉਹਨਾਂ ਨੂੰ ਕਿਸ ਤਰ੍ਹਾਂ ਮਤਲਬ ਕੱਟਦੇ ਸੀ ਜਾਂ ਵਿੱਚੋਂ ਛੱਡਦੇ ਸੀਗੇ ਕਿ ਇਹ ਚੀਜ਼ਾਂ ਨਹੀਂ ਬੋਲਣੀਆਂ, ਔਰ ਇਸ ਗੱਲ ਨੇ ਮੈਨੂੰ ਥਰੂ ਆਊਟ ਜੋ ਮੇਰੀ ਮੀਡੀਆ ਲਾਈਫ ਹੈ ਉਹ ਦੇ ਵਿੱਚ ਬਹੁਤ ਪੇ ਕੀਤਾ ਕਿ ਕੀ ਨਹੀਂ ਬੋਲਣਾ। ਅਤੇ ਅਸਲ ਦੇ ਵਿੱਚ ਇਹ ਹੈ ਕਿ ਮੈਂ ਬਹੁਤ ਸਾਰੇ ਪ੍ਰੋਗਰਾਮ, ਮਿੱਟੀ ਦੀ ਮਹਿਕ ਇੱਕ ਪ੍ਰੋਗਰਾਮ ਇੱਥੇ ਚੱਲਦਾ ਸੀ ਉਹ ਮੈਂ ਕੀਤਾ ਲਗਾਤਾਰ, ਉਹਦੀਆਂ ਸਕ੍ਰਿਪਟਸ ਕੀਤੀਆਂ, ਔਰ ਫਿਰ ਉਸ ਤੋਂ ਬਿਨਾਂ ਜਿਹੜਾ ਉਹ ਮਤਲਬ ਫਿਰ ਬਾਅਦ ਦੇ ਵਿੱਚ ਤਾਂ ਬਹੁਤ ਸਾਰੇ ਇੰਟਰਵਿਊਜ਼ ਕੀਤੇ ਮੈਂ, ਜਿਹਦੇ ਵਿੱਚ ਮਤਲਬ ਮੋਹਨਜੀਤ ਸ਼ਾਮਿਲ ਹੈ, ਮਨਜੀਤ ਟਿਵਾਣਾ ਸ਼ਾਮਿਲ ਹੈ, ਬਹੁਤ ਲੋਕ ਇਸ ਤਰ੍ਹਾਂ ਦੇ ਸ਼ਾਮਿਲ ਨੇ ਜਦੋਂ ਜਦੋਂ ਉਹਨਾਂ ਨੂੰ ਸਾਹਿਤ ਅਕੈਡਮੀ ਅਵਾਰਡ ਮਿਲੇ। ਆਮ ਤੌਰ 'ਤੇ ਉਹਨਾਂ ਨਾਲ ਇੰਟਰਵਿਊਜ਼ ਜਿਹੜੀਆਂ ਉਹ ਆਕਾਸ਼ਵਾਣੀ ਦੇ ਉੱਤੇ ਮੈਂ ਕੀਤੀਆਂ, ਔਰ ਤੁਹਾਡੇ ਸਿਰਜਣਾ ਪ੍ਰੋਗਰਾਮ ਦੇ ਵਿੱਚ ਮੈਂ ਬਹੁਤ ਵਾਰ ਸ਼ਾਮਿਲ ਹੋਇਆ, ਔਰ ਮਤਲਬ ਨਾ ਸਿਰਫ ਮਤਲਬ ਆਪ ਸ਼ਾਮਿਲ ਹੋਇਆ ਸਗੋਂ ਹੋਰ ਲੋਕਾਂ ਨੂੰ ਸ਼ਾਮਿਲ ਕਰਨ ਦੇ ਵਿੱਚ ਵੀ ਆਪਣਾ ਯੋਗਦਾਨ ਪਾਉਂਦਾ ਰਿਹਾ। ਔਰ ਜਿਹੜੀ ਗੱਲ ਤੁਸੀਂ ਮਤਲਬ ਪੁੱਛੀ ਹੈ ਕਿ ਇੱਕ ਚੀਜ਼ ਜਿਹੜੀ ਹੈ ਉਹ ਡਿਸਿਪਲਿਨ, ਦੂਸਰੀ ਚੀਜ਼ ਕੰਟੈਂਟ। ਕੰਟੈਂਟ ਜਿਹੜਾ, ਕਿਉਂਕਿ ਆਪਾਂ ਹਮੇਸ਼ਾ ਸਮਝਦੇ ਹਾਂ ਕਿ ਮੀਡੀਆ ਪ੍ਰਸਾਰਣ ਦੇ ਵਿੱਚ ਕੰਟੈਂਟ ਮਸਟ ਹੈ। ਜਦੋਂ ਮੈਂ ਬਾਅਦ ਦੇ ਵਿੱਚ ਡੀਡੀ ਪੰਜਾਬੀ ਦਾ ਇੰਚਾਰਜ ਵੀ ਬਣਿਆ, ਮੈਂ ਹਮੇਸ਼ਾ ਆਪਣੇ ਅਨਾਊਂਸਰਸ ਨੂੰ ਜਦੋਂ ਅਸੀਂ ਮੀਟਿੰਗ ਪਹਿਲੇ ਦਿਨ ਕਰਦੇ ਕਿ ਦੂਸਰੇ ਦਿਨ ਸਵੇਰੇ ਕੀ ਕਰਨਾ ਸਵੇਰ ਵਾਲੇ ਪ੍ਰੋਗਰਾਮਸ ਦੇ ਵਿੱਚ, ਮੈਂ ਹਮੇਸ਼ਾ ਇਸ ਗੱਲ 'ਤੇ ਜ਼ੋਰ ਦਿੰਦਾ ਕਿ ਹਮੇਸ਼ਾ ਇਸ ਗੱਲ ਦਾ ਧਿਆਨ ਰੱਖੋ ਕਿ ਕੋਈ ਅਗਰ ਤੁਹਾਨੂੰ ਸੁਣ ਰਿਹਾ ਤਾਂ ਉਹ ਤੁਹਾਨੂੰ ਕਿਉਂ ਸੁਣੇਗਾ। ਜੇ ਤੁਸੀਂ ਕੋਈ ਨਵੀਂ ਗੱਲ ਕਰੋਗੇ ਤਾਂ ਹੀ ਉਹ ਤੁਹਾਨੂੰ ਸੁਣੇਗਾ, ਨਹੀਂ ਤਾਂ ਉਸ ਵੇਲੇ ਤੱਕ ਜਦੋਂ ਤੱਕ ਮਤਲਬ ਦੂਰਦਰਸ਼ਨ ਦੇ ਪ੍ਰੋਗਰਾਮ ਹੁਣ ਆ ਰਹੇ ਜਾਂ ਅੱਜ ਕੱਲ੍ਹ ਰੇਡੀਓ ਦੇ ਆ ਰਹੇ, ਇੱਕਦਮ ਜਿਹੜਾ ਉਹ ਰਿਮੋਟ 'ਤੇ ਸਵਿੱਚ ਜਿਹੜਾ ਨਾ ਉਹ ਅੱਗੇ ਚਲੇ ਜਾਂਦਾ ਜੇ ਕੋਈ ਕੰਮ ਦੀ ਗੱਲ ਨਹੀਂ ਹੋ ਰਹੀ।
1: ਅੱਛਾ ਡਾਕਟਰ ਸਾਹਿਬ, ਤੁਸੀਂ ਸੁਣਨ ਦੀ ਗੱਲ ਕੀਤੀ ਹੈ, ਕਿਉਂਕਿ ਦੋ ਹੀ ਚੀਜ਼ਾਂ ਹੈ, ਜਿਹਨੂੰ ਸੁਣਨਾ ਆ ਗਿਆ ਉਹਨੂੰ ਕਹਿਣਾ ਆ ਗਿਆ, ਅਤੇ ਜਿਹਨੂੰ ਕਹਿਣਾ ਆ ਗਿਆ ਉਹਨੂੰ ਸੁਣਨਾ ਆ ਗਿਆ, ਵਾਈਸਾ ਵਰਸਾ ਹੈ ਦੋਨੋਂ ਚੀਜ਼ਾਂ।
0: ਬਿਲਕੁਲ।
1: ਔਰ ਰੇਡੀਓ ਜਿਹੜਾ ਪ੍ਰਸਾਰਣ ਦਾ ਮਾਧਿਅਮ ਹੈ, ਜਦੋਂ ਆਪਾਂ ਦੇਖਦੇ ਹਾਂ ਕਿ ਇਹ ਤੁਹਾਨੂੰ ਸੁਣਨਾ ਸਿਖਾਉਂਦਾ ਹੈ।
0: ਬਿਲਕੁਲ।
1: ਅਤੇ ਜਿਹੜਾ ਬੰਦਾ ਸੁਣਨਾ ਸਿੱਖ ਜਾਂਦਾ ਹੈ ਉਹ ਫਿਰ ਰੇਡੀਓ ਨਹੀਂ, ਉਹ ਬਾਕੀਆਂ ਨੂੰ ਵੀ ਸੁਣਨਾ ਸਿੱਖ ਜਾਂਦਾ ਹੈ। ਔਰ ਜੇ ਆਪਾਂ ਸਮੁੱਚੀ ਸ਼ਖਸੀਅਤ ਦੀ ਗੱਲ ਕਰਦੇ ਹਾਂ ਕਿ ਸੁਣਨ ਨਾਲ ਹੀ ਤੁਹਾਡੀ ਸ਼ਖਸੀਅਤ ਜਿਹੜੀ ਹੈ ਉਹਦੇ 'ਚ ਬਦਲਾਵ ਆਉਂਦੇ ਆ, ਉਹਦਾ ਬਦਲਾਵ ਨਹੀਂ ਆ ਸਕਦੇ। ਇਹ ਕੌਣ ਕਿਹਨੂੰ ਸੁਣ ਰਹੇ ਹੋ, ਕੀ ਸੁਣ ਰਹੇ ਹੋ, ਕਿਉਂ ਸੁਣ ਰਹੇ ਹੋ, ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ ਹੈ, ਇਹਦਾ ਬੜਾ ਮਹੱਤਵ।
0: ਇਹ ਬਿਲਕੁਲ ਮਨੋਵਿਗਿਆਨੀ ਆਮ ਤੌਰ 'ਤੇ
1: ਵਿਕਾਸ ਦੀ ਜਦੋਂ ਆਪਾਂ ਗੱਲ
0: ਨਹੀਂ ਆਮ ਤੌਰ 'ਤੇ ਕਹਿੰਦੇ ਮਨੋਵਿਗਿਆਨੀ

0: ਕਿ ਜਿੰਨਾ ਚਿਰ ਤੁਸੀਂ ਚੁੱਪ ਨਹੀਂ ਕਰਦੇ ਓਨਾ ਚਿਰ ਤੁਹਾਡਾ ਸੋਚ ਦਾ ਪ੍ਰੋਸੈਸ ਸ਼ੁਰੂ ਨਹੀਂ ਹੁੰਦਾ। ਤੁਹਾਡੀ ਸੋਚਣੀ ਉਦੋਂ ਹੀ ਸ਼ੁਰੂ ਹੁੰਦੀ ਹੈ ਜਦੋਂ ਤੁਸੀਂ ਆਪ ਬੋਲਣਾ ਚੁੱਪ ਕਰ ਦਿੰਦੇ ਹੋ। ਬਹੁਤ ਜਿਹੜੀ ਉਹ ਆਮ ਤੌਰ 'ਤੇ ਸੁਰਜੀਤ ਪਾਤਰ ਗੱਲ ਕੋਟ ਕਰਦੇ ਹੁੰਦੇ ਸੀ ਕਿ ਕਵਿਤਾ ਹਮੇਸ਼ਾ ਕਵੀ ਨੂੰ ਕਹਿੰਦੀ ਹੈ, ਕਵੀਆ ਤੂੰ ਚੁੱਪ ਕਰੇ ਤਾਂ ਮੈਂ ਬੋਲਾਂ, ਕਿਉਂਕਿ ਜਿੰਨਾ ਚਿਰ ਕਵੀ ਚੁੱਪ ਨਹੀਂ ਕਰੇਗਾ ਓਨਾ ਚਿਰ ਉਹਦੇ ਮਾਇੰਡ ਦੇ ਵਿੱਚ ਕਵਿਤਾ ਉਤਪੰਨ ਨਹੀਂ ਹੋਏਗੀ, ਡਿਵੈਲਪ ਨਹੀਂ ਹੋਏਗੀ। ਇਸੇ ਤਰ੍ਹਾਂ ਹੀ ਤੁਹਾਡੀ ਸੋਚ ਹੈ, ਤੁਹਾਡੀ ਸੋਚ ਜਿਹੜੀ ਹੈ ਉਹ ਤੁਹਾਡੀ ਚੁੱਪ ਨਾਲ ਜੁੜੀ ਹੋਈ ਹੈ। ਚੁੱਪ ਜਿਹੜੀ ਹੈ ਉਹ ਤੁਹਾਡੇ ਤੁਹਾਨੂੰ ਵਿਸ਼ਲੇਸ਼ਣ ਕਰਨਾ ਸਿਖਾਉਂਦੀ ਹੈ, ਚੁੱਪ ਜਿਹੜੀ ਹੈ ਉਹ ਤੁਹਾਨੂੰ ਸੁਣਨਾ ਸਿਖਾਉਂਦੀ ਹੈ, ਜਿਵੇਂ ਤੁਸੀਂ ਸ਼ੁਰੂ ਦੇ ਵਿੱਚ ਕਿਹਾ ਕਿ ਇਸੇ ਕਰਕੇ ਹੀ ਜਿਹੜਾ ਉਹ ਸੁਣਨ ਦੀ ਸ਼ਕਤੀ ਜਿਹੜੀ ਹੈ ਉਹ ਜਿੰਨੀ ਤੁਹਾਡੀ ਬਲਵਾਨ ਹੋਏਗੀ, ਜਿੰਨੀ ਤੁਹਾਡੀ ਪੇਸ਼ੈਂਸ ਬਲਵਾਨ ਹੋਏਗੀ, ਓਨੇ ਹੀ ਤੁਸੀਂ ਵਧੇਰੇ ਬੌਧਕ ਹੋ ਜਾਓਗੇ, ਓਨੇ ਹੀ ਤੁਸੀਂ ਵਧੇਰੇ ਕ੍ਰੀਏਟਿਵ ਹੋ ਜਾਓਗੇ, ਓਨੇ ਹੀ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਰਚਣੀਆਂ ਸ਼ੁਰੂ ਕਰ ਦੇਵੋਗੇ। ਇਸੇ ਕਰਕੇ ਰੇਡੀਓ ਜਿਹੜਾ, ਮਤਲਬ ਰੇਡੀਓ 'ਤੇ ਵੱਡੇ ਵੱਡੇ ਨਾਮ ਰਹੇ ਨੇ, ਮਤਲਬ ਕਦੇ ਜਿਹੜਾ ਉਹ ਮਤਲਬ ਜਿਹਨਾਂ ਨੂੰ ਆਪਾਂ ਕਹਿੰਦੇ ਹਾਂ ਕਿ ਮੰਟੋ ਵਰਗੇ ਬੰਦੇ, ਅੰਮ੍ਰਿਤਾ ਪ੍ਰੀਤਮ ਵਰਗੀਆਂ ਅਨਾਊਂਸਰ, ਅੰਮ੍ਰਿਤਾ ਦਵੀਰ ਕੌਰ ਟਵਾਣਾ ਵਰਗੇ। ਅੰਮ੍ਰਿਤਾ ਪ੍ਰੀਤਮ ਬਾਰੇ ਤੁਹਾਨੂੰ ਪਤਾ ਕਿ ਇੱਕ ਬਹੁਤ ਮਸ਼ਹੂਰ ਗੱਲ ਹੈ ਕਿ ਜਦੋਂ ਦਿੱਲੀ ਰੇਡੀਓ 'ਤੇ ਉਹ ਅਨਾਊਂਸਮੈਂਟਸ ਕਰਦੇ ਹੁੰਦੇ ਸੀ ਅਤੇ ਲੋਕਾਂ ਦੀਆਂ ਬਾਹਰ ਕਤਾਰਾਂ ਲੱਗ ਜਾਂਦੀਆਂ ਸੀ ਕਿ ਇਹ ਜਿਹੜੀ ਕੁੜੀ ਬੋਲ ਰਹੀ ਹੈ ਇਹਨੂੰ ਦੇਖਣਾ, ਇਹਨੂੰ ਦੇਖਣਾ। ਇਹ ਉਹਨੇ ਆਪ ਆਪਣੀ ਜੀਵਨੀ ਦੇ ਵਿੱਚ ਲਿਖਿਆ ਕਿ ਜਦੋਂ ਜਿਹੜਾ ਉਹ ਇੱਕ ਹੋਰ ਬਹੁਤ ਸੋਹਣੀ ਗੱਲ ਹੈ ਜਿਹੜੀ ਅੰਮ੍ਰਿਤਾ ਪ੍ਰੀਤਮ ਨੇ ਆਪਣੀਆਂ ਲਿਖਤਾਂ ਦੇ ਵਿੱਚ ਕੋਟ ਕੀਤੀ ਹੈ ਆਪਣੇ ਬੇਟੇ ਦੇ ਹਵਾਲੇ ਨਾਲ, ਉਹਦੇ ਬੇਟੇ ਵਜੋਂ ਉਹਨੇ ਲਿਖਿਆ। ਕਹਿੰਦੇ ਮੈਨੂੰ ਬੇਟਾ, ਇੱਕ ਵਾਰੀ ਮੇਰਾ ਬੇਟਾ ਮੈਨੂੰ ਕਹਿੰਦਾ ਕਿ ਮੰਮਾ ਤੁਸੀਂ ਭੋਲੂ ਦੇ ਰੇਡੀਓ 'ਤੇ ਨਾ ਬੋਲਿਆ ਕਰੋ। ਭੋਲੂ ਉਹਦਾ ਜਮਾਤੀ ਸੀਗਾ ਜਿਹੜਾ ਉਹਦੇ ਨਾਲ ਲੜਦਾ ਰਹਿੰਦਾ ਸੀ, ਮਤਲਬ ਇਹ ਕਿ ਤੁਸੀਂ ਜਿਹੜਾ ਉਹ, ਕਿਉਂਕਿ ਰੇਡੀਓ ਦੀ ਇੱਕ ਅਨਾਊਂਸਰ ਜਿਹੜੀ ਉਹ ਸਾਰੇ ਘਰਾਂ ਦੇ ਵਿੱਚ ਉਹਦੀ ਆਵਾਜ਼ ਜਾਂਦੀ ਹੈ ਅਤੇ ਸਾਰੇ ਘਰਾਂ ਵਾਲੇ ਉਹਦੇ ਫੈਨ ਨੇ, ਉਹਨੂੰ ਸੁਣਦੇ ਨੇ ਔਰ ਉਹਨੂੰ ਦੇਖਣਾ ਚਾਹੁੰਦੇ ਨੇ, ਉਹਨੂੰ ਮਿਲਣਾ ਚਾਹੁੰਦੇ ਨੇ। ਅਤੇ ਬੱਚੇ ਦੀ ਜੈਲਸੀ ਦੇਖੋ ਕਿਸ ਤਰ੍ਹਾਂ ਦੀ ਸੀਗੀ। ਅਤੇ ਉਹ ਕਹਿੰਦੀ ਕਿ ਮੈਂ ਫਿਰ ਆਪਣੇ ਬੇਟੇ ਨੂੰ ਸਮਝਾਇਆ ਕਿ ਬੇਟਾ ਇਹ ਮੀਡੀਆ ਹੈ, ਇਹ ਆਕਾਸ਼ ਬਾਣੀ ਹੈ, ਇਹ ਸਾਰਿਆਂ ਲਈ ਹੈ, ਇਹ ਭੋਲੂ ਲਈ ਜਾਂ ਤੇਰੇ ਲਈ ਜਾਂ ਮੇਰੇ ਲਈ ਨਹੀਂ ਹੈਗਾ, ਇਹ ਸਰਵ ਲੋਕਾਂ ਲਈ ਹੈ, ਇਹ ਸਾਰਿਆਂ ਦਾ ਸਾਂਝਾ ਆ ਅਤੇ ਇਹ ਜਿਹੜਾ ਇਹ ਸਮਾਜ ਲਈ ਹੈ। ਮਤਲਬ ਇਹ ਇੱਕ ਰੇਡੀਓ ਦੀ ਸ਼ਕਤੀ ਹੈ ਕਿ ਇੱਕ ਬੱਚਾ ਵੀ ਜਿਹੜਾ ਉਹ ਇਸ ਤਰ੍ਹਾਂ ਉਸ ਜ਼ਮਾਨੇ ਦੇ ਵਿੱਚ ਜਦੋਂ ਮਤਲਬ ਜਿਹੜੀ ਉਹ ਇਹ ਗੱਲਾਂ ਮਤਲਬ 48 ਤੋਂ ਬਾਅਦ ਦੀਆਂ ਨੇ, ਨੇੜੇ ਤੇੜੇ ਦੀਆਂ ਨੇ, ਔਰ ਮਤਲਬ ਦਿੱਲੀ ਦਾ ਉਸ ਵੇਲੇ ਇੱਕ ਰੇਡੀਓ ਦਾ ਜਲੌਅ ਸੀਗਾ ਆਪਣੇ ਤੌਰ 'ਤੇ, ਜਦੋਂ ਮਤਲਬ ਵੰਡ ਤੋਂ ਬਾਅਦ ਦਿੱਲੀ ਅਤੇ ਜਿਹੜਾ ਇਹ ਜਲੰਧਰ ਮਤਲਬ ਲਾਹੌਰ ਵਾਲਾ ਸਟੇਸ਼ਨ ਜਲੰਧਰ ਆਇਆ, ਅਸਟੈਬਲਿਸ਼ ਹੋਇਆ, ਔਰ ਇੱਥੇ ਤੁਹਾਨੂੰ ਪਤਾ ਕਿ ਜਿਹੜੇ ਪਹਿਲੇ ਡਾਇਰੈਕਟਰਾਂ ਦੇ ਵਿੱਚ ਸ਼ਾਮਿਲ ਸੀ ਉਹ ਕਰਤਾਰ ਸਿੰਘ ਦੁੱਗਲ ਸੀਗੇ ਜਲੰਧਰ ਦੇ, ਮਤਲਬ ਇਸ ਸਟੇਸ਼ਨ ਦੇ ਜਿੱਥੇ ਬੈਠ ਕੇ ਆਪਾਂ ਗੱਲਬਾਤ ਕਰ ਰਹੇ ਹਾਂ। ਮਤਲਬ ਇਹ ਸਟੇਸ਼ਨ ਵੀ ਸ਼ੁਰੂ ਤੋਂ ਬਹੁਤ ਵੱਡੇ ਵੱਡੇ ਸਾਹਿਤਕਾਰਾਂ ਦੇ ਹੱਥਾਂ ਵਿੱਚ ਰਿਹਾ। ਸੁਰਜੀਤ ਸਿੰਘ ਸੇਠੀ ਇੱਥੇ ਰਹੇ, ਪ੍ਰੋਫੈਸਰ ਸ਼ੇਰ ਸਿੰਘ ਇੱਥੇ ਰਹੇ, ਕਰਤਾਰ ਸਿੰਘ ਦੁੱਗਲ ਇੱਥੇ ਰਹੇ, ਮੀਸ਼ਾ ਜੀ ਇੱਥੇ ਰਹੇ, ਮਤਲਬ ਬਹੁਤ ਵੱਡੇ ਵੱਡੇ ਨਾਮ ਨੇ ਜਿਨ੍ਹਾਂ ਨੇ ਇਸ
1: ਰੇਡੀਓ ਪੰਜਾਬੀ ਸੱਭਿਆਚਾਰ ਦੇ ਸਰਮੌਰ ਨਾਲ,
0: ਬਿਲਕੁਲ
1: ਰੇਡੀਓ ਨਾਲ,
0: ਹਾਂ। ਅਤੇ ਇਹ ਚੀਜ਼ਾਂ ਨੇ ਜਿਹੜੀਆਂ ਰੇਡੀਓ ਨੇ ਸਮਾਜ ਦੀ ਮਤਲਬ ਸੱਭਿਆਚਾਰਕ ਪ੍ਰਗਤੀ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ।
1: ਅੱਛਾ ਡਾਕਟਰ ਸਾਹਿਬ, ਦੇਖੋ ਜਿੱਦਾਂ ਕਹਿੰਦੇ ਕਿ ਇਹ ਤਾਂ ਰੇਡੀਓ ਦੀ, ਜਿੱਦਾਂ ਆਪਾਂ ਚੜ੍ਹਾਈ ਦੀ ਗੱਲ ਕਰ ਲਈ, ਉਡਾਨ ਦੀ ਗੱਲ ਕਰ ਲਈ, ਸਿਰਜਣ ਦੀ ਗੱਲ ਕਰ ਲਈ, ਕਿੱਦਾਂ ਸਮਾਜ ਨੂੰ ਸਿਰਜਿਆ, ਕਿਉਂਕਿ ਸਮਾਜ ਦੇ ਸਿਰਜਣ 'ਚ ਹੀ ਰੇਡੀਓ ਨੇ ਬਹੁਤ ਵੱਡਾ ਯੋਗਦਾਨ ਕੀਤਾ।
0: ਬਿਲਕੁਲ,
1: ਸਮਾਜ ਸਿਰਫ ਇਹੀ ਨਹੀਂ ਹੈ ਕਿ ਇੱਕ ਘਰ ਦੇ ਵਾਤਾਵਰਣ 'ਚੋਂ ਸਿਰਜਿਆ ਜਾਂਦਾ ਹੈ, ਸਮਾਜ ਨੂੰ ਸਿਰਜਣ 'ਚ ਹੋਰ ਬਹੁਤ ਸਾਰੀਆਂ ਚੀਜ਼ਾਂ ਹੈ, ਸਾਡਾ ਆਲਾ ਦੁਆਲਾ ਹੈ, ਹਵਾ ਹੈ, ਪਾਣੀ ਹੈ, ਸਾਰੀਆਂ ਚੀਜ਼ਾਂ, ਮਾਹੌਲ ਹੈ। ਜਿੱਦੋਂ ਦਾ ਮਾਹੌਲ ਸਾਡੇ ਆਲੇ ਦੁਆਲੇ ਹੋਏਗਾ ਤਾਂ ਸਮਾਜ ਦਾ ਸਿਰਜਣ ਵੀ ਉਸੇ ਤਰ੍ਹਾਂ ਦਾ ਹੋਏਗਾ। ਔਰ ਜਿੱਦਾਂ ਤੁਸੀਂ ਜ਼ਿਕਰ ਕੀਤਾ ਹੈ ਉਹਦੀ ਸਿੱਧੀ ਜਿਹੀ ਉਦਾਹਰਣ ਹੈ ਕਿ ਤੁਹਾਡੇ ਆਲੇ ਦੁਆਲੇ ਮਾਹੌਲ ਰੇਡੀਓ ਦਾ ਸੀ, ਤੁਸੀਂ ਰੇਡੀਓ ਤੋਂ ਪ੍ਰਸਾਰਣ ਸੁਣਦੇ ਸੀ, ਚੰਗੇ ਚੰਗੇ ਜਿਹੜੇ ਉਦੋਂ 'ਚ ਮਤਲਬ ਸਾਹਿਤਕਾਰਾਂ ਨੂੰ ਸੁਣਦੇ ਸੀ, ਉਹ ਸਿਰਜਣ ਨਾਲ ਤੁਹਾਡਾ ਜਿਹੜਾ ਹੈ ਇੱਕ ਆਟੋਮੈਟਿਕਲੀ ਜਿਹੜਾ ਕਹਿ ਸਕਦਾ ਕਿ ਸੁੱਤੇ ਸਿੱਧ ਹੀ ਉਹ ਚੀਜ਼ਾਂ ਜਾਗ੍ਰਿਤ ਹੋ ਗਈਆਂ। ਅੱਜ ਜਿਹੜੀ ਸਦੀ 'ਚ ਅਸੀਂ ਜਾ ਰਹੇ ਹਾਂ ਜਾਂ ਅੱਜ ਜਿਸ ਸਮੇਂ ਦੇ ਵਿੱਚ ਅਸੀਂ ਜਾ ਰਹੇ ਹਾਂ, ਇਸ ਸਮੇਂ ਦੇ ਵਿੱਚ ਕਿਸੇ ਚੀਜ਼ ਦੀ ਵੀ ਹੋਂਦ ਨਹੀਂ ਹੈ। ਅਤੇ ਅੱਜ ਜੇ ਆਪਾਂ ਇਹ, ਕਿਉਂਕਿ ਕਦਰਾਂ ਕੀਮਤਾਂ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਇਹ ਚੀਜ਼ਾਂ ਜਿਹੜੀਆਂ ਨੇ ਆਧਾਰ ਨੇ ਸਾਡੀਆਂ ਕਦਰਾਂ ਕੀਮਤਾਂ ਨੂੰ ਪੈਦਾ ਕਰਨ ਦਾ। ਅੱਜ ਚਾਹੇ ਆਪਾਂ ਦੂਰਦਰਸ਼ਨ ਦੀ ਗੱਲ ਕਰ ਲਈਏ, ਚਾਹੇ ਰੇਡੀਓ ਦੀ ਗੱਲ ਕਰ ਲਈਏ, ਅਤੇ ਕਿਤੇ ਨਾ ਕਿਤੇ ਅਸੀਂ ਇਹਨਾਂ ਮਾਧਿਅਮਾਂ ਤੋਂ, ਸਾਰੇ ਮਾਧਿਅਮਾਂ ਤੋਂ ਦੂਰ ਹਾਂ। ਔਰ ਅੱਜ ਸੋਸ਼ਲ ਮੀਡੀਆ ਦਾ, ਕਿਉਂਕਿ ਨਿਰਆਧਾਰ ਚੀਜ਼ਾਂ ਨੇ ਸਾਨੂੰ ਆਪਣੇ ਆਲੇ ਦੁਆਲੇ ਘੇਰ ਲਿਆ। ਤੁਸੀਂ ਕੀ ਡਾਕਟਰ ਸਾਹਿਬ ਸੋਚਦੇ ਹੋ ਕਿ ਇਹਦੇ ਨਾਲ ਸਾਡੇ ਸਮਾਜ ਜਾਂ ਸਾਡੇ ਸਿਰਜਣ 'ਤੇ ਕਿੱਡੀ ਕੁ ਸੱਟ ਲੱਗੀ ਹੈ? ਕੀ ਇਹਦੀ ਭਰਪਾਈ ਹੈ ਕਿ ਜਾਂ ਹੋਰ ਕਿਤੇ ਅੱਗੇ ਖੂਹ 'ਚ ਸਾਨੂੰ ਡਿੱਗੇਗੀ?

0: ਦੇਖੋ, ਮੈਨੂੰ ਲੱਗਦਾ ਕਿ ਇਹ ਭਾਵੇਂ ਤੁਹਾਡੀਆਂ ਗੱਲਾਂ ਇਹ ਠੀਕ ਨੇ ਕਿ ਬਹੁਤ ਕੁਛ ਨਵਾਂ ਆ ਗਿਆ ਜਿਹਦੇ ਵਿੱਚ ਸੋਸ਼ਲ ਮੀਡੀਆ ਆ ਗਿਆ, ਅੱਜ ਕੱਲ੍ਹ ਹਰ ਕੋਈ ਮਤਲਬ ਰੇਡੀਓ ਬ੍ਰੌਡਕਾਸਟਰ ਹੈ, ਹਰ ਕੋਈ ਜਿਹੜਾ ਉਹ
1: ਇਹੀ ਖਤਰਨਾਕ
0: ਹਰ ਕੋਈ ਜਿਹੜਾ ਉਹ ਪੱਤਰਕਾਰ ਹੈ, ਅਤੇ ਹਰ ਕੋਈ ਜਿਹੜਾ ਉਹ ਦੂਸਰਾ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਟੀ ਵੀ ਅਨਾਊਂਸਰ ਹੈ, ਹਰ ਕੋਈ ਇਹੀ ਹੈ, ਅਤੇ ਆਪਣੀਆਂ ਆਪਣੀਆਂ ਹਰ ਚੀਜ਼
1: ਬੰਦਾ ਬਹੁਤ ਪੱਕੀ
0: ਬਹੁਤ ਪੱਕੀ ਸ਼ਖਸੀਅਤ ਹੈ, ਅਤੇ ਉਹ ਪਾਈ ਜਾ ਰਿਹਾ। ਲੇਕਿਨ ਮੈਂ ਇਹ ਸਮਝਦਾ ਕਿ ਇਹ ਇੰਡੀਵਿਜੂਅਲ ਗੱਲਾਂ ਨੇ, ਜਿਹੜੀ ਸੰਸਥਾ ਮੂਲਕ ਕ੍ਰੈਡੀਬਿਲਿਟੀ ਹੁੰਦੀ ਹੈ ਨਾ, ਉਹ ਕਦੇ ਮਰਦੀ ਨਹੀਂ ਹੈ। ਮਤਲਬ ਰੇਡੀਓ ਬਾਰੇ ਮੈਂ ਇਹ ਗੱਲ ਕਹਿ ਸਕਦਾ ਕਿ ਰੇਡੀਓ ਦਾ ਜੋ ਪੁਰਾਣਾ ਇਤਿਹਾਸ ਹੈ, ਮਤਲਬ 1936 ਤੋਂ, ਮਤਲਬ ਜਨਵਰੀ 1936-37 ਤੋਂ ਜਿਹੜਾ ਉਹ ਨਿਊਜ਼ ਬੁਲੇਟਿਨ ਸ਼ੁਰੂ ਹੋ ਗਿਆ, ਪਹਿਲਾਂ ਪੂਨੇ ਅਤੇ ਬੰਬੇ ਤੋਂ ਹੋ ਗਏ, ਫਿਰ ਹੌਲੀ ਹੌਲੀ ਹੌਲੀ ਹੌਲੀ ਜਿਵੇਂ ਮੈਂ ਮਤਲਬ ਪਿਛਲੇ ਦਿਨੀਂ ਅੰਕੜਾ ਲੈ ਰਿਹਾ ਸੀਗਾ ਕਿ ਇਸ ਵੇਲੇ ਲਗਭਗ 275 ਰੇਡੀਓ ਬੁਲੇਟਿਨ ਚੱਲਦੇ ਆ, ਜਿਹਦੇ 'ਚ 23 ਭਾਸ਼ਾਵਾਂ ਦੇ ਵਿੱਚ ਔਰ 150 ਹੋਰ ਨਿੱਕੀਆਂ ਨਿੱਕੀਆਂ ਭਾਸ਼ਾਵਾਂ ਦੇ ਵਿੱਚ।

0: ਸ਼ੁਰੂ ਹੋ ਗਏ, ਪਹਿਲਾਂ ਪੂਨੇ ਅਤੇ ਬੰਬੇ ਤੋਂ ਹੋ ਗਏ, ਫਿਰ ਹੌਲੀ ਹੌਲੀ ਹੌਲੀ ਹੌਲੀ, ਜਿਵੇਂ ਮੈਂ ਮਤਲਬ ਪਿਛਲੇ ਦਿਨੀ ਅੰਕੜਾ ਜਦ ਲੈ ਰਿਹਾ ਸੀਗਾ ਕਿ ਇਸ ਵੇਲੇ ਲਗਭਗ 275 ਰੇਡੀਓ ਬੁਲੇਟਿਨ ਚੱਲਦੇ ਆ, ਜਿਹਦੇ 'ਚ 23 ਭਾਸ਼ਾਵਾਂ ਦੇ ਵਿੱਚ ਔਰ 150 ਹੋਰ ਨਿੱਕੀਆਂ ਨਿੱਕੀਆਂ ਭਾਸ਼ਾਵਾਂ ਦੇ ਵਿੱਚ, ਔਰ ਲਗਭਗ 36 ਘੰਟੇ ਦਾ ਪ੍ਰਸਾਰਣ ਰੋਜ਼ ਸਿਰਫ ਨਿਊਜ਼ ਦਾ ਹੋ ਰਿਹਾ ਇਸ ਵੇਲੇ ਰੇਡੀਓ ਦੇ ਉੱਤੇ। ਹੁਣ ਇਹ ਆਪਣੇ ਆਪ ਦੇ ਵਿੱਚ ਇੱਕ ਸੰਸਥਾ ਮੂਲਕ ਜਿਹੜਾ ਜਿਹੜੀ ਪ੍ਰੈਜੈਂਟੇਸ਼ਨ ਹੈ ਨਾ, ਉਹ ਇੰਡੀਵਿਜੁਅਲ ਪ੍ਰੈਜੈਂਟੇਸ਼ਨ ਨਾਲੋਂ ਹਮੇਸ਼ਾ ਹੀ ਵੱਡੀ ਹੁੰਦੀ ਹੈ ਅਤੇ ਹਮੇਸ਼ਾ ਹੀ ਮੁੱਲਵਾਨ ਮਹੱਤਵਪੂਰਨ ਹੁੰਦੀ ਹੈ। ਇਸ ਕਰਕੇ ਮੈਂ ਇਹ ਸਮਝਦਾ ਕਿ ਲੱਖ ਜਿਹੜੀਆਂ ਉਹ ਸੋਸ਼ਲ ਮੀਡੀਆ 'ਤੇ ਮਤਲਬ ਚੈਨਲ ਸ਼ੁਰੂ ਹੋ ਜਾਣ, ਲੇਕਿਨ ਜਿਹੜਾ ਸੰਸਥਾ ਮੂਲਕ ਚੈਨਲ ਹੈ ਜਾਂ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਪਬਲਿਕ ਸਰਵਿਸ ਬ੍ਰੌਡਕਾਸਟਰ ਹੈ ਜਿਹੜਾ,
1: ਬਿਲਕੁਲ
0: ਉਹ ਕਿਸੇ ਵੀ ਇੰਡੀਵਿਜੁਅਲ ਬ੍ਰੌਡਕਾਸਟਰ ਨਾਲੋਂ ਹਮੇਸ਼ਾ ਹੀ ਮਹੱਤਵਪੂਰਨ ਹੁੰਦਾ ਔਰ ਰਹੇਗਾ, ਔਰ ਚਾਹੇ ਦੂਰਦਰਸ਼ਨ ਦੇ ਸੰਦਰਭ 'ਚ ਸੋਚ ਲਓ ਅਤੇ ਚਾਹੇ ਤੁਸੀਂ ਜਿਹੜਾ ਉਹ ਰੇਡੀਓ ਦੇ ਸੰਦਰਭ 'ਚ।
1: ਡਾਕਟਰ ਸਾਹਿਬ, ਜਿਹੜਾ ਪੁੱਛਣ ਦਾ ਮੇਰਾ ਕਾਰਨ ਇਹ ਸੀ ਕਿ ਦੇਖੋ ਜਿਹੜੇ ਜਿਹੜੇ ਇਨ ਹਾਊਸ ਆਪਾਂ ਲੋਕ ਹਾਂ, ਆਪਾਂ ਜ਼ਿੰਮੇਵਾਰੀ, ਸਾਡੀ ਇੱਕ ਜ਼ਿੰਮੇਵਾਰੀ ਤੈਅ ਕੀਤੀ ਜਾਂਦੀ ਹੈ, ਜਿਹੜਾ ਬਾਹਰ ਹੈ ਉਹ ਨਾ ਸਮਾਜ ਲਈ ਜ਼ਿੰਮੇਵਾਰ ਹੈ ਅਤੇ ਨਾ ਕਿਸੇ ਸੰਸਥਾ ਲਈ ਜ਼ਿੰਮੇਵਾਰ, ਇਹ ਕਿਤੇ ਨਾ ਕਿਤੇ ਖਤਰੇ ਦੀ ਘੰਟੀ ਨਹੀਂ ਹੈ?
0: ਬਿਲਕੁਲ ਬਿਲਕੁਲ, ਇਹਨੂੰ ਮੈਂ ਕਹਿ ਰਿਹਾ ਕਿ ਸੰਸਥਾ ਮੂਲਕ ਪ੍ਰਸਾਰਣ ਜਾਂ ਸੰਸਥਾ ਮੂਲਕ ਗਤੀਵਿਧੀਆਂ ਜਿਹੜੀਆਂ ਉਹ ਹਮੇਸ਼ਾ ਹੀ ਸੋਸ਼ਲ ਰਿਸਪੋਂਸੀਬਿਲਟੀ ਨੂੰ ਪ੍ਰਣਾਈਆਂ ਹੋਈਆਂ ਹੁੰਦੀਆਂ, ਉਹ ਮਤਲਬ ਸੁਚੇਤ ਪੱਧਰ 'ਤੇ ਵੀ ਹੁੰਦੀਆਂ ਅਤੇ ਅਚੇਤ ਪੱਧਰ 'ਤੇ ਵੀ ਹੁੰਦੀਆਂ। ਅਚੇਤ ਪੱਧਰ 'ਤੇ ਇਸ ਕਰਕੇ ਹੁੰਦੀਆਂ ਕਿ ਹਰ ਵਿਅਕਤੀ ਜਿਹੜਾ ਇਹਨਾਂ ਸੰਸਥਾਵਾਂ ਨਾਲ ਜੁੜ ਗਿਆ ਉਹ ਬਹੁਤ ਪੁਣ ਛਾਣ ਕੇ ਆਉਂਦਾ ਅਤੇ ਬਹੁਤ ਸਾਰੇ ਕੰਪੀਟੀਸ਼ਨ ਲੜ ਕੇ ਆਉਂਦਾ, ਉਹ ਮਤਲਬ ਸਾਰੇ ਸਾਰੇ ਸਮੁੰਦਰ ਦੇ ਵਿੱਚ ਮਤਲਬ ਸਮੁੰਦਰ ਦੇ ਵਿੱਚੋਂ ਇੱਕ ਮਤਲਬ ਕਸ਼ੀਦ ਕੀਤਾ ਹੋਇਆ ਉਹ ਮਤਲਬ ਉਹ ਚੀਜ਼ ਹੁੰਦੀ ਹੈ ਜਿਹੜੀ ਅਸਲ ਦੇ ਵਿੱਚ ਉਹਦੇ ਉਹਦੀ ਮਾਨਸਿਕਤਾ, ਉਹਦੀ ਮਤਲਬ ਸਿਰਜਣਾਤਮਕਤਾ ਅਤੇ ਉਹਦਾ ਸਾਰਾ ਜਿਹੜਾ ਸੋਚਣ ਦਾ ਢੰਗ ਹੁੰਦਾ ਨਾ, ਉਹ ਆਮ ਵਿਅਕਤੀ ਨਾਲੋਂ ਭਿੰਨ ਹੁੰਦਾ, ਉਹ ਮਤਲਬ ਬਿਲੋ ਐਵਰੇਜ ਜਾਂ ਐਵਰੇਜ ਨਹੀਂ ਹੁੰਦਾ, ਉਹ ਐਕਸਟਰਾ ਆਰਡਨਰੀ ਹੁੰਦਾ, ਇਹ ਮੈਂ ਕੁਦਰਤੀ ਤੌਰ 'ਤੇ ਮੰਨ ਕੇ ਚੱਲਦਾ। ਔਰ ਆਪਾਂ ਇਹ ਦੇਖਦੇ ਵੀ ਹਾਂ ਕਿ ਆਪਾਂ ਨੂੰ ਜਦੋਂ ਆਪਾਂ ਮਤਲਬ ਕਿਸੇ ਦੀ ਤੁਸੀਂ ਇੱਥੇ ਸਕ੍ਰਿਪਟ ਦੇਖਦੇ ਹੋ, ਮੈਂ ਮਤਲਬ ਮੈਂ ਪੁਰਾਣੀਆਂ ਗੱਲਾਂ ਵੀ ਕਰ ਦਿੰਦਾ, ਮੈਂ ਸਾਡੇ ਅਸ਼ੋਕ ਜੇਲਖਾਨੀ ਜੀ ਹੁੰਦੇ ਸੀ ਸਾਡੇ ਡਾਇਰੈਕਟਰ, ਅਸੀਂ ਉਹਨਾਂ ਦੇ ਸਾਹਮਣੇ ਕੋਈ ਸਕ੍ਰਿਪਟ ਰੱਖ ਦੇਣੀ, ਮਤਲਬ ਇੱਕ ਸੈਕਿੰਡ ਦੇ ਵਿੱਚ ਅੰਡਰਲਾਈਨ ਕਰ ਦਿੰਦੇ ਸੀ ਕਿ ਆਹ ਕੱਟ ਦਿਓ, ਮਤਲਬ ਇਹ ਹੁੰਦੀ ਆ ਅੱਖ ਅਤੇ ਇਹ ਹੁੰਦੀ ਹੈ
1: ਤੁਹਾਡੀ
0: ਤੀਸਰੀ ਅੱਖ, ਮਤਲਬ ਇਸ ਤਰ੍ਹਾਂ ਦੇ ਲੋਕ ਜਿਹੜੇ ਨੇ ਨਾ ਉਹ ਮਤਲਬ ਦੂਰਦਰਸ਼ਨ 'ਚ ਵੀ ਆਕਾਸ਼ਵਾਣੀ 'ਚ ਵੀ ਇਸ ਤਰ੍ਹਾਂ ਦੇ ਲੋਕ ਨੇ ਜਿਹੜੇ ਬਹੁਤ ਸਜੱਗ ਨੇ, ਜਿਹਨਾਂ ਦੀਆਂ ਮਤਲਬ ਜਿਹਨਾਂ ਦੇ ਸਾਰੇ ਜਿਹੜੀਆਂ ਇੰਦਰੀਆਂ ਉਹ ਕੰਸਨਟ੍ਰੇਟ ਕਰਦੀਆਂ ਨੇ ਇੱਕਦਮ ਉਸ ਕੰਟੈਂਟ ਉੱਤੇ ਜਿਹੜਾ ਕੰਟੈਂਟ ਸਮਾਜ ਦੀ ਜ਼ਰੂਰਤ ਹੈ, ਜਿਸ ਕੰਟੈਂਟ ਨੇ ਜਿਹੜਾ ਉਹ ਇਸ ਦੁਨੀਆ ਦੇ ਵਿੱਚ ਜਿਹੜੀ ਮਤਲਬ ਇਹਨੂੰ ਅਸੀਂ ਆਕਾਸ਼ਵਾਣੀ ਦੀ ਦੁਨੀਆ ਮੰਨ ਲਈਏ, ਸਾਰੀ ਦੁਨੀਆ ਨਾ ਸਹੀ, ਮਤਲਬ ਜਿੱਥੋਂ ਤੱਕ ਸਾਡੀ ਰਸਾਈ ਹੈ, ਚਾਹੇ ਉਹ FM ਹੈ ਅਤੇ ਚਾਹੇ ਮੀਡੀਅਮ, ਚਾਹੇ ਸ਼ੋਰਟ, ਚਾਹੇ ਜਿਸ ਜਗ੍ਹਾ ਤੱਕ ਵੀ ਅਸੀਂ ਜਿਹੜਾ ਉਹ ਸੁਣੇ ਜਾਂਦੇ ਹਾਂ, ਉੱਥੇ ਤੱਕ ਵੱਸਦੀ ਸਾਰੀ ਦੁਨੀਆ ਦੇ ਕੰਨ ਵਿੱਚ ਜਿਹੜੀ ਚੀਜ਼ ਪੈਣੀ ਆ ਉਹਦੀ ਸਮਾਜਿਕ ਰੈਲੇਵੈਂਸ ਹੋਣੀ ਚਾਹੀਦੀ ਹੈ, ਉਹਦੀ ਜਿਹੜੀ ਉਹ ਸਿਰਜਣਾਤਮਕ ਰੈਲੇਵੈਂਸ ਹੋਣੀ ਚਾਹੀਦੀ ਹੈ। ਇਹ ਚੀਜ਼ਾਂ ਜਿੰਨੀ ਬਰੀਕੀ ਦੇ ਨਾਲ ਅਸੀਂ ਲੋਕ ਪਕੜਦੇ ਹਾਂ, ਅਸੀਂ ਲੋਕ ਮੀਨਸ ਇਸ ਅਦਾਰੇ ਨਾਲ ਜਾਂ ਮੀਡੀਆ ਦੇ ਪਬਲਿਕ ਬ੍ਰੌਡਕਾਸਟਿੰਗ ਅਦਾਰਿਆਂ ਨਾਲ ਜੁੜੇ ਹੋਏ ਲੋਕ ਜਿੰਨੀ ਤੇਜ਼ੀ ਨਾਲ ਇਹ ਚੀਜ਼ਾਂ ਪਕੜਦੇ ਨੇ, ਜਿੰਨੀ ਕੁਇਕਲੀ ਪਕੜਦੇ ਨੇ, ਇਹੀ ਇਸ ਅਦਾਰੇ ਦੀ ਔਰ ਇਸ ਜਿਹੜਾ ਪੂਰੀ ਸੰਸਥਾ ਦੀ ਤਾਕਤ ਹੁੰਦੀ ਹੈ, ਔਰ ਉਹ ਬਹੁਤ ਵੱਡਾ ਰੋਲ ਪਲੇ ਕਰ ਰਹੀ ਹੁੰਦੀ ਹੈ। ਭਾਵੇਂ ਉਹਨੂੰ ਜਿਵੇਂ ਇੱਕ ਮੈਂ ਹੋਰ ਦੂਜੀ ਦੇ ਦਿੰਦਾ ਤੁਹਾਨੂੰ ਉਦਾਹਰਣ, ਉਮੀਸ਼ਾ ਜੀ ਦਾ ਹੀ ਆ, ਉਹ ਵੀ ਮੈਂ ਕਿਉਂਕਿ ਉਹਨਾਂ ਦਾ ਬਹੁਤ ਫੈਨ ਆ, ਅਜੇ ਤੱਕ ਵੀ ਮੈਂ ਮਤਲਬ ਰਿਹਾ ਵੀ ਹਾਂ ਅਤੇ ਅਜੇ ਤੱਕ ਵੀ ਮੈਂ ਹਮੇਸ਼ਾ ਉਹਨਾਂ ਨੂੰ ਮੈਂ ਫੋਲੋ ਮਤਲਬ ਕਰਦਾ ਰਹਿੰਦਾ ਸੀਗਾ ਅਤੇ ਹੁਣ ਵੀ ਮੈਂ ਉਹਨਾਂ ਦੀਆਂ ਲਿਖਤਾਂ ਪੜ੍ਹਦਾ ਰਿਹਾ। ਮੈਨੂੰ ਫਿਰ ਇੱਕ ਗੱਲ ਚੇਤੇ ਆ ਗਈ ਉਹਨਾਂ ਦੀ ਗੱਲਾਂ ਦੇ ਵਿੱਚੋਂ, ਉਹ ਹਮੇਸ਼ਾ ਕਹਿੰਦੇ ਹੁੰਦੇ ਸੀ ਕਿ ਜਦੋਂ ਅਸੀਂ ਸਮਝਦੇ ਹਾਂ ਨਾ ਕਿ ਰੇਡੀਓ ਨੂੰ ਕੋਈ ਨਹੀਂ ਸੁਣ ਰਿਹਾ, ਮਤਲਬ ਅੱਧੀ ਰਾਤ ਹੈ, ਮਤਲਬ ਤੜਕਾ ਆ, ਉਦੋਂ ਵੀ ਜਿਹੜਾ ਉਹ 15% 20% ਲੋਕ ਰੇਡੀਓ ਨੂੰ ਸੁਣ ਰਹੇ ਹੁੰਦੇ ਆ, ਸਾਨੂੰ ਪਤਾ ਨਹੀਂ ਹੁੰਦਾ ਕਿਉਂਕਿ ਅਸੀਂ ਸੁੱਤੇ ਹੋਏ ਹੁੰਦੇ,
1: ਗਲਤੀ ਤੁਸੀਂ ਉਦੋਂ ਕਰਦੇ
0: ਹੋ ਕਿਉਂਕਿ ਅਸੀਂ ਸੁੱਤੇ ਹੋਏ ਹੁੰਦੇ। ਇਸ ਕਰਕੇ ਬਹੁਤ ਕੌਨਸ਼ੀਅਸ ਰਹਿਣ ਦੀ ਜ਼ਰੂਰਤ ਹੈ ਵੀ ਆ ਔਰ ਅਸੀਂ ਰਹਿੰਦੇ ਵੀ ਹਾਂ।
1: ਅੱਛਾ ਡਾਕਟਰ ਸਾਹਿਬ, ਦੇਖੋ ਰੇਡੀਓ ਦੀ ਅਹਿਮੀਅਤ, ਰੇਡੀਓ ਦੇ ਵੱਖ ਵੱਖ ਪੱਖ ਅਲੱਗ ਅਲੱਗ ਬਣ ਗਈਆਂ ਜਿਹੜੀਆਂ ਤੁਸੀਂ ਜਿੱਦਾਂ ਸਾਡੇ ਨਾਲ ਸਾਂਝੀਆਂ ਕੀਤੀਆਂ ਹੈ, ਤੁਹਾਡਾ ਤਾਂ ਬਹੁਤ ਲੰਬਾ ਸਫ਼ਰ ਜਿੱਦਾਂ ਤੁਹਾਡੇ ਕੈਰੀਅਰ ਤੋਂ ਪਹਿਲਾਂ ਵੀ, ਕੁਛ ਇਹੋ ਜਿਹੀਆਂ ਯਾਦਾਂ ਜਿਹੜੀਆਂ ਅੱਜ ਵੀ ਚੇਤੇ 'ਚ ਆਉਂਦੀਆਂ ਨੇ, ਅਤੇ ਕਹਿੰਦੇ ਹੁੰਦੇ ਨੇ ਵੀ ਚੇਤਾ ਜਿਹੜਾ ਫਿਰ ਉਹ ਇਹੋ ਜਿਹੀਆਂ ਯਾਦਾਂ ਹੁੰਦੀਆਂ ਬੰਦਾ ਕਿਸੇ ਨਾਲ ਸਾਂਝੀਆਂ ਵੀ ਨਹੀਂ ਕਰ ਸਕਦਾ, ਆਪਣੇ ਆਪ ਨਾਲ ਗੱਲਾਂ ਕਰਦਾ, ਕਿਉਂਕਿ ਅੱਜ ਜਿਹੜੀ ਸਭ ਤੋਂ ਵੱਡੀ ਸਮੱਸਿਆ ਇਹ ਹੈ ਡਾਕਟਰ ਸਾਹਿਬ

0: ਇਹ ਅਸੀਂ ਦੁਨੀਆ ਨਾਲ ਗੱਲਾਂ ਕਰਦੇ ਹਾਂ, ਹੈ ਨਾ, ਬਹੁਤ ਤਕੜੇ ਤਕੜੇ ਪਲੈਟਫਾਰਮ ਦੇ ਉੱਤੇ ਜਾ ਕੇ ਆਪਣੇ ਆਪ ਨੂੰ ਸੱਭਿਅਕ ਹੋਣ ਦਾ ਦਾਅਵਾ ਪੇਸ਼ ਕਰਦੇ ਹਾਂ, ਪਰ ਕਿਤੇ ਨਾ ਕਿਤੇ ਅੱਜ ਬੰਦਾ ਆਪਣੇ ਆਪ ਤੋਂ ਦੂਰ ਹੈ, ਆਪਣੇ ਆਪ ਨਾਲ ਗੱਲ ਨਹੀਂ ਕਰਦਾ। ਰੇਡੀਓ ਇੱਕ ਐਸਾ ਮਾਧਿਅਮ ਹੈ ਜਾਂ ਰੇਡੀਓ ਇੱਕ ਐਸੀ ਚੀਜ਼ ਹੈ ਜਿਹੜੀ ਤੁਹਾਨੂੰ ਆਪਣੇ ਨਾਲ ਗੱਲ ਕਰਨਾ ਵੀ ਸਿਖਾਉਂਦੀ ਹੈ।
1: ਹਾਂ, ਇਹਦੇ ਨਾਲ ਹੀ ਮੈਂ ਇੱਕ ਚੀਜ਼ ਹੋਰ ਯਾਦ ਆ ਗਈ ਸੀ ਕਿ ਉਹ ਇਹ ਹੈ ਕਿ ਪ੍ਰਸਾਰਣ ਦੇ ਨਾਲ ਨਾਲ ਰੇਡੀਓ ਦਾ ਹੋਰ ਗਤੀਵਿਧੀਆਂ ਨਾਲ ਵੀ ਬਹੁਤ ਗਹਿਰਾ ਸੰਬੰਧ ਰਿਹਾ। ਉਹ ਗਹਿਰਾ ਸੰਬੰਧ ਹੈ ਕਿ ਆਕਾਸ਼ਬਾਣੀ ਦੇ ਆਂਗਣ 'ਚ ਕਵੀ ਸੰਮੇਲਨ ਕਰਨੇ ਔਰ ਕਵੀ ਦਰਬਾਰ ਕਰਨੇ ਪੰਜਾਬੀ ਦੇ ਤ੍ਰੈ ਭਾਸ਼ੀ ਅਤੇ ਹੋਰ ਜਿਹੜੇ ਤੁਹਾਡੇ ਲੇਖਕ ਸਾਡੇ ਟਾਕਰ ਜਿਹੜੇ ਉਹ ਆ ਕੇ ਮਾਈਕ 'ਤੇ ਅੰਦਰ ਸਟੂਡੀਓ 'ਚ ਬੋਲਦੇ ਨੇ, ਉਹਨਾਂ ਨੂੰ ਬਾਹਰ ਪੰਡਾਲ ਲਗਾ ਕੇ ਜਿਹੜਾ ਉਹ ਕਰਨਾ ਅਤੇ ਉਹਨਾਂ ਨੂੰ ਰਿਕਾਰਡ ਕਰਨਾ, ਇਹ ਪਿਰਤ ਜਿਹੜੀ ਹੈ ਇਹ ਵੀ ਮੀਸ਼ਾ ਜੀ ਨੇ ਸ਼ੁਰੂ ਕੀਤੀ ਸੀਗੀ ਔਰ ਕਦੇ ਇਨਵਾਈਟਿਡ ਆਡੀਅੰਸ ਦੇ ਸਾਹਮਣੇ। ਔਰ ਮੈਂ ਮਤਲਬ ਬਹੁਤ ਸਾਰੇ ਕਵੀ ਦੌਰਾਨ ਮੈਂ ਕਾਲਜ ਟਾਈਮ ਦੇ ਵਿੱਚ ਵੀ ਜਿਹੜਾ ਦੇਖਣ ਆ ਜਾਂਦਾ ਸੀ, ਹਾਲਾਂਕਿ ਉਹ ਰਾਤ ਨੂੰ ਹੁੰਦੇ ਸੀ, ਅਸੀਂ ਸਾਈਕਲਾਂ 'ਤੇ ਚੜ੍ਹ ਕੇ ਆਉਣਾ ਪੂਰੀ ਰਾਤ ਜਿਹੜਾ ਉਹ ਅੱਧੀ ਰਾਤ ਤੱਕ ਉਹ ਕਵੀ ਦਰਬਾਰ ਸੁਣਨਾ। ਔਰ ਮੈਂ ਸੁਰਜੀਤ ਪਾਤਰ ਨੂੰ ਪਹਿਲੀ ਵਾਰ ਉੱਥੇ ਹੀ ਸੁਣਿਆ। ਔਰ ਦੂਸਰੀ ਗੱਲ ਕਿ ਮੀਸ਼ਾ ਜੀ ਨੂੰ ਆਪ ਕੰਪੀਅਰਿੰਗ ਕਰਦਿਆਂ ਮੈਂ ਪਹਿਲੀ ਵਾਰੀ ਬਾਹਰ ਉੱਥੇ ਹੀ ਦੇਖਿਆ, ਕਿਉਂਕਿ ਵੈਸੇ ਉਹ ਆਮ ਤੌਰ 'ਤੇ ਪ੍ਰੋਗਰਾਮ ਨਹੀਂ ਕਰਦੇ ਸੀਗੇ ਅਤੇ ਜਿਹੜਾ ਉਹ ਮਤਲਬ ਪਿੱਛੇ ਰਹਿੰਦੇ ਸੀ ਬਾਈਕ ਤੋਂ। ਔਰ ਇਹ ਵੀ ਇੱਕ ਕਲਚਰ ਜਿਹੜਾ ਹੈ ਉਹ ਰੇਡੀਓ ਨੇ ਜਿਹੜਾ ਉਹ ਸਮਾਜ ਦੇ ਵਿੱਚ ਇੱਕ ਤਰ੍ਹਾਂ ਨਾਲ ਬਹੁਤ ਵੱਡੀ ਜ਼ਿੰਮੇਵਾਰੀ ਨਾਲ ਮਹੱਤਵਪੂਰਨ ਕਾਰਜ ਜਿਹੜਾ ਉਹ ਰੇਡੀਓ ਕਰਦਾ ਸੀ ਔਰ ਪਿਛਲੇ ਕੁਛ ਸਮੇਂ ਤੱਕ ਵੀ ਕਰਦਾ ਰਿਹਾ, ਜਿਵੇਂ ਕਿ ਹੁਣ ਵੀ ਪਿਛਲੇ 2 ਸਾਲ ਪਹਿਲਾਂ ਵੀ ਜਿਹੜਾ ਉਹ ਇੱਥੇ ਆਕਾਸ਼ਵਾਣੀ 'ਚ ਹੀ ਹੋਇਆ ਸੀ। ਇੱਕ ਤਾਂ ਇਹ ਗੱਲ, ਦੂਸਰੀ ਗੱਲ ਤੁਸੀਂ ਕਹਿੰਦੇ ਕਿ ਰੇਡੀਓ ਜਿਹੜਾ ਉਹ ਆਪਣੇ ਆਪ ਨਾਲ ਜੁੜਨਾ ਸਿਖਾ ਰਿਹਾ ਔਰ ਇਹ ਗੱਲ ਆਪਣੇ ਆਪ ਦੇ ਵਿੱਚ ਬਹੁਤ ਮਹੱਤਵਪੂਰਨ ਹੈ ਜੁੜਨਾ, ਇਸ ਕਰਕੇ ਕਿ ਰੇਡੀਓ ਜਾਂ ਮਤਲਬ ਦੂਰਦਰਸ਼ਨ ਵੀ ਕਹਿ ਲਓ ਮੀਡੀਆ ਜਿਹੜਾ ਉਹ ਅਸਲ ਦੇ ਵਿੱਚ 3 ਦਿਸ਼ਾ ਵੀ ਮਤਲਬ ਹੈ, ਅਸੀਂ ਸੂਚਨਾ ਵੀ ਇੱਥੋਂ ਹੀ ਪ੍ਰਾਪਤ ਕਰਦੇ ਹਾਂ, ਮਨੋਰੰਜਨ ਵੀ ਇੱਥੋਂ ਹੀ ਪ੍ਰਾਪਤ ਕਰਦੇ ਹਾਂ, ਗਿਆਨ ਵੀ ਇੱਥੋਂ ਹੀ, ਔਰ ਖਾਸ ਤੌਰ 'ਤੇ ਸਕੂਲ ਬਰੋਡਕਾਸਟਿੰਗ ਜਿਹੜੀ ਮਤਲਬ ਬਹੁਤ ਮਹੱਤਵਪੂਰਨ ਫੀਚਰ ਰਿਹਾ ਹਮੇਸ਼ਾ ਹੀ ਰੇਡੀਓ ਦਾ, ਸਕੂਲ ਬਰੋਡਕਾਸਟਿੰਗ ਦਾ, ਬੱਚਿਆਂ ਲਈ ਪ੍ਰੋਗਰਾਮ ਕਰਨੇ ਅਲੱਗ, ਜਵਾਨਾਂ ਲਈ ਪ੍ਰੋਗਰਾਮ ਕਰਨੇ ਅਲੱਗ, ਸਾਹਿਤਕਾਰਾਂ ਲਈ ਅਲੱਗ, ਇਹ ਹੋਰ ਕਿਸੇ ਚੈਨਲਾਂ 'ਤੇ ਨਹੀਂ ਹੁੰਦੇ, ਮਤਲਬ ਇਹ ਆਪਣੇ ਆਪ ਦੇ ਵਿੱਚ। ਔਰ ਇਹ ਚੀਜ਼ਾਂ ਜਿਹੜੀਆਂ ਨੇ ਉਹ ਤੁਹਾਨੂੰ ਜਿੱਥੇ ਮਤਲਬ ਐਕਸਟ੍ਰੋਵਰਟ ਕਰਦੀਆਂ ਉੱਥੇ ਫਿਰ ਇੰਟਰੋਵਰਟ ਵੀ ਕਰਦੀਆਂ।
0: ਟਾਈਮ ਥਿਊਰੀ ਦੇ ਨਾਲ ਡਾਕਟਰ ਸਾਹਿਬ ਦੇਖੋ, ਆਪਣੇ ਜਿੱਦਾਂ ਆਪਾਂ ਆਪਣੀ ਭਾਸ਼ਾ 'ਚ FPC ਕਹਿੰਦੇ ਹਾਂ, ਸਾਡੇ ਤਾਂ ਸਵੇਰ ਤੋਂ ਲੈ ਕੇ ਰਾਤ ਤੱਕ ਦਾ ਇਹ ਸਮਾਂ ਸਾਰਣੀ ਕਿਹੜੇ ਸਮੇਂ 'ਤੇ ਕਿਹੜਾ ਰਾਗ ਵੱਜਣਾ ਹੈ, ਕਿਹੜੇ ਸਮੇਂ 'ਤੇ ਕਿਹੜੀ ਗੱਲ, ਜਿਹੜੀ ਗੱਲ ਅਸੀਂ ਸਵੇਰੇ ਕਰ ਸਕਦੇ ਦੁਪਹਿਰੇ ਨਹੀਂ ਕਰ ਸਕਦੇ, ਜਿਹੜੀ ਦੁਪਹਿਰੇ ਕਰ ਸਕਦੇ ਸ਼ਾਮ ਨੂੰ ਨਹੀਂ ਕਰ ਸਕਦੇ।
1: ਬਿਲਕੁਲ
0: ਇਹ ਮੈਂ ਤਾਂ ਕਿਹਾ ਕਿ ਗੱਲ ਕਰਨੀ ਵੀ ਸਿਖਾਉਂਦਾ ਸਾਨੂੰ,
1: ਬਿਲਕੁਲ
0: ਕਿਹੜੇ ਸਮੇਂ 'ਤੇ ਕਿਹੜੀ ਕਿੰਨੀ ਗੱਲ ਕਿਹਦੇ ਨਾਲ ਕਰਨੀ ਹੈ ਕਿ ਨਹੀਂ ਕਰਨੀ ਹੈ।
1: ਬਿਲਕੁਲ ਔਰ ਵਿਵਿਧ ਭਾਰਤੀ ਤੁਸੀਂ ਮਤਲਬ ਸਮਾਂ ਸਾਰਨੀ ਅਤੇ ਕਿਹੜੇ ਵੇਲੇ ਕਿਹੜਾ ਰਾਗ ਵੱਜਣਾ ਹੈ ਨਹੀਂ, ਕਿ ਉਹ ਆਮ ਤੌਰ 'ਤੇ ਜਿਹੜੇ ਮਤਲਬ ਰਾਤ ਨੂੰ ਤੁਸੀਂ ਜਿਹੜੇ ਗੀਤ ਚੁਣਨੇ ਨੇ ਜਦੋਂ ਰਾਤ 10 ਵਜੇ 10:30 ਵਜੇ ਵਿਵਿਧ ਭਾਰਤੀ 'ਤੇ ਉਹ ਪੁਰਾਣੇ ਗੀਤ ਚੱਲ ਰਹੇ ਆ ਜਿਹੜੇ ਮਤਲਬ ਨਾਲ ਐਂਕਰਿੰਗ ਕਰਕੇ ਅਨਵਰ ਵਰਗੇ ਲੋਕ ਜਿਹੜੇ ਉਹ ਐਂਕਰਿੰਗ ਕਰਕੇ ਅਤੇ ਨਾਲ ਦੱਸਦੇ ਆ ਕਿ ਇਸ ਫਿਲਮ ਦਾ ਗੀਤ ਹੈ ਇਸ ਤਰ੍ਹਾਂ ਦਾ, ਅਤੇ ਨਾਲ ਨਾਲ ਉਹ ਚੁਣੇ ਜਾਂਦੇ ਕਿ ਉਹ ਉਸ ਰਾਗ ਦੇ ਵਿੱਚ ਹੋਣ ਜਿਹੜਾ ਉਸ ਸਮੇਂ ਦਾ ਰਾਗ ਵੀ ਹੋਵੇ।
0: ਇਹ ਖੂਬਸੂਰਤ ਗੱਲ ਇਹ ਵੀ ਸੀ ਡਾਕਟਰ ਸਾਹਿਬ, ਅੱਜ ਆਪਣੇ ਹਰ ਬੰਦੇ ਨੂੰ ਆਪਣੇ ਮੋਬਾਈਲ ਦਾ ਤੱਕ ਨੰਬਰ ਸ਼ਾਇਦ ਪਤਾ ਹੋਵੇ ਪਰ ਆਪਣੇ ਗੁਆਂਢੀ ਦਾ ਜਾਂ ਆਪਣੇ ਘਰਦਿਆਂ ਦਾ ਨਹੀਂ ਪਤਾ ਹੁੰਦਾ। ਲੋਕਾਂ ਦੇ ਵਿੱਚ ਦਿਮਾਗੀ ਤੌਰ 'ਤੇ ਇੰਨੀ ਜ਼ਿਆਦਾ ਮਜ਼ਬੂਤੀ ਰੇਡੀਓ ਦਿੰਦਾ ਸੀ ਕਿ ਲੋਕਾਂ ਨੂੰ ਇਹ ਪਤਾ ਹੁੰਦਾ ਸੀ ਕਿਹੜੇ ਗਾਇਕ ਦਾ ਗਾਣਾ ਹੈ, ਮਿਊਜ਼ਿਕ ਕਿਹਨੇ ਦਿੱਤਾ ਹੈ, ਕਿਹੜੀ ਫਿਲਮ ਦਾ ਗਾਣਾ ਹੈ ਔਰ ਕਦੋਂ ਰਿਲੀਜ਼ ਹੋਈ।
1: ਹਾਂ, ਇਹ ਨਾਲ ਨਾਲ ਦੱਸਿਆ ਵੀ ਜਾਂਦਾ
0: ਦੱਸਦੇ ਸੀ
1: ਕਿਉਂਕਿ ਨਾਲ ਨਾਲ ਦੱਸਿਆ ਵੀ ਜਾਂਦਾ ਸੀ। ਇਸੇ ਕਰਕੇ ਆਪਾਂ ਕਹਿੰਦੇ ਹਾਂ ਕਿ ਜਿੱਥੇ ਮਤਲਬ ਮਨੋਰੰਜਨ ਦੇ ਨਾਲ ਨਾਲ ਸੂਚਨਾ ਅਤੇ ਗਿਆਨ ਜਿਹੜਾ ਹੈ ਉਹਦਾ ਵੀ ਤਵਾਜਨ ਬਣਾ ਕੇ ਰੱਖਣਾ, ਇਹ ਸਿਰਫ ਪਬਲਿਕ ਬਰੋਡਕਾਸਟਿੰਗ ਦੇ ਹਿੱਸੇ ਹੀ ਆਇਆ, ਇਹ ਪ੍ਰਾਈਵੇਟ ਬਰੋਡਕਾਸਟਿੰਗ ਦੇ ਹਿੱਸੇ ਅੱਜ ਤੱਕ ਵੀ ਨਹੀਂ ਆਇਆ।
0: ਅੱਛਾ ਡਾਕਟਰ ਸਾਹਿਬ, ਇੱਕ ਹੋਰ ਗੱਲ, ਆਪਾਂ ਦਿਹਾਤੀ ਪ੍ਰੋਗਰਾਮ 'ਚ ਬੈਠੇ ਹਾਂ ਅਤੇ ਤੁਸੀਂ ਤਾਂ ਖੈਰ ਜਿੱਦਾਂ ਕਹਿੰਦੇ ਹੋ ਵੀ ਦਿਹਾਤੀ ਉਸ ਜਦੋਂ ਤੁਸੀਂ ਇਸ ਵਿਹੜੇ 'ਚ ਆਏ ਉਸ ਵਕਤ ਜਿਹੜੇ ਕੁਛ ਖਾਸ ਪ੍ਰੋਗਰਾਮ ਜਿਨ੍ਹਾਂ ਦੇ ਵਿੱਚ ਦਿਹਾਤੀ ਪ੍ਰੋਗਰਾਮ ਖਾਸ ਕਰਕੇ ਪਿੰਡਾਂ ਦਾ ਜਿਹਦਾ ਸਭ ਤੋਂ ਜ਼ਿਆਦਾ ਮਕਬੂਲ ਪ੍ਰੋਗਰਾਮ ਆਪਾਂ ਮੰਨਦੇ ਹਾਂ,
1: ਬਿਲਕੁਲ
0: ਇਹ ਦਿਹਾਤੀ ਪ੍ਰੋਗਰਾਮ ਕਿਉਂਕਿ ਜਦੋਂ ਪਿੰਡਾਂ ਦੇ ਵਿੱਚ ਲੱਗਦਾ ਸੀ ਮੰਝੀਆਂ ਡਹਿੰਦੀਆਂ ਸੀ, ਜਦੋਂ ਤੁਸੀਂ ਕਿਹਾ ਵੀ ਇੱਕ ਥਾਂ 'ਤੇ ਜਾ ਕੇ ਲੋਕ ਹੀ ਸੁਣਦੇ ਸੀਗੇ, ਕੋਈ ਉਦੋਂ ਦੀਆਂ ਯਾਦਾਂ ਤੁਹਾਡੇ ਮਨ ਦੇ ਵਿੱਚ ਹੋਣ?
1: ਦੇਖੋ, ਸਭ ਤੋਂ ਵੱਡੀ ਗੱਲ ਮੈਂ ਤੁਹਾਨੂੰ ਦੱਸਦਾ ਕਿ ਹੇਮਰਾਜ ਸ਼ਰਮਾ ਜੀ, ਜਾਨਕੀਦਾਸ ਭਾਰਦਵਾਜ, ਈਵਨ ਆਪਣੇ ਉਹ ਦੂਸਰੇ ਸੀਗੇ
0: ਖੁਰਾਣਾ
1: ਸਾਹਿਬ, ਉਸ ਤੋਂ ਬਾਅਦ ਜਿਹੜੇ ਜੰਡੂ ਸਿੰਘ ਤੋਂ ਆਉਂਦੇ ਸੀਗੇ
0: ਅਵਿਨਾਸ਼
1: ਪਾਖੜੀ, ਮਤਲਬ ਇਹ ਇਹਨਾਂ ਲੋਕਾਂ ਨੂੰ ਹੁਣ ਅਸੀਂ ਕਿਉਂਕਿ ਅਸੀਂ ਆਉਣੇ ਸ਼ੁਰੂ ਹੋ ਗਏ, ਅਸੀਂ ਤਾਂ ਜਾਣਦੇ ਸੀਗੇ ਕਿ ਇਹਨਾਂ ਲੋਕਾਂ ਦੇ ਇਹ ਨਾਮ ਨੇ, ਲੇਕਿਨ ਪਿੰਡਾਂ ਦੇ ਵਿੱਚ

0: ਇਹਨਾਂ ਲੋਕਾਂ ਦੇ ਤਾਂ ਉਹੀ ਨਾਮ ਸੀਗੇ, ਚਾਹੇ ਠੰਡੂ ਰਾਮ ਸੀ, ਚਾਹੇ ਮਤਲਬ
1: ਮਾਸਟਰ ਜੀ
0: ਸੀ, ਭਾਈਆ ਜੀ ਸੀ। ਹੁਣ ਉਹਨਾਂ ਲੋਕਾਂ ਨੂੰ ਦੇਖਣ ਲਈ ਵੀ, ਜਿਵੇਂ ਮੈਂ ਪਹਿਲਾਂ ਅੰਮ੍ਰਿਤਾ ਪ੍ਰੀਤਮ ਦੀ ਗੱਲ ਕੀਤੀ ਸੀ ਕਿ ਉਹ ਮਤਲਬ ਰੇਡੀਓ 'ਤੇ ਅਨਾਊਂਸ ਕੌਣ ਕਰ ਰਹੀ ਹੈ ਕੁੜੀ, ਉਹਨੂੰ ਦੇਖਣਾ ਚਾਹੁੰਦੇ ਆ, ਇਸੇ ਤਰ੍ਹਾਂ ਹੀ ਇਹਨਾਂ ਨਾਵਾਂ ਨਾਲ ਵੀ ਲੋਕ ਮਿਲਣਾ ਚਾਹੁੰਦੇ ਸੀਗੇ। ਜਦੋਂ ਮਤਲਬ ਜਦੋਂ ਕਿਤੇ ਕਿਸੇ ਮੇਲੇ ਦੇ ਉੱਤੇ ਚਲੇ ਗਏ, ਮਤਲਬ ਹੇਮਰਾਜ ਸ਼ਰਮਾ ਜੀ ਕਿਸੇ ਮੇਲੇ ਦੇ ਵਿੱਚ ਚਲੇ ਗਏ, ਉੱਥੇ ਅਨਾਊਂਸ ਹੋ ਗਿਆ ਵੀ ਇਹ ਜਿਹੜਾ ਉਹ ਇਹ ਭਾਈਆ ਜੀ ਆ ਗਏ ਨੇ, ਜਿਹੜੇ ਦਿਹਾਤੀ ਪ੍ਰੋਗਰਾਮ 'ਤੇ ਲੋਕ ਉਮੜ ਕੇ ਪੈਂਦੇ ਸੀਗੇ। ਮਤਲਬ ਆਪਣੇ ਆਪ ਦੇ ਵਿੱਚ ਜਿਹੜਾ ਉਹ ਜਦੋਂ ਸ਼ੁਰੂ ਸ਼ੁਰੂ ਦੇ ਵਿੱਚ ਅਸੀਂ ਰੇਡੀਓ ਦੂਜੇ ਟੀ ਵੀ ਨਾਟਕ ਸ਼ੁਰੂ ਕੀਤੇ ਹਰਜੀਤ ਸਿੰਘ ਹੋਰਾਂ ਨੇ ਅਤੇ ਸੁਰਿੰਦਰ ਸਾਹਨੀ ਹੋਣਾਂ ਨੇ, ਉਹਨਾਂ ਨੇ ਇਹਨਾਂ ਲੋਕਾਂ ਨੂੰ ਸਾਰਿਆਂ ਨੂੰ ਐਜ਼ ਆ ਆਰਟਿਸਟ ਉੱਤੇ ਪ੍ਰੋਜੈਕਟ ਕਰਨਾ ਸ਼ੁਰੂ ਇਨਵਾਈਟ ਕੀਤਾ। ਅਤੇ ਉੱਥੇ ਜਦੋਂ ਅਸੀਂ ਪਿੰਡਾਂ ਦੇ ਵਿੱਚ ਸ਼ੂਟਿੰਗ 'ਚ ਜਾਂਦੇ ਸੀ, ਮੈਂ ਉਹਨਾਂ ਦਿਨਾਂ 'ਚ ਅਸਿਸਟੈਂਟ ਸੀਗਾ ਮਤਲਬ ਹਰਜੀਤ ਸਿੰਘ ਹੋਰਾਂ ਦਾ, ਅਤੇ ਉਹ ਆਲਣਾ ਪਲੇਅ ਕਰ ਰਹੇ ਸੀ, ਉਹਦੇ ਵਿੱਚ ਹੇਮਰਾਜ ਸ਼ਰਮਾ ਹੋਣਾਂ ਦਾ ਰੋਲ ਸੀਗਾ। ਅਤੇ ਜਿਹੜੇ ਲੋਕ ਉੱਥੇ ਮਤਲਬ ਦੇਖਣ ਆਉਂਦੇ ਸੀਗੇ ਸ਼ੂਟਿੰਗ, ਜਦੋਂ ਆਲੇ ਦੁਆਲੇ ਕਿਉਂਕਿ ਭੀੜਾਂ ਲੱਗ ਜਾਂਦੀਆਂ ਸੀਗੀਆਂ ਉਸ ਵੇਲੇ, ਮਾਹੌਲ ਇਸ ਤਰ੍ਹਾਂ ਦਾ ਹੁੰਦਾ ਹੈ 85-86 ਦੀਆਂ ਗੱਲਾਂ ਨੇ, ਅਤੇ ਉਹ ਫਿਰ ਜਦੋਂ ਦੱਸੀਦਾ ਸੀਗਾ ਕਿ ਇਹ ਰੇਡੀਓ ਵਾਲੇ ਭਾਈਆ ਜੀ ਨੇ, ਅਤੇ ਉਹ ਗੱਲ ਹੀ ਮਾਹੌਲ ਹੀ ਹੋਰ ਹੋ ਜਾਂਦਾ ਸੀ। ਉਹ ਮਤਲਬ ਦੂਰਦਰਸ਼ਨ ਭੁੱਲ ਕੇ ਰੇਡੀਓ ਰੇਡੀਓ ਹੋਣੀ ਸ਼ੁਰੂ ਹੋ ਜਾਂਦੀ ਸੀ। ਮਤਲਬ ਇਸ ਤਰ੍ਹਾਂ ਦਾ ਇੱਕ ਦੌਰ ਸੀਗਾ, ਮਤਲਬ ਉਹਨੂੰ ਆਪਾਂ ਸੁਨਹਿਰਾ ਦੌਰ ਕਹਿੰਦੇ ਹਾਂ ਆਕਾਸ਼ਬਾਣੀ ਦਾ।
1: ਅੱਛਾ ਡਾਕਟਰ ਸਾਹਿਬ, ਤੁਸੀਂ ਜਿੱਦਾਂ ਕਹਿੰਦੇ, ਮੈਂ ਤਾਂ ਸਵਾਲ ਪੁੱਛਿਆ ਹੀ ਨਹੀਂ ਤੁਹਾਨੂੰ, ਤੁਸੀਂ ਆਪ ਹੀ ਮੈਨੂੰ ਸਵਾਲ ਦੇ ਦਿੰਦੇ ਹੋ। ਦੌਰ ਜਿਹੜਾ ਹੈ, ਗੱਲ ਸਾਰੀ ਦੌਰ ਦੀ ਹੈ,
0: ਦੌਰ ਦੀ
1: ਨਾ ਕਹਿੰਦੇ ਉਹ ਰਹੇ ਨਹੀਂ, ਇਹ ਰਹਿਣੇ ਨਹੀਂ,
0: ਬਿਲਕੁਲ
1: ਠੀਕ ਹੈ ਨਾ। ਸੋ ਸਮਾਂ ਤਾਂ ਜਿੱਦਾਂ ਕਹਿੰਦੇ ਹੈ ਕਿ ਸਮਾਂ ਤਾਂ ਆਪਣੀ ਗਤੀ ਦੇ ਨਾਲ ਚੱਲਦਾ ਹੈ, ਅਲੱਗ ਅਲੱਗ ਦੌਰ, ਦੌਰ ਉਹ ਵੀ ਸੀ ਜਿਹੜਾ ਆਪਾਂ ਜ਼ਿਕਰ ਕੀਤਾ, ਦੌਰ ਅੱਜ ਦਾ ਵੀ ਹੈ, ਆਉਣ ਵਾਲਾ ਦੌਰ ਜਿਹੜਾ ਹੈ, ਸਮਾਂ ਆਉਣ ਵਾਲਾ ਵੀ ਹੈ ਜਿਹਨੂੰ ਆਪਾਂ ਵੇਖਿਆ ਨਹੀਂ ਹੈ। ਤੁਸੀਂ ਕੀ ਮੰਨਦੇ ਹੋ ਕਿ ਆਉਣ ਵਾਲਾ ਸਮਾਂ ਜਿਹੜਾ, ਆਉਣ ਵਾਲਾ ਦੌਰ ਹੈ ਉਹ ਕਿਸ, ਕਿਉਂਕਿ ਤੁਸੀਂ ਸਾਹਿਤਕ ਤੌਰ 'ਤੇ ਵੀ ਹੈ ਨਾ ਪਾਰਖੂ ਅੱਖ ਰੱਖਦੇ ਹੋ, ਅਤੇ ਪ੍ਰਸਾਰਣ ਦੇ ਮਾਧਿਅਮ ਦੋਨੋਂ ਹੀ ਤੁਸੀਂ ਹੰਢਾਏ ਵਰਤਾਏ ਹੈ, ਕੀ ਸੋਚਦੇ ਹੋ ਕਿ ਦੁਨੀਆ ਦੀ ਜਿਹੜੀ ਦਸ਼ਾ ਹੈ ਔਰ ਦਿਸ਼ਾ ਹੈ ਕਿਸ ਪਾਸੇ ਨੂੰ ਜਾ ਰਹੀ ਹੈ, ਠੀਕ ਪਾਸੇ ਜਾ ਰਹੀ ਹੈ ਜਾਂ ਦਿਸ਼ਾਹੀਣ ਹੋ ਰਹੀ ਹੈ?
0: ਦੇਖੋ, ਮੈਂ ਕਦੇ ਨਿਰਾਸ਼ ਨਹੀਂ ਹੁੰਦਾ, ਔਰ ਆਪਾਂ ਇਹ ਦੇਖਿਆ ਵੀ ਹੈ ਜੇ ਵੱਖ ਵੱਖ ਦੌਰ ਦੀ ਆਪਾਂ ਗੱਲ ਕਰੀਏ, ਜਦੋਂ ਟੈਲੀਵਿਜ਼ਨ ਆਇਆ ਸੀ ਸਮਝਿਆ ਜਾਂਦਾ ਸੀ ਰੇਡੀਓ ਹੁਣ ਖਤਮ
1: ਹੋ ਗਿਆ,
0: ਠੀਕ ਹੈ ਨਾ, ਅਸਲ 'ਚ ਨਹੀਂ ਹੋਇਆ,
1: ਨਹੀਂ ਹੋਇਆ,
0: ਠੀਕ ਨਹੀਂ, ਉਹਨੇ ਆਪਣਾ ਥੋੜ੍ਹਾ ਬਹੁਤਾ ਰੂਪ ਬਦਲਿਆ। ਔਰ ਇਸ ਵੇਲੇ ਦੇ ਸਰਵੇ ਵੀ ਇਹ ਆ ਕਿ ਜਿਹੜਾ ਕਾਰਾਂ ਦੇ ਵਿੱਚ ਜਿੰਨਾ ਰੇਡੀਓ ਸੁਣਿਆ ਜਾਂਦਾ, ਵੱਖ ਵੱਖ ਚੈਨਲ ਸ਼ੁਰੂ ਸੁਣੇ ਜਾਂਦੇ ਨੇ, ਉਹ ਦੁਨੀਆ ਭਰ 'ਚ ਮਤਲਬ ਰੇਡੀਓ ਇੱਕ ਤਰ੍ਹਾਂ ਨਾਲ ਮੁੜ ਜਿਉਂਦਾ ਹੋਇਆ, ਇਸ ਮਤਲਬ ਟੈਲੀਵਿਜ਼ਨ ਦੀ ਦੁਨੀਆ ਦੇ ਵਿੱਚੋਂ ਮਤਲਬ ਲੰਘ ਕੇ ਦੁਨੀਆ ਫਿਰ ਮੁੜ ਕੇ ਰੇਡੀਓ ਨਾਲ ਜੁੜੀ। ਜਦੋਂ ਕੰਪਿਊਟਰ ਆਇਆ ਸੀ ਉਦੋਂ ਸਮਝਿਆ ਜਾਂਦਾ ਸੀ ਕਿਤਾਬਾਂ ਖਤਮ ਹੋ ਗਈਆਂ, ਇੰਟਰਨੈੱਟ ਆ ਗਿਆ ਕਿਤਾਬਾਂ ਖਤਮ ਹੋ ਗਈਆਂ, ਲੇਕਿਨ ਨਹੀਂ ਹੋਈਆਂ, ਕਿਉਂਕਿ ਕਿਤਾਬ ਜਿਹੜੀ ਹੈ ਉਹਦਾ ਇੱਕ ਆਪਣਾ ਔਰਾ ਜਿਹੜਾ ਉਹਦਾ ਕੋਈ ਸਬਸਟੀਟਿਊਟ ਨਹੀਂ ਹੈਗਾ, ਕੋਈ ਅਲਟਰਨੇਟ ਨਹੀਂ ਹੈਗਾ। ਇਸੇ ਤਰ੍ਹਾਂ ਜਿਹੜਾ ਉਹ ਰੇਡੀਓ ਦਾ, ਕਿਉਂਕਿ ਜਿੰਨੀ ਲਾਈਫ ਤੇਜ਼ ਹੋ ਰਹੀ ਆ, ਜਿੰਨੇ ਲੋਕ ਜਿਹੜੇ ਉਹ ਭੱਜ ਦੌੜ ਦੇ ਵਿੱਚ ਫਸ ਰਹੇ ਆ, ਉਨੇ ਠਹਿਰਾਓ ਵੱਲ ਨੂੰ ਵੀ ਵਰਤ ਰਹੇ ਔਰ ਹਮੇਸ਼ਾ ਹੀ ਜਿਹੜਾ ਹਰ ਦੌੜ ਦਾ ਅੰਤ ਜਿਹੜਾ ਉਹ ਆਰਾਮ ਹੁੰਦਾ। ਇਸ ਕਰਕੇ ਆਰਾਮ ਦੀ ਘੜੀ ਦੇ ਵਿੱਚ ਤੁਹਾਡਾ ਮਨੋਰੰਜਨ ਹੋਣਾ, ਮਨੋਰੰਜਨ ਦੀ ਘੜੀ ਦੇ ਵਿੱਚ ਤੁਹਾਡੀ ਸੋਚ ਜੁੜਨੀ ਹੈ ਕਿਤੇ ਨਾ ਕਿਤੇ, ਤੁਹਾਡੀ ਲਿਵ ਲੱਗਣੀ ਹੈ ਕਿਤੇ ਨਾ ਕਿਤੇ, ਜਿਹਨੂੰ ਆਪਾਂ ਜੇ ਪੰਜਾਬੀ 'ਚ ਕਹਿ ਦਈਏ, ਅਤੇ ਉਸ ਵੇਲੇ ਜਿਹੜਾ ਸਕੂਨ ਤੁਹਾਨੂੰ ਕੁਛ ਨਾ ਕੁਛ ਸੁਣ ਕੇ ਮਿਲਦਾ, ਔਰ ਉਹਦੇ ਲਈ ਮੈਂ ਇਹ ਸਮਝਦਾ ਕਿ ਤੁਸੀਂ ਵੀ ਦੇਖਦੇ ਹੋਵੋਗੇ ਬਹੁਤ ਸਾਰੇ ਇਸ ਤਰ੍ਹਾਂ ਦੇ ਮੁਕਾਮ ਆ ਜਾਂਦੇ ਆ, ਤੁਸੀਂ ਆਪਣੀ ਗੱਡੀ 'ਚ ਜਾ ਰਹੇ ਹੋ, ਰੇਡੀਓ ਸੁਣ ਰਹੇ ਹੋ, ਤੁਹਾਡੀ ਮੰਜ਼ਿਲ ਆ ਜਾਂਦੀ ਆ, ਪਰ ਰੇਡੀਓ 'ਤੇ ਕੁਛ ਅਜਿਹਾ ਚੱਲ ਰਿਹਾ ਹੁੰਦਾ ਜਿਹੜਾ ਅਜੇ ਖਤਮ ਨਹੀਂ ਹੋਇਆ ਹੁੰਦਾ, ਤੁਸੀਂ ਉਹਨੂੰ ਸਟਾਰਟ ਰੱਖਦੇ ਹੋ ਗੱਡੀ ਨੂੰ ਅਤੇ ਉਹਨੂੰ ਪੂਰਾ ਕਰਕੇ ਸੁਣ ਲੈਂਦੇ ਹੋ, ਜਾਂ ਵਿਹਲੇ ਸਮੇਂ ਦੇ ਵਿੱਚ ਤੁਸੀਂ ਅਜੇ ਵੀ ਦੇਖਿਆ ਹੋਵੇਗਾ ਕਿ ਬਹੁਤ ਸਾਰੇ ਲੋਕ ਗੱਡੀਆਂ ਪਾਰਕ ਕਰਕੇ ਜਦੋਂ ਮਤਲਬ ਕਿਸੇ ਹੋਰ ਕੰਮ ਲਈ ਜਾਂ ਕੋਈ ਹੋਰ ਕੰਮ ਲੈ ਗਿਆ ਤੁਸੀਂ ਵੇਟ ਕਰ ਰਹੇ ਹੋ ਅਤੇ ਤੁਸੀਂ ਰੇਡੀਓ ਔਨ ਕੀਤਾ ਹੁੰਦਾ। ਮਤਲਬ ਇਸ ਕਰਕੇ ਇਹ ਚੀਜ਼ਾਂ ਇੰਡੀਕੇਟ ਕਰਦੀਆਂ ਨੇ ਕਿ ਚੀਜ਼ਾਂ ਆਪਣਾ ਰੂਪ ਬਦਲਦੀਆਂ ਨੇ, ਆਪਣੀ ਜਿਹੜੀ ਉਹ ਹੋਂਦ ਨੂੰ ਨਹੀਂ ਬਦਲਦੀਆਂ, ਹੋਂਦ ਉਹਨਾਂ ਦੀ ਬਰਕਰਾਰ ਰਹਿੰਦੀ ਹੈ। ਇਹ ਕੰਪਿਊਟਰ ਦੇ ਆਉਣ ਨਾਲ, ਕਿਤਾਬਾਂ ਨਾਲ ਵੀ ਹੋਇਆ, ਇੰਟਰਨੈੱਟ ਦੇ ਆਉਣ ਨਾਲ ਕਿਤਾਬਾਂ ਨਾਲ ਵੀ ਹੋਇਆ, ਔਰ ਟੈਲੀਵਿਜ਼ਨ ਦੇ ਆਉਣ ਨਾਲ ਰੇਡੀਓ ਨਾਲ ਵੀ ਹੋਇਆ। ਹੋਰ ਤਾਂ ਹੋਰ ਜਿੰਨੇ ਔਨਲਾਈਨ ਪੇਪਰ ਨੇ ਇਸ ਵੇਲੇ, ਉਹਨਾਂ ਨੇ ਪ੍ਰਿੰਟ ਮੀਡੀਆ ਵੀ ਬੰਦ ਨਹੀਂ ਹੋਣ ਦਿੱਤਾ। ਪ੍ਰਿੰਟ ਮੀਡੀਆ ਝੋਲ ਜ਼ਰੂਰ ਖਾਂਦਾ, ਝੋਲ ਖਾਣ ਤੋਂ ਬਾਅਦ ਮੁੜ ਕੇ ਫਿਰ ਜਿਹੜਾ ਉਹ ਪਹਿਲੀ ਜਿਹੜੀ ਉਹ ਸਟੇਜ 'ਤੇ ਪਹੁੰਚ ਜਾਂਦਾ। ਇਸ ਵੇਲੇ ਵੀ ਅਖਬਾਰਾਂ ਜਿਹੜੀਆਂ ਨੇ ਉਹ ਔਨਲਾਈਨ ਮਤਲਬ ਸੈਂਕੜੇ ਪੋਰਟਲ, ਸੈਂਕੜੇ ਔਨਲਾਈਨ ਹੋਣ ਦੇ ਬਾਵਜੂਦ
1: ਪ੍ਰਿੰਟ,
0: ਹਾਂ ਉਸਦੇ ਨਾਲ ਵੀ ਉਸਦੇ ਬਾਵਜੂਦ ਪ੍ਰਿੰਟ ਮੀਡੀਆ ਅਜੇ ਵੀ ਲੱਖਾਂ ਦੀ ਗਿਣਤੀ 'ਚ ਛਪ ਰਿਹਾ, ਸਾਰੀਆਂ ਅਖਬਾਰਾਂ ਛਪ ਰਹੀਆਂ, ਔਰ ਪਹਿਲਾਂ ਨਾਲੋਂ ਵੱਧ ਹੀ ਛਪ ਰਹੀਆਂ, ਘਟੀਆਂ ਕੋਈ ਨਹੀਂ ਹੈ। ਇਸ ਕਰਕੇ ਇਹ ਮੈਂ

0: ਇਹ ਸਮਝਦਾ ਕਿ ਹਮੇਸ਼ਾ
1: ਸਾਨੂੰ ਆਸ਼ਾਵਾਦੀ
0: ਰਹਿਣਾ ਚਾਹੀਦਾ, ਔਰ ਥੋੜ੍ਹਾ ਬਹੁਤਾ ਰੂਪ ਬਦਲੇਗਾ, ਥੋੜ੍ਹੇ ਟੂਲਸ ਬਦਲਣਗੇ, ਲੇਕਿਨ ਬੇਸਿਕਸ ਨਹੀਂ ਬਦਲਣਗੀਆਂ, ਕਿਉਂਕਿ ਕੰਟੈਂਟ ਜਿਹੜਾ ਉਹ ਜ਼ਰੂਰੀ ਹੈ, ਅਤੇ ਕੰਟੈਂਟ ਜਿੱਥੋਂ ਈਜ਼ੀਲੀ ਅਵੇਲੇਬਲ ਹੋਏਗਾ, ਈਜ਼ੀਲੀ ਅਵੇਲੇਬਲ ਮੈਂ ਕਹਿੰਦਾ ਕਿ ਸੁਣਨ ਦੇ ਥਰੂ ਅਵੇਲੇਬਲ ਹੋਣਾ, ਪ੍ਰਾਪਤ ਹੋਣਾ, ਉਹ ਸਭ ਤੋਂ ਸੌਖਾ ਰਾਹ ਆ, ਇਸ ਕਰਕੇ ਰੇਡੀਓ ਦਾ ਭਵਿੱਖ ਹਮੇਸ਼ਾ ਉਜਲਾ ਰਹੇਗਾ।
1: ਹਾਂ, ਤੁਸੀਂ ਜ਼ਿਕਰ ਵੀ ਕੀਤਾ ਹੈ ਕਿ ਅੱਜ ਕੱਲ੍ਹ ਜਿਹੜੀ ਬਹੁਤ ਬਹੁਤ ਜ਼ਿਆਦਾ ਤਾਦਾਦ ਦੇ ਵਿੱਚ ਦੁਨੀਆ ਉਹ ਸਫ਼ਰ ਕਰ ਰਹੀ ਹੈ ਔਰ ਸਫ਼ਰ ਕਰ ਰਹੀ ਹੈ।
0: ਹਾਂ ਬਿਲਕੁਲ ਬਿਲਕੁਲ ਬਿਲਕੁਲ,
1: ਹਰ ਬੰਦਾ ਜਿਹੜਾ ਹੈ ਉਹ ਕਿਸੇ ਨਾ ਕਿਸੇ ਚੀਜ਼ ਤੋਂ ਸਫ਼ਰ ਕਰ ਰਿਹਾ ਔਰ ਕਰ ਵੀ ਸਫ਼ਰ ਰਿਹਾ।
0: ਹਾਂ ਬਿਲਕੁਲ,
1: ਸੋ ਇਸ ਕਰਕੇ ਸਫ਼ਰ ਦੇ ਵਿੱਚ ਤੁਹਾਡੇ ਕੋਲ ਸਾਥੀ ਜਿਹੜਾ ਹੈ ਉਹ ਰੇਡੀਓ ਹੀ ਹੈ।
0: ਬਿਲਕੁਲ ਬਿਲਕੁਲ, ਕਿਉਂਕਿ ਸਫ਼ਰ ਦੇ ਵਿੱਚ ਸੁਣਨਾ ਜ਼ਿਆਦਾ ਸਕੂਨ
1: ਦਿੰਦਾ ਹੈ, ਸਕੂਨ ਦਿੰਦਾ ਹੈ। ਬਹੁਤ ਚੰਗਾ ਲੱਗਿਆ ਡਾਕਟਰ ਲਖਵਿੰਦਰ ਜੌਹਲ ਜੀ ਤੁਹਾਡੇ ਨਾਲ, ਤੁਹਾਡੀਆਂ ਰੇਡੀਓ ਨਾਲ ਨਿੱਜਦੀਆਂ ਸਾਂਝਾਂ, ਰੇਡੀਓ ਦਾ ਸਫ਼ਰ, ਕਿਉਂਕਿ ਮੇਰਾ ਖਿਆਲ ਹੈ ਜਿਹੜਿਆਂ ਲੋਕਾਂ ਨੇ ਬਹੁਤ ਨੇੜਿਓਂ ਦੇਖਿਆ ਹੈ ਉਹ ਜ਼ਿਆਦਾ ਨੇੜਿਓਂ ਬਿਆਨ ਕਰ ਸਕਦੇ ਆ ਚੀਜ਼ ਨੂੰ, ਜਿਹੜੇ ਚੀਜ਼ ਨੂੰ ਦੂਰੋਂ ਦੇਖਦੇ ਹੈ ਅਤੇ ਉਹ ਬਿਆਨਬਾਜ਼ੀ ਦਾ ਉਹਨਾਂ ਜਿੱਦਾਂ ਕਹਿ ਸਕਦੇ ਹੈ ਕਿ ਮਜ਼ਾ ਨਹੀਂ ਆਉਂਦਾ। ਤੁਸੀਂ ਆਏ, ਸਾਂਝ ਪਾਈ, ਤੁਹਾਡਾ ਬਹੁਤ ਬਹੁਤ ਸ਼ੁਕਰੀਆ,
0: ਬਹੁਤ ਬਹੁਤ ਮਿਹਰਬਾਨੀ।
1: ਦੇਖੋ ਬੱਚਿਆਂ ਵਾਲਿਓ, ਪਾਣੀ ਜਿੱਦਾਂ ਆਪਾਂ ਸਾਰੇ ਜਾਣਦੇ ਹਾਂ ਕਿ ਬੜਾ ਚਿੰਤਾ ਦਾ ਵਿਸ਼ਾ ਹੈ, ਖਾਸ ਕਰਕੇ ਪੰਜਾਬ ਦੇ ਤਾਂ ਕੁਝ ਇਲਾਕੇ ਐਸੇ ਹੈ ਜਿਨ੍ਹਾਂ ਦੇ ਬਾਰੇ ਹੁਣ ਬਹੁਤ ਖਤਰਾ ਪੈਦਾ ਹੋ ਗਿਆ,
2: ਜ਼ਿਆਦਾ ਹੋ ਗਿਆ,
1: ਅਤੇ ਕੀ ਆਉਣ ਵਾਲਾ ਭਵਿੱਖ ਸਾਡੀਆਂ ਫਸਲਾਂ ਦਾ, ਸਾਡੀਆਂ ਦਾ ਨਸਲਾਂ ਦਾ ਕੀ ਹੋਊਗਾ, ਇਹ ਸੁਣ ਕੇ ਵੀ ਜਾਂ ਸੋਚ ਕੇ ਵੀ ਡਰ ਲੱਗਦਾ ਹੈ,
2: ਬਿਲਕੁਲ ਲੱਗਦਾ ਜੀ।
1: ਅੱਜ ਇੰਨੀ ਗੰਭੀਰਤਾ ਨਾਲ ਆਪਾਂ ਇਸ ਵਿਸ਼ੇ ਨੂੰ ਨਹੀਂ ਲੈ ਰਹੇ
2: ਜੀ,
1: ਜਿਸ ਦਿਨ ਸਾਡੇ ਦੇ ਸਿਰ 'ਤੇ ਪੈ ਗਈ ਤਾਂ ਫਿਰ ਸਾਨੂੰ ਰਾਹ ਨਹੀਂ ਲਿਆਉਣ ਲੱਭਣਾ ਕਿਤੇ।
2: ਇਹ ਸਾਨੂੰ ਜਿਹੜੀ ਹਾਊ ਪਰੇ ਕਰਨ ਦੀ ਆਦਤ ਪਈ ਆ ਨਾ, ਵੀ ਜਦੋਂ ਜਦੋਂ ਜੀ ਅਖੇ ਤੀਰ ਵੱਜੂ ਹਿੱਕ ਚਾ ਕੇ ਉਦੋਂ ਦੇਖ ਲਾਂਗੇ ਹੈ ਨਾ, ਵੀ ਉਹ ਭਾਈ ਵੱਜਣ ਵਾਲਾ ਹੀ ਆ, ਹੁਣ ਬਹੁਤਾ ਦੂਰ ਨਹੀਂ ਹੈਗਾ।
1: ਇਸੇ ਕਰਕੇ ਮਾਰ ਖਾਂਦੇ ਹਾਂ ਨਾ ਆਪਾਂ ਤੇਜਾ ਸਿੰਘ ਜੀ, ਕਿ ਸਾਡੀ ਅਗਾਊਂ ਵਿਉਂਤਬੰਦੀ, ਸਾਡੇ ਦੇਸ਼ ਦੇ ਵਿੱਚ ਹਰ ਚੀਜ਼ ਹੈ,
2: ਬਿਲਕੁਲ
1: ਸਾਡੇ ਵਰਗੇ ਲੋਕ ਜਿਹੜੇ ਹੈ ਇੰਨੇ ਉੱਦਮੀ ਹੈ ਨਾ, ਐਡੇ ਸਾਹਸੀ ਲੋਕ ਤੁਹਾਨੂੰ ਮਿਲਣੇ ਨਹੀਂ ਕਿਤੇ,
2: ਬਿਲਕੁਲ।
1: ਪਰ ਕਿਤੇ ਨਾ ਕਿਤੇ ਜਿਹੜਾ ਤੁਸੀਂ ਕਿਹਾ ਨਾ ਕਿ ਇਹਨੂੰ ਅੰਗਰੇਜ਼ੀ 'ਚ ਡਹੋਕਿਜ਼ਮ ਵੀ ਕਹਿ ਦਿੰਦੇ ਹੈ,
2: ਹਾਂਜੀ ਹਾਂਜੀ,
1: ਅਲਗਰਜ਼ੀ ਵੀ ਕਹਿ ਦਿੰਦੇ ਆ, ਇਹ ਕਿਤੇ ਨਾ ਕਿਤੇ ਸਾਡੇ 'ਚ ਬੇਪਰਵਾਹੀ ਇਹ ਜ਼ਿਆਦਾ ਘਰ ਕੀਤੀ,
2: ਬਿਲਕੁਲ
1: ਵੀ ਅਸੀਂ ਸੰਕਟ ਨੂੰ ਕਹਿੰਦੇ ਕੋਈ ਗੱਲ ਨਹੀਂ ਜਦੋਂ ਆਊ ਦੇਖੀ ਜਾਊ, ਇਹ ਜਦੋਂ ਆਊ ਦੇਖੀ ਜਾਊਗੀ ਨਾ, ਇਹ ਕਿਤੇ ਨਾ ਕਿਤੇ ਸਾਡੇ ਲਈ ਖਤਰਾ ਸਾਬਤ ਹੋ ਸਕਦਾ ਸੋ ਇਸ ਕਰਕੇ ਪਾਣੀ ਦੇ ਵਿੱਚ ਫਸਲਾਂ ਦਾ ਜਿਹੜਾ ਪ੍ਰਬੰਧਨ ਆਪਾਂ ਪਾਣੀ ਦਾ ਕਰਨਾ ਹੈ, ਉਹਦੇ 'ਚ ਕਿਹੜੀਆਂ ਖਾਸ ਗੱਲਾਂ ਦਾ ਧਿਆਨ ਰੱਖਣਾ, ਡਾਕਟਰ ਵਿਨੇ ਕੁਮਾਰ ਹੋਰਾਂ ਕੋਲ ਜਾਣਕਾਰੀਆਂ ਸਾਂਝੀਆਂ ਕੀਤੇ, ਆਪਾਂ ਸਾਂਝੀਆਂ ਕਰਦੇ ਹਾਂ।
2: ਜ਼ਰੂਰ ਜੀ,
3: ਆਪਾਂ ਸਾਰੇ ਜਾਣਦੇ ਹਾਂ ਪਾਣੀ ਇੱਕ ਅਨਮੋਲ ਕੁਦਰਤੀ ਸਰੋਤ ਹੈ, ਧਰਤੀ ਉੱਤੇ ਜੀਵਨ ਪਾਣੀ ਨਾਲ ਹੀ ਸੰਭਵ ਹੈ, ਪਾਣੀ ਦੀ ਲੋੜ ਹਰੇਕ ਜੀਵ ਜੰਤੂ ਰੁੱਖ ਪੌਦਿਆਂ ਨੂੰ ਹੁੰਦੀ ਆ, ਸੋ ਫਸਲਾਂ ਦੇ ਉਤਪਾਦਨ ਲਈ ਵੀ ਪਾਣੀ ਜ਼ਰੂਰੀ ਆ, ਅਤੇ ਮਨੁੱਖ ਸਦੀਆਂ ਤੋਂ ਹੀ ਇਸ ਲੋੜ ਨੂੰ ਵਿਉਂਤ ਕੇ ਫਸਲਾਂ ਵਿੱਚ ਸਿੰਚਾਈ ਪ੍ਰਬੰਧ ਕਰਦਾ ਆ ਰਿਹਾ। ਪੰਜਾਬ ਦੀ ਧਰਤੀ ਦਾ ਨਾਂ ਹੀ ਪੰਜ ਦਰਿਆਵਾਂ ਦੇ ਨਾਂ 'ਤੇ ਆ, ਇਸ ਧਰਤੀ ਨੂੰ ਇਤਿਹਾਸ ਦੇ ਵਿੱਚ ਪੰਜ ਨਦ ਵੀ ਕਿਹਾ ਗਿਆ। ਜੇਕਰ ਇਤਿਹਾਸ ਦੀ ਗੱਲ ਕਰੀਏ ਤਾਂ 19ਵੀਂ ਸਦੀ ਦੇ ਅਖੀਰ ਦੇ ਵਿੱਚ ਜਦੋਂ ਅੰਗਰੇਜ਼ਾਂ ਦਾ ਰਾਜ ਸੀ, ਅੰਗਰੇਜ਼ੀ ਸ਼ਾਸਕਾਂ ਨੇ ਪੰਜਾਬ ਵਿੱਚ ਨਹਿਰਾਂ ਦਾ ਜਾਲ ਵਿਛਾਉਣਾ ਸ਼ੁਰੂ ਕੀਤਾ ਸੀ, ਅਤੇ ਚੜ੍ਹਦੇ ਪੰਜਾਬ ਦੇ ਵਿੱਚ ਵੀ ਕੁਛ ਵੱਡੀਆਂ ਨਹਿਰਾਂ ਕੱਢੀਆਂ ਗਈਆਂ। ਆਜ਼ਾਦੀ ਤੋਂ ਬਾਅਦ ਜਦੋਂ ਦੇਸ਼ ਦੀ ਆਬਾਦੀ ਲਗਾਤਾਰ ਵੱਧ ਰਹੀ ਸੀ ਅਤੇ ਅਨਾਜ ਦੀ ਲੋੜ ਨੂੰ ਪੂਰਾ ਕਰਨ ਲਈ ਹਰੀ ਕ੍ਰਾਂਤੀ ਦੀ ਸ਼ੁਰੂਆਤ ਹੋਈ, ਪੰਜਾਬ ਵਿੱਚ ਝੋਨੇ ਹੇਠ ਰਕਬੇ ਵਿੱਚ ਕਾਫੀ ਵਾਧਾ ਹੋਇਆ। ਇਸ ਵਧੇ ਹੋਏ ਰਕਬੇ ਨੂੰ ਜਿੰਨੇ ਪਾਣੀ ਦੀ ਲੋੜ ਸੀ, ਉਨੀ ਮਿਕਦਾਰ ਵਿੱਚ ਬਰਸਾਤੀ ਅਤੇ ਨਹਿਰੀ ਪਾਣੀ ਉਪਲਬਧ ਨਹੀਂ ਸੀ, ਅਤੇ ਸੂਬੇ ਵਿੱਚ ਧਰਤੀ ਹੇਠਲੇ ਪਾਣੀ ਦਾ ਇਸਤੇਮਾਲ ਫਸਲਾਂ ਨੂੰ ਸਿੰਚਾਈ ਕਰਨ ਦੇ ਲਈ ਅਤੇ ਘਰੇਲੂ ਲੋੜਾਂ ਨੂੰ ਪੂਰਾ ਕਰਨ ਲਈ ਸ਼ੁਰੂ ਹੋਇਆ। ਇਸ ਦੇ ਸਿੱਟੇ ਵਜੋਂ ਜਿੱਥੇ ਝੋਨੇ ਹੇਠ ਰਕਬਾ ਹਰੀ ਕ੍ਰਾਂਤੀ ਤੋਂ ਪਹਿਲਾਂ ਤਕਰੀਬਨ 2.25 ਲੱਖ ਹੈਕਟੇਅਰ ਹੁੰਦਾ ਸੀ, ਅੱਜ ਵੱਧ ਕੇ 31.5 ਲੱਖ ਹੈਕਟੇਅਰ ਦੇ ਕਰੀਬ ਹੋ ਗਿਆ। ਨਾਲ ਹੀ ਇਸੇ ਸਮੇਂ ਦੌਰਾਨ ਟਿਊਲਾਂ ਦੀ ਗਿਣਤੀ ਜਿਹੜੀ ਹਰੀ ਕ੍ਰਾਂਤੀ ਤੋਂ ਪਹਿਲਾਂ 70,000 ਦੇ ਕਰੀਬ ਹੁੰਦੀ ਸੀ, ਅੱਜ ਵੱਧ ਕੇ 15 ਲੱਖ ਤੋਂ ਉੱਤੇ ਹੋ ਗਈ ਹੈ। ਜੇਕਰ ਨਹਿਰੀ ਪਾਣੀ ਦੀ ਗੱਲ ਕਰੀਏ ਤਾਂ ਨਰਮੇ ਦੀ ਕਾਸ਼ਤ ਵਾਲੇ ਦੱਖਣ ਪੱਛਮ ਖੇਤਰ ਵਿੱਚ ਧਰਤੀ ਹੇਠਲਾ ਪਾਣੀ ਮਾੜੀ ਗੁਣਵੱਤਾ ਦਾ ਹੋਣ ਕਰਕੇ ਸੂਬੇ ਦਾ ਬਹੁਤਾ ਨਹਿਰੀ ਪਾਣੀ ਉਸ ਹਿੱਸੇ ਨੂੰ ਮਿਲਦਾ ਹੈ। ਪਿਛਲੇ ਕੁਝ ਸਾਲਾਂ ਦੌਰਾਨ ਸੂਬੇ ਦਾ ਇਹ ਖੇਤਰ ਵੀ ਨਰਮੇ ਦੀ ਕਾਸ਼ਤ ਨੂੰ ਛੱਡ ਕੇ ਝੋਨੇ ਦੀ ਕਾਸ਼ਤ ਵੱਲ ਵੱਧ ਗਿਆ ਹੈ। ਅਜਿਹੀਆਂ ਕਈ ਰਿਪੋਰਟਾਂ ਪ੍ਰਕਾਸ਼ਿਤ ਹੋਈਆਂ ਹਨ ਜੋ ਇਸ਼ਾਰਾ ਕਰਦੀਆਂ ਨੇ ਕਿ ਜੇਕਰ ਇਹੀ ਲਗਾਤਾਰ ਸਥਿਤੀ ਬਣੀ ਰਹੀ ਅਤੇ ਆਪਾਂ ਪਾਣੀ ਕੱਢਦੇ ਰਹੇ ਤਾਂ ਪੰਜਾਬ ਦੇ ਵਿੱਚ ਪਾਣੀ ਦੇ ਸੋਮੇ ਮੁੱਕ ਸਕਦੇ ਨੇ ਅਤੇ ਇਸ ਰਾਜ ਦੀ ਉਪਜਾਊ ਜ਼ਮੀਨ ਆਉਣ ਵਾਲੇ 20 ਤੋਂ ਲੈ ਕੇ 50 ਸਾਲਾਂ ਦੇ ਸਮੇਂ ਵਿੱਚ ਮਾਰੂਥਲ ਵਿੱਚ ਤਬਦੀਲ ਹੋ ਸਕਦੀ ਹੈ। ਜੇਕਰ ਸੂਬੇ ਵਿੱਚ ਪਾਣੀਆਂ ਦੀ ਮੌਜੂਦਾ ਉਪਲਬਧਤਾ ਅਤੇ ਲੋੜ ਉੱਪਰ ਜਾਤ ਮਾਰੀਏ ਤਾਂ ਇਸ ਵੇਲੇ ਸਾਰੇ ਵਸੀਲਿਆਂ ਨੂੰ ਮਿਲਾ ਕੇ ਕੁੱਲ ਪਾਣੀ ਆਪਣੇ ਕੋਲ ਤਕਰੀਬਨ 53 BCM ਬਿਲੀਅਨ ਕਿਊਬਿਕ ਮੀਟਰ ਬਣਦਾ ਹੈ, ਜਦਕਿ ਵੱਖ ਵੱਖ ਖਿੱਤਿਆਂ ਦੀ ਡਿਮਾਂਡ ਜੇ ਆਪਾਂ ਇਕੱਠੀ ਕਰੀਏ ਤਾਂ ਖੇਤੀ

ਉਦਯੋਗ ਘਰੇਲੂ ਜ਼ਰੂਰਤਾਂ ਲਈ ਕੁੱਲ ਲੋੜ ਤਕਰੀਬਨ 66 BCM ਦੀ ਹੈ। ਸੋ ਆਪਣੀ ਡਿਮਾਂਡ ਜਿਹੜੀ 66 BCM ਹੈ, ਸਪਲਾਈ 53 BCM, ਇਹ ਜਿਹੜਾ ਗੈਪ ਹੈ 13 BCM ਦਾ, ਇਹ ਜਿਹੜੀ ਸਾਲਾਨਾ ਘਾਟ ਆਪਾਂ ਨੂੰ ਰਹਿੰਦੀ ਹੈ। ਪਾਣੀ ਦੀ ਉਪਲਬਧਤਾ ਅਤੇ ਮੰਗ ਦੇ ਵਿਚਾਲੇ 13 BCM ਦੇ ਇਸ ਫਰਕ ਨੂੰ ਪੂਰਾ ਕਰਨ ਲਈ ਅਸੀਂ ਧਰਤੀ ਹੇਠਲੇ ਡੂੰਘੇ ਪਾਣੀ ਦਾ ਜ਼ਿਆਦਾ ਨਿਕਾਸ ਕਰ ਰਹੇ ਹਾਂ ਅਤੇ ਪਾਣੀ ਸਰੋਤਾਂ ਨੂੰ ਓਵਰ ਐਕਸਪਲੋਇਟ ਕਰ ਰਹੇ ਹਾਂ, ਜਿਸ ਕਰਕੇ ਪੰਜਾਬ ਦੇ ਜ਼ਿਆਦਾਤਰ ਬਲਾਕਾਂ ਦੇ ਵਿੱਚ ਧਰਤੀ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਹੇਠਾਂ ਵੱਲ ਜਾ ਰਿਹਾ। ਸੈਂਟਰਲ ਗਰਾਊਂਡ ਵਾਟਰ ਦੀ 2022 ਦੀ ਰਿਪੋਰਟ ਅਨੁਸਾਰ ਸੂਬੇ ਦੀਆਂ 153 ਅਸੈਸਮੈਂਟ ਯੂਨਿਟਾਂ ਬਲਾਕਾਂ ਵਿੱਚੋਂ 117 ਬਲਾਕ ਵੱਧ ਸੋਸਿਤ ਕੈਟੇਗਰੀ ਦੇ ਵਿੱਚ ਆਉਂਦੇ ਨੇ, ਜਿਹਨੂੰ ਆਪਾਂ ਓਵਰ ਐਕਸਪਲੋਇਟਿਡ ਜਾਂ ਡਾਰਕ ਜ਼ੋਨ ਕਹਿ ਦਿੰਦੇ ਹਾਂ। 4 ਬਲਾਕ ਨਾਜ਼ੁਕ ਸਥਿਤੀ ਦੇ ਵਿੱਚ ਨੇ, 15 ਬਲਾਕ ਅਰਧ ਨਾਜ਼ੁਕ ਅਤੇ ਸਿਰਫ 17 ਬਲਾਕ ਹੀ ਸੇਫ ਕੈਟੇਗਰੀ ਦੇ ਵਿੱਚ ਆਉਂਦੇ ਨੇ। ਅਸਲ ਵਿੱਚ ਇਹਨਾਂ 17 ਬਲਾਕਾਂ ਵਿੱਚੋਂ ਵੀ ਕੇਵਲ 6 ਬਲਾਕ ਹੀ ਸੇਫ ਹਨ, ਜੋ ਕੰਢੀ ਖੇਤਰ ਵਿੱਚ 3 ਵੱਡੇ ਡੈਮਾਂ ਦੇ ਨਾਲ ਪਹਾੜਾਂ ਦੇ ਪੈਰਾਂ ਵਿੱਚ ਨੇ। ਬਾਕੀ ਜਿਹੜੇ 8 ਬਲਾਕ ਸੂਬੇ ਦੇ ਦੱਖਣ ਪੱਛਮ ਜ਼ਿਲ੍ਹਿਆਂ ਵਿੱਚ ਆਉਂਦੇ ਨੇ, ਉਹਨਾਂ 'ਚ ਜਾਂ ਤਾਂ ਜ਼ਮੀਨ ਹੇਠਲਾ ਪਾਣੀ ਵਰਤੋਂ ਯੋਗ ਨਹੀਂ ਹੈ ਅਤੇ ਕੁਝ ਬਲਾਕ ਜਿਹੜੇ ਨੇ ਉਹ ਸੇਮ ਨਾਲ ਪ੍ਰਭਾਵਿਤ ਨੇ। ਸੋ ਖੇਤੀ ਪ੍ਰਧਾਨ ਸੂਬਾ ਹੋਣ ਕਾਰਨ ਪੰਜਾਬ ਵਿੱਚ ਖੇਤੀਬਾੜੀ ਸੈਕਟਰ ਤਕਰੀਬਨ 95% ਹਿੱਸੇ ਨਾਲ ਪਾਣੀ ਦਾ ਸਭ ਤੋਂ ਵੱਡਾ ਖਪਤਕਾਰ ਹੈ। ਇਸ ਸਭ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਦਿੱਤੀਆਂ ਗਈਆਂ ਸਿਫਾਰਸ਼ਾਂ ਨੂੰ ਅਪਣਾ ਕੇ ਜ਼ਮੀਨੀ ਪਾਣੀ ਦੇ ਡਿੱਗਦੇ ਪੱਧਰ ਨੂੰ ਅਤੇ ਵੱਧ ਰਹੀਆਂ ਬਿਜਲੀ ਸਬਸਿਡੀਆਂ ਨੂੰ ਘਟਾਇਆ ਜਾ ਸਕਦਾ ਹੈ। ਅੱਜ ਅਸੀਂ ਇਹੋ ਜਿਹੀਆਂ ਕੁਝ ਤਕਨੀਕਾਂ ਬਾਰੇ ਗੱਲ ਕਰਾਂਗੇ ਜਿਨ੍ਹਾਂ ਨੂੰ ਅਪਣਾ ਕੇ ਸਿੰਚਾਈ ਦੇ ਪਾਣੀ ਦੀ ਯੋਗ ਵਰਤੋਂ ਕਰ ਸਕਦੇ ਹਾਂ। ਸਭ ਤੋਂ ਪਹਿਲੀ ਤਕਨੀਕ ਅੰਡਰਗਰਾਊਂਡ ਪਾਈਪਲਾਈਨ ਸਿਸਟਮ, ਜਿਹਨੂੰ ਭੂਮੀਗਤ ਪਾਈਪਲਾਈਨਾਂ ਕਹਿੰਦੇ ਹਾਂ। ਜੇਕਰ ਟਿਊਬਵੈੱਲ ਜਾਂ ਨਹਿਰ ਦੇ ਮੋਗੇ ਤੋਂ ਆਪਾਂ ਪਾਣੀ ਖੇਤ ਦੇ ਅਖੀਰਲੇ ਕਿਆਰੇ ਤੱਕ ਲੈ ਕੇ ਜਾਣਾ ਹੈ ਅਤੇ ਕੱਚੇ ਖਾਲਾਂ ਰਾਹੀਂ ਜਦੋਂ ਲੈ ਕੇ ਜਾਂਦੇ ਹਾਂ ਅਤੇ ਪਾਣੀ ਦੀ ਕਾਫੀ ਮਾਤਰਾ ਤਰੇੜਾਂ ਜਾਂ ਖੱਡਾਂ ਰਾਹੀਂ ਲੀਕ ਹੋ ਕੇ ਬਰਬਾਦ ਹੋ ਜਾਂਦੀ ਹੈ। ਜਦੋਂ ਧੁੱਪ ਪੈਂਦੀ ਹੈ ਖੁੱਲ੍ਹੇ ਪਾਣੀ 'ਤੇ ਤਾਂ ਪਾਣੀ ਵਾਸਪੀਕਰਨ ਨਾਲ ਵੀ ਉੱਡਦਾ ਹੈ, ਜ਼ਮੀਨ ਵਿੱਚ ਡੂੰਘੇ ਰਿਸਣ ਕਰਕੇ ਵੀ ਪਾਣੀ ਬਰਬਾਦ ਹੋ ਜਾਂਦਾ ਹੈ। ਪਾਣੀ ਦੀ ਇਹ ਮਾਤਰਾ ਫਸਲ ਦੇ ਉਤਪਾਦਨ ਵਿੱਚ ਕੋਈ ਯੋਗਦਾਨ ਨਹੀਂ ਪਾਉਂਦੀ। ਇਹਨੂੰ ਸੈਂਟੀਫਿਕ ਭਾਸ਼ਾ ਦੇ ਵਿੱਚ ਅਨਪ੍ਰੋਡਕਟਿਵ ਵਾਟਰ ਯੂਜ਼ ਕਹਿੰਦੇ ਹਾਂ। ਪਾਣੀ ਦੇ ਸੋਮੇ ਤੋਂ ਲੈ ਕੇ ਖੇਤ ਦੇ ਅਖੀਰਲੇ ਕਿਆਰੇ ਤੱਕ ਪਹੁੰਚਾਉਣ ਲਈ ਇਹ ਪਾਣੀ ਦੀ ਮਾਤਰਾ ਇਸ ਗੱਲ 'ਤੇ ਨਿਰਭਰ ਕਰਦੀ ਹੈ ਕਿ ਉਹ ਦੂਰੀ ਕਿੰਨੀ ਹੈ। ਜਿੰਨਾ ਪਾਣੀ ਅਸੀਂ ਦੂਰ ਲੈ ਕੇ ਜਾਵਾਂਗੇ ਉਨਾ ਹੀ ਪਾਣੀ ਜਿਹੜਾ ਉਹ ਜ਼ਿਆਦਾ ਬਰਬਾਦ ਹੁੰਦਾ ਹੈ। ਪਾਣੀ ਦੇ ਸੋਮੇ ਤੋਂ ਖੇਤ ਤੱਕ ਪਾਣੀ ਪਹੁੰਚਾਉਣ ਲਈ ਸਾਨੂੰ ਕੰਕਰੀਟ ਦੀਆਂ ਬਣੀਆਂ ਜ਼ਮੀਨਦੋਜ਼ ਪਾਈਪਾਂ ਨੂੰ ਤਰਜੀਹ ਦੇਣੀ ਚਾਹੀਦੀ ਹੈ, ਕਿਉਂਕਿ ਇਹ ਪਾਈਪਾਂ ਦੀ ਇਹਨਾਂ ਦੀ ਮਿਆਦ ਬਹੁਤ ਲੰਬੀ ਹੁੰਦੀ ਹੈ ਅਤੇ ਪਾਣੀ ਦੀ ਬਰਬਾਦੀ ਨੂੰ ਰੋਕਦੀਆਂ ਨੇ। ਨਾਲ ਹੀ ਜਿਹੜੀ ਪੈਲੀ ਖੁੱਲ੍ਹੇ ਚੈਨਲਾਂ ਰਾਹੀਂ ਕੱਚੇ ਖਾਲਾਂ ਦੇ ਵਿੱਚ ਆਪਣੀ ਬਰਬਾਦ ਹੁੰਦੀ ਹੈ, ਉਹ ਵੀ ਵਾਹੀ ਹੇਠ ਲੈ ਕੇ ਆਈ ਜਾ ਸਕਦੀ ਹੈ। ਉਸ ਕੱਚੇ ਖਾਲਾਂ ਨੂੰ ਆਪਾਂ ਨੂੰ ਸਾਫ਼ ਸਫਾਈ ਰੱਖਣ ਲਈ, ਗੜਨ ਲਈ ਲੇਬਰ ਦੀ ਲੋੜ ਪੈਂਦੀ ਹੈ। ਨਾਲ ਹੀ ਕਬਾੜ ਉੱਗ ਜਾਂਦਾ ਹੈ, ਖਰਪਤਵਾਰ ਜਿਹੜੇ ਨੇ ਨਦੀ ਨਾਸ਼ਕਾਂ ਦੀ ਵਰਤੋਂ ਕਰਨੀ ਪੈਂਦੀ ਹੈ ਅਤੇ ਸਾਂਭ ਸੰਭਾਲ ਦੇ ਖਰਚਿਆਂ ਤੋਂ ਬਚਾਇਆ ਜਾ ਸਕਦਾ। ਰਾਜ ਸਰਕਾਰ ਵੱਲੋਂ ਇਸ ਅੰਡਰਗਰਾਊਂਡ ਪਾਈਪਲਾਈਨ ਸਿਸਟਮ ਨੂੰ ਉਤਸ਼ਾਹਿਤ ਕਰਨ ਲਈ ਸਬਸਿਡੀ ਦਾ ਪ੍ਰਬੰਧ ਕੀਤਾ ਗਿਆ। ਜਿਹੜੇ ਕਿਸਾਨ ਵੀਰ ਨਿੱਜੀ ਤੌਰ 'ਤੇ ਇਸ ਨੂੰ ਲਵਾਉਣਾ ਚਾਹੁੰਦੇ ਨੇ, ਉਹ ਸਰਕਾਰ ਵੱਲੋਂ 50% ਸਬਸਿਡੀ ਦਿੱਤੀ ਜਾਂਦੀ ਹੈ, ਜਦਕਿ ਕਮਿਊਨਿਟੀ ਲੈਵਲ 'ਤੇ ਜ਼ਿਮੀਂਦਾਰ ਇਕੱਠੇ ਹੋ ਕੇ ਲਵਾਉਣ ਜਾਂ ਕਿਸੇ ਸੀਵਰੇਜ ਟ੍ਰੀਟਮੈਂਟ ਪਲਾਂਟ ਤੋਂ ਸਿੰਚਾਈ ਲਈ ਪਾਣੀ ਲੈ ਕੇ ਆਉਣਾ ਤਾਂ 100% ਸਬਸਿਡੀ ਸਰਕਾਰ ਉਪਲਬਧ ਕਰਾਉਂਦੀ ਹੈ। ਹੋ ਸਕੇ ਤਾਂ ਇਹਨਾਂ ਪਾਈਪਾਂ ਨੂੰ, ਅੰਡਰਗਰਾਊਂਡ ਪਾਈਪਾਂ ਨੂੰ ਆਪਾਂ ਡ੍ਰਿਪ ਸਿਸਟਮ ਨਾਲ ਸੂਖਮ ਸਿੰਚਾਈ ਨਾਲ ਸਿੱਧੇ ਜੋੜ ਲਈਏ ਤਾਂ ਪਾਣੀ ਦੀ ਬਚਤ ਹੋਰ ਵੀ ਜ਼ਿਆਦਾ ਹੋ ਸਕਦੀ ਹੈ। ਜੇਕਰ ਦੂਜੀ ਤਕਨੀਕ ਦੀ ਗੱਲ ਕਰੀਏ ਤਾਂ ਆਪਾਂ ਸਾਰੇ ਜਾਣਦੇ ਹਾਂ, ਲੇਜ਼ਰ ਕਰਾਹੇ ਨਾਲ ਖੇਤ ਨੂੰ ਪੱਧਰਾ ਕਰਨ ਨਾਲ ਸਿੰਚਾਈ ਵਾਲੇ ਪਾਣੀ ਦੀ ਬਚਤ ਕੀਤੀ ਜਾ ਸਕਦੀ ਹੈ। ਨਾ ਸਿਰਫ ਪਾਣੀ ਬਚਦਾ ਹੈ ਇਹਦੇ ਨਾਲ, ਬਲਕਿ ਖਾਦਾਂ ਅਤੇ ਨਦੀ ਨਾਸ਼ਕਾਂ ਦੀ ਸੁਚੱਜੀ ਵਰਤੋਂ ਹੁੰਦੀ ਹੈ, ਫਸਲ ਦੇ ਝਾੜ ਦੇ ਵਿੱਚ ਵੀ ਵਾਧਾ ਹੁੰਦਾ ਹੈ। ਇਹ ਵੇਖਿਆ ਗਿਆ ਹੈ ਜੇਕਰ 1 ਏਕੜ ਦੇ ਖੇਤ ਵਿੱਚ ਕੋਈ ਦੈੜੀ ਆਪਣੀ 1 ਇੰਚ ਉੱਚੀ ਹੈ ਜਾਂ ਕੋਈ ਥੋੜ੍ਹੀ ਜਿਹੀ ਥਾਂ ਉੱਚੀ ਹੈ, ਉਸ ਦੈੜੀ ਦੇ ਉੱਤੇ ਪਾਣੀ ਚੜਾਉਣ ਲਈ ਸਾਨੂੰ ਸਾਰੇ ਹੀ ਕਿੱਲੇ ਵਿੱਚ 1 ਇੰਚ ਪਾਣੀ ਲਾਉਣਾ ਪੈਂਦਾ ਹੈ, ਜਿਸ ਨਾਲ ਤਕਰੀਬਨ ਇਹਦੀ ਜਿਹੜੀ ਮਿਕਦਾਰ ਹੈ 1 ਲੱਖ ਲੀਟਰ ਬਣ ਜਾਂਦੀ ਹੈ। ਸੋ ਲੇਜ਼ਰ ਕਿਰਾਏ ਦੀ ਵਰਤੋਂ ਨਾਲ ਆਪਾਂ ਪਾਣੀ ਦੀ ਬਚਤ ਕਰ ਸਕਦੇ ਹਾਂ, ਖਾਸ ਕਰਕੇ ਜਿੱਥੇ ਆਪਾਂ ਆਉਣ ਵਾਲੇ ਸੀਜ਼ਨ 'ਚ ਝੋਨੇ ਦੀ ਸਿੱਧੀ ਬਿਜਾਈ ਕਰਨੀ ਹੈ ਜਾਂ ਝੋਨੇ ਤੋਂ ਬਾਅਦ ਕਣਕ ਦੀ ਆਪਾਂ ਬਿਜਾਈ ਹੈਪੀ ਸੀਡ ਨਾਲ ਕਰਨੀ ਹੈ ਜਾਂ ਸਮਾਰਟ ਸੀਡ ਨਾਲ ਕਰਦੇ ਹਾਂ, ਜ਼ੀਰੋ ਟਿਲੇਜ ਨਾਲ ਕਰਦੇ ਹਾਂ, ਉੱਥੇ ਲੇਜ਼ਰ ਕਿਰਾਏ ਨਾਲ ਖੇਤ ਨੂੰ ਪੱਧਰਾ ਕਰਨਾ ਬਹੁਤ ਜ਼ਰੂਰੀ ਆ। ਹੁਣ ਕਣਕ ਵੱਢਣ ਤੋਂ ਬਾਅਦ ਆਪਣੀਆਂ ਸਾਰੀਆਂ ਪੈਲੀਆਂ ਵਿਹਲੀਆਂ ਨੇ, ਆਪਾਂ ਅੰਡਰਗਰਾਊਂਡ ਪਾਈਪਲਾਈਨ ਸਿਸਟਮ ਲਾ ਸਕਦੇ ਹਾਂ, ਲੇਜ਼ਰ ਕਿਰਾਏ ਦੀ ਵਰਤੋਂ ਕਰ ਸਕਦੇ ਹਾਂ, ਨਾਲ ਦੀ ਨਾਲ ਆਪਾਂ ਜ਼ਮੀਨ ਵਿੱਚ ਜੈਵਿਕ ਮਾਦੇ ਨੂੰ ਵਧਾਉਣ ਲਈ ਉਪਰਾਲਾ ਕਰ ਸਕਦੇ ਹਾਂ। ਜਿਨ੍ਹਾਂ ਜ਼ਮੀਨਾਂ ਵਿੱਚ ਜੈਵਿਕ ਮਾਦਾ, ਜਿਹਨੂੰ ਆਪਾਂ ਮੱਲੜ ਵੀ ਕਹਿੰਦੇ ਹਾਂ, ਔਰਗੈਨਿਕ ਮੈਟਰ ਕਹਿੰਦੇ ਹਾਂ, ਜ਼ਿਆਦਾ ਹੁੰਦਾ ਹੈ, ਉਹਨਾਂ ਵਿੱਚ ਪਾਣੀ ਰੱਖਣ ਦੀ ਸਮਰੱਥਾ ਵੀ ਬਿਹਤਰ ਹੁੰਦੀ ਆ। ਜੈਵਿਕ ਮਾਦਾ ਇੱਕ ਸਪੰਜ ਵਾਂਗ ਕੰਮ ਕਰਦਾ ਹੈ, ਨਮੀ ਨੂੰ ਜਜ਼ਬ ਕਰਕੇ ਰੱਖਦਾ ਹੈ

0: ਨੂੰ ਪੌਦਿਆਂ ਲਈ ਉਪਲਬਧ ਕਰਦਾ ਹੈ। ਫਿਰ ਆਪਾਂ ਜੈਵਿਕ ਮਾਦੇ ਨੂੰ ਵਧਾਉਣ ਲਈ ਕੀ ਕਰ ਸਕਦੇ ਹਾਂ? ਇਹਦੇ ਲਈ ਆਪਾਂ ਹਰੀ ਖਾਦ ਦੀ ਵਰਤੋਂ ਕਰ ਸਕਦੇ ਹਾਂ, ਰੋੜੀ ਖਾਦ ਪਾ ਸਕਦੇ ਹਾਂ, ਫਸਲਾਂ ਦੀ ਰਹਿੰਦ ਖੁੰਹਦ ਦੀ ਵਰਤੋਂ ਕਰ ਸਕਦੇ ਹਾਂ, ਪੋਲਟਰੀ ਖਾਦ ਪਾ ਸਕਦੇ ਹਾਂ। ਸੋ ਹੁਣ ਕਣਕ ਵੱਢਣ ਤੋਂ ਬਾਅਦ ਆਪਾਂ ਜੰਤਰ ਨੂੰ, ਸਣ ਨੂੰ ਜਾਂ ਰਵਾਂ ਦੀ ਫਸਲ ਨੂੰ ਹਰੀ ਖਾਦ ਦੇ ਤੌਰ ਤੇ ਵਰਤ ਸਕਦੇ ਹਾਂ। ਖਰੀਫ ਸੀਜ਼ਨ ਦੀ ਮੁੱਖ ਫਸਲ ਝੋਨੇ ਦੀ ਗੱਲ ਕਰੀਏ ਤਾਂ ਕਣਕ ਝੋਨਾ ਫਸਲੀ ਚੱਕਰ ਜਿਹੜਾ ਹੈ ਪੰਜਾਬ ਦੇ ਵਿੱਚ ਸਭ ਤੋਂ ਵੱਧ ਪ੍ਰਚਲਿਤ ਹੈ। ਲਗਭਗ 30 ਲੱਖ ਹੈਕਟੇਅਰ ਰਕਬੇ ਉੱਤੇ ਇਸ ਦੀ ਕਾਸ਼ਤ ਕੀਤੀ ਜਾਂਦੀ ਹੈ। ਪੰਜਾਬ ਵਿੱਚ ਝੋਨੇ ਦੀ ਕਾਸ਼ਤ ਨੂੰ ਹੀ ਧਰਤੀ ਹੇਠਲੇ ਪਾਣੀ ਦੇ ਪੱਧਰ ਦੀ ਗਿਰਾਵਟ ਦਾ ਮੁੱਖ ਕਾਰਨ ਮੰਨਿਆ ਜਾਂਦਾ ਹੈ। ਝੋਨੇ ਦੀ ਕਾਸ਼ਤ ਲਈ ਸਿੰਚਾਈ ਵਾਲੇ ਪਾਣੀ ਦੀ ਲੋੜ ਤਕਰੀਬਨ 120 ਤੋਂ ਲੈ ਕੇ 160 ਸੈਂਟੀਮੀਟਰ ਹੁੰਦੀ ਹੈ, ਜੋ ਕਿ ਕਿਸਮਾਂ ਦੀ ਚੋਣ, ਲਵਾਈ ਦਾ ਸਮਾਂ ਅਤੇ ਸਿੰਚਾਈ ਦੇ ਤਰੀਕੇ 'ਤੇ ਨਿਰਭਰ ਕਰਦਾ ਹੈ। ਅੱਜ ਦੇਸ਼ ਦੀ ਖੁਰਾਕ ਸੁਰੱਖਿਆ ਅਤੇ ਮੰਡੀਕਰਨ ਨਾਲ ਸੰਬੰਧਿਤ ਮੁੱਦਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਝੋਨੇ ਦਾ ਬਦਲਾਅ ਹੋਰ ਫਸਲਾਂ ਨਾਲ ਕਰਨਾ ਮੁਸ਼ਕਲ ਹੈ, ਪਰ ਪਾਣੀ ਦੇ ਸਰੋਤਾਂ ਸੰਭਾਲ ਲਈ ਝੋਨੇ ਦੀ ਫਸਲ ਵਾਲਾ ਕੁਛ ਰਕਬਾ ਹੋਰ ਫਸਲਾਂ ਹੇਠ ਜਿਵੇਂ ਕਿ ਨਰਮਾ, ਬਾਸਮਤੀ, ਮੱਕੀ, ਖਰੀਫ ਵਾਲੀਆਂ ਦਾਲਾਂ, ਬਾਗਬਾਨੀ ਫਸਲਾਂ ਜਾਂ ਸਬਜ਼ੀਆਂ ਹੇਠ ਲੈ ਕੇ ਆਉਣ ਦੀ ਲੋੜ ਹੈ। ਨਾਲ ਹੀ ਸਾਨੂੰ ਝੋਨੇ ਦੀ ਫਸਲ ਵਿੱਚ ਵਿਗਿਆਨਿਕ ਤਕਨੀਕਾਂ ਅਪਣਾ ਕੇ ਸਿੰਚਾਈ ਵਾਲੇ ਪਾਣੀ ਦੀ ਬਚਤ ਕਰਨੀ ਪਵੇਗੀ। ਜੇਕਰ ਝੋਨੇ ਦੀ ਗੱਲ ਕਰੀਏ ਤਾਂ ਝੋਨੇ ਦੀ ਥੋੜ੍ਹੇ ਸਮੇਂ ਵਿੱਚ ਪੱਕਣ ਵਾਲੀਆਂ ਕਿਸਮਾਂ, ਉਹਨਾਂ ਦੀ ਕਾਸ਼ਤ ਕਰਨ ਨਾਲ ਪਾਣੀ ਦੀ ਬਚਤ ਕੀਤੀ ਜਾ ਸਕਦੀ ਹੈ। ਆਪਾਂ ਸਾਰੇ ਜਾਣਦੇ ਹਾਂ ਝੋਨੇ ਦੀ ਫਸਲ ਜ਼ਿਆਦਾ ਵਾਸਪੀਕਰਨ ਵਾਲੇ ਮੌਸਮ ਵਿੱਚ ਲਈ ਜਾਂਦੀ ਹੈ, ਇਸ ਲਈ ਝੋਨੇ ਦੀਆਂ ਲੰਬੇ ਸਮੇਂ ਵਿੱਚ ਪੱਕਣ ਵਾਲੀਆਂ ਕਿਸਮਾਂ ਲਗਾਉਣ ਨਾਲ ਸਿੰਚਾਈ ਵਾਲੇ ਪਾਣੀ ਦੀ ਲੋੜ ਵੱਧ ਜਾਂਦੀ ਹੈ। ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਪ੍ਰਮਾਣਿਤ ਝੋਨੇ ਦੀਆਂ ਥੋੜ੍ਹੇ ਅਤੇ ਦਰਮਿਆਨੇ ਸਮੇਂ ਵਿੱਚ ਪੱਕਣ ਵਾਲੀਆਂ ਕਿਸਮਾਂ ਜਿਵੇਂ ਕਿ PR 126, PR 131, PR 130, 29, 128 ਅਤੇ 121 ਨੂੰ ਤਰਜੀਹ ਦੇਣੀ ਚਾਹੀਦੀ ਹੈ। ਇਸ ਦੇ ਉਲਟ ਲੰਬੇ ਸਮੇਂ ਦੀਆਂ ਕਿਸਮਾਂ ਜਿਵੇਂ ਕਿ PUSA 44, PILI PUSA, DOGAR PUSA, ਇਹਨਾਂ ਦੀ ਕਾਸ਼ਤ ਤੋਂ ਗੁਰੇਜ਼ ਕਰਨਾ ਚਾਹੀਦਾ ਹੈ, ਕਿਉਂਕਿ ਨਾ ਸਿਰਫ ਇਹ ਵੱਧ ਪਾਣੀ ਲੈਂਦੀਆਂ ਨੇ, ਤਕਰੀਬਨ 15 ਤੋਂ 20% ਪਾਣੀ ਵਾਧੂ ਮੰਗਦੀਆਂ ਨੇ, ਨਾਲ ਹੀ ਨਾਲ ਕੀਟਨਾਸ਼ਕਾਂ ਦੀਆਂ ਆਪਾਂ ਨੂੰ ਘੱਟੋ ਘੱਟ 2 ਵਾਧੂ ਸਪਰੇਆਂ ਕਰਨੀਆਂ ਪੈਂਦੀਆਂ ਨੇ, ਅਤੇ ਕੁੱਲ ਮਿਲਾ ਕੇ ਬਾਅਦ 'ਚ ਆਪਣਾ ਸ਼ੁੱਧ ਮੁਨਾਫਾ ਜਿਹੜਾ ਘੱਟ ਜਾਂਦਾ ਹੈ। PAI ਵੱਲੋਂ ਸਿਫਾਰਸ਼ ਕਿਸਮਾਂ ਨਾ ਸਿਰਫ ਪਾਣੀ ਬਚਾਉਂਦੀਆਂ ਹੈ ਬਲਕਿ ਇਹਨਾਂ ਵਿੱਚ ਪਰਾਲੀ ਦੀ ਮਾਤਰਾ ਵੀ ਘੱਟ ਹੁੰਦੀ ਹੈ ਅਤੇ ਖੇਤ ਨੂੰ ਸਮੇਂ ਸਿਰ ਖਾਲੀ ਕਰ ਦਿੰਦੀਆਂ ਨੇ, ਜਿਹਦੇ ਨਾਲ ਆਪਾਂ ਝੋਨੇ ਦੀ ਪਰਾਲੀ ਦਾ ਪ੍ਰਬੰਧ ਕਰ ਸਕਦੇ ਹਾਂ, ਨਾਲ ਹੀ ਆਉਣ ਵਾਲੀ ਕਣਕ ਦੀ ਫਸਲ ਸਮੇਂ ਸਿਰ ਬਿਜਾਈ ਕਰ ਸਕਦੇ ਹਾਂ। ਜੇਕਰ ਇਹਨਾਂ ਕਿਸਮਾਂ ਦੀ ਲਵਾਈ ਦੇ ਸਮੇਂ ਦੀ ਗੱਲ ਕਰੀਏ, ਅਸੀਂ ਜਾਣਦੇ ਹਾਂ ਵੀ ਜੇਕਰ ਅਸੀਂ ਝੋਨੇ ਦੀ ਪਨੀਰੀ ਦੀ ਅਗੇਤੀ ਲਵਾਈ ਕਰਦੇ ਹਾਂ ਤਾਂ ਜ਼ਮੀਨੀ ਪਾਣੀ ਬਹੁਤ ਜ਼ਿਆਦਾ ਕੱਢਣਾ ਪੈਂਦਾ ਹੈ, ਕਿਉਂਕਿ ਅਗੇਤੀ ਲੱਗੀ ਫਸਲ ਦੀ ਸ਼ੁਰੂਆਤ ਦੌਰਾਨ ਵਾਸਪੀਕਰਨ ਬਹੁਤ ਜ਼ਿਆਦਾ ਹੁੰਦਾ ਹੈ, ਜਿਸ ਕਰਕੇ ਫਸਲ ਨੂੰ ਵਾਰ ਵਾਰ ਆਪਾਂ ਨੂੰ ਪਾਣੀ ਲਾਉਣੇ ਪੈਂਦੇ ਨੇ। PAI ਨੇ ਸਿਫਾਰਿਸ਼ ਕੀਤੀ ਹੈ ਕਿ ਝੋਨੇ ਦੀ ਪਨੀਰੀ 20 ਮਈ ਤੋਂ ਪਹਿਲਾਂ ਨਾ ਬੀਜੀ ਜਾਵੇ ਅਤੇ ਇਸ ਪਨੀਰੀ ਨੂੰ 20 ਜੂਨ ਤੋਂ ਪਹਿਲਾਂ ਕਿਸੇ ਵੀ ਖੇਤ ਵਿੱਚ ਇਹਦੀ ਲਵਾਈ ਨਾ ਕੀਤੀ ਜਾਵੇ। 20 ਜੂਨ ਤੋਂ ਬਾਅਦ ਲੱਗੀ ਫਸਲ ਬਹੁਤ ਜ਼ਿਆਦਾ ਤਾਪਮਾਨ ਅਤੇ ਜ਼ਿਆਦਾ ਵਾਸਪੀਕਰਨ ਵਾਲੇ ਦੌਰ ਤੋਂ ਛੇਤੀ ਲੰਘ ਜਾਂਦੀ ਹੈ ਅਤੇ ਮੀਂਹ ਦੇ ਪਾਣੀ ਦੀ ਵੀ ਵਧੇਰੇ ਕੁਸ਼ਲਤਾ ਨਾਲ ਵਰਤੋਂ ਕਰਦੀ ਹੈ। ਜੇਕਰ ਆਪਾਂ ਫਸਲ ਨੂੰ ਪਾਣੀ ਲਾਉਣ ਦੇ ਤਰੀਕੇ ਦੀ ਗੱਲ ਕਰੀਏ ਤਾਂ ਕੱਦੂ ਕੀਤੇ ਹੋਏ ਝੋਨੇ ਨੂੰ ਪਨੀਰੀ ਲਾਉਣ ਤੋਂ ਬਾਅਦ 2 ਹਫ਼ਤੇ ਤੱਕ ਖੇਤ ਵਿੱਚ ਪਾਣੀ ਖੜਾ ਕਰਨਾ ਜ਼ਰੂਰੀ ਹੈ। ਜੇ ਆਪਾਂ ਇੰਝ ਕਰਦੇ ਹਾਂ ਤਾਂ ਪਨੀਰੀ ਦੇ ਬੂਟਿਆਂ ਦਾ ਜੰਮ ਵਧੀਆ ਹੁੰਦਾ ਹੈ, ਨਦੀਨ ਘੱਟ ਉੱਗਦੇ ਨੇ ਅਤੇ ਲਵਾਈ ਸਮੇਂ ਵਰਤੇ ਗਏ ਨਦੀਨਾਸ਼ਕਾਂ ਦੀ ਚੰਗੀ ਤਰ੍ਹਾਂ ਅਸਰ ਕਰਦੇ ਨੇ। ਲਵਾਈ ਦੇ 2 ਹਫ਼ਤਿਆਂ ਤੋਂ ਬਾਅਦ ਖੇਤ ਵਿੱਚ ਲਗਾਤਾਰ ਪਾਣੀ ਖੜਾ ਰੱਖਣਾ ਜ਼ਰੂਰੀ ਨਹੀਂ ਹੈ। ਜਦੋਂ ਆਪਣੇ 2 ਹਫ਼ਤੇ ਹੋ ਗਏ ਉਸ ਤੋਂ ਬਾਅਦ ਅਗਲਾ ਪਾਣੀ ਆਪਾਂ ਪਿਛਲੀ ਸਿੰਚਾਈ ਵਾਲੇ ਪਾਣੀ ਦੇ ਜ਼ਮੀਨ ਵਿੱਚ ਜੀਰਨ ਤੋਂ 2 ਦਿਨ ਬਾਅਦ ਹੀ ਦੇਣਾ ਹੈ। ਪਰ ਕਿਸਾਨ ਵੀਰੋ, ਇੱਥੇ ਧਿਆਨ ਰੱਖਣਾ ਹੈ ਵੀ ਖੇਤ ਵਿੱਚ ਤਰੇੜਾਂ ਨਾ ਪੈਣ। ਇਸ ਤਰ੍ਹਾਂ ਸਿੰਚਾਈ ਵਾਲੇ ਪਾਣੀ ਦੀ ਆਪਾਂ ਬਚਤ ਕਰ ਸਕਦੇ ਹਾਂ, ਨਾਲ ਹੀ ਫਸਲ ਦੇ ਝਾੜ 'ਤੇ ਵੀ ਕੋਈ ਮਾੜਾ ਅਸਰ ਨਹੀਂ ਪੈਂਦਾ। ਜੇਕਰ ਆਪਾਂ ਬਾਸਮਤੀ ਦੀ ਗੱਲ ਕਰੀਏ ਤਾਂ ਗੈਰ ਬਾਸਮਤੀ ਪਰਮਲ ਝੋਨੇ ਦੇ ਮੁਕਾਬਲੇ ਬਾਸਮਤੀ ਦੀ ਸਿੰਚਾਈ ਵਾਲੇ ਪਾਣੀ ਦੀ ਲੋੜ ਕਾਫੀ ਘੱਟ ਹੁੰਦੀ ਹੈ, ਕਿਉਂਕਿ ਇਸ ਦੀ ਲਵਾਈ ਆਪਾਂ ਦੇਰੀ ਨਾਲ ਕਰਦੇ ਹਾਂ ਅਤੇ ਇਸ ਦਾ ਬਹੁਤਾ ਵਿਕਾਸ ਦਾ ਸਮਾਂ ਮੌਨਸੂਨ ਦੀ ਵਰਖਾ ਦੇ ਸਮੇਂ ਦੇ ਵਿੱਚ ਆ ਜਾਂਦਾ ਹੈ। ਇਸ ਤੋਂ ਇਲਾਵਾ ਬਾਸਮਤੀ ਦੇ ਵਾਧੇ ਦੌਰਾਨ ਬਰਸਾਤ ਦਾ ਮੌਸਮ ਹੋਣ ਕਰਕੇ ਤਾਪਮਾਨ ਵੀ ਘੱਟ ਜਾਂਦਾ ਹੈ ਅਤੇ ਵਾਤਾਵਰਣ ਵਿੱਚ ਨਮੀ ਦੀ ਮਾਤਰਾ ਵੀ ਕਾਫੀ ਹੁੰਦੀ ਹੈ। ਜਦੋਂ ਤਾਪਮਾਨ ਘੱਟ ਜਾਂਦਾ ਹੈ, ਨਮੀ ਵੱਧ ਜਾਂਦੀ ਹੈ ਤਾਂ ਵਾਤਾਵਰਣ ਵਿੱਚ ਵਾਸਪੀਕਰਨ ਦੀ ਮੰਗ ਵੀ ਘੱਟ ਜਾਂਦੀ ਹੈ ਅਤੇ ਨਤੀਜੇ ਵਜੋਂ 2 ਸਿੰਚਾਈਆਂ ਵਿਚਕਾਰ ਜਿਹੜਾ ਅੰਤਰਾਲ ਹੈ ਉਹ ਵੱਧ ਜਾਂਦਾ ਹੈ ਅਤੇ ਕੁੱਲ ਸਿੰਚਾਈਆਂ ਦੀ ਗਿਣਤੀ ਜਿਹੜੀ ਹੈ ਉਹ ਘੱਟ ਜਾਂਦੀ ਹੈ।
1: ਕੱਲ੍ਹ ਦਾ ਪ੍ਰੋਗਰਾਮ ਤੇਜਾ ਸਿੰਘ ਜੀ ਇਸ ਤਰ੍ਹਾਂ ਸਵੇਰੇ 6:30 ਤੇ ਖੇਤੀਬਾੜੀ ਪ੍ਰੋਗਰਾਮ 'ਚ ਖੇਤੀ ਜ਼ਹਿਰਾਂ ਦੀ ਸਹੀ ਵਰਤੋਂ ਦੇ ਬਾਬਤ ਕੁਝ ਜਾਣਕਾਰੀਆਂ ਸਾਂਝੀਆਂ ਕਰਾਂਗੇ।
2: ਜ਼ਰੂਰ ਜੀ।
1: ਸ਼ਾਮਾਂ ਨੂੰ 6:30 ਦਿਹਾਤੀ ਪ੍ਰੋਗਰਾਮ ਦੇ ਵਿੱਚ ਮੁਰਗੀਆਂ ਦੀ ਦੇਖਭਾਲ ਸੰਬੰਧੀ ਡਾਕਟਰ ਦਲਜੀਤ ਕੌਰ ਜਾਣਕਾਰੀਆਂ ਸਾਂਝੀਆਂ ਕਰਨਗੇ
2: ਜੀ।
1: ਇਹ ਤੋਂ ਇਲਾਵਾ ਹੋਰ ਵੀ ਖੇਤੀ ਮਾਹਰਾਂ ਨਾਲ ਗੱਲਾਂ ਬਾਤਾਂ, ਗੀਤ ਸੰਗੀਤ ਸਾਰਾ ਕੁਝ ਨਾਲੋਂ ਨਾਲ ਚੱਲੇਗਾ।
2: ਵਧੀਆ।
1: ਮੌਸਮ ਦੀ ਕੋਈ ਚੇਤਾਵਨੀ ਹੈ ਨਹੀਂ, ਫਿਰ ਵੀ ਆਪਾਂ ਜਿੱਦਾਂ ਜਾਣਦੇ ਹਾਂ ਵੀ ਦਾਤੇ ਦੇ ਘਰ ਦੀਆਂ ਦਾਤ

0: ਹੁਣੇ ਤੁਸੀਂ ਸੁਣ ਰਹੇ ਸੀ ਦਿਹਾਤੀ ਪ੍ਰੋਗਰਾਮ ਮੀਡੀਅਮ ਵੇਵ 343.6 meters ਯਾਨੀ 873 kHz, DRM 864 kHz, FM ਬੈਂਡ 100.8 MHz, 100.9 MHz ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਸ਼ਾਮ ਦੇ ਠੀਕ 7:30 ਹੋਣ ਵਾਲੇ ਨੇ। ਹੁਣ ਤੋਂ ਕੁਝ ਹੀ ਪਲਾਂ ਦੇ ਇੰਤਜ਼ਾਰ ਤੋਂ ਬਾਅਦ ਤੁਸੀਂ ਪੰਜਾਬੀ ਵਿੱਚ ਖ਼ਬਰਾਂ ਸੁਣੋਗੇ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਚੋਣਵੀਆਂ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਅਤੇ ਨੀਦਰਲੈਂਡਸ ਵਿਸ਼ਵ ਸੰਕਟਾਂ ਦੇ ਦਰਮਿਆਨ ਇੱਕ ਭਰੋਸੇਮੰਦ, ਪਾਰਦਰਸ਼ੀ ਅਤੇ ਭਵਿੱਖ ਲਈ ਤਿਆਰ ਸਪਲਾਈ ਵਿਵਸਥਾ ਬਣਾਉਣ ਲਈ ਮਿਲ ਕੇ ਕੰਮ ਕਰ ਰਹੇ ਨੇ। ਕੇਂਦਰੀ ਜਾਂਚ ਬਿਊਰੋ ਨੇ ਅੱਜ ਨੀਟ UG 2026 ਪ੍ਰੀਖਿਆ ਪੇਪਰ ਲੀਕ ਹੋਣ ਦੇ ਮਾਮਲੇ ਵਿੱਚ ਇੱਕ ਹੋਰ ਮੁੱਖ ਮੁਲਜ਼ਮ ਮਨੀਸ਼ਾ ਗੁਰੂਨਾਥ ਮੰਦਾਰੇ ਨੂੰ ਪੁਣੇ ਤੋਂ ਗ੍ਰਿਫਤਾਰ ਕੀਤਾ ਹੈ। ਸਿੱਖਿਆ ਮੰਤਰਾਲੇ ਨੇ ਦੇਸ਼ ਵਿੱਚ ਸਕੂਲੀ ਪੜ੍ਹਾਈ ਵਿੱਚ ਛੱਡਣ ਵਾਲਿਆਂ, ਖਾਸ ਕਰਕੇ 14 ਤੋਂ 18 ਸਾਲ ਦੀ ਉਮਰ ਦੇ ਬੱਚਿਆਂ ਦੀ ਵੱਧਦੀ ਗਿਣਤੀ 'ਤੇ ਚਿੰਤਾ ਪ੍ਰਗਟ ਕੀਤੀ ਹੈ। ਭਾਰਤ ਨੇ ਸਿੰਧੂ ਜਲ ਸੰਧੀ ਬਾਰੇ ਗੈਰ ਕਾਨੂੰਨੀ ਤੌਰ 'ਤੇ ਗਠਿਤ ਸਾਲਸੀ ਅਦਾਲਤ ਦੇ ਹਾਲ ਹੀ ਦੇ ਫੈਸਲੇ ਨੂੰ ਰੱਦ ਕੀਤਾ ਹੈ। ਅਤੇ ਗਾਂਧੀਨਗਰ 'ਚ ਏਸ਼ੀਅਨ ਵੇਟ ਲਿਫਟਿੰਗ ਚੈਂਪੀਅਨਸ਼ਿਪ ਵਿੱਚ ਭਾਰਤ ਦੀ ਸੰਜਨਾ ਨੇ ਔਰਤਾਂ ਦੇ 77 ਕਿਲੋਗ੍ਰਾਮ ਵਰਗ ਵਿੱਚ ਕਾਂਸੀ ਦੇ 3 ਤਮਗੇ ਜਿੱਤੇ ਨੇ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਅਤੇ ਨੀਦਰਲੈਂਡਸ ਵਿਸ਼ਵ ਸੰਕਟਾਂ ਦੇ ਦਰਮਿਆਨ ਆਲਮੀ ਰੁਕਾਵਟਾਂ ਨੂੰ ਰੋਕਣ ਲਈ ਭਰੋਸੇਮੰਦ, ਪਾਰਦਰਸ਼ੀ ਅਤੇ ਭਵਿੱਖ ਲਈ ਤਿਆਰ ਸਪਲਾਈ ਵਿਵਸਥਾ ਬਣਾਉਣ ਲਈ ਮਿਲ ਕੇ ਕੰਮ ਕਰ ਰਹੇ ਨੇ। ਆਪਣੇ 5 ਦੇਸ਼ਾਂ ਦੇ ਦੌਰੇ ਦੇ ਹਿੱਸੇ ਵਜੋਂ ਅੱਜ ਨੀਦਰਲੈਂਡ ਦੇ ਹੇਗ ਵਿੱਚ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੁਨੀਆ ਕੋਵਿਡ ਮਹਾਂਮਾਰੀ, ਚੱਲ ਰਹੇ ਟਕਰਾਅ ਅਤੇ ਊਰਜਾ ਸੰਕਟ ਸਮੇਤ ਕਈ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹਨਾਂ ਚੁਣੌਤੀਆਂ ਨੂੰ ਜਲਦੀ ਹੱਲ ਨਾ ਕੀਤਾ ਗਿਆ ਤਾਂ ਵਿਸ਼ਵ ਵਿਕਾਸ ਪ੍ਰਭਾਵਿਤ ਹੋ ਸਕਦਾ ਅਤੇ ਵੱਡੀ ਆਬਾਦੀ ਗਰੀਬੀ ਦੇ ਦਾਇਰੇ 'ਚ ਜਾ ਸਕਦੀ ਹੈ।
2: पहले कोरोना आया, फिर युद्ध होने शुरू हो गए और अब आज की एनर्जी क्राइसिस है। ये दशक दुनिया के लिए आपदाओं का दशक बन रहा है, हम सभी देख रहे हैं। अगर ये स्थितियां तेजी से नहीं बदली गई तो बीते अनेक दशकों की उपलब्धियों पर पानी फिर जाएगा। दुनिया की बहुत बड़ी आबादी फिर से गरीबी के दलदल में चली जाएगी।
1: ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ 21ਵੀਂ ਸਦੀ ਵਿੱਚ ਭਾਰਤ ਮੌਕਿਆਂ ਦੀ ਧਰਤੀ ਵਜੋਂ ਉੱਭਰ ਰਿਹਾ ਹੈ।
2: 21ਵੀਂ ਸਦੀ ਦਾ ਭਾਰਤ ਅਵਸਰਾਂ ਦੀ ਭੂਮੀ ਹੈ। ਭਾਰਤ ਟੈਕਨੋਲੋਜੀ ਡ੍ਰਿਵਨ ਵੀ ਹੈ ਔਰ ਹਿਊਮੈਨਿਟੀ ਡ੍ਰਿਵਨ ਵੀ ਹੈ। ਭਾਰਤ ਜਿਤਨਾ ਐਂਸ਼ੀਅੰਟ ਹੈ ਉਤਨਾ ਹੀ ਮਾਡਰਨ ਬਣ ਰਹਾ ਹੈ ਔਰ ਵਿਕਸਿਤ ਭਾਰਤ ਦੀ ਜਰਨੀ ਮੇ ਭਾਗੀਦਾਰੀ ਕਾ ਵੀ ਹੈ। ਮੈਂ ਨੀਦਰਲੈਂਡਸ ਮੇ ਭਾਰਤੀਯ ਸਮੁਦਾਇ ਕੇ ਸਭੀ ਸਾਥੀਓ ਸੇ ਕਹੂੰਗਾ, ਆਪ ਭਾਰਤ

0: में ज्यादा से ज्यादा सहयोग बढ़ाएं, इससे भारत का सामर्थ्य भी बढ़ेगा और आपके इन्वेस्टमेंट पर रिटर्न भी ज्यादा मिलेगा।
1: ਦੇ ਨਿੱਘ ਅਤੇ ਉਤਸ਼ਾਹ ਨੇ ਉਹਨਾਂ ਨੂੰ ਅਜਿਹਾ ਮਹਿਸੂਸ ਕਰਵਾਇਆ ਜਿਵੇਂ ਉਹ ਭਾਰਤ ਵਿੱਚ ਕਿਸੇ ਉਤਸਵ ਵਿੱਚ ਸ਼ਾਮਲ ਹੋ ਰਹੇ ਹੋਣ। ਉਹਨਾਂ ਨੇ ਹੇਗ ਨੂੰ ਭਾਰਤ ਨੀਦਰਲੈਂਡ ਦੋਸਤੀ ਦਾ ਜੀਵੰਤ ਪ੍ਰਤੀਕ ਦੱਸਿਆ ਅਤੇ ਕਿਹਾ ਕਿ ਨੀਦਰਲੈਂਡਸ ਦੇ ਨੇਤਾ ਭਾਰਤੀ ਪ੍ਰਵਾਸੀਆਂ ਦੇ ਯੋਗਦਾਨ ਦੀ ਲਗਾਤਾਰ ਕਦਰ ਕਰਦੇ ਨੇ। ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤੀ ਪ੍ਰਵਾਸੀਆਂ ਵੱਲੋਂ ਨੀਦਰਲੈਂਡ ਦੇ ਸਮਾਜ ਅਤੇ ਆਰਥਿਕਤਾ ਨੂੰ ਮਜ਼ਬੂਤ ਕਰਨ ਵਿੱਚ ਨਿਭਾਈ ਭੂਮਿਕਾ ਅਤੇ ਹਰ ਭਾਰਤੀ ਨੂੰ ਮਾਣ ਹੈ।
0: ਨੀਦਰਲੈਂਡ ਦੇ ਸਮਾਜ ਔਰ ਯਹਾਂ ਕੀ ਇਕਨੋਮੀ ਮੈਂ ਜੋ ਕੰਟ੍ਰਿਬਿਊਟ ਕਰ ਰਹੇ ਹੈ ਉਸ ਪਰ हर भारतवासी को गर्व है। मैं आज इस अवसर पर नीदरलैंड की जनता का, यहाँ की सरकार का आभार व्यक्त करता हूँ। मैं यहाँ की जनता को 140 करोड़ भारतवासियों की तरफ से अपनी शुभकामनाएं देता हूँ।
1: इस तो पहला प्रधानमंत्री ने नीदरलैंड्स के राजा विलियम अलेक्जेंडर ते रानी मैक्समा नाल मुलाकात की थी। ਪ੍ਰਧਾਨਮੰਤਰੀ ਨਰਿੰਦਰ ਮੋਦੀ ਕੱਲ੍ਹ ਸਵੀਡਨ ਦਾ ਦੌਰਾ ਕਰਨਗੇ। ਇਸ ਦੌਰੇ ਦਾ ਉਦੇਸ਼ ਦਵੱਲੀ ਭਾਈਵਾਲੀ ਨੂੰ ਮਜ਼ਬੂਤ ਕਰਨਾ ਹੈ। ਸਾਡੇ ਪੱਤਰਕਾਰ ਨੇ ਖਬਰ ਦਿੱਤੀ ਹੈ ਕਿ ਦੋਵਾਂ ਦੇਸ਼ਾਂ ਵਿਚਕਾਰ ਵਪਾਰ ਰਿਕਾਰਡ ਪੱਧਰ ਤੇ ਪਹੁੰਚ ਗਿਆ। ਸਵੀਡਨ ਦੇ ਕਾਰੋਬਾਰੀ ਭਾਰਤ ਵਿੱਚ ਨਿਵੇਸ਼ ਕਰ ਰਹੇ ਨੇ। ਕੇਂਦਰੀ ਜਾਂਚ ਬਿਊਰੋ CBI ਨੇ ਅੱਜ ਨੀਟ UG 2026 ਪ੍ਰੀਖਿਆ ਦਾ ਪੇਪਰ ਲੀਕ ਹੋਣ ਦੇ ਮਾਮਲੇ ਵਿੱਚ ਇੱਕ ਮੁੱਖ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਮਨੀਸ਼ਾ ਗੁਰੂਨਾਥ ਮੰਦਾਰੇ ਪੁਣੇ ਦੀ ਇੱਕ ਸੀਨੀਅਰ ਬੋਟਨੀ ਅਧਿਆਪਕਾ ਹੈ ਅਤੇ ਉਸ ਨੂੰ ਨੈਸ਼ਨਲ ਟੈਸਟਿੰਗ ਏਜੰਸੀ ਵੱਲੋਂ ਇੱਕ ਮਾਹਰ ਵਜੋਂ ਨਿਯੁਕਤ ਕੀਤਾ ਗਿਆ ਸੀ। ਜਾਂਚ ਏਜੰਸੀ ਨੇ ਕਿਹਾ ਕਿ ਮੁਲਜ਼ਮ ਕੋਲ ਬੋਟਨੀ ਅਤੇ ਜ਼ੂਆਲੋਜੀ ਦੇ ਪ੍ਰਸ਼ਨ ਪੱਤਰਾਂ ਤੱਕ ਪਹੁੰਚ ਸੀ। CBI ਨੇ ਕਿਹਾ ਕਿ ਉਸ ਨੇ 14 ਮਈ ਨੂੰ ਗ੍ਰਿਫਤਾਰ ਮਨੀਸ਼ਾ ਵਾਗਮਰੇ ਰਾਹੀਂ ਨੀਟ ਪ੍ਰੀਖਿਆ ਦੇ ਸੰਭਾਵਿਤ ਉਮੀਦਵਾਰਾਂ ਨੂੰ ਇਕੱਤਰ ਕੀਤਾ ਅਤੇ ਪੁਣੇ ਵਿੱਚ ਆਪਣੀ ਰਿਹਾਇਸ਼ 'ਤੇ ਇਹਨਾਂ ਲਈ ਵਿਸ਼ੇਸ਼ ਕੋਚਿੰਗ ਕਲਾਸਾਂ ਚਲਾਈਆਂ। ਇਸ ਮਾਮਲੇ ਵਿੱਚ ਹੁਣ ਤੱਕ 9 ਮੁਲਜ਼ਮਾਂ ਨੂੰ ਦਿੱਲੀ, ਜੈਪੁਰ, ਗੁਰੂਗ੍ਰਾਮ, ਨਾਸਿਕ, ਪੁਣੇ ਅਤੇ ਅਹਿਲਿਆ ਨਗਰ ਤੋਂ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਡਲ ਹੈ @ARNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ ARNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਸਿੱਖਿਆ ਮੰਤਰਾਲੇ ਨੇ ਦੇਸ਼ ਵਿੱਚ ਸਕੂਲੀ ਪੜ੍ਹਾਈ ਵਿੱਚ ਛੱਡਣ ਵਾਲਿਆਂ, ਖਾਸ ਕਰਕੇ 14 ਤੋਂ 18 ਸਾਲ ਦੀ ਉਮਰ ਦੇ ਬੱਚਿਆਂ ਦੀ ਵੱਧਦੀ ਗਿਣਤੀ 'ਤੇ ਚਿੰਤਾ ਪ੍ਰਗਟ ਕੀਤੀ ਹੈ। ਸਕੂਲੀ ਸਿੱਖਿਆ ਅਤੇ ਸਾਖਰਤਾ ਸਕੱਤਰ ਸੰਜੇ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ ਇੱਕ ਉੱਚ ਪੱਧਰੀ ਮੀਟਿੰਗ ਵਿੱਚ ਇਸ ਮੁੱਦੇ 'ਤੇ ਚਰਚਾ ਕੀਤੀ ਗਈ ਅਤੇ ਨੈਸ਼ਨਲ ਇੰਸਟੀਚਿਊਟ ਆਫ ਓਪਨ ਸਕੂਲਿੰਗ NIOS ਵੱਲੋਂ ਤਜਵੀਜ਼ਸ਼ੁਦਾ ਇੱਕ ਨਵੀਂ ਪਹਿਲਕਦਮੀ ਲਾਗੂ ਕਰਨ ਸੰਬੰਧੀ ਰਣਨੀਤੀ ਦੀ ਸਮੀਖਿਆ ਕੀਤੀ ਗਈ। ਮੀਟਿੰਗ ਦੌਰਾਨ ਸ਼੍ਰੀ ਕੁਮਾਰ ਨੇ ਕਿਹਾ ਕਿ ਉਪਲਬਧ ਅੰਕੜਿਆਂ ਅਨੁਸਾਰ ਪਹਿਲੀ ਜਮਾਤ ਵਿੱਚ ਦਾਖਲ ਹੋਣ ਵਾਲੇ ਹਰ 100 ਬੱਚਿਆਂ ਵਿੱਚੋਂ ਸਿਰਫ 62 ਬੱਚੇ ਹੀ 12ਵੀਂ ਜਮਾਤ ਤੱਕ ਪਹੁੰਚਦੇ ਨੇ। ਉਨ੍ਹਾਂ ਦੱਸਿਆ ਕਿ 14 ਤੋਂ 18 ਸਾਲ ਤੱਕ ਦੀ ਉਮਰ ਸਮੂਹ ਦੇ 2 ਕਰੋੜ ਤੋਂ ਵੱਧ ਬੱਚੇ ਇਸ ਸਮੇਂ ਸਕੂਲਾਂ ਤੋਂ ਬਾਹਰ ਨੇ। ਸਿੱਖਿਆ ਸਕੱਤਰ ਨੇ ਕਿਹਾ ਕਿ ਆਰਥਿਕ ਤੰਗੀਆਂ, ਘਰੇਲੂ ਜ਼ਿੰਮੇਵਾਰੀਆਂ ਅਤੇ ਰੋਜ਼ੀ ਰੋਟੀ ਦੀਆਂ ਚੁਣੌਤੀਆਂ ਬੱਚਿਆਂ ਵੱਲੋਂ ਪੜ੍ਹਾਈ ਵਿੱਚ ਛੱਡਣ ਦੇ ਮੁੱਖ ਕਾਰਨ ਨੇ। ਭਾਰਤ ਦੀਆਂ ਨਸ਼ਾ ਤਸਕਰੀ ਰੋਕਣ ਵਾਲੀਆਂ ਏਜੰਸੀਆਂ ਨੇ ਓਪਰੇਸ਼ਨ ਰੇਜ ਪਿਲ ਤਹਿਤ ਪਹਿਲੀ ਵਾਰ 182 ਕਰੋੜ ਰੁਪਏ ਦਾ ਕੈਪਟਾਗੋਨ ਡਰੱਗ ਜ਼ਬਤ ਕੀਤਾ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਸਰਕਾਰ ਭਾਰਤ ਨੂੰ ਨਸ਼ਾ ਮੁਕਤ ਬਣਾਉਣ ਲਈ ਵਚਨਬੱਧ ਹੈ। ਉਹਨਾਂ ਕਿਹਾ ਕਿ ਪੱਛਮੀ ਏਸ਼ਿਆਈ ਦੇਸ਼ਾਂ ਵੱਲ ਜਾਰੀ ਨਸ਼ੀਲੇ ਪਦਾਰਥਾਂ ਦੀ ਖੇਪ ਜ਼ਬਤ ਕਰਨਾ ਅਤੇ ਇੱਕ ਵਿਦੇਸ਼ੀ ਨਾਗਰਿਕ ਦੀ ਗ੍ਰਿਫਤਾਰੀ ਇਸ ਦਿਸ਼ਾ ਵਿੱਚ ਭਾਰਤ ਦੀ ਸਖ਼ਤ ਨੀਤੀ ਨੂੰ ਦਰਸਾਉਂਦੀ ਹੈ। ਉਹਨਾਂ ਨਰਕੋਟਿਕਸ ਕੰਟਰੋਲ ਬਿਊਰੋ ਦੇ ਬਹਾਦਰ ਮੁਲਾਜ਼ਮਾਂ ਨੂੰ ਵੀ ਵਧਾਈ ਦਿੱਤੀ। ਭਾਰਤ ਨੇ ਸਿੰਧੂ ਜਲ ਸੰਧੀ ਬਾਰੇ ਗੈਰ ਕਾਨੂੰਨੀ ਤੌਰ 'ਤੇ ਗਠਿਤ ਸਾਲਸੀ ਅਦਾਲਤ ਦੇ ਹਾਲ ਹੀ ਦੇ ਅਖੌਤੀ ਫੈਸਲੇ ਨੂੰ ਰੱਦ ਕਰ ਦਿੱਤਾ ਹੈ। ਭਾਰਤ ਨੇ ਪਹਿਲਾਂ ਵੀ ਇਸ ਅਦਾਲਤ ਦੇ ਪਿਛਲੇ ਸਾਰੇ ਫੈਸਲਿਆਂ ਨੂੰ ਸਖ਼ਤੀ ਨਾਲ ਰੱਦ ਕੀਤਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਅਖੌਤੀ ਕੋਰਟ ਆਫ ਆਰਬਿਟ੍ਰੇਸ਼ਨ ਨੇ ਕੱਲ੍ਹ ਵੱਧ ਤੋਂ ਵੱਧ ਪਾਣੀ ਭੰਡਾਰਨ ਇਲਾਕੇ ਬਾਰੇ ਇੱਕ ਫੈਸਲਾ ਜਾਰੀ ਕੀਤਾ ਸੀ। ਉਹਨਾਂ ਕਿਹਾ ਕਿ ਇਸ ਵੱਲੋਂ ਜਾਰੀ ਕੀਤੀ ਗਈ ਕੋਈ ਵੀ ਕਾਰਵਾਈ ਜਾਂ ਫੈਸਲਾ ਗੈਰ ਕਾਨੂੰਨੀ ਹੈ। ਸ੍ਰੀ ਜੈਸਵਾਲ ਨੇ ਕਿਹਾ ਕਿ ਸਿੰਧੂ ਜਲ ਸੰਧੀ ਨੂੰ ਮੁਲਤਵੀ ਕਰਨ ਦਾ ਭਾਰਤ ਦਾ ਫੈਸਲਾ ਹਾਲਾਂ ਵੀ ਲਾਗੂ ਹੈ। ਦਿੱਲੀ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ ਨੇ ਇੱਕ GST ਧੋਖਾਧੜੀ ਗਰੋਹ ਦਾ ਪਰਦਾਫਾਸ਼ ਕਰਦਿਆਂ 6 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਐਡੀਸ਼ਨਲ ਪੁਲਿਸ ਕਮਿਸ਼ਨਰ ਰਵੀ ਕੁਮਾਰ ਸਿੰਘ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਮੁਲਜ਼ਮ ਫਰਜ਼ੀ ਕੰਪਨੀਆਂ ਚਲਾ ਰਹੇ ਸਨ ਅਤੇ ਜਾਅਲੀ GST ਰਿਟਰਨ ਜਮ੍ਹਾਂ ਕਰਾ ਕੇ ਜਾਅਲੀ ਬਿਲਿੰਗ ਕਰ ਰਹੇ ਸਨ। ਉਹਨਾਂ ਕਿਹਾ ਕਿ ਇਹਨਾਂ ਫਰਜ਼ੀ ਕੰਪਨੀਆਂ ਰਾਹੀਂ ਲਗਭਗ 128 ਕਰੋੜ ਰੁਪਏ ਦੇ ਜਾਅਲੀ GST ਲੈਣ ਦੇਣ ਕੀਤੇ ਗਏ। ਸਰਕਾਰ ਨੇ ਸੋਸ਼ਲ ਮੀਡੀਆ 'ਤੇ ਘੁੰਮ ਰਹੇ ਉਸ ਵੀਡੀਓ ਦਾ ਖੰਡਨ ਕੀਤਾ ਜਿਸ ਵਿੱਚ ਦਾਅਵਾ ਕੀਤਾ ਗਿਆ ਕਿ ਭਾਰਤੀ ਪੈਟਰੋਲੀਅਮ ਕੰਪਨੀਆਂ ਵੱਲੋਂ ਭੂਟਾਨ ਨੂੰ ਭੇਜਿਆ ਜਾਣ ਵਾਲਾ ਪੈਟਰੋਲ ਭਾਰਤ ਦੀ ਤੁਲਨਾ ਵਿੱਚ ਕਾਫੀ ਸਸਤਾ ਵੇਚਿਆ ਜਾ ਰਿਹਾ ਹੈ। ਪ੍ਰੈਸ ਇਨਫਰਮੇਸ਼ਨ ਬਿਊਰੋ PIB ਦੀ ਤੱਥ ਜਾਂਚ ਇਕਾਈ ਨੇ ਕਿਹਾ ਕਿ ਵੀਡੀਓ ਪੁਰਾਣਾ ਹੈ ਅਤੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਇਸ ਨੂੰ ਗਲਤ ਸੰਦਰਭ ਵਿੱਚ ਸਾਂਝਾ ਕੀਤਾ ਜਾ ਰਿਹਾ ਹੈ। PIB ਨੇ ਸਪਸ਼ਟ

ਕਿ ਭੂਟਾਨ ਵਿੱਚ ਪੈਟਰੋਲ ਦੀ ਪ੍ਰਚੂਨ ਕੀਮਤ ਦੀ ਪੁਸ਼ਟੀ ਅਧਿਕਾਰਤ ਸਰੋਤਾਂ ਤੋਂ ਕੀਤੀ ਜਾ ਸਕਦੀ ਹੈ। ਸਰਕਾਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਜਾਣਕਾਰੀ ਨੂੰ ਸਵੀਕਾਰ ਜਾਂ ਸਾਂਝਾ ਕਰਨ ਤੋਂ ਪਹਿਲਾਂ ਇਸ ਦੀ ਪੁਸ਼ਟੀ ਭਰੋਸੇਯੋਗ ਸੂਤਰਾਂ ਤੋਂ ਕਰਨ। ਗਾਂਧੀਨਗਰ ਵਿੱਚ ਏਸ਼ੀਅਨ ਵੇਟ ਲਿਫਟਿੰਗ ਚੈਂਪੀਅਨਸ਼ਿਪ ਵਿੱਚ ਭਾਰਤ ਦੀ ਸੰਜਨਾ ਨੇ ਔਰਤਾਂ ਦੇ 77 ਕਿਲੋਗ੍ਰਾਮ ਵਰਗ ਵਿੱਚ ਕਾਂਸੀ ਦੇ 3 ਤਮਗੇ ਜਿੱਤੇ ਨੇ। ਸੰਜਨਾ ਨੇ ਸਨੈਚ ਵਿੱਚ 96 ਕਿਲੋ, ਕਲੀਨ ਐਂਡ ਜਰਕ ਵਿੱਚ 124 ਕਿਲੋ ਅਤੇ ਕੁੱਲ 220 ਕਿਲੋ ਭਾਰ ਚੁੱਕ ਕੇ ਇਹ ਤਮਗੇ ਹਾਸਲ ਕੀਤੇ। IPL ਕ੍ਰਿਕਟ ਵਿੱਚ ਅੱਜ ਕੋਲਕਾਤਾ ਦੇ ਈਡਨ ਗਾਰਡਨਸ ਵਿੱਚ ਕੋਲਕਾਤਾ ਨਾਈਟ ਰਾਈਡਰਸ ਦਾ ਮੁਕਾਬਲਾ ਗੁਜਰਾਤ ਟਾਈਟਨਸ ਨਾਲ ਹੋ ਰਿਹਾ ਹੈ। ਗੁਜਰਾਤ ਟਾਈਟਨਸ ਨੇ ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਵਿਗਿਆਨ ਅਤੇ ਤਕਨਾਲੋਜੀ ਮੰਤਰੀ ਡਾਕਟਰ ਜਤਿੰਦਰ ਸਿੰਘ ਨੇ ਕਿਹਾ ਕਿ ਕੁਆਂਟਮ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਵਿੱਚ ਆਤਮ ਨਿਰਭਰਤਾ ਭਾਰਤ ਦੀ ਅਗਲੀ ਪੀੜ੍ਹੀ ਦੀ ਵਿਕਾਸ ਯਾਤਰਾ ਨੂੰ ਨਿਰਧਾਰਿਤ ਕਰੇਗੀ। ਉਹਨਾਂ ਇਹ ਗੱਲ ਨਵੀਂ ਦਿੱਲੀ ਵਿੱਚ ਇੱਕ ਤਕਨਾਲੋਜੀ ਵਿਕਾਸ ਬੋਰਡ ਦੇ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਕਹੀ। ਉਹਨਾਂ ਕਿਹਾ ਕਿ ਦੇਸ਼ ਕੁਆਂਟਮ ਤਕਨਾਲੋਜੀ, ਡੀਪ ਟੈਕ, ਫਾਈਨੈਂਸਿੰਗ ਅਤੇ ਉਦਯੋਗ ਅਧਾਰਤ ਖੋਜ ਰਾਹੀਂ ਇੱਕ ਨਵੇਂ ਯੁੱਗ ਵੱਲ ਵੱਧ ਰਿਹਾ ਹੈ। ਇਸ ਸਮਾਗਮ ਵਿੱਚ ਖੋਜ ਨਵੀਨਤਾ RDI ਫੰਡਿੰਗ ਸਕੀਮ ਤਹਿਤ 5 ਪ੍ਰੋਜੈਕਟਾਂ ਲਈ ਸਮਝੌਤਿਆਂ 'ਤੇ ਦਸਤਖਤ ਵੀ ਕੀਤੇ ਗਏ। ਇਜ਼ਰਾਈਲ ਨੇ ਹਮਾਸ ਦੇ ਫੌਜੀ ਵਿੰਗ ਦੇ ਮੁਖੀ ਅਤੇ ਗਾਜ਼ਾ ਤੋਂ 2023 ਦੇ ਹਮਲਿਆਂ 'ਤੇ ਸੂਤਰਧਾਰਾਂ ਵਿੱਚੋਂ ਇੱਕ ਇਜ਼ ਅਲਦੀਨ ਅਲ ਹਦਾਦ ਨੂੰ ਮਾਰ ਦਿੱਤਾ ਹੈ। ਅੰਤ ਵਿੱਚ ਚੋਣਵੀਆਂ ਖ਼ਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਅਤੇ ਨੀਦਰਲੈਂਡਸ ਵਿਸ਼ਵ ਸੰਕਟਾਂ ਦਰਮਿਆਨ ਇੱਕ ਭਰੋਸੇਮੰਦ, ਪਾਰਦਰਸ਼ੀ ਅਤੇ ਭਵਿੱਖ ਲਈ ਤਿਆਰ ਸਪਲਾਈ ਵਿਵਸਥਾ ਬਣਾਉਣ ਲਈ ਮਿਲ ਕੇ ਕੰਮ ਕਰ ਰਹੇ ਨੇ। CBI ਨੇ ਅੱਜ ਨੀਟ UG 2026 ਪ੍ਰੀਖਿਆ ਪੇਪਰ ਲੀਕ ਹੋਣ ਦੇ ਮਾਮਲੇ ਵਿੱਚ ਇੱਕ ਹੋਰ ਮੁੱਖ ਮੁਲਜ਼ਮ ਮਨੀਸ਼ਾ ਗੁਰੂਨਾਥ ਮੰਦਾਰੇ ਨੂੰ ਪੁਣੇ ਤੋਂ ਗ੍ਰਿਫਤਾਰ ਕੀਤਾ ਹੈ। ਸਿੱਖਿਆ ਮੰਤਰਾਲੇ ਨੇ ਦੇਸ਼ ਵਿੱਚ ਸਕੂਲੀ ਪੜ੍ਹਾਈ ਵਿੱਚ ਛੱਡਣ ਵਾਲਿਆਂ, ਖਾਸ ਕਰਕੇ 14 ਤੋਂ 18 ਸਾਲ ਦੀ ਉਮਰ ਦੇ ਬੱਚਿਆਂ ਦੀ ਵੱਧਦੀ ਗਿਣਤੀ 'ਤੇ ਚਿੰਤਾ ਪ੍ਰਗਟ ਕੀਤੀ ਹੈ। ਭਾਰਤ ਨੇ ਸਿੰਧੂ ਜਲ ਸੰਧੀ ਬਾਰੇ ਗੈਰ ਕਾਨੂੰਨੀ ਤੌਰ 'ਤੇ ਗਠਿਤ ਸਾਲਸੀ ਅਦਾਲਤ ਦੇ ਹਾਲ ਹੀ ਦੇ ਫੈਸਲੇ ਨੂੰ ਰੱਦ ਕੀਤਾ ਹੈ। ਇਸ ਦੇ ਨਾਲ ਹੀ ਖਬਰਾਂ ਦਾ ਰਾਸ਼ਟਰੀ ਬੁਲੇਟਿਨ ਖਤਮ ਹੁੰਦਾ। ਸਾਡਾ ਅਗਲਾ ਬੁਲੇਟਿਨ ਭਲਕੇ ਸਵੇਰੇ 8:30 'ਤੇ ਹੋਏਗਾ। ਨਮਸਕਾਰ।

ਕਾਲ, ਮੌਤ, ਅਮਰਤਾ ਅਤੇ ਸ੍ਰਿਸ਼ਟੀ ਚੱਕਰ ਵਰਗੇ ਗੰਭੀਰ ਵਿਸ਼ਿਆਂ ਦਾ ਵਿਸਤਾਰ ਨਾਲ ਵਰਣਨ ਮਿਲਦਾ ਹੈ। ਵੈਦਿਕ ਯੁੱਗ ਦਾ ਇਹ ਚਿੰਤਨ ਬਹੁਤ ਹੀ ਡੂੰਘਾ ਅਤੇ ਵਿਗਿਆਨਿਕ ਸੀ। ਜਦੋਂ ਅਸੀਂ ਕਾਲ ਸੁਕਤਾਂ ਦਾ ਅਧਿਐਨ ਕਰਦੇ ਹਾਂ ਤਾਂ ਇਹ ਪਤਾ ਚੱਲਦਾ ਹੈ ਕਿ ਪੁਰਾਤਨ ਭਾਰਤ ਨੇ ਸਮੇਂ ਨੂੰ ਸਿਰਫ ਘੰਟਿਆਂ ਅਤੇ ਦਿਨਾਂ ਦੀ ਗਿਣਤੀ ਵਜੋਂ ਨਹੀਂ ਸਮਝਿਆ, ਸਗੋਂ ਪੂਰੇ ਬ੍ਰਹਿਮੰਡ ਦੇ ਲਏ ਅਤੇ ਕ੍ਰਮ ਦੇ ਰੂਪ ਵਿੱਚ ਦੇਖਿਆ। ਜੇ ਅਸੀਂ ਵੈਦਿਕ ਸਾਹਿਤ ਵੱਲ ਦੇਖੀਏ ਤਾਂ ਅਥਰਵੇਦ ਦਾ ਕਾਲ ਸੁਕਤ ਕਾਲ ਨੂੰ ਸ੍ਰਿਸ਼ਟੀ ਦੀ ਮੂਲ ਸ਼ਕਤੀ ਮੰਨਦਾ ਹੈ। ਅਥਰਵੇਦ ਵਿੱਚ ਕਿਹਾ ਗਿਆ ਹੈ, ਕਾਲੋ ਹੀ ਭੂਤਾਨਾਮ ਪ੍ਰਭਵੋ ਵਿਨਾਸ਼ਸ਼ਚ, ਅਰਥਾਤ ਕਾਲ ਹੀ ਸਾਰੇ ਜੀਵਾਂ ਦੀ ਉਤਪੱਤੀ ਅਤੇ ਵਿਨਾਸ਼ ਦਾ ਕਾਰਨ ਹੈ। ਇਸੇ ਲਈ ਭਾਰਤੀ ਪਰੰਪਰਾ ਵਿੱਚ ਹਰ ਕੰਮ ਲਈ ਇੱਕ ਨਿਰਧਾਰਿਤ ਸਮਾਂ, ਇੱਕ ਵਿਵਸਥਿਤ ਕ੍ਰਮ ਅਤੇ ਇੱਕ ਸਹੀ ਆਚਰਣ ਵਿਧੀ ਨਿਰਧਾਰਿਤ ਕੀਤੀ ਗਈ। ਇੱਥੇ ਸਮਾਂ ਸਿਰਫ ਬਾਹਰੀ ਮਾਪ ਨਹੀਂ ਬਲਕਿ ਅੰਦਰੂਨੀ ਅਨੁਸ਼ਾਸਨ ਅਤੇ ਜੀਵਨ ਸੰਤੁਲਨ ਦਾ ਆਧਾਰ ਹੈ। ਇਹ ਸੋਚ ਮਨੁੱਖ ਨੂੰ ਸਿਖਾਉਂਦੀ ਹੈ ਕਿ ਜੋ ਵਿਅਕਤੀ ਸਮੇਂ ਦੀ ਪਹਿਚਾਣ ਕਰ ਲੈਂਦਾ ਹੈ ਉਹ ਆਪਣੇ ਕਰਤੱਵ ਅਤੇ ਜੀਵਨ ਦੇ ਉਦੇਸ਼ ਨੂੰ ਵੀ ਸਮਝ ਲੈਂਦਾ ਹੈ। ਮੈਤ੍ਰਾਇਣੀ ਉਪਨਿਸ਼ਦ ਵਿੱਚ ਕਾਲ ਬਾਰੇ ਹੋਰ ਵੀ ਡੂੰਘੀ ਚਰਚਾ ਮਿਲਦੀ ਹੈ। ਉੱਥੇ ਕਿਹਾ ਗਿਆ ਹੈ, ਕਾਲੋ ਵਈ ਬ੍ਰਹਮਾ, ਅਰਥਾਤ ਕਾਲ ਹੀ ਬ੍ਰਹਮ ਹੈ। ਇਹ ਛੋਟਾ ਪਰ ਬਹੁਤ ਗਹਿਰਾ ਵਾਕ ਹੈ। ਇੱਥੇ ਸਮੇਂ ਨੂੰ ਸਿੱਧੇ ਤੌਰ 'ਤੇ ਬ੍ਰਹਮ ਦੇ ਰੂਪ ਵਿੱਚ ਦੇਖਿਆ ਗਿਆ ਹੈ, ਭਾਵ ਸਮਾਂ ਹੀ ਉਹ ਅਨੰਤ ਤੱਤ ਹੈ ਜਿਸ ਵਿੱਚ ਸਾਰੀ ਸ੍ਰਿਸ਼ਟੀ ਚੱਲਦੀ ਹੈ। ਸਮੇਂ ਨੂੰ ਅਲੌਕਿਕ ਸ਼ਕਤੀ ਵਜੋਂ ਸਮਝਣ ਲਈ ਭਗਵਦ ਗੀਤਾ ਵਿੱਚ ਸ੍ਰੀ ਕ੍ਰਿਸ਼ਨ ਅਰਜੁਨ ਨੂੰ ਕਹਿੰਦੇ ਹਨ, ਕਾਲੋਸਮੀ ਲੋਕ ਸ਼ਯਕ੍ਰਿਤ ਪ੍ਰਵਿਰਧੋ ਲੋਕਾਨ ਸਮਾਹਰ ਤੂੰ ਮਿਹ ਪ੍ਰਵਿਰਤਃ ਰਿਤੇ ਪੀ ਤਾਮਨਾ ਭਵਿਸ਼ਯੰਤਿ ਸਰਵੇ ਯੇ ਵਸਤਿਤਾ ਪ੍ਰਤਿਨਿਕੇਸ਼ੁ ਯੋਧਾ, ਅਰਥਾਤ ਮੈਂ ਹੀ ਲੋਕਾਂ ਦਾ ਸੰਹਾਰ ਕਰਨ ਵਾਲਾ ਪ੍ਰਬਲ ਕਾਲ ਹਾਂ ਜੋ ਇਸ ਸਮੇਂ ਸਾਰਿਆਂ ਨੂੰ ਆਪਣੇ ਵਿੱਚ ਸਮੇਟਣ ਲਈ ਆਇਆ ਹੋਇਆ ਹਾਂ। ਇਹ ਸ਼ਲੋਕ ਸਪਸ਼ਟ ਕਰਦਾ ਹੈ ਕਿ ਭਾਰਤੀ ਦਰਸ਼ਨ ਵਿੱਚ ਕਾਲ ਕੇਵਲ ਦਾਰਸ਼ਨਿਕ ਵਿਚਾਰ ਨਹੀਂ ਸਗੋਂ ਇੱਕ ਅਲੌਕਿਕ ਅਦ੍ਰਿਸ਼ ਅਤੇ ਸਰਵ ਸ਼ਕਤੀਮਾਨ ਤੱਤ ਹੈ ਜੋ ਸੰਸਾਰ ਦੀ ਗਤੀ ਅਤੇ ਨਿਯਮ ਨੂੰ ਸੰਭਾਲਦਾ ਹੈ। ਇਹ ਸਿੱਧੇ ਤੌਰ 'ਤੇ ਕੌਸਮਿਕ ਪ੍ਰੋਸੈਸ ਬਾਰੇ ਦੱਸਦਾ ਹੈ। ਹੁਣ ਜੇ ਵਿਦਿਆਰਥੀਆਂ ਦੀ ਗੱਲ ਕਰੀਏ ਤਾਂ ਭਰਤਰੀਹਰੀ ਨੀਤੀ ਸ਼ਤਕ ਵਿੱਚ ਕਹਿੰਦੇ ਹਨ, ਵਿਦਿਆ ਨਾਮ ਨਰਸਯ ਰੂਪਮਧਿਕਮ ਪ੍ਰਛੰਨ ਗੁਪਤਮ ਧਨਮ ਵਿਦਿਆ ਭੋਗ ਕਰੀ ਯਸ਼ਸੁਖ ਕਰੀ ਵਿਦਿਆ ਗੁਰੂ ਨਾਮ ਗੁਰੂ ਵਿਦਿਆ ਬੰਧੂ ਜਨੋ ਵਿਦੇਸ਼ ਗਮਨੇ ਵਿਦਿਆ ਪਰਾ ਦੇਵਤਾ ਵਿਦਿਆ ਰਾਜਸੁ ਪੂਜਤੇ ਨਹੀਂ ਧਨਮ ਵਿਦਿਆ ਵਿਹੀਨ ਪਸ਼ੂ, ਅਰਥਾਤ ਵਿਦਿਆ ਮਨੁੱਖ ਦੀ ਅਸਲੀ ਸ਼ੋਭਾ ਹੈ, ਗੁਪਤ ਧਨ ਹੈ, ਸੁੱਖ ਅਤੇ ਯਸ਼ ਦੇਣ ਵਾਲਾ ਹੈ ਅਤੇ ਇਹ ਗੱਲ ਰਾਜਿਆਂ ਤੱਕ ਲਈ ਵੀ ਆਦਰਯੋਗ ਹੈ। ਵਿਦਿਆਰਥੀ ਲਈ ਇਸ ਦਾ ਸਿੱਧਾ ਸੰਦੇਸ਼ ਇਹ ਹੈ ਕਿ ਜੇ ਉਸਨੇ ਆਪਣਾ ਸਮਾਂ ਵਿੱਦਿਆ ਵਿੱਚ ਲਗਾਇਆ ਤਾਂ ਉਹ ਸਿਰਫ ਪ੍ਰੀਖਿਆ ਵਿੱਚ ਨਹੀਂ ਜੀਵਨ ਵਿੱਚ ਵੀ ਜਿੱਤੇਗਾ। ਨੀਤੀ ਸ਼ਕਤਕ ਦਾ ਇੱਕ ਔਰ ਸ਼ਲੋਕ ਸਮੇਂ ਦੇ ਵਿਘਨਾਂ ਬਾਰੇ ਦੱਸਦਾ ਹੈ, ਪ੍ਰਾਰਭਯਤੇ ਨ ਖਲੂ ਵਿਘਨ ਬਹੇਨ ਨੀਚੈ ਪ੍ਰਾਰਭ੍ਯ ਵਿਘਨ ਨਿਹਿਤਾ ਵਿਰਮੰਤੀ ਮਧਿਆ ਵਿਘਨੇ ਮੁਹੁਰ ਮੁਹੁਰਪਿ ਪ੍ਰਤਿਹਨਯਮਾਨ ਪ੍ਰਾਰਬਧ ਮੁੱਤਮ ਗੁਣਾਂ ਨ ਪਰਿਤਜੰਤੀ। ਇਸ ਦਾ ਭਾਵ ਹੈ, ਨੀਚ ਗੁਣਾਂ ਵਾਲਾ ਮਨੁੱਖ ਸਮੇਂ ਚੱਕਰ ਦੇ ਵਿਘਨਾਂ ਤੋਂ ਡਰ ਕੇ ਕੰਮ ਸ਼ੁਰੂ ਹੀ ਨਹੀਂ ਕਰਦਾ। ਮੱਧਮ ਗੁਣਾਂ ਵਾਲਾ ਮਨੁੱਖ ਕੰਮ ਸ਼ੁਰੂ ਕਰਕੇ ਰੁਕ ਜਾਂਦਾ ਹੈ, ਪਰ ਉੱਤਮ ਗੁਣਾਂ ਵਾਲਾ ਮਨੁੱਖ ਵਾਰ ਵਾਰ ਸਮੇਂ ਚੱਕਰ ਦੇ ਵਿਘਨ ਆਉਣ ਦੇ ਬਾਵਜੂਦ ਵੀ ਆਪਣੇ ਕੰਮ ਨਹੀਂ ਛੱਡਦੇ। ਵਿਦਿਆਰਥੀਆਂ ਲਈ ਇਹ ਬਹੁਤ ਵੱਡਾ ਪਾਠ ਹੈ, ਸਿਰਫ ਸਮਾਂ ਹੋਣਾ ਕਾਫੀ ਨਹੀਂ, ਉਸ ਸਮੇਂ ਨੂੰ ਨਿਰੰਤਰਤਾ ਨਾਲ ਵਰਤਣਾ ਵੀ ਆਉਣਾ ਚਾਹੀਦਾ ਹੈ। ਸਮੇਂ ਦੀ ਗੱਲ ਨੂੰ ਹੋਰ ਵਿਹਾਰਿਕ ਬਣਾਉਣ ਲਈ ਪੰਚਤੰਤਰ ਗ੍ਰੰਥ ਸਿਖਾਉਂਦਾ ਹੈ ਕਿ ਸਿਰਫ ਗਿਆਨ ਨਹੀਂ ਸਹੀ ਸਮੇਂ 'ਤੇ ਸਹੀ ਫੈਸਲਾ ਵੀ ਲੋੜੀਂਦਾ ਹੈ। ਵਿਦਿਆਰਥੀ, ਅਧਿਆਪਕ, ਪ੍ਰਸ਼ਾਸਕ ਸਭ ਲਈ ਇਹ ਸਿੱਖਿਆ ਹੈ ਕਿ ਮੌਕਾ ਆਵੇ ਤਾਂ ਉਸਨੂੰ ਪਛਾਣੋ ਅਤੇ ਕੰਮ ਦਾ ਆਰੰਭ ਟਾਲੋ ਨਹੀਂ। ਪੰਚਤੰਤਰ ਦੀ ਅਸਲ ਰੂਹ ਨੀਤੀ ਹੈ ਅਤੇ ਉਸ ਨੀਤੀ ਦਾ ਸਭ ਤੋਂ ਵੱਡਾ ਅੰਗ ਸਮੇਂ ਦੀ ਪਹਿਚਾਣ ਹੈ। ਭਾਰਤੀ ਗਿਆਨ ਪਰੰਪਰਾ ਵਿੱਚ ਸਮੇਂ ਨੂੰ ਜੀਵਨ ਦੀ ਲੈ ਮੰਨਿਆ ਗਿਆ ਹੈ। ਸਾਡੇ ਰਿਸ਼ੀਆਂ ਨੇ ਸੂਰਜ ਦੇ ਉਗਣ ਤੋਂ ਲੈ ਕੇ ਸੌਣ ਤੱਕ ਹਰ ਕੰਮ ਲਈ ਨਿਰਧਾਰਿਤ ਸਮਾਂ ਤੈਅ ਕੀਤਾ। ਬ੍ਰਹਮ ਮੁਹੂਰਤ ਵਿੱਚ ਜਾਗਣਾ, ਨਿਯਮਿਤ ਅਧਿਐਨ ਕਰਨਾ, ਸਮੇਂ 'ਤੇ ਭੋਜਨ ਕਰਨਾ ਅਤੇ ਰੁੱਤਾਂ ਦੇ ਅਨੁਸਾਰ ਜੀਵਨ ਜਿਉਣਾ, ਇਹ ਸਿਰਫ ਧਾਰਮਿਕ ਨਿਯਮ ਨਹੀਂ ਸਨ ਬਲਕਿ ਇਹ ਵਿਗਿਆਨਿਕ ਜੀਵਨ ਪ੍ਰਣਾਲੀ ਸੀ। ਅੱਜ ਆਧੁਨਿਕ ਵਿਗਿਆਨ ਵੀ ਇਹ ਮੰਨਦਾ ਹੈ ਕਿ ਜਿਹੜਾ ਮਨੁੱਖ ਆਪਣੇ ਸਮੇਂ ਨੂੰ ਵਿਵਸਥਿਤ ਕਰ ਲੈਂਦਾ ਹੈ ਉਸਦਾ ਮਨ ਅਤੇ ਸਰੀਰ ਦੋ

0: ਵੀ ਸੰਤੁਲਿਤ ਰਹਿੰਦੇ ਹਨ। ਆਧੁਨਿਕ ਮਨੋਵਿਗਿਆਨ ਅਤੇ ਨਿਊਰੋਸਾਇੰਸ ਵੀ ਇਹ ਸਾਬਿਤ ਕਰ ਰਹੇ ਹਨ ਕਿ ਮਨੁੱਖ ਦਾ ਦਿਮਾਗ ਨਿਯਮਿਤ ਸਮੇਂ ਅਤੇ ਅਨੁਸ਼ਾਸਿਤ ਜੀਵਨ ਨਾਲ ਵਧੀਆ ਕੰਮ ਕਰਦਾ ਹੈ। ਇਸ ਤਰ੍ਹਾਂ ਜੋ ਗੱਲਾਂ ਸਾਡੇ ਰਿਸ਼ੀਆਂ ਨੇ ਹਜ਼ਾਰਾਂ ਸਾਲ ਪਹਿਲਾਂ ਕਹੀਆਂ ਉਹ ਅੱਜ ਵਿਗਿਆਨ ਦੁਆਰਾ ਵੀ ਪ੍ਰਮਾਣਿਤ ਹੋ ਰਹੀਆਂ ਹਨ। ਨਾਸਾ ਅਤੇ ਆਧੁਨਿਕ ਭੌਤਿਕ ਵਿਗਿਆਨ ਅਨੁਸਾਰ ਸਮਾਂ ਹਰ ਥਾਂ ਇੱਕੋ ਜਿਹੀ ਗਤੀ ਨਾਲ ਨਹੀਂ ਬੀਤਦਾ। ਐਲਬਰਟ ਆਇਨਸਟਾਈਨ ਦੇ ਸਾਪੇਕਤਾ ਸਿਧਾਂਤ ਮੁਤਾਬਿਕ ਕੁਝ ਹਾਲਾਤਾਂ ਵਿੱਚ ਸਮਾਂ ਹੌਲੀ ਜਾਂ ਤੇਜ਼ ਬੀਤਦਾ ਮਹਿਸੂਸ ਹੋ ਸਕਦਾ ਹੈ। ਪੁਰਾਤਨ ਭਾਰਤੀ ਦਰਸ਼ਨ ਵਿੱਚ ਵਿਕਾਲ ਨੂੰ ਇੱਕ ਸਥਿਰ ਅਤੇ ਸਧਾਰਨ ਮਾਪ ਨਹੀਂ ਮੰਨਿਆ ਗਿਆ, ਸਗੋਂ ਸ੍ਰਿਸ਼ਟੀ ਦੀ ਗਤੀ ਅਤੇ ਪਰਿਸਥਿਤੀਆਂ ਨਾਲ ਜੁੜਾ ਇੱਕ ਗਹਿਰਾ ਬ੍ਰਹਿਮੰਡ ਦੀ ਸ਼ਕਤੀ ਵਜੋਂ ਦੇਖਿਆ ਗਿਆ ਹੈ। ਇਸ ਲਈ ਪ੍ਰਾਚੀਨ ਭਾਰਤੀ ਕਾਲ ਦਰਸ਼ਨ ਅਤੇ ਆਧੁਨਿਕ ਟਾਈਮ ਸਾਇੰਸ ਵਿੱਚ ਕੋਈ ਵਿਰੋਧ ਨਹੀਂ ਦਿਖਾਈ ਦਿੰਦਾ, ਬਲਕਿ ਦੋਵੇਂ ਸਮੇਂ ਨੂੰ ਬਹੁਤ ਹੀ ਸੂਖਮ ਅਤੇ ਗੰਭੀਰ ਤੱਤ ਵਜੋਂ ਸਮਝਣ ਦੀ ਕੋਸ਼ਿਸ਼ ਕਰਦੇ ਹਨ। ਇਹ ਸਾਰੇ ਚਿੰਤਨ ਦਾ ਸਭ ਤੋਂ ਵੱਡਾ ਨਿਸ਼ਕਰਸ਼ ਇਹ ਹੈ, ਸਮਾਂ ਬਚਾਉਣਾ ਨਹੀਂ, ਸਮਾਂ ਬਣਾਉਣਾ ਸਿੱਖੋ। ਜੋ ਵਿਦਿਆਰਥੀ ਅੱਜ ਦੇ ਇੱਕ ਇੱਕ ਘੰਟੇ ਨੂੰ ਪੜ੍ਹਾਈ, ਦੁਹਰਾਈ, ਅਭਿਆਸ, ਆਤਮ ਅਨੁਸ਼ਾਸਨ ਅਤੇ ਚੰਗੀ ਸੰਗਤ ਵਿੱਚ ਲਗਾਉਂਦਾ ਹੈ, ਉਹ ਭਵਿੱਖ ਦੀ ਨੀਂਹ ਮਜ਼ਬੂਤ ਕਰਦਾ ਹੈ। ਅੱਜ ਦਾ ਛੋਟਾ ਜਿਹਾ ਅਨੁਸ਼ਾਸਨ ਕੱਲ੍ਹ ਦਾ ਵੱਡਾ ਸਫਲਤਾ ਮਾਰਗ ਬਣ ਜਾਂਦਾ ਹੈ। ਇਸੇ ਲਈ ਸੰਸਕ੍ਰਿਤ ਸਾਹਿਤ ਸਮੇਂ ਨੂੰ ਭਜਾਉਂਦਾ ਨਹੀਂ, ਸਨਮਾਨਦਾ ਹੈ। ਅੱਜ ਦੇ ਸਮੇਂ ਵਿੱਚ ਮਨੁੱਖ ਕੋਲ ਸਹੂਲਤਾਂ ਬਹੁਤ ਵੱਧ ਗਈਆਂ ਹਨ, ਪਰ ਮਨ ਦੀ ਇਕਾਗਰਤਾ ਅਤੇ ਸਮੇਂ ਪ੍ਰਤੀ ਸੰਵੇਦਨਸ਼ੀਲਤਾ ਘਟਦੀ ਜਾ ਰਹੀ ਹੈ। ਮੋਬਾਈਲ ਫੋਨ, ਸੋਸ਼ਲ ਮੀਡੀਆ, ਬਿਨਾਂ ਲੋੜ ਦੇ ਮਨੋਰੰਜਨ ਨੇ ਮਨੁੱਖ ਦਾ ਕੀਮਤੀ ਸਮਾਂ ਚੁੱਪਚਾਪ ਖਾ ਲਿਆ ਹੈ। ਖਾਸ ਕਰਕੇ ਵਿਦਿਆਰਥੀ ਵਰਗ ਇਸ ਦਾ ਵੱਡਾ ਪ੍ਰਭਾਵ ਮਹਿਸੂਸ ਕਰ ਰਿਹਾ ਹੈ। ਕਈ ਵਾਰ ਵਿਦਿਆਰਥੀ ਇਹ ਸੋਚਦੇ ਹਨ ਕਿ ਹਲੇ ਤਾਂ ਬਹੁਤ ਸਮਾਂ ਪਿਆ ਹੈ, ਪਰ ਸੰਸਕ੍ਰਿਤ ਸਾਹਿਤ ਸਾਨੂੰ ਸਿਖਾਉਂਦਾ ਹੈ ਕਿ ਸਮਾਂ ਕਿਸੇ ਲਈ ਨਹੀਂ ਰੁਕਦਾ। ਇਸ ਲਈ ਸੰਸਕ੍ਰਿਤ ਨੀਤੀ ਗ੍ਰੰਥਾਂ ਵਿੱਚ ਕਿਹਾ ਗਿਆ ਹੈ, ਸ਼ਣਸ਼ਹ ਕਣਸ਼ਚੈਵ ਵਿਦਿਆਮਰਥਮ ਚ ਸਾਧਯੇਤ, ਸ਼ਣੇ ਨਸ਼ਟੇ ਕੁਤੋ ਵਿਦਿਆ, ਕਣੇ ਨਸ਼ਟੇ ਕੁਤੋ ਧਨਮ। ਅਰਥਾਤ ਮਨੁੱਖ ਨੂੰ ਚਾਹੀਦਾ ਹੈ ਕਿ ਉਹ ਹਰ ਪਲ ਅਤੇ ਹਰ ਕਣ ਦਾ ਸਹੀ ਉਪਯੋਗ ਕਰੇ। ਜੇ ਇੱਕ ਇੱਕ ਪਲ ਵਿਅਰਥ ਚਲਾ ਗਿਆ ਤਾਂ ਵਿੱਦਿਆ ਕਿਵੇਂ ਪ੍ਰਾਪਤ ਹੋਵੇਗੀ, ਅਤੇ ਜੇ ਇੱਕ ਇੱਕ ਕਣ ਖਤਮ ਹੋ ਜਾਵੇ ਤਾਂ ਧਨ ਕਿਵੇਂ ਬਚੇਗਾ। ਇਹ ਸ਼ਲੋਕ ਵਿਦਿਆਰਥੀਆਂ ਲਈ ਬਹੁਤ ਵੱਡਾ ਸੰਦੇਸ਼ ਹੈ ਕਿ ਛੋਟੇ ਛੋਟੇ ਸਮੇਂ ਦੇ ਟੁਕੜੇ ਹੀ ਮਿਲ ਕੇ ਵੱਡੀ ਸਫਲਤਾ ਬਣਾਉਂਦੇ ਹਨ। ਸੰਸਕ੍ਰਿਤ ਸਾਹਿਤ ਵਿੱਚ ਸਮੇਂ ਨੂੰ ਸਿਰਫ ਡਰ ਜਾਂ ਨਾਸ਼ ਨਾਲ ਨਹੀਂ ਜੋੜਿਆ ਗਿਆ, ਬਲਕਿ ਉਸਨੂੰ ਉੱਪਰ ਉਠਾਉਣ ਵਾਲਾ ਅਤੇ ਸਫਲਤਾ ਦਾ ਸਾਧਨ ਵੀ ਮੰਨਿਆ ਗਿਆ ਹੈ। ਸਮਾਂ ਇੱਕ ਅਜਿਹਾ ਧਨ ਹੈ ਜੋ ਹਰ ਮਨੁੱਖ ਨੂੰ ਇੱਕ ਸਾਰ ਮਿਲਦਾ ਹੈ। ਨਾ ਕੋਈ ਧਨਵਾਨ ਇਸ ਨੂੰ ਖਰੀਦ ਸਕਦਾ ਹੈ ਅਤੇ ਨਾ ਕੋਈ ਗਰੀਬ ਇਸ ਤੋਂ ਵਾਂਝਾ ਰਹਿੰਦਾ ਹੈ, ਪਰ ਫਰਕ ਸਿਰਫ ਇਹ ਹੁੰਦਾ ਹੈ ਕਿ ਕੋਈ ਮਨੁੱਖ ਸਮੇਂ ਦਾ ਸਦਉਪਯੋਗ ਕਰਕੇ ਮਹਾਨ ਬਣ ਜਾਂਦਾ ਹੈ ਅਤੇ ਕੋਈ ਇਸ ਨੂੰ ਵਿਅਰਥ ਗਵਾ ਦਿੰਦਾ ਹੈ। ਇਸ ਲਈ ਸੰਸਕ੍ਰਿਤ ਸਾਹਿਤ ਵਿੱਚ ਬਾਰ ਬਾਰ ਚੇਤਾਵਨੀ ਦਿੱਤੀ ਗਈ ਹੈ, ਕਾਲਹ ਕ੍ਰੀੜਤੀ ਗੱਛਤਿਆਯੁਹ, ਅਰਥਾਤ ਕਾਲ ਆਪਣਾ ਖੇਡ ਖੇਡਦਾ ਰਹਿੰਦਾ ਹੈ ਅਤੇ ਮਨੁੱਖ ਦੀ ਉਮਰ ਹੌਲੀ ਹੌਲੀ ਬੀਤਦੀ ਜਾਂਦੀ ਹੈ। ਅੰਤ ਵਿੱਚ ਮੈਂ ਇਹੀ ਕਹਿਣਾ ਚਾਹਾਂਗਾ, ਸੰਸਕ੍ਰਿਤ ਸਾਹਿਤ ਵਿੱਚ ਸਮਾਂ ਕੇਵਲ ਘੜੀ ਦੀ ਸੂਈ ਨਹੀਂ, ਬਲਕਿ ਜੀਵਨ ਦਾ ਆਧਾਰ, ਅਨੁਸ਼ਾਸਨ ਦਾ ਮਾਰਗ, ਸਫਲਤਾ ਦਾ ਸਾਧਨ ਅਤੇ ਪਰਮਾਤਮਾ ਦਾ ਰੂਪ ਹੈ। ਵੇਦਾਂ ਨੇ ਉਸਨੂੰ ਸ੍ਰਿਸ਼ਟੀ ਦੀ ਸ਼ਕਤੀ ਕਿਹਾ, ਗੀਤਾ ਨੇ ਉਸਨੂੰ ਭਗਵਾਨ ਦਾ ਰੂਪ ਦੱਸਿਆ, ਨੀਤੀ ਸ਼ਾਸਤਰ ਨੇ ਉਸਦੇ ਸਦਉਪਯੋਗ ਦੀ ਸਿੱਖਿਆ ਦਿੱਤੀ ਅਤੇ ਆਧੁਨਿਕ ਵਿਗਿਆਨ ਨੇ ਉਸਦੀ ਮਹੱਤਤਾ ਨੂੰ ਸਵੀਕਾਰ ਕੀਤਾ। ਇਸ ਲਈ ਸਾਨੂੰ ਸਮੇਂ ਦਾ ਸਤਿਕਾਰ ਕਰਨਾ ਚਾਹੀਦਾ ਹੈ, ਕਿਉਂਕਿ ਜਿਹੜਾ ਮਨੁੱਖ ਸਮੇਂ ਦੀ ਕਦਰ ਕਰਦਾ ਹੈ, ਸਮਾਂ ਵੀ ਉਸਦੀ ਕਦਰ ਕਰਦਾ ਹੈ। ਇਸ ਸੰਦੇਸ਼ ਨਾਲ ਮੈਂ ਆਪਣੀ ਵਾਰਤਾ ਨੂੰ ਇੱਥੇ ਸਮਾਪਤ ਕਰਦਾ ਹਾਂ। ਧੰਨਵਾਦ।
1: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸਾਹਿਤ ਅਤੇ ਸੁਧਾ, ਸੰਸਕ੍ਰਿਤ ਸਾਹਿਤ ਵਿੱਚ ਸਮੇਂ ਦਾ ਮਹੱਤਵ, ਇਸ ਵਿਸ਼ੇ 'ਤੇ ਗੱਲਬਾਤ ਕਰ ਰਹੇ ਸੀ ਡਾਕਟਰ ਗੋਪੀ ਸ਼ਰਮਾ। ਹੁਣ ਵੇਲਾ ਹੋ ਰਿਹਾ ਹੈ ਸਾਡੇ ਅਗਲੇ ਪ੍ਰੋਗਰਾਮ ਦਾ, ਜਿਹਦਾ ਨਾਂ ਹੈ ਯੇ ਲਮਹੇ। ਸੋ ਪੇਸ਼ ਹੈ ਸਪੋਂਸਰਡ ਪ੍ਰੋਗਰਾਮ ਯੇ ਲਮਹੇ।

0: tmc1@gmail.com. This program is produced and sponsored by Adventist Media Center.
1: ਹੁਣੇ ਤੁਸੀਂ ਸੁਣ ਰਹੇ ਸੀ ਸਪੋਂਸਰਡ ਪ੍ਰੋਗਰਾਮ ਯੇ ਲਮਹੇ, ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ ਤੇ, ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ।
2: ਪਰਿਵਾਰਕ ਲੜੀਵਾਰ ਫੈਮਿਲੀ ਨੰਬਰ 1, ਇਹ ਪਰਿਵਾਰਕ ਸਿਲਸਿਲਾ ਤੁਸੀਂ ਸੁਣ ਸਕਦੇ ਹੋ ਹਰ ਬੁੱਧਵਾਰ ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ ਦੇ ਵਿੱਚ। ਪਰਿਵਾਰਕ ਲੜੀਵਾਰ ਫੈਮਿਲੀ ਨੰਬਰ 1।

ਇਹ ਆਕਾਸ਼ਵਾਣੀ ਪੰਜਾਬ ਸੇਵਾ ਦਾ ਜਲੰਧਰ ਕੇਂਦਰ ਹੈ। ਰਾਤ ਦੇ 8 ਵਜੇ ਨੇ ਹੁਣ ਪੇਸ਼ ਹੈ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ, ਔਰ ਇਸ ਪ੍ਰੋਗਰਾਮ ਦੀ ਪਹਿਲੀ ਪੇਸ਼ਕਸ਼ ਕੁਮਾਰ ਸਾਨੂ ਅਤੇ ਅਨੁਰਾਧਾ ਪੌਡਵਾਲ ਦੀਆਂ ਆਵਾਜ਼ਾਂ ਦੇ ਵਿੱਚ। ਦਿਲ ਹੈ ਕਿ ਮਾਨਤਾ ਨਹੀਂ, ਇਸ ਫਿਲਮ ਦਾ ਹੈ ਟਾਈਟਲ ਟਰੈਕ।

ਹੁਣੇ ਤੁਸੀਂ ਕੁਮਾਰ ਸਾਨੂੰ ਅਤੇ ਅਨੁਰਾਧਾ ਪੌਡਵਾਲ ਦੀਆਂ ਆਵਾਜ਼ਾਂ ਦੇ ਵਿੱਚ ਸੁਣ ਰਹੇ ਸੀ ਉਹਨਾਂ ਦਾ ਗਾਇਆ ਗੀਤ ਦਿਲ ਹੈ ਕਿ ਮਾਨਤਾ ਨਹੀਂ। ਪ੍ਰੋਗਰਾਮ ਚੱਲ ਰਿਹਾ ਜ਼ਿੰਦਗੀ ਹਸੀਨ ਹੈ ਔਰ ਇੱਕ ਅਗਲਾ ਟਰੈਕ ਕਰ ਰਿਹਾ ਤੁਹਾਡਾ ਇੰਤਜ਼ਾਰ ਜੋ ਆ ਰਿਹਾ ਤੁਹਾਡੇ ਰੇਡੀਓ ਸੈੱਟਸ 'ਤੇ।

ਤੁਸੀਂ ਸੁਣ ਰਹੇ ਹੋ ਹਰਮੇਸ਼ ਸਿੰਘ ਰੰਗੀਲਾ ਅਤੇ ਪਾਰਟੀ ਦੀ ਆਵਾਜ਼ਾਂ ਦੇ ਵਿੱਚ ਕਵਾਲੀਆਂ ਪ੍ਰੋਗਰਾਮ ਚੱਲ ਰਿਹਾ ਹੈ ਜੀ ਸੁਰਸਾ ਦੇ ਤਾਂ। ਅਗਲੀ ਕਵਾਲੀ ਯਾਦ ਗਰੀਬਾਂ ਦੀ ਆ ਰਹੀ ਹੈ ਤੁਹਾਡੇ ਰੇਡੀਓ ਸੈੱਟਸ 'ਤੇ।

ਬਿਲਕੁਲ ਦੋਸਤੋ, ਪ੍ਰੋਗਰਾਮ ਦੀ ਸ਼ੁਰੂਆਤ ਹੋ ਚੁੱਕੀ ਹੈ। ਸੌਗਾਤ ਪ੍ਰੋਗਰਾਮ 'ਚ ਤੁਹਾਡਾ ਦੋਸਤ ਹਮਦਮ ਪਾਰਸ ਚੱਡਾ ਬਿਲਕੁਲ ਜੀ ਤੁਹਾਡੇ ਨਾਲ ਸ਼ਾਮਿਲ ਹੋ ਚੁੱਕਾ ਅੱਜ ਦੇ ਇਸ ਰੰਗ ਦੇ ਵਿੱਚ, ਅੱਜ ਦੀ ਸ਼ਾਮ ਦੇ ਵਿੱਚ, ਕਿਉਂਕਿ ਇਹ ਪ੍ਰੋਗਰਾਮ ਤੁਹਾਡਾ ਤੁਹਾਡੇ ਨਾਲ ਹੀ ਸੱਜਦਾ ਹੈ। ਸੋ ਤੁਹਾਡੇ ਨਾਲ ਰੂਬਰੂ ਹੋਣ ਦਾ, ਗੱਲਾਂ ਕਰਨ ਦਾ ਮੌਕਾ ਸਾਨੂੰ ਸੌਗਾਤ ਪ੍ਰੋਗਰਾਮ 'ਚ ਮਿਲਦਾ ਹੈ। ਨੰਬਰ ਤੁਸੀਂ ਜਾਣਦੇ ਹੋ 0181-23-4471 ਨੰਬਰ ਮਿਲਾ ਕੇ ਤੁਸੀਂ ਆਪਣੇ ਦੋਸਤ ਪਾਰਸ ਤੱਕ ਪਹੁੰਚ ਸਕਦੇ ਹੋ। ਵਟਸਐਪ 'ਤੇ ਸਾਡਾ ਨੰਬਰ ਹੈ ਜੀ 94-65-53-60-77। ਬਹੁਤ ਦਿਨਾਂ ਬਾਅਦ ਤੁਹਾਡੇ ਨਾਲ ਅੱਜ ਵਟਸਐਪ 'ਤੇ ਵੀ ਬਹੁਤ ਸਾਰੀਆਂ ਗੱਲਾਂ ਕਰੀਆਂ ਨੇ, ਚਿੱਠੀਆਂ ਬਹੁਤ ਮਿੱਠੀਆਂ ਮੇਰੇ ਕੋਲ ਪਹੁੰਚ ਗਈਆਂ ਨੇ। ਸੋ ਪ੍ਰੋਗਰਾਮ ਦੀ ਸ਼ੁਰੂਆਤ ਜਿਹੜੀ ਹੈ ਅਸੀਂ ਕਰ ਰਹੇ ਹਾਂ। ਸੋ ਲੱਕੀ ਕਾਲਰ ਦੋਸਤ ਦੀ ਸਾਨੂੰ ਬੜੀ ਇੰਤਜ਼ਾਰ ਹੁੰਦੀ ਹੈ ਕਿ ਜਦੋਂ ਨੰਬਰ ਮਿਲਾ ਕੇ ਸਾਡੇ ਕੋਲ ਪਹੁੰਚੇ ਔਰ ਪ੍ਰੋਗਰਾਮ ਦੀ ਸ਼ੁਰੂਆਤ ਜਿਹੜੀ ਹੈ ਉਹ ਕਰੇ। ਸੋ ਪ੍ਰੋਗਰਾਮ ਦੀ ਸ਼ੁਰੂਆਤ ਗੈਰੀ ਸੰਧੂਣਾ ਦੀ ਆਵਾਜ਼ ਤੁਹਾਡੇ ਤੱਕ ਪਹੁੰਚਾ ਰਿਹਾ। ਮਿਲਦੇ ਹਾਂ ਇਸ ਗੀਤ ਤੋਂ ਬਾਅਦ।

0: ਲਓ ਜੀ, ਨੰਬਰ ਮਿਲਾ ਕੇ ਦੋ ਸਾਡੇ ਕੋਲ ਪਹੁੰਚ ਚੁੱਕੇ ਨੇ ਜੀ। ਪਹਿਲੇ ਲੱਕੀ ਕਾਲਰ ਦੋਸਤ ਜੋ ਪ੍ਰੋਗਰਾਮ ਦੀ ਸ਼ੁਰੂਆਤ ਆਗਾਜ਼ ਕਰ ਰਹੇ ਨੇ, ਆਓ ਗੱਲਬਾਤ ਕਰਦੇ ਹਾਂ। ਹੈਲੋ,
1: ਸਰ ਜੀ ਨਮਸਕਾਰ।
0: ਨਮਸਕਾਰ ਜੀ, ਕੌਣ ਬੋਲ ਰਹੇ ਨੇ?
1: ਮੈਂ ਡੇਰਾ ਕਲੋਨੀ ਫਾਜ਼ਿਲਕਾ ਤੋਂ ਬੋਲ ਰਿਹਾ, ਧਰਮਾ ਸਾਗਰ।
0: ਧਰਮਾ ਸਾਗਰ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਸੌਗਾਤ ਦੇ ਵਿੱਚ।
1: ਧੰਨਵਾਦ ਸਰ ਜੀ।
0: ਹੋਰ ਸੁਣਾਓ, ਘਰ ਪਰਿਵਾਰ ਸਭ ਆਲ ਗੁੱਡ?
1: ਬਹੁਤ ਵਧੀਆ ਸਰ ਜੀ, ਤੁਹਾਡਾ ਪ੍ਰੋਗਰਾਮ ਇੰਜੋਏ ਕਰ ਰਹੇ ਹਾਂ।
0: ਚਲੋ, ਬਹੁਤ ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਦੀ ਸ਼ੁਰੂਆਤ ਜਿਹੜੀ ਹੈ ਤੁਸੀਂ ਕਰ ਦਿੱਤੀ ਹੈ, ਪ੍ਰੋਗਰਾਮ ਦਾ ਆਗਾਜ਼ ਤੁਸੀਂ ਕਰ ਦਿੱਤਾ ਹੈ। ਅੱਜ ਕੀ ਖਾਸ ਸਾਡੇ ਲਈ ਲੈ ਕੇ ਆਏ ਹੋ ਸੌਗਾਤ? ਹਾਂਜੀ, ਕੀ ਕਹਿ ਰਹੇ ਹੋ? ਠੀਕ ਹੈ ਜੀ, ਤੁਹਾਡੀ ਪਸੰਦ ਤੁਹਾਡੇ ਤੱਕ ਪਹੁੰਚ ਰਹੀ ਹੈ, ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ।
1: ਧੰਨਵਾਦ।

0: ਦੇਖੋ ਜੀ, ਅਸੀਂ ਬੂਹੇ ਬਾਰੀਆਂ ਸਭ ਕੁਝ ਖੋਲਿਆ ਹੋਇਆ। ਤੁਹਾਡਾ ਇੰਤਜ਼ਾਰ, ਤੁਹਾਡਾ ਸਾਥ, ਤੁਹਾਡਾ ਪਿਆਰ ਜਿਹੜਾ ਹੈ ਨਾ, ਸਾਡੇ ਲਈ ਬੇਮਿਸਾਲ ਹੈ। ਦੋਸਤ ਨੰਬਰ ਮਿਲਾ ਕੇ ਸਾਡੇ ਕੋਲ ਪਹੁੰਚ ਕੇ ਨੇ, ਆਓ ਗੱਲਬਾਤ ਕਰਦੇ ਹਾਂ। ਹੈਲੋ,
1: ਹੈਲੋ ਸਰ,
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ? ਕੌਣ ਬੋਲ ਰਿਹਾ ਜੀ? ਕਿਆ ਬਾਤ ਹੈ, ਗੁਰਦਾਸਪੁਰ ਵਾਲਿਓ, ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਚ। ਪ੍ਰੋਗਰਾਮ ਦਾ ਇੰਜੋਏ ਕਰ ਰਹੇ ਹੋ, ਆਨੰਦ ਲੈ ਰਹੇ ਹੋ? ਫਿਰ ਗੁਰਦਾਸਪੁਰ ਦਾ ਕੀ ਹਾਲ ਚਾਲ ਹੈ? ਚਲੋ ਅਸੀਂ ਦੁਆ ਕਰਦੇ ਹਾਂ ਗੁਰਦਾਸਪੁਰ ਇਦਾਂ ਹੀ ਚੜ੍ਹਦੀ ਕਲਾ ਦੇ ਵਿੱਚ ਰਹੇ। ਔਰ ਖਾਸ ਕੀ ਅੱਜ ਗੀਤ ਜਿਹੜੀ ਫਰਮਾਇਸ਼ ਲੈ ਕੇ ਸਾਡੇ ਕੋਲ ਪਹੁੰਚੇ ਹੋ? ਜੀ, ਕਿੰਨਾ ਦਾ ਗਾਣਾ ਸੁਣਨਾ ਚਾਹੁੰਦੇ ਹੋ? ਠੀਕ ਹੈ ਜੀ, ਕਮਲ ਖਾਨ ਉਹਨਾਂ ਦੀ ਗਾਇਆ ਗੀਤ ਤੁਹਾਡੇ ਤੱਕ ਪਹੁੰਚ ਰਿਹਾ। ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ।
1: ਸ਼ੁਕਰੀਆ।

ਲਓ ਜੀ, ਬਹੁਤ ਸਾਰੇ ਮੈਸੇਜ, ਬਹੁਤ ਸਾਰੀਆਂ ਚਿੱਠੀਆਂ ਤਾਂ ਸਾਡੇ ਕੋਲ ਪਹੁੰਚੀਆਂ ਹੀ ਨੇ, ਪਰ ਨਾਲ ਨਾਲ ਅਸੀਂ ਜਿਹੜੇ ਵਟਸਐਪ 'ਤੇ ਮੈਸੇਜ ਸਾਡੇ ਕੋਲ ਪਹੁੰਚ ਰਹੇ ਨੇ ਉਹਨਾਂ ਨੂੰ ਵੀ ਪ੍ਰੋਗਰਾਮ 'ਚ ਸ਼ਾਮਿਲ ਕਰਨਾ ਹੈ। ਸਦਰ ਬਾਜ਼ਾਰ ਕੁਰਾਵਲੀ ਤੋਂ ਅਨਿਲ ਕੁਮਾਰ ਵਰਮਾ, ਮਾਇਆ ਦੇਵੀ ਵਰਮਾ, ਰਾਹੁਲ ਕੁਮਾਰ ਵਰਮਾ, ਵਿਨੀਤ ਕੁਮਾਰ ਵਰਮਾ ਅਤੇ ਪੂਰਾ ਵਰਮਾ ਪਰਿਵਾਰ, ਸੁਖਬੀਰ ਸਿੰਘ, ਕੋਮਲਪ੍ਰੀਤ, ਰੋਮਨਪ੍ਰੀਤ, ਪਿੰਡ ਸ਼ਾਂਜਲੀ, ਜ਼ਿਲ੍ਹਾ ਸੰਗਰੂਰ ਤੋਂ ਕਹਿੰਦੇ ਨੇ ਕੋਈ ਵੀ ਗੀਤ ਸਾਨੂੰ ਜ਼ਰੂਰ ਸੁਣਾ ਦਿਓ। ਬਹੁਤ ਬਹੁਤ ਸ਼ਾਮਿਲ ਕਰਦੇ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਮੈਸੇਜ ਕਰਨ ਵਾਸਤੇ। ਪ੍ਰੀਤਮ ਸਿੰਘ, ਪੰਕਜ ਅਰੋੜਾ, ਸੰਦੀਪ ਸਿੰਘ, ਅਮਰਜੀਤ ਕੌਰ, ਸਰੋਜ ਐਂਡ ਮੋਨਿਕਾ, ਬਸਤੀ ਲੱਡੂਆਲੀ ਤੋਂ ਸਿੰਗਰ ਪ੍ਰਭ ਗਿੱਲ ਦਾ ਫਿਰੋਜ਼ਪੁਰ ਤੋਂ ਸਾਡੇ ਕੋਲ ਪਹੁੰਚੇ ਨੇ, ਬਹੁਤ ਬਹੁਤ ਸ਼ੁਕਰੀਆ। ਅਸੀਂ ਉਮੀਦ ਕਰਦੇ ਹਾਂ ਤੁਸੀਂ ਇੱਦਾਂ ਹੀ ਸਾਨੂੰ ਮੈਸੇਜ ਕਰਦੇ ਰਹੋਗੇ, ਸਾਨੂੰ ਬਹੁਤ ਸਾਰਾ ਪਿਆਰ ਭੇਜਦੇ ਰਹੋਗੇ, ਔਰ ਜਿਹੜੇ ਤੁਹਾਡੇ ਮੈਸੇਜ ਔਰ ਜਿਹੜੇ ਚਿੱਠੀਆਂ ਜਾਂ ਤੁਹਾਡੀਆਂ ਕਾਲਸ ਨੇ ਸਾਡੇ ਤੱਕ ਪਹੁੰਚ ਜਾਂਦੀਆਂ ਨੇ। ਸਾਨੂੰ ਬਹੁਤ ਅੱਛਾ ਲੱਗਦਾ ਕਿ ਤੁਸੀਂ ਫਿਰੋਜ਼ਪੁਰ ਤੋਂ, ਜਿਹੜਾ ਹੈ ਬਸਤੀ ਲੱਡੂਆਲੀ ਤੋਂ, ਪ੍ਰੀਤਮ ਸਿੰਘ ਤੋਂ, ਉਹਨਾਂ ਦੀ ਪਰਿਵਾਰ ਨੇ ਬਹੁਤ ਸਾਰਾ ਪਿਆਰ ਸਾਨੂੰ ਭੇਜਿਆ। ਆਦਰਨੀਏ ਮੇਜ਼ਬਾਨ ਨੂੰ ਨਮਸਕਾਰ, ਕੋਈ ਵੀ ਕੀ ਸੁਣਾ ਦਿਓ। ਥੈਂਕਸ ਆਦਰਸ਼ ਨਗਰ ਮਲੋਟ ਪੰਜਾਬ ਤੋਂ, ਵਿਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼ ਸ਼ਰਮਾ, ਮੈਂਡੀ ਸੌਰਵ ਅਤੇ ਸਾਇਨਾ ਸ਼ਰਮਾ। ਅਗਲੇ ਮੈਸੇਜ ਦੀ ਗੱਲ ਕਰੀਏ, ਵੀ ਪੀ ਓ ਸਾਬੂਆਣਾ ਤਹਿਸੀਲ ਫਾਜ਼ਿਲਕਾ, ਓਮ ਪ੍ਰਕਾਸ਼, ਵਿਦਿਆ, ਰਾਮ ਸਰੂਪ, ਸੰਤੋਸ਼, ਕੁੰਦਨ, ਸੋਨੀਆ, ਸੁਖਦੇਵ, ਸੁਮਨ, ਰਵੀ, ਦੀਪਕ ਅਤੇ ਉਹਨਾਂ ਦਾ ਪੂਰਾ ਪਰਿਵਾਰ, ਬਹੁਤ ਬਹੁਤ ਸ਼ੁਕਰੀਆ। ਗਾਣੇ ਦਾ ਜ਼ਿੰਮਾ ਸਾਡੇ 'ਤੇ ਸੁੱਟਿਆ। ਕਰਨਵੀਰ ਹਾਊਸ ਪੁੱਛੋ ਕੈਂਚੀਆਂ ਤੋਂ ਬਠਿੰਡਾ ਪੰਜਾਬ ਸੇ, ਨਮਸਕਾਰ ਜੀ। ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ ਜੋੜਾ, ਕਰਨਵੀਰ ਕਰਨ, ਦਪਿੰਦਰ ਵਰਿੰਦਰ, ਕੁਲਦੀਪ, ਸਿਮੂ ਏਕਮ, ਕਿਆ ਬਾਤ ਹੈ, ਦਮਨ ਅਤੇ ਅਭਿਜੋਤ, ਕਿਸੇ ਵੀ ਗੀਤ 'ਚ ਸਾਨੂੰ ਕਹਿੰਦੇ ਜ਼ਰੂਰ ਤੁਸੀਂ ਸ਼ਾਮਿਲ ਕਰੋ। ਬਹੁਤ ਬਹੁਤ ਧੰਨਵਾਦ, ਧੰਨਵਾਦ ਤੁਸੀਂ ਇੰਨਾ ਪਿਆਰ ਦਿੰਦੇ ਹੋ। ਅਗਲੇ ਮੈਸੇਜ ਦੀ ਗੱਲ ਕਰੀਏ ਜੀ, ਭੇਜਣ ਵਾਲੇ ਦੋਸਤ ਨੇ ਸਾਨੂੰ ਨਜ਼ਦੀਕ ਬੱਸ ਸਟੈਂਡ ਬੁਰਜ ਹਨੂਮਾਨਗੜ੍ਹ ਫਾਜ਼ਿਲਕਾ ਤੋਂ, ਰਮਨ ਵਰਮਾ, ਅਮਨ ਵਰਮਾ, ਦਿਵਿਆਂਸ਼, ਡਾਕਟਰ ਮਦਨ ਲਾਲ ਵਰਮਾ, ਫਾਜ਼ਿਲਕਾ ਤੋਂ ਫਰਮਾਇਸ਼ ਆਈ ਸੀ ਸਾਡੇ ਕੋਲ ਪ੍ਰਭਗਲ ਦੀ ਆਵਾਜ਼ 'ਚ, ਗੀਤ ਤੁਹਾਡੇ ਤੱਕ ਪਹੁੰਚ ਰਿਹਾ। ਮਿਲਦੇ ਹਾਂ ਇਸ ਗੀਤ ਤੋਂ ਬਾਅਦ।

0: ਲਓ ਜੀ ਨੰਬਰ ਮਿਲਾ ਕੇ ਦੋਸਤ ਸਾਡੇ ਕੋਲ ਪਹੁੰਚ ਕੇ ਨਹੀਂ, ਆਓ ਗੱਲਬਾਤ ਕਰਦੇ ਹਾਂ। ਹੈਲੋ,
1: ਹੈਲੋ ਸਰ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ? ਮਨਜੀਤ ਮਨੀ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਸੌਗਾਤ ਚ।
1: ਹੋਰ ਸੁਣਾਓ, ਠੀਕ ਠਾਕ?
0: ਬਹੁਤ ਵਧੀਆ, ਤੁਸੀਂ ਦੱਸੋ ਤੁਹਾਡਾ ਕੀ ਹਾਲ ਹੈ? ਫਾਜ਼ਿਲਕਾ ਦਾ ਕੀ ਹਾਲ ਚਾਲ ਹੈ?
1: ਹਾਂਜੀ, ਨੀਂਦ ਨੂੰ ਲਾਇਆ ਕੇ ਸਰ ਜੀ ਫੋਨ ਮਿਲਾਇਆ ਤੇ ਲੱਗ ਗਿਆ।
0: ਅੱਛਾ ਜੀ, ਮਤਲਬ ਫੋਨ ਮਿਲਾਇਆ ਤੇ ਨਾਲ ਹੀ ਮਿਲ ਗਿਆ। ਮੈਂ ਕਹਿ ਰਿਹਾ ਸੀ ਕਿ ਫਾਜ਼ਿਲਕਾ ਦਾ ਕੀ ਹਾਲ ਚਾਲ ਹੈ?
1: ਫਾਜ਼ਿਲਕਾ ਠੀਕ ਠਾਕ ਸਰ ਜੀ,
0: ਚਲੋ
1: ਬਾਰਿਸ਼ ਪੈ ਗਈ ਕੱਲ,
0: ਮੌਸਮ ਠੰਡਾ ਹੋ ਗਿਆ। ਮਤਲਬ
1: ਠੰਡਾ ਹੋ ਗਿਆ,
0: ਠੀਕ ਹੈ ਜੀ। ਤੇ ਅੱਜ ਗੀਤ ਕਿਹੜਾ ਸੁਣਨਾ ਹੈ?
1: ਮਿਸ ਪਏ ਲਾਗ ਸਰ ਜੀ,
0: ਠੀਕ ਹੈ ਜੀ। ਸਾਨੂੰ ਤੁਹਾਡੇ ਨਾਲ ਬਹੁਤ ਪਿਆਰ ਹੈ, ਬਹੁਤ ਬਹੁਤ ਸ਼ੁਕਰੀਆ ਕਿਉਂਕਿ ਤੁਸੀਂ ਇੰਨੀ ਰਾਤ ਨੂੰ ਪ੍ਰੋਗਰਾਮ 'ਚ ਜੁੜਦੇ ਹੋ, ਉਹਦੇ ਲਈ ਅਸੀਂ ਇਹਨੂੰ ਸ਼ਬਦਾਂ 'ਚ ਬਿਆਨ ਨਹੀਂ ਕਰ ਸਕਦੇ। ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ।
1: ਓਕੇ ਸਰ ਜੀ, ਥੈਂਕ ਯੂ।

ਲਾਜੀ ਨਾਲ ਨਾਲ ਸਾਨੂੰ ਵਟਸਐਪ 'ਤੇ ਮੈਸੇਜ ਵੀ ਲਗਾਤਾਰ ਪਹੁੰਚ ਰਹੇ ਨੇ ਭੇਜਣ ਵਾਲੇ ਦੋਸਤ ਨੇ ਮੰਟੀ ਹਰਜੀ ਰਾਮ ਮਲੋੜ ਤੋਂ ਨਥੂ ਰਾਮ ਸ਼ਰਮਾ ਲਲਿਤ ਸ਼ਰਮਾ ਇੰਦਰਾਜ ਸ਼ਰਮਾ ਸੁਰੇਸ਼ ਕੋਈ ਵੀ ਗੀਤ ਸੁਣਾ ਦਿਓ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਗਾਓ ਫਰਾਂਸੀ ਸਾਰ ਤੋਂ ਰਾਜਕੁਮਾਰ ਦਾਉਤੀ ਪ੍ਰਮੋਦ ਕੁਮਾਰ ਦਾਉਦੀ ਪੁਸ਼ਪੇਂਦਰਾ ਕੁਮਾਰ ਦਾਉਤੀ ਹੁਣਾਂ ਨੇ ਸਾਨੂੰ ਯਾਦ ਕੀਤਾ ਬਹੁਤ ਬਹੁਤ ਸ਼ੁਕਰੀਆ ਪਿੰਡ ਅਤੇ ਡਾਕਖਾਨਾ ਨਿਮਨਾਬਾਦ ਨੇੜੇ ਸਫੀਦੋ ਮੰਡੀ ਜ਼ਿਲ੍ਹਾ ਜਿੰਦ ਹਰਿਆਣਾ ਤੋਂ ਜਸਬੀਰ ਸਿੰਘ ਅਰੋੜਾ ਜਤਿੰਦਰ ਕੌਰ ਗੁਰਪ੍ਰੀਤ ਸਿੰਘ ਲਵਪ੍ਰੀਤ ਕੌਰ ਕਰਮਜੀਤ ਕੌਰ ਕਿਸੇ ਵੀ ਗੀਤ 'ਚ ਸ਼ਾਮਿਲ ਕਰੋ ਬਹੁਤ ਬਹੁਤ ਧੰਨਵਾਦ ਅਗਲਾ ਮੈਸੇਜ ਸਾਨੂੰ ਮਿਰਜ਼ਾਪੁਰ ਕੇਸ਼ਰ ਤੋਂ ਯਸ਼ਪਾਲ ਧੀਮਾਨ ਸ਼੍ਰੀਮਤੀ ਕ੍ਰਿਸ਼ਨ ਧੀਮਾਨ ਰਾਹੁਲ ਧੀਮਾਨ ਕੋਮਲ ਧੀਮਾਨ ਸ਼ੁਭ ਧੀਮਾਨ ਪ੍ਰਿਯੰਕਾ ਧੀਮਾਨ ਅੰਚਲ ਕੁਝ ਪਰਵ ਪ੍ਰਪੀਨ ਧੀਮਾਨ ਸ਼ਿਰਾਕ ਧੀਮਾਨ

ਮਹਿਮਾਨ ਉਹਨਾਂ ਦਾ ਪੂਰਾ ਤਿਮਾਨ ਪਰਿਵਾਰ ਭਾਰਤ ਜੀ ਨਮਸਕਾਰ ਆਪਕੋ ਆਕਾਸ਼ਵਾਣੀ ਦੇ ਅੰਦਰ ਕੀ ਸਥਾਪਨਾ ਅਤੇ ਉਸਕੀ ਵਧਾਈ ਬਹੁਤ ਬਹੁਤ ਸ਼ੁਕਰੀਆ ਮੈਨੇ 5:20 ਪਰ ਵੀ ਵਧਾਈ ਸੰਦੇਸ਼ ਭੇਜਿਆ ਥਾ ਪਰੰਤੂ ਕਿਸੀ ਨੇ ਕੋਈ ਜਵਾਬ ਨਹੀਂ ਦੀਆ ਕਿਰਪਾ ਕਾਰਨ ਬਤਾਏ ਕਿ ਹਮੇ ਸ਼ੋਤਾ ਪੂਛ ਸਕਤੇ ਕਿ ਹਮੇ ਕਿਸੀ ਵੀ ਚਿੰਤਾ ਰਹਿਤੀ ਕਿ ਕਿਆ ਬਾਤ ਹੋ ਰਹੀ ਹੈ ਉਨਕਾ ਜਵਾਬ ਕਿਉਂ ਨਹੀਂ ਆਇਆ ਦੇਖੋ ਜੀ ਤੁਹਾਡਾ ਮੈਸੇਜ ਜਿਹੜਾ ਅਸੀਂ ਸ਼ਾਮਿਲ ਕਰ ਲਿਆ ਕੁਰਕਸ਼ੇਤਰ ਤੋਂ ਯਸ਼ਪਾਲ ਤਿਮਾਨ ਜੀ ਔਰ ਤੁਸੀਂ ਜਿਹੜਾ ਮੈਸੇਜ ਭੇਜਿਆ ਮੈਸੇਜ ਮੈਨੂੰ ਮਿਲ ਗਿਆ ਅਸੀਂ ਤੈਅ ਦਿਲੋਂ ਧੰਨਵਾਦ ਕਰਦੇ ਹਾਂ ਤੁਹਾਡੇ ਆਕਾਸ਼ਵਾਣੀ ਜਲੰਧਰ ਦੀ ਜਿਹੜੀ ਸਥਾਪਨਾ ਦੇ ਵਾਸਤੇ ਤੁਸੀਂ ਸਾਨੂੰ ਇੰਨਾ ਪਿਆਰ ਦਿੱਤਾ ਉਹਦੇ ਲਈ ਸਾਡੇ ਕੋਲ ਸ਼ਬਦਾਂ 'ਚ ਬਿਆਨ ਨਹੀਂ ਹੈ ਕਿ ਆਕਾਸ਼ਵਾਣੀ ਜਲੰਧਰ ਨੂੰ ਤੁਸੀਂ ਕਿੰਨਾ ਜ਼ਿਆਦਾ ਪਿਆਰ ਦਿੰਦੇ ਹੋ ਰਾਮਪੁਰ ਬਿਸ਼ਨੋਈ ਤਹਿਸੀਲ ਡੱਬ ਵਾਲੀ ਜ਼ਿਲ੍ਹਾ ਸਿਰਸਾ ਹਰਿਆਣਾ ਤੋਂ ਮੱਖਣ ਰਾਮ ਜੀ ਜਨਾਗਲ ਰਜਿੰਦਰ ਕੁਮਾਰ ਸੁਸ਼ੀਲ ਜਨਾਗਲ ਅੰਕਿਤ ਰਾਜਦੀਪ ਇੰਦਰਾਜ ਚਿੰਕੀ ਸੁਮਨ ਅਤੇ ਉਹਨਾਂ ਦਾ ਪੂਰਾ ਪਰਿਵਾਰ ਬਹੁਤ ਬਹੁਤ ਸ਼ੁਕਰੀਆ ਜੀ ਸਤਿ ਸ਼੍ਰੀ ਅਕਾਲ ਜੀ ਕਿਸੇ ਵੀ ਗਾਣੇ 'ਚ ਸ਼ਾਮਿਲ ਕਰੋ ਮਜਨੂੰ ਅਟੀਲਾ ਮੁਕਮਲ ਬਾਲੂਜਾ ਮਤ ਬਾਲੂਜਾ ਸਾਗਰ ਉਮੰਗ ਆਕਾਸ਼ ਗੁੜੀਆ ਇਸ਼ੀਤਾ ਅਰੋੜਾ ਉਹਨਾਂ ਨੇ ਜ਼ਿੰਮੇਵਾਰੀ ਸਾਡੇ 'ਤੇ ਦਿੱਤੀ ਹੈ ਜੀ ਉਮੀਦ ਕਰਦੇ ਹਾਂ ਤੁਹਾਨੂੰ ਵਧੀਆ ਲੱਗੇਗਾ।

0: ਲਓ ਜੀ ਨੰਬਰ ਮਿਲਾ ਕੇ ਦੋ ਸਾਡੇ ਕੋਲ ਪਹੁੰਚ ਗਏ ਨੇ, ਆਓ ਗੱਲਬਾਤ ਕਰਦੇ ਹਾਂ। ਹੈਲੋ,
1: ਹੈਲੋ, ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ?
1: ਮਨਜੀਤ ਕੌਰ ਦਿੱਲੀ ਤੋਂ।
0: ਮਨਜੀਤ ਕੌਰ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਸੌਗਾਤ ਦੇ ਵਿੱਚ।
1: ਬਹੁਤ ਬਹੁਤ ਤੁਹਾਡਾ ਵੀ ਧੰਨਵਾਦ, ਥੈਂਕ ਯੂ। ਕਿੱਥੇ ਰਹਿੰਦੇ ਹੋ?
0: ਮੈਂ ਤਾਂ ਦੇਖੋ ਤੁਹਾਡੇ ਦਿਲਾਂ ਚ ਰਹਿੰਦੇ ਹਾਂ, ਤੁਸੀਂ ਦਿਲੋਂ ਯਾਦ ਕਰਦੇ ਹੋ, ਅਸੀਂ ਆ ਜਾਂਦੇ ਹਾਂ। ਇੱਕ ਸ਼ਨੀਵਾਰ ਦੀ ਗੁਸਤਾਖੀ ਸਾਡੀ ਮਾਫ਼ ਕੀਤੀ ਜਾਏ, ਕਿਉਂਕਿ ਅਸੀਂ ਐਬਸੈਂਟ।
1: ਤੁਸੀਂ ਮਿਸ ਹੋ ਜਾਂਦੇ ਹੋ।
0: ਨਹੀਂ, ਉਹ ਸਾਨੂੰ ਥੋੜ੍ਹਾ ਜਿਹਾ ਰੁਝੇਵੇਂ ਸਾਨੂੰ ਤੁਹਾਡੇ ਤੋਂ ਦੂਰ ਕਰ ਦਿੰਦੇ ਨੇ, ਪਰ ਸਾਡਾ ਦਿਲ ਜਿਹੜਾ ਅਸਲ ਉਹ ਆਕਾਸ਼ਵਾਣੀ ਦੇ ਵਿੱਚ ਤੁਹਾਡੇ ਸਾਰਿਆਂ ਦੇ ਵਿੱਚ ਵੱਸਦਾ ਹੈ। ਸਾਡੀ ਕੋਸ਼ਿਸ਼ ਹੁੰਦੀ ਹੈ, ਔਰ ਖਾਸ ਕਰਕੇ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜਾ ਸ਼ਨੀਵਾਰ ਦਾ,
1: ਤੁਹਾਨੂੰ ਯਾਦ ਕਰਦੇ ਰਹਿੰਦੇ ਹਾਂ।
0: ਜੀ ਬਹੁਤ ਬਹੁਤ ਸ਼ੁਕਰੀਆ ਕਿ ਸ਼ਨੀਵਾਰ ਦੇ ਦਿਨ ਐਬਸੈਂਟ ਨਾ ਹੀ ਲੱਗੇ, ਅਤੇ ਤੁਹਾਡੇ ਨਾਲ ਜਿਹੜਾ ਰਾਬਤਾ ਹੈ ਹਰ ਸ਼ਨੀਵਾਰ ਜਿਹੜਾ ਅਸੀਂ ਕਾਇਮ ਕਰਦੇ ਹਾਂ, ਉਹ ਇੱਦਾਂ ਹੀ ਚੱਲਦਾ ਰਹੇ, ਅੱਗੇ ਹੀ ਵੱਧਦਾ ਰਹੇ। ਸੋ ਅੱਜ ਸਾਡੇ ਲਈ ਤੁਸੀਂ ਖਾਸ ਕੀ ਸੌਗਾਤ ਲੈ ਕੇ ਆਏ ਹੋ?
1: ਅੱਜ ਤੁਸੀਂ ਸਾਨੂੰ ਗਾਣਾ ਸੁਣਾ ਦਿਓ, ਸ਼ੈਰੀ ਮਾਨ ਦਾ, ਕਾਲਜ ਵਾਲੇ ਜੀਟੀ ਰੋਡ ਤੇ।
0: ਠੀਕ ਹੈ ਜੀ।
1: ਕਿੰਨੇ ਰਾਹ ਨਿਕਲੇ,
0: ਕੁਝ ਨੂੰ ਕੁਝ ਕੁ ਮਿਲ ਗਈ ਨੌਕਰੀ, ਤੇ ਕੁਝ ਜਿਹੜਾ ਗਾਣਾ ਹੈ ਖਾਸ ਕਰਕੇ ਸ਼ੈਰੀ ਮਾਨ ਦੀ ਆਵਾਜ਼
1: ਵਿੱਚ ਮਿਲ ਗਈ ਨੌਕਰੀ, ਕੁਝ ਫਿਰਦੇ ਬੇਪਰਵਾਹ।
0: ਚਲੋ, ਤੁਹਾਡੇ ਤੱਕ ਪਹੁੰਚ ਰਿਹਾ ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ।
1: ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ।

ਲਾਚੇ ਨਾਲੋਂ ਨਾਲ ਚਿੱਠੀਆਂ ਸਾਡੇ ਕੋਲ ਪਹੁੰਚ ਰਹੀਆਂ ਨੇ ਜਿਨ੍ਹਾਂ ਨੂੰ ਅਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਵੀ ਕਰਨਾ, ਉਹਨਾਂ ਦੇ ਨਾਲ ਹੀ ਪ੍ਰੋਗਰਾਮ ਦੇ ਵਿੱਚ ਜਿਹੜੇ ਦੋਸਤ ਸਾਨੂੰ ਭੇਜ ਰਹੇ ਨੇ ਪਿਆਰ, ਉਹਨਾਂ ਨੂੰ ਵੀ ਅਸੀਂ ਜ਼ਰੂਰ ਪ੍ਰੋਗਰਾਮ ਦੇ ਵਿੱਚ ਪਹਿਲਾਂ ਵਟਸਐਪ 'ਤੇ ਮੈਸੇਜ ਸਾਨੂੰ ਅਸੀਂ ਲੈ ਲਈਏ। ਪਹਾੜਗੰਜ, ਮੁਲਤਾਨੀ ਟਾਂਡਾ ਤੋਂ ਅਨਿਲ ਮੋਹਨ, ਊਸ਼ਾ ਮੋਹਨ, ਦਿਲੂ ਨਾਇਕ, ਖੈਲਤਲ ਹਰਿਆਣਾ ਤੋਂ ਮਾਧੂ ਨਾਇਕ, ਉਹਨਾਂ ਨੇ ਸਾਨੂੰ ਪਿਆਰ ਭੇਜਿਆ, ਬਹੁਤ ਬਹੁਤ ਸ਼ੁਕਰੀਆ। ਮਲਕਾਪੁਰ ਤੋਂ ਨਾਰਾਇਣ ਇਕਲੇ, ਰਾਜਕੁਮਾਰ ਖਰਚ, ਆਸ਼ੀਸ਼ ਮੋਹਕਰ, ਧੰਨਵਾਦ। ਨਾਲੇਸ਼ਵਰ ਨਗਰ ਨਰੇਵਲ ਮਹਾਰਾਸ਼ਟਰਾ ਤੋਂ PS ਨਵਹੰਕਰ, ਨਿਰਮਲਾ ਨਵਹੰਕਰ, ਵਿਸ਼ਾਲ ਨਵਹੰਕਰ, ਉਹਨਾਂ ਨੇ ਸਾਨੂੰ ਯਾਦ ਕੀਤਾ, ਬਹੁਤ ਬਹੁਤ ਸ਼ੁਕਰੀਆ। MLV ਰੋਡ ਗਵਾਲੀਅਰ ਤੋਂ ਸੁਰੇਸ਼ ਖੁਰਾਨਾ, ਪਾਪੀ ਕਿਰਨ ਖੁਰਾਨਾ, ਲਵੇ ਆਰਵ, ਮੇਘਾ ਸਾਕਸ਼ੀ, ਆਸ਼ੀਸ਼ ਅਨੁਸ਼, ਵਿਸ਼ੂ ਅਤੇ ਉਹਨਾਂ ਦਾ ਪੂਰਾ ਪਰਿਵਾਰ। ਅਨਿਲ ਜੈਨ, ਜੈਨ ਸਾਹਿਬ, ਸੈਮ ਜੈਨ, ਮੁਸਕਾਨ ਜੈਨ, ਮਾਸਟਰ ਜੀਵਮ ਜੈਨ, ਭਾਈ ਦਿਗਦਰਸ਼ਨ ਸ਼ਾਹ, ਉਹਨਾਂ ਦਾ ਸਾਰੇ ਦੋਸਤ, ਮਲਿਆਣਾ ਸਰਧਨਾ ਮੇਰਠ ਤੋਂ ਜਿਹੜਾ ਹੈ ਸਾਨੂੰ ਪਿਆਰ ਭੇਜਿਆ, ਉਹਦੇ ਲਈ ਬਹੁਤ ਬਹੁਤ ਸ਼ੁਕਰੀਆ। RJ ਸਾਹਿਬ ਕੋ ਆਦਾਬ, ਥਮਸੁਲ ਕਮਰ ਰਾਹੀ, ਸ਼ਾਹੀਨ ਫਾਤਿਮਾ, ਦਾਨ ਖਾਨ, ਫੈਜ਼ਲ ਅਨੂ, ਉਸਮਾਨ, ਕਲੀਮ ਅੰਸਾਰੀ, ਉਹਨਾਂ ਨੇ ਗੰਡਵਾਰਾ ਤੋਂ ਜਿਹੜਾ ਮਹਾਰਾਸ਼ਟਰਾ ਤੋਂ ਸਾਨੂੰ ਮੈਸੇਜ ਭੇਜਿਆ, ਬਹੁਤ ਬਹੁਤ ਸ਼ੁਕਰੀਆ। ਸੁਖਦੇਵ ਸਿੰਘ, ਨਰਿੰਦਰ ਕੌਰ, ਸਨੀ ਮਨੀ, ਕਾਕਾ ਬਿੱਟੂ, ਲਾਡੀ ਮੋਹਨ, ਮਾਸਟਰ ਜਨਕ ਨਗਰ ਜਲੰਧਰ ਤੋਂ ਜਿਹੜਾ ਹੈ ਸਾਨੂੰ ਮੈਸੇਜ ਪਹੁੰਚਿਆ ਜੀ, ਬਹੁਤ ਬਹੁਤ ਸ਼ੁਕਰੀਆ। ਉੱਪਰਕੋਟ ਮੁਹੱਲਾ ਚੌਖਟੀ ਬੁਲੰਦ ਸ਼ਹਿਰ ਤੋਂ ਮੁਹੰਮਦ ਸਈਦ ਅਬਾਸੀ, ਨਿਗਮ ਸ਼ਹਿਨਾਜ਼, ਸਫਰਾਜ਼, ਫਰਦੀਨ, ਸੁਹਾਨਾ, ਰਜਾਨ, ਅਬਾਨ ਅਬਾਸੀ, ਉਹਨਾਂ ਨੇ ਸਾਨੂੰ ਯਾਦ ਕੀਤਾ ਹੈ, ਗੀਤ ਕਹਿੰਦੇ ਆਪਣੀ ਪਸੰਦ ਦਾ। ਤਲਵੰਡੀ ਮਲੀਆਂ, ਤਹਿਸੀਲ ਧਰਮਕੋਟ, ਡਿਸਟ੍ਰਿਕਟ ਮੋਗਾ ਤੋਂ ਗੋਪਾਲ ਕ੍ਰਿਸ਼ਨ ਸ਼ਰਮਾ, ਨਿਮਰਪਤਾ ਦੇਵੀ ਸ਼ਰਮਾ, ਦੁਰਲਭ ਕੁਮਾਰ ਸ਼ਰਮਾ ਅਤੇ ਚੰਦਰਜੋਤ ਸ਼ਰਮਾ, ਉਹਨਾਂ ਨੇ ਸਾਨੂੰ ਯਾਦ ਕੀਤਾ ਹੈ, ਜ਼ਿੰਮਾ ਲਾਇਆ ਸਾਡੇ 'ਤੇ ਕਿ ਗੀਤ ਆਪਣੀ ਪਸੰਦ ਦਾ ਸੁਣਾ ਦਿਓ। ਤੁਹਾਡੇ ਤੱਕ ਪਹੁੰਚ ਰਿਹਾ ਗੀਤ, ਮਿਲਦੇ ਹਾਂ ਇਸ ਗੀਤ ਤੋਂ ਬਾਅਦ।

0: ਡੀਟੀਐਸ ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਜਲੰਧਰ ਕੇਂਦਰ ਹੈ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬ ਆਪਣੇ ਦੋਸਤ ਭਾਰਤ ਚੱਡਾ ਦੇ ਨਾਲ। ਠੀਕ ਰਾਤ ਦੇ 12 ਵੱਜ ਚੁੱਕੇ ਨੇ, 1 ਮਿੰਟ ਅਤੇ 45 ਸੈਕਿੰਡ ਹੋ ਗਏ ਨੇ ਇਸ ਘੰਟੇ ਦੇ ਵਿੱਚ, ਕਿਉਂਕਿ ਠੀਕ 1 ਵਜੇ ਤੱਕ ਇਹ ਪ੍ਰੋਗਰਾਮ ਇੱਦਾਂ ਹੀ ਚੱਲਦਾ ਰਹਿਣਾ। ਤੁਹਾਡਾ ਸਾਥ, ਪਿਆਰ, ਵਿਸ਼ਵਾਸ ਜਿਹੜਾ ਆਕਾਸ਼ਵਾਣੀ ਜਲੰਧਰ ਦੇ ਨਾਲ ਹੈ, ਅਸੀਂ ਦੁਆ ਕਰਦੇ ਹਾਂ ਸਾਰੀ ਉਮਰ ਇੱਦਾਂ ਹੀ ਚੱਲਦਾ ਰਹੇ। ਪ੍ਰੋਗਰਾਮ ਦੇ ਵਿੱਚ ਨਵੇਂ ਦੋਸਤ, ਮਤਲਬ ਲੱਕੀ ਕਾਲਰ ਦੋਸਤ ਜੋ ਪ੍ਰੋਗਰਾਮ 'ਚ ਪਹੁੰਚ ਗਏ ਨੇ, ਆਓ ਗੱਲਬਾਤ ਕਰਦੇ ਹਾਂ। ਹੈਲੋ
1: ਹੈਲੋ ਪਾਰਸ ਜੀ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ?
1: ਦੇਸ਼ ਰਾਜ ਡਰਾਈਵਰ, ਤਹਿਸੀਲ ਢੋਹਣਾ, ਜ਼ਿਲ੍ਹਾ ਫਤਿਹਾਬਾਦ, ਹਰਿਆਣਾ ਤੋਂ।
0: ਕੀ ਬਾਤ ਹੈ, ਹਰਿਆਣੇ ਵਾਲਿਓ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਕਾਸ਼ਵਾਣੀ ਜਲੰਧਰ ਦੇ ਵਿਹੜੇ 'ਚ।
1: ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਜੀ।
0: ਤੁਸੀਂ ਲੱਕੀ ਕਾਲਰ ਦੋਸਤ ਬਣ ਗਏ ਹੋ, ਇਸ ਜਿਹੜੇ ਆਵਰਸ, ਇਸ ਘੰਟੇ ਦੀ ਸ਼ੁਰੂਆਤ ਜਿਹੜੀ ਹੈ ਤੁਸੀਂ ਉਹ ਕਰ ਦਿੱਤੀ ਹੈ।
1: ਹਾਂਜੀ, ਮੈਂ ਲਾ ਰਿਹਾ ਸੀ, ਲੱਗ ਨਹੀਂ ਰਿਹਾ ਜੀ।
0: ਚਲੋ, ਮਤਲਬ ਲੱਗ ਗਿਆ ਫਾਈਨਲ, ਫਿਰ ਵੀ ਜਾਂਦੇ ਜਾਂਦੇ।
1: ਹਾਂਜੀ ਹਾਂਜੀ।
0: ਤੇ ਅੱਜ ਖਾਸ ਕੀ ਸਾਡੇ ਲਈ ਲੈ ਕੇ ਆਏ ਹੋ ਸੌਗਾਤ? ਫਿਰ
1: ਮਿਸ ਪੂਜਾ ਦੇ ਲਾ ਦੋ ਮੇਰੇ ਦੋ ਨੈਣ।
0: ਠੀਕ ਹੈ ਜੀ, ਤੁਹਾਡੀ ਪਸੰਦ ਤੁਹਾਡੇ ਤੱਕ ਪਹੁੰਚਾ ਰਹੇ ਹਾਂ, ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ।
1: ਧੰਨਵਾਦ ਜੀ।

0: ਲਓ ਜੀ, ਇਸ ਆਵਰ ਦੇ ਵਿੱਚ ਨੰਬਰ ਮਿਲਾ ਕੇ ਦੋ ਸਾਡੇ ਕੋਲ ਪਹੁੰਚ ਚੁੱਕੇ ਨੇ। ਹੈਲੋ,
1: ਹੈਲੋ,
0: ਹਾਂਜੀ, ਕੌਣ ਬੋਲ ਰਹੇ ਨੇ? ਸਤਿ ਸ਼੍ਰੀ ਅਕਾਲ ਜੀ ਪ੍ਰੀਤਮ ਜੀ, ਕੀ ਹਾਲ ਚਾਲ ਹੈ?
1: ਵਧੀਆ, ਤੁਸੀਂ ਸੁਣਾਓ?
0: ਬਹੁਤ ਵਧੀਆ, ਤੁਹਾਡਾ ਹੀ ਖਿਆਲ ਹੈ। ਅਗਲੇ ਘੰਟੇ ਦੇ ਵਿੱਚ ਸ਼ੁਰੂਆਤ ਹੋ ਗਈ ਹੈ, ਤੁਹਾਡੀ ਕਾਲ ਮਿਲ ਗਈ ਹੈ, ਪਤਾ ਲੱਗ ਗਿਆ ਹੈ ਕਿ ਪ੍ਰੀਤਮ ਜੀ ਸਾਡੇ ਨਾਲ ਜੁੜੇ ਹੋਏ ਨੇ, ਗਾਣੇ ਸੁਣ ਰਹੇ ਨੇ, ਅਤੇ ਬੜਾ ਅੱਛਾ ਲੱਗਦਾ ਕਿ ਇੰਨੀ ਰਾਤ ਨੂੰ ਪ੍ਰੋਗਰਾਮ 'ਚ ਤੁਸੀਂ ਜੁੜਦੇ ਹੋ।
1: ਬਿਲਕੁਲ ਜੀ, ਉਹ ਨਿੱਕੇ ਮੋਬਾਈਲ 'ਤੇ ਲਾ ਰਿਹਾ ਸੀ, ਉਹ ਤਾਂ ਰੇਡੀਓ ਚਲੀ ਜਾਂਦੀ ਸੀ,
0: ਠੀਕ ਹੈ ਜੀ, ਕੋਈ ਗੱਲ ਨਹੀਂ। ਇਹ ਤੁਹਾਡਾ ਪਿਆਰ ਹੈ ਕਿ ਤੁਸੀਂ ਰੇਡੀਓ 'ਚ ਕਹਿੰਦੇ ਨਾ, ਅਸਲ ਰੂਹ ਦੀ ਖੁਰਾਕ ਇਹੀ ਹੈ ਕਿ ਜਦ ਤੱਕ ਕਾਲ ਮਿਲਦੀ ਨਹੀਂ ਹੈ ਤੁਸੀਂ ਲਗਾਤਾਰ ਟਰਾਈ ਕਰਦੇ ਹੋ, ਔਰ ਜਦੋਂ ਸ਼ਿੱਦਤ ਦੇ ਨਾਲ ਪਿਆਰ ਦੇ ਨਾਲ ਤੁਸੀਂ ਯਾਦ ਕਰਦੇ ਹੋ ਕਿ ਆਕਾਸ਼ਵਾਣੀ ਜਲੰਧਰ ਤਾਂ ਤੁਹਾਡੇ ਦਿਲ 'ਚ ਵੱਸਦਾ, ਤੁਹਾਡੇ ਘਰਾਂ 'ਚ ਵੱਸਦਾ, ਸੋ ਇਹਨੂੰ ਸ਼ਬਦਾਂ 'ਚ ਅਸੀਂ ਬਿਆਨ ਨਹੀਂ ਕਰ ਸਕਦੇ। ਅੱਜ ਸੁਣਨਾ ਕੀ ਹੈ ਖਾਸ? ਠੀਕ ਹੈ ਜੀ, ਤੁਹਾਡੀ ਪਸੰਦ ਤੁਹਾਡੇ ਤੱਕ ਪਹੁੰਚ ਰਹੀ ਹੈ, ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ।
1: ਓਕੇ।

0: ਲਓ ਜੀ ਨੰਬਰ ਮਿਲਾ ਕੇ ਦੋ ਸਾਡੇ ਕੋਲ ਪਹੁੰਚ ਕੇ ਨੇ, ਆਓ ਗੱਲਬਾਤ ਕਰਦੇ ਹਾਂ। ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ ਸਰ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ?
1: ਸਰ ਜੀ, ਮੈਂ ਰਾਜੂ ਬੋਲਦਾ ਜੀ, ਚੰਡੀਗੜ੍ਹ ਤੋਂ।
0: ਚੰਡੀਗੜ੍ਹ ਵਾਲਿਓ ਬਹੁਤ ਬਹੁਤ ਸਵਾਗਤ ਹੈ ਆਕਾਸ਼ਵਾਣੀ ਜਲੰਧਰ ਦੇ ਵਿਹੜੇ 'ਚ।
1: ਧੰਨਵਾਦ ਸਰ ਜੀ, ਤੁਹਾਡਾ ਵੀ ਸਵਾਗਤ ਹੈ ਜੀ।
0: ਹੋਰ ਸੁਣਾਓ, ਚੰਡੀਗੜ੍ਹ ਦਾ ਕੀ ਹਾਲ ਚਾਲ ਹੈ?
1: ਬਹੁਤ ਵਧੀਆ ਨੇ ਸਰ ਜੀ, ਗਰਮੀ,
0: ਮਤਲਬ ਸਵੇਰੇ ਸ਼ਾਮ ਗਰਮੀ ਹੈ ਹਲੇ ਵੀ?
1: ਹਾਂਜੀ ਹਾਂਜੀ, ਗਰਮੀ
0: ਚਲੋ, ਅਸੀਂ ਕੋਈ ਗੱਲ
1: ਟੈਂਪਰੇਚਰ
0: ਨਹੀਂ।
1: ਵਧੂਗਾ 22 ਤਰੀਕ ਤੱਕ।
0: ਓਕੇ, ਉਮੀਦ ਕਰਦੇ ਹਾਂ ਥੋੜ੍ਹਾ ਨੇਰ ਖਾਣੇ ਤੋਂ ਬਚਾ ਹੀ ਰਹੇ, ਔਰ ਬਾਰਿਸ਼ ਨਾ, ਠੀਕ ਹੈ ਥੋੜ੍ਹਾ ਮੌਸਮ ਵਧੀਆ ਹੋ ਜਾਂਦਾ ਹੈ, ਬਟ ਜ਼ਿਆਦਾ ਬਾਰਿਸ਼ ਵੀ ਕਈ ਵਾਰ ਨੁਕਸਾਨਦਾਇਕ ਹੁੰਦੀ ਹੈ।
1: ਹਾਂਜੀ
0: ਸੋ
1: ਹਾਂਜੀ,
0: ਅੱਜ ਖਾਸ ਕੀ ਸੌਗਾਤ ਸਾਡੇ ਲਈ ਲੈ ਕੇ ਆਏ ਹੋ?
1: ਲਾ ਦਿਓ ਆਪਣੀ ਮਰਜ਼ੀ ਦਾ ਕੋਈ ਲਾ।
0: ਠੀਕ ਹੈ ਜੀ, ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ, ਕੋਸ਼ਿਸ਼ ਕਰਦੇ ਹਾਂ ਤੁਹਾਨੂੰ ਇਹ
1: ਧੰਨਵਾਦ
0: ਗੀਤ
1: ਜੀ,
0: ਪਸੰਦ
1: ਤੁਹਾਡਾ।
0: ਆਏਗਾ।

0: ਲਓ ਜੀ ਨੰਬਰ ਮਿਲਾ ਕੇ ਦੋ ਸਾਡੇ ਕੋਲ ਪਹੁੰਚ ਗਏ ਨੇ, ਆਓ ਗੱਲਬਾਤ ਕਰਦੇ ਹਾਂ। ਹੈਲੋ,
1: ਹੈਲੋ, ਨਮਸਕਾਰ ਪਰ ਚੱਡਾ ਜੀ।
0: ਨਮਸਕਾਰ ਜੀ, ਕੌਣ ਬੋਲ ਰਹੇ ਨੇ?
1: ਸ਼੍ਰੀ ਗੁਰੂ ਰਵਿਦਾਸ ਨਗਰ ਮਰੋਠੋ, ਕਿਚਾ ਰਸਗਨੀਆ ਜੀ।
0: ਰਸਗਨੀਆ ਸਾਹਿਬ, ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਸੌਗਾਤ ਦੇ ਵਿੱਚ।
1: ਤੁਹਾਡਾ ਹੀ ਬਹੁਤ ਬਹੁਤ ਥੈਂਕ ਯੂ ਜੀ
0: ਹੋਰ
1: ਸਾਡੀ
0: ਸੁਣਾਓ,
1: ਗੱਲ ਰਸੀਵ ਕਰਨ ਵਾਸਤੇ।
0: ਘਰ ਪਰਿਵਾਰ ਸਭ ਚੜ੍ਹਦੀ ਕਲਾ?
1: ਚੜ੍ਹਦੀ ਕਲਾ ਜੀ, ਚੜ੍ਹਦੀ ਕਲਾ। ਤੁਸੀਂ ਸੁਣਾਓ।
0: ਚੜ੍ਹਦੀ ਕਲਾ ਹੀ
1: ਠੀਕ
0: ਹੋਣੀ
1: ਹੈ।
0: ਚਾਹੀਦੀ ਹੈ ਜੀ ਤੁਹਾਡਾ ਸਾਥ ਪਿਆਰ, ਜਿਹੜਾ ਮੈਂ ਤਾਂ ਹਮੇਸ਼ਾ ਹੀ ਕਹਿੰਦਾ ਕਿ ਅਸਲ ਰੂਹ ਦੀ ਖੁਰਾਕ ਜਿੱਦਾਂ ਬਾਕੀ ਵਾਲੀ ਖਾਣਾ ਹੈ, ਸਾਡੇ ਲਈ ਤੁਹਾਡੀਆਂ ਦੁਆਵਾਂ, ਤੁਹਾਡੀਆਂ ਬਲੈਸਿੰਗਸ ਨੇ, ਤੁਹਾਡਾ ਪਿਆਰ ਹੈ ਜਿਹਦਾ ਸਦਕਾ ਅਸੀਂ ਚੱਲੇ ਫਿਰਦੇ ਹਾਂ। ਔਰ ਸ਼ਨੀਵਾਰ ਦਾ ਦਿਨ ਅਸੀਂ ਮਿਲਾ ਕੇ ਰੱਖਿਆ ਵੀ ਇਸ ਦਿਨ ਸਾਡੀ ਵਾਰੀ ਹੈ ਅਤੇ ਅਸੀਂ ਜਿਹੜਾ ਹੈ ਤੁਹਾਡੇ ਨਾਲ ਇਸ ਦਿਨ ਨੂੰ ਜ਼ਰੂਰ ਮਨਾਉਂਦੇ ਹਾਂ। ਅਤੇ ਖਾਸ ਕੀ ਸਾਡੇ ਲਈ ਅੱਜ ਲੈ ਕੇ ਆਏ ਹੋ?
1: ਪਿਛਲੇ ਸ਼ਨੀਵਾਰ ਤੁਸੀਂ ਮੇਰੇ ਘਰ ਛੁੱਟੀ 'ਤੇ ਸੀ, ਹਾਂਜੀ
0: ਜੀ, ਅਸੀਂ ਐਬਸੈਂਟ ਸਾਡੀ ਲੱਗੀ ਹੈ ਜੀ, ਉਹਦੇ ਲਈ ਗੁਸਤਾਖੀ ਮਾਫ
1: ਨਹੀਂ,
0: ਅਸੀਂ
1: ਕੋਈ ਨਹੀਂ, ਬੰਦੇ ਨੂੰ ਕੰਮ ਵੀ ਪੈ ਜਾਂਦਾ ਜੀ
0: ਜੀ ਪਰ ਨਹੀਂ, ਤੁਹਾਡੇ ਨਾਲ ਸਾਡੀ ਜਿਹੜੀ ਰੂਹ, ਜਿਹੜੀ ਅਸਰ, ਜਿਹੜਾ ਦਿਲ ਹੈ ਨਾ, ਉਹ ਇੱਥੇ ਆਕਾਸ਼ਵਾਣੀ ਜੀ ਵਸਦਾ ਜੀ। ਤੁਹਾਡੇ ਸਦਕਾ ਹੀ ਜਿਹੜਾ ਸਾਨੂੰ ਇੰਨਾ ਪਿਆਰ ਜਿੱਥੇ ਵੀ ਜਾਈਦਾ ਇੰਨਾ ਮਿਲਦਾ ਹੈ। ਸੋ ਆਕਾਸ਼ਵਾਣੀ ਦਾ, ਤੁਹਾਡਾ ਸਾਰਿਆਂ ਦਾ ਅਸੀਂ ਦੇਣਾ ਨਹੀਂ ਦੇ ਸਕਦੇ, ਨੂੰ ਸ਼ਬਦਾਂ 'ਚ ਕਹਿ ਕੇ ਜਾਂ ਨੂੰ ਬਿਆਨ ਨਹੀਂ ਕਰ ਸਕਦੇ ਕਿ ਕਿੱਡੀ ਵੱਡੀ ਗੱਲ ਹੈ ਸਾਡੇ ਲਈ ਕਿ ਤੁਸੀਂ ਨਹੀਂ ਦੂਰੋਂ ਚੱਲ ਕੇ ਜਾਂ ਨੇੜੇ ਵਾਲੇ ਦੋਸਤ ਜਿੰਨੇ ਵੀ ਨੇ ਜੋ ਪ੍ਰੋਗਰਾਮ ਸੁਣ ਰਹੇ ਨੇ, ਉਹਨਾਂ ਸਾਰਿਆਂ 'ਚ ਤੁਸੀਂ ਬਹੁਤ ਜ਼ਿਆਦਾ ਪਿਆਰ ਅਤੇ ਮਾਣ ਦਿੰਦੇ ਹੋ, ਉਹਦੇ ਲਈ ਬਹੁਤ ਬਹੁਤ ਸ਼ੁਕਰੀਆ।
1: ਤੁਸੀਂ ਵਰਗੇ ਜੀਵਨ ਸਾਨੂੰ ਬਹੁਤ ਪਸੰਦ ਹੋ, ਤੁਹਾਡਾ ਪ੍ਰੋਗਰਾਮ ਪੇਸ਼ ਕਰਨ ਦਾ ਅੰਦਾਜ਼ ਹੀ ਬਹੁਤ ਵਧੀਆ ਜੀ।
0: ਚਲੋ, ਬਹੁਤ ਬਹੁਤ ਸ਼ੁਕਰੀਆ। ਅਤੇ ਅੱਜ ਕੀ ਸੁਣਨਾ ਕੀ ਹੈ?
1: ਹਰਚਰਨ ਗਰੇਵਾਲ ਤੇ ਸੁਰਿੰਦਰ ਕੌਰ ਦਾ ਸੁਣਾ ਦੂੰਗੀ ਜੀ, ਮੈਂ ਚਲੋ ਨਾ, ਮੇਰੇ ਪੋਤੇ ਆਪਣੇ ਵਾਰਸ ਵਾਸਤੇ, ਤੇ ਮੈਨੂੰ ਇਹ ਗੀਤ ਸੁਣਾ ਦਿਓ। ਹਾਂਜੀ,
0: ਬਹੁਤ ਬਹੁਤ ਸ਼ੁਕਰੀਆ ਸਰ,
1: ਥੈਂਕ ਯੂ।

0: ਲਓ ਜੀ, ਨੰਬਰ ਮਿਲਾ ਕੇ ਦੋਸਤ ਸਾਡੇ ਕੋਲ ਪਹੁੰਚ ਗਏ ਨੇ, ਆਓ ਗੱਲ ਬਾਤ ਕਰਦੇ ਹਾਂ। ਹੈਲੋ
1: ਸਤਿ ਸ਼੍ਰੀ ਅਕਾਲ ਜੀ ਸਰ ਜੀ।
0: ਹੈਲੋ,
1: ਹੈਲੋ,
0: ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਿਹਾ ਹੈ?
1: ਸੁਖਦੇਵ ਸਿੰਘ ਬੋਲ ਰਿਹਾ ਜੀ, ਬਸਤੀ ਸ਼ੇਖ ਜਨਕ ਨਗਰ ਜਲੰਧਰ ਤੋਂ ਜੀ।
0: ਕਿਆ ਬਾਤ ਹੈ, ਜਲੰਧਰ ਵਾਲਿਆਂ ਦੀ ਪ੍ਰੋਗਰਾਮ 'ਚ ਐਂਟਰੀ ਹੋ ਗਈ ਹੈ, ਬਹੁਤ ਬਹੁਤ ਸ਼ੁਕਰੀਆ ਜਲੰਧਰ ਵਾਲਿਓਂ, ਆਕਾਸ਼ਵਾਣੀ ਜਲੰਧਰ ਦੇ ਵਿਹੜੇ 'ਚ ਤੁਹਾਡਾ ਬਹੁਤ ਸਵਾਗਤ ਹੈ।
1: ਧੰਨਵਾਦ ਜੀ, ਤੁਹਾਡਾ ਵੀ ਬਹੁਤ ਵਧੀਆ, ਤੁਸੀਂ ਪ੍ਰੋਗਰਾਮ ਕਰ ਰਹੇ ਹੋ ਜੀ।
0: ਸ਼ੁਕਰੀਆ ਜੀ, ਸ਼ੁਕਰੀਆ, ਮਤਲਬ ਕਮਾਲ ਹੋ ਗਈ ਹੈ, ਜਲੰਧਰ ਵਾਲਿਆਂ ਦੀ ਪ੍ਰੋਗਰਾਮ 'ਚ ਐਂਟਰੀ ਹੋਈ ਹੈ।
1: ਅੱਛਾ ਜੀ,
0: ਕਦੋਂ ਦੇ ਨੰਬਰ ਮਿਲਾ ਰਹੇ ਹੋ?
1: ਨੰਬਰ 10 ਮਿੰਟ ਹੋਏ ਸੀ ਬਸ।
0: ਅੱਛਾ, ਨਾਲ ਹੀ ਮਿਲ ਗਿਆ।
1: ਹਾਂਜੀ,
0: ਚਲੋ, ਸਬਰ ਦਾ ਫਲ ਮਿੱਠਾ ਹੁੰਦਾ ਹੈ। ਹੁਣ ਇੱਕ ਕਿੰਨਾ ਕੁ
1: ਬਿਲਕੁਲ
0: ਮਿੱਠਾ ਤੁਸੀਂ ਸਾਡੇ ਲਈ ਲੈ ਕੇ ਆਏ ਹੋ, ਕੀ ਸੁਣਨਾ ਚਾਹੁੰਦੇ ਹੋ ਅੱਜ?
1: ਆਲਮ ਲੋਹਾਰ ਦਾ ਗੀਤ ਸੁਣਾ ਦੇ ਜੀ, ਬੋਲ ਮਿੱਟੀ ਵਿਆ ਬਾਵਿਆ।
0: ਕਿਆ ਬਾਤ ਹੈ, ਕਿਆ ਗਾਣੇ ਦੀ ਫਰਮਾਇਸ਼ ਕੀਤੀ ਹੈ, ਤੁਹਾਡੇ ਤੱਕ ਪਹੁੰਚ ਰਹੀ ਹੈ ਫੋਨ ਕਰਨੀ, ਬਹੁਤ ਬਹੁਤ ਸ਼ੁਕਰੀਆ।
1: ਧੰਨਵਾਦ ਜੀ।

ਨੰਬਰ ਮਿਲਾ ਕੇ ਜਿਹੜੇ ਵਟਸਐਪ 'ਤੇ ਮੈਸੇਜ ਸਾਡੇ ਕੋਲ ਪਹੁੰਚੇ ਨੇ ਜੀ, ਕਿਆ ਬਾਤ ਹੈ, ਭੇਜਣ ਵਾਲੇ ਦੋਸਤ ਨੇ ਬੜੇ ਗੁਲਦਸਤਿਆਂ ਨਾਲ ਸਜਾ ਕੇ ਸਾਡੇ ਕੋਲ ਭੇਜਿਆ। ਕ੍ਰਿਸ਼ਨਾ ਪਾਰਕ ਦਿੱਲੀ ਤੋਂ, ਸੁਖਵਿੰਦਰ ਸਿੰਘ ਚੋੜਾ ਸਿਟੀ ਦੀਵਾਨਾ ਪੱਖਾ ਰੋਡ ਜਨਕਪੁਰੀ ਤੋਂ, ਪਿੱਟੂ ਦੀਵਾਨਾ ਰਜਿੰਦਰ ਸਿੰਘ ਓਬਰਾਏ ਹੁਣਾਂ ਨੇ ਸਾਨੂੰ ਯਾਦ ਕੀਤਾ। ਸਰਹਿੰਦੀ ਬਾਜ਼ਾਰ ਪਟਿਆਲਾ ਤੋਂ ਪ੍ਰੇਮ ਕੁਮਾਰ ਰਹਿਜਾ, ਕਾਂਤਾ ਰਾਣੀ, ਚਰਨਾ ਰਹਿਣਾ, ਡੈਨੀ, ਨੀਤੂ, ਜੋਤੀ, ਗੀਤ ਕਹਿੰਦੇ ਨੇ ਆਪਣੀ ਪਸੰਦ, ਤੁਸੀਂ ਕੋਈ ਵੀ ਸੁਣਾ ਦਿਓ। ਕਨੇਰ ਮਹੱਲਾ ਪਟਿਆਲਾ ਤੋਂ ਮੁਕੇਸ਼ ਬੱਤਾ, ਨਿਲਮ ਬੱਤਾ, ਨਿਤਿਨ, ਪਲਕ, ਕਰਨ, ਗੀਤੂ, ਨਿਹਾਰਿਕਾ ਅਤੇ ਵੰਸ਼ ਬੱਤਾ ਹੁਣਾਂ ਨੇ ਸਾਨੂੰ ਯਾਦ ਕੀਤਾ। ਅਗਲੇ ਮੈਸੇਜ ਦੀ ਗੱਲ ਕਰੀਏ ਜੀ, ਸਾਡੇ ਜਿਹੜੇ ਦੋਸਤਾਂ ਨੇ ਮੈਸੇਜ ਭੇਜਿਆ, ਭੇਜਣ ਵਾਲੇ

ਦੋਸਤ ਜਿਹੜੇ ਸਾਨੂੰ ਮੈਸੇਜ ਭੇਜ ਰਹੇ ਨੇ, ਕਹਿੰਦੇ ਕਿਸੇ ਵੀ ਗੀਚੇ ਸਾਨੂੰ ਸ਼ਾਮਿਲ ਕਰੋ, ਆਕਸੀਜਨ ਪਾਰਕ, ਰਾਹੁਲ ਨਗਰ, ਅਮਰਵਤੀ, ਸਿਧਾਰਥ ਗੋਡਾਨੇ, ਅਰਚਨਾ ਤਾਈ, ਹੀਰਾਮਤੀ ਸ਼ੈਂਡੇ, ਪ੍ਰਣੇ ਪ੍ਰਸਿੱਧੀ ਹੋਣਾ ਨੇ ਸਾਨੂੰ ਯਾਦ ਕੀਤਾ, ਬਹੁਤ ਬਹੁਤ ਸ਼ੁਕਰੀਆ ਜੀ। ਡੇਰਾ ਕਲੋਨੀ ਫਾਜ਼ਿਲਕਾ ਤੋਂ ਧਰਮਾ ਸਾਗਰ, ਹੈਪੀ ਸਾਗਰ, ਲੱਕੀ, ਇੰਦਰਜੀਤ, ਮੰਗਾ, USA ਵਾਲਿਆਂ ਨੇ ਸਾਨੂੰ ਪਿਆਰ ਭੇਜਿਆ। ਮੋਤਾਲਾ ਮਹਾਰਾਸ਼ਟਰ ਤੋਂ ਵਿਜੇ ਸਲੰਕਰ, ਰਤਨਮਾਲਾ, ਆਰਤੀ ਚਿੜੀਆ ਔਰ ਉਹਨਾਂ ਦੀ ਬੇਟੀ। ਅਗਲੇ ਮੈਸੇਜ ਦੀ ਗੱਲ ਕਰੀਏ ਜੀ, ਭੇਜਣ ਵਾਲੇ ਦੋਸਤ ਨੇ ਕਾਰਿਕ੍ਰਮ ਉਦਘੋਸ਼ਕ, ਬਹੁਤ ਵਾਰ ਵਾਰ ਨਮਸਕਾਰ, ਗਾਂਵ ਰਜੌਨੀ, ਜ਼ਿਲ੍ਹਾ ਮੁਹਾਬ, ਬੁਦੇਲਖੰਡ, ਉੱਤਰ ਪ੍ਰਦੇਸ਼ ਤੋਂ, ਉਦੇਵਾਨ ਪਾਲ, ਜੈਪਾਲ ਸਿੰਘ, ਦੀਕਸ਼ਾ ਪਾਲ, ਪ੍ਰਤੀਕਸ਼ਾ ਪਾਲ, ਵਿਮਲੇਸ਼ ਪਾਲ ਅਤੇ ਉਹਨਾਂ ਦਾ ਪੂਰਾ ਪਾਲ ਪਰਿਵਾਰ। ਅਗਲੇ ਮੈਸੇਜ ਦੀ ਗੱਲ ਕਰੀਏ ਜੀ, ਮੈਸੇਜ ਸਾਡੇ ਕੋਲ ਪਹੁੰਚਿਆ ਜੀ, ਸਵੇਰੇ ਪ੍ਰੋਗਰਾਮ ਬਹੁਤ ਅੱਛਾ ਸੀ, ਪਲੀਜ਼ ਪੇ ਐਨੀ ਵੀ ਸੌਂਗ, ਪ੍ਰੇਮ ਸਾਗਰ, ਸੁਭਾਸ਼, ਲਤਾ, ਸੰਦੀਪ ਕਾਲੀਆ, ਪ੍ਰਿਯੰਕਾ, ਵਿਨੇਸ਼, ਪ੍ਰਿਆ, ਰੋਹਿਤ, ਬਹੁਤ ਬਹੁਤ ਸ਼ੁਕਰੀਆ, ਤੁਸੀਂ ਇੱਦਾਂ ਹੀ ਸਾਨੂੰ ਮੈਸੇਜ ਕਰਦੇ ਰਹੋ। ਗੁਰਵਿੰਦਰ ਸਿੰਘ ਲੁਧਿਆਣਾ ਤੋਂ ਸਾਨੂੰ ਪਿਆਰ ਭੇਜਿਆ ਜੀ, ਬਹੁਤ ਬਹੁਤ ਸ਼ੁਕਰੀਆ, ਤੁਸੀਂ ਇੱਦਾਂ ਹੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੁੰਦੇ ਰਹੋ। ਮੇਨ ਬਾਜ਼ਾਰ, ਸ਼ੇਰਪੁਰ ਥਾਣਾ, ਜ਼ਿਲ੍ਹਾ ਸੰਗਰੂਰ ਤੋਂ ਮਿੰਟੂ ਸੰਪਲ, ਇੰਜੀਨੀਅਰ ਮਨਜੋਤ ਸਿੰਘ, ਇੰਜੀਨੀਅਰ ਰਮਨਜੋਤ ਸਿੰਘ, ਸਭ ਉਹਨਾਂ ਨੇ ਯਾਦ ਕੀਤਾ, ਸਤਿੰਦਰ ਸਰਤਾਜ, ਉਹਨਾਂ ਦੀ ਆਵਾਜ਼ 'ਚ ਗੀਤ ਤੁਹਾਡੇ ਤੱਕ ਪਹੁੰਚ ਰਿਹਾ।

ਡੀਟੀਐਸ ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬ, ਪੰਜਾਬੀਆਂ ਦੀ ਆਵਾਜ਼। ਇਸ ਪ੍ਰੋਗਰਾਮ ਨੂੰ ਇੱਥੇ ਹੀ ਖਤਮ ਕਰਨ ਦੀ ਦਿਓ ਇਜਾਜ਼ਤ, ਕਿਉਂਕਿ ਠੀਕ 1 ਵਜੇ ਤੁਹਾਡੇ ਲਈ ਅਸੀਂ ਪੰਜਾਬੀ ਨਾਟਕ ਲੈ ਕੇ ਹਾਜ਼ਰ ਹੋ ਜਾਣਾ ਹੈ। ਤੁਸੀਂ ਜਾਣਾ ਕਿਤੇ ਨਹੀਂ ਹੈ, ਸਫ਼ਰ ਇਸ ਸਾਥ ਪਿਆਰ ਇਹਦਾ ਹੀ ਆਕਾਸ਼ਵਾਣੀ ਜਲੰਧਰ ਦੇ ਨਾਲ ਤੁਹਾਡਾ ਬਣਿਆ ਫ੍ਰੇ।

ਡੀਟੀਐਚ ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਰਾਤ ਦੇ 1 ਵੱਜ ਰਿਹਾ ਹੈ, ਸਮਾਂ ਹੋ ਰਿਹਾ ਹੈ ਪੰਜਾਬੀ ਨਾਟਕ ਫਾਲਤੂ ਦਾ।

ਸਤਨਾਮ ਸ੍ਰੀ ਵਾਹਿਗੁਰੂ ਸ੍ਰੀ ਵਾਹਿਗੁਰੂ। ਸਵੇਰ ਦੀ ਨਿੰਮੀ ਨਿੰਮੀ ਖੁਸ਼ਬੂ ਆ ਰਹੀ ਹੈ। ਸਵੇਰ ਦਾ ਮਤਲਬ

ਸਤਨਾਮ ਸ੍ਰੀ ਵਾਹਿਗੁਰੂ ਸ੍ਰੀ ਵਾਹਿਗੁਰੂ। ਸਵੇਰ ਦੀ ਨਿੰਮੀ ਨਿੰਮੀ ਖੁਸ਼ਬੂ ਆ ਰਹੀ ਹੈ। ਸਵੇਰ ਦਾ ਮਤਲਬ ਦੋਧੀਆਂ ਦੇ ਸਾਈਕਲਾਂ ਦੀਆਂ ਟੱਲੀਆਂ, ਪਰ ਇਸ ਸਭ ਤੋਂ ਚਾਂਕਦੀ ਸਵੇਰ ਦੀ ਸੁਨਹਿਰੀ ਕਿਰਨ ਜਿਵੇਂ ਕੰਧ ਤੋਂ ਥੱਲੇ ਆ ਡਿੱਗਦੀ ਹੈ। ਅੱਜ ਪਰ ਉਹ ਜੀ ਸਵੇਰ ਨਹੀਂ ਹੈ। ਅਸਮਾਨ ਵਿੱਚ ਬੱਦਲ ਨੇ। ਦੇਖਾ ਰੇਡੀਓ ਦੀ ਸਵੇਰ ਦੀ ਸਭਾ ਸ਼ੁਰੂ ਹੋਈ ਕਿ ਨਹੀਂ? ਅਜੇ ਤਾਂ ਇਹ ਟੋਨ ਹੀ ਲੱਗੀ ਹੋਈ ਹੈ। ਹੁਣ ਵੱਜੂਗੀ ਸਿਗਨੇਚਰ ਟਿਊਨ।

ਵਾਹ, ਕਿੰਨਾ ਸੋਹਣਾ ਗੀਤ ਗਾ ਰਹੀ ਹੈ ਰੀਪੂ ਦਮਨ ਸ਼ੈਲੀ। ਵਾਹ, ਇੱਕ ਇੱਕ ਲਫ਼ਜ਼ ਸਹੀ ਬੋਲਿਆ। ਇਹੀ ਗੀਤ ਮੈਂ ਇੱਕ ਵਾਰੀ ਕਿਸੇ ਹੋਰ ਦੀ ਆਵਾਜ਼ ਵਿੱਚ ਸੁਣਿਆ ਸੀ। ਉਸਨੇ ਕੁਰਤੀ ਨੂੰ ਕੁੜਤੀ ਆਖਿਆ ਸੀ। ਦਰਅਸਲ ਸਰੋਤੇ ਚਾਹੁੰਦੇ ਨੇ ਆਕਾਸ਼ਵਾਣੀ ਤੋਂ ਸ਼ੁੱਧ ਗੀਤ, ਸ਼ੁੱਧ ਉਚਾਰਣ ਹੋਵੇ, ਗਜ਼ਲ ਹੋਵੇ, ਗਜ਼ਲ ਨਹੀਂ, ਦਾਦਰਾ ਹੋਵੇ, ਦਦਰਾ ਨਹੀਂ। ਇਸ ਬਾਰੇ ਮੈਂ ਖੁਦ ਵੀ ਕਿੰਨੀ ਵਾਰ ਬਹਿਸ ਕੀਤੀ ਡਿਊਟੀ ਰੂਮ ਵਿੱਚ। ਹਾਲਾਂਕਿ ਇਹਨਾਂ ਗੱਲਾਂ 'ਚ ਆਪਣੀ ਐਨਰਜੀ ਜ਼ਾਇਆ ਨਾ ਕਰਨ 'ਤੇ ਵੀ ਮੇਰੀ ਤਨਖਾਹ ਮਿਲਣ ਵਿੱਚ ਕੋਈ ਪ੍ਰੋਬਲਮ ਨਹੀਂ ਸੀ, ਪਰ ਇਹ ਸਭ ਕਰਨ ਤੋਂ ਮੈਂ ਆਪਣੇ ਆਪ ਨੂੰ ਰੋਕ ਨਹੀਂ ਸੀ ਪਾਉਂਦਾ। ਇਸ ਲਈ ਮੇਰੀ ਪਿੱਠ ਪਿੱਛੇ ਲੋਕ ਮੇਰਾ ਮਖੌਲ ਉਡਾਉਂਦੇ, ਮੇਰੇ ਕਈ ਨਾਂ ਵੀ ਰੱਖ ਦਿੱਤੇ ਗਏ ਸੀ, ਸੜੇਲਾ, ਕਰੇਲਾ, ਹਸੂਲੀ ਮਾਸਟਰ, ਮਿਸਟਰ ਨੋਟ, ਨਾ ਜਾਣੇ ਕੀ ਕੀ। ਉਹਨਾਂ ਦਿਨਾਂ ਵਿੱਚ ਮੈਂ ਅਕਸਰ ਨੋਟ ਭੇਜਦਾ ਰਹਿੰਦਾ ਸੀ। ਇਨਸਪਾਈਟ ਆਫ ਮਾਈ ਪ੍ਰੀਵੀਅਸ ਨੋਟ ਰਿਗਾਰਡਿੰਗ, ਇੰਨਾ ਪੜ੍ਹਦੇ ਹੀ ਅਫਸਰ ਮਨ ਹੀ ਮਨ ਕਹਿੰਦੇ, ਕੌਣ ਬਦਤਮੀਜ਼ ਹੈ ਤੂੰ? ਪਰ ਮੈਂ ਕੀ ਕਰਦਾ, ਨੋਟ ਲਿਖਣ ਤੋਂ ਸਿਵਾ ਮੇਰੇ ਕੋਲ ਕੋਈ ਦੂਜਾ ਰਾਹ ਵੀ ਤਾਂ ਨਹੀਂ ਸੀ। ਬਾਰ ਬਾਰ ਕਹਿਣ ਤੋਂ ਬਾਅਦ ਵੀ ਪ੍ਰੋਗਰਾਮਾਂ ਦਾ ਵਿਸਤਾਰ ਵੇਰਵਾ ਅੰਗਰੇਜ਼ੀ ਵਿੱਚ ਲਿਖ ਭੇਜਦੇ। ਇਸ ਨਾਲ ਕਿਊ ਸ਼ੀਟ ਵਿੱਚ ਕਾਫੀ ਪਰੇਸ਼ਾਨੀ ਆਉਂਦੀ। ਇੱਕ ਵਾਰ ਨਾਟਕ ਦਾ ਨਾਂ ਸੀ ਖਾਨਦਾਨ, ਅੰਗਰੇਜ਼ੀ ਵਿੱਚ ਲਿਖਿਆ ਸੀ ਅਤੇ ਉਸਨੂੰ ਅਨਾਊਂਸਰ ਨੇ ਪੜ੍ਹਿਆ ਖੰਡਨ। ਉਸਦੀ ਗਲਤੀ ਨਹੀਂ ਸੀ, ਅੰਗਰੇਜ਼ੀ ਵਿੱਚ ਲਿਖਿਆ ਸੀ ਸੁਰੱਈਆ ਅਤੇ ਪੜ੍ਹ ਦਿੱਤਾ ਗਿਆ ਸੂਰੀਆ ਦੇ ਗਾਏ ਗੀਤ। ਬੱਬੂ ਦੇ ਕਮਰੇ ਤੋਂ ਫੋਨ ਕਰਾਂ ਤੇ ਉਸਨੂੰ ਔਖਿਆਈ ਜੀ ਮਹਿਸੂਸ ਹੁੰਦੀ ਹੈ। ਉਹ ਯਾਦ ਆ ਮੱਥੇ ਤਿਊੜੀਆਂ ਪਾਏਗਾ ਜਾਂ ਬੇਮਤਲਬ ਹੱਸਦਾ ਜਾਂ ਫਿਰ ਚਲੋ ਛੱਡੋ, ਪਬਲਿਕ ਬੂਥ ਤੋਂ ਹੀ ਫੋਨ ਕਰਨਾ ਪੈਣਾ। ਓਫੋ, ਇਹ ਫਿਰ ਬਾਰਿਸ਼ ਸ਼ੁਰੂ ਹੋ ਗਈ। ਵਾਹ ਵਾਹ, ਕਿੰਨੀ ਕਮਾਲ ਦੀ ਆਵਾਜ਼ ਹੈ, ਕਿਆ ਧੁਨ ਬਣਾਈ ਹੈ। ਇੱਕ ਵਾਰ ਭਾਦੋਂ ਦੀ ਗਰਮੀ ਸੀ, ਸਾਰਾ ਜਲੰਧਰ ਭੜਾਸ ਨਾਲ ਭਰਿਆ ਪਿਆ ਸੀ। ਗਲਤੀ ਨਾਲ ਇਹੋ ਗੀਤ ਯੇ ਬਾਰਿਸ਼ ਕਾ ਪਾਣੀ ਵੱਜ ਉੱਠਿਆ। ਛੀ ਛੀ, ਕਿੱਡਾ ਭੈੜਾ ਲੱਗਿਆ। ਉਸ ਦਿਨ ਦਰਅਸਲ ਮੈਂ ਆਪ ਡਿਊਟੀ 'ਤੇ ਸੀ। ਵਾਹ ਵਾਹ, ਕਿਆ ਬਾਤ ਹੈ। ਅਗਲਾ ਗੀਤ ਸੁਰਿੰਦਰ ਕੌਰ ਦੀ ਆਵਾਜ਼ ਵਿੱਚ। ਵਾਹ, ਮੈਨੂੰ ਹੀਰੇ ਹੀਰੇ ਆਖੇ ਹਾਏ ਨੀ ਮੁੰਡਾ ਲੰਘਣਾ। ਸਵਿਤਰੀ ਦੀ ਯਾਦ ਆ ਗਈ। ਸਵਿਤਰੀ ਇੱਕ ਲੇਡੀ ਕਲਰਕ ਸੀ। ਇਹ ਸਭ ਕੀ ਸੋਚ ਰਿਹਾ ਮੈਂ। ਹੋਏ ਹੋਏ।

0: ਹੁਣ ਮੈਂ ਘਰ ਕਿਵੇਂ ਜਾਵਾਂਗਾ? ਇਹ ਬਾਰਿਸ਼ ਫੇਰ ਸ਼ੁਰੂ ਹੋ ਗਈ ਹੈ। ਮੈਂ ਤਾਂ ਪੂਰੀ ਤਰ੍ਹਾਂ ਭਿੱਜ ਗਿਆ। ਕਮਾਲ ਹੈ, ਕੁਛ ਦੇਰ ਪਹਿਲਾਂ ਮੈਂ ਇਸੇ ਗੀਤ ਬਾਰੇ ਸੋਚ ਰਿਹਾ ਸੀ।
1: ਹੁਣੇ ਤੁਸੀਂ ਬਾਰਿਸ਼ ਵਿੱਚ ਭਿੱਜੇ ਦਿਨ ਦਾ ਆਨੰਦ ਵਧਾਉਂਦਾ ਇਹ ਗੀਤ ਸੁਣਿਆ। ਆਓ ਹੁਣ ਸੁਣਦੇ ਹਾਂ ਜਗਜੀਤ ਸਿੰਘ ਦੀ ਆਵਾਜ਼ ਵਿੱਚ ਇਹ ਗਜ਼ਲ।
0: ਕਿਆ ਸੰਜੋਗ ਹੈ, ਜਿਵੇਂ ਕਿ ਟੈਲੀਪੈਥੀ ਵਾਲਾ ਖੇਡ ਚੱਲ ਰਿਹਾ ਹੋਵੇ। ਹੁਣ ਤਾਂ ਇੱਕ ਫੋਨ ਕਰਨਾ ਹੀ ਪਵੇਗਾ। ਬੱਬੂ ਸ਼ਾਇਦ ਉੱਠ ਗਿਆ ਹੋਵੇ, ਉਹਦੇ ਕਮਰੇ 'ਚ ਜਾ ਕੇ ਵੇਖਦਾ। ਓਏ ਬੱਬੂ, ਅੱਜ ਦਫ਼ਤਰ ਨਹੀਂ ਜਾਣਾ ਤੂੰ?
2: ਨਹੀਂ, ਅੱਜ ਜ਼ਰਾ ਲੁਧਿਆਣੇ ਕੰਮ ਹੈ।
0: ਲੁਧਿਆਣੇ? ਕਦੋਂ ਨਿਕਲਣਾ?
2: 12 ਵਜੇ।
0: 12 ਵਜੇ?
2: ਅੱਜ ਐਕਚੁਅਲੀ ਕਿਉਂ ਤੁਸੀਂ ਫੋਨ ਕਰਨਾ?
0: ਹਾਂ, ਨਹੀਂ ਨਹੀਂ, ਮੇਰਾ ਮਤਲਬ ਹੈ ਕਿ
2: ਗੋਡ, ਤੁਸੀਂ ਫਿਰ ਤੋਂ ਪ੍ਰਸਾਰਣ 'ਚ ਕੋਈ ਗਲਤੀ ਕੱਢੀ ਹੈ?
0: ਨਹੀਂ ਨਹੀਂ ਨਹੀਂ, ਉਹ ਗੱਲ ਨਹੀਂ ਹੈ। ਹਮੇਸ਼ਾ ਆਫਿਸ ਹੀ ਫੋਨ ਕਰਦਾ ਹੈ। ਮੈਂ ਦਰਅਸਲ ਸੋਚ ਰਿਹਾ ਸੀ ਕਿ ਤੇਰੇ ਮਾਸੜ ਜੀ ਨੂੰ ਫੋਨ ਕਰ ਲਵਾਂ।
2: ਅੱਛਾ,
0: ਪੇਸਮੇਕਰ ਲਗਵਾਉਣ ਤੋਂ ਬਾਅਦ ਉਹਨਾਂ ਦਾ ਹਾਲ ਕੀ ਹੈ? ਚੱਲ ਤੂੰ ਰਹਿਣ ਦੇ, ਮੈਂ ਬਾਅਦ ਵਿੱਚ ਕਰ ਲਵਾਂਗਾ। ਵਕਤ ਦੇ ਹਿਸਾਬ ਨਾਲ ਤਾਂ ਹੁਣ ਹੋਣੀ ਚਾਹੀਦੀ ਹੈ ਪੰਜਾਬੀ ਵਾਰਤਾ, ਪਰ ਉਸਦੀ ਥਾਂ 'ਤੇ ਬਾਰਿਸ਼ ਵਾਲਾ ਗੀਤ ਵੱਜਦਾ ਹੈ। ਲੱਗਦਾ ਵਾਰਤਾਕਾਰ ਆਇਆ ਨਹੀਂ ਹੋਣਾ, ਜਾਂ ਟੇਪ ਨਹੀਂ ਦਿੱਤੀ ਹੋਵੇਗੀ। ਤਾਂ ਫਿਰ ਅਨਾਊਂਸ ਹੋਣਾ ਚਾਹੀਦਾ ਸੀ ਕਿ ਨਿਰਧਾਰਿਤ ਪ੍ਰੋਗਰਾਮ ਦੀ ਥਾਂ 'ਤੇ, ਸਮਝਿਆ ਕਾਕਾ, ਮੇਰੀ ਆਵਾਜ਼ ਚੰਗੀ ਹੋਣ ਨਾਲ ਗੱਲ ਨਹੀਂ ਬਣਦੀ, ਇਹਨਾਂ ਸਭ ਗੱਲਾਂ 'ਤੇ ਵੀ ਧਿਆਨ ਦੇਣਾ ਪਵੇਗਾ।
3: ਨਹੀਂ ਨਹੀਂ ਸਰ, ਮੈਂ ਭੁੱਲਿਆ ਨਹੀਂ, ਇਹ ਸਭ ਗੱਲਾਂ ਮੇਰੇ ਦਿਮਾਗ 'ਚ ਸੀ। ਤੁਸੀਂ ਸ਼ਾਇਦ ਪ੍ਰੋਗਰਾਮ ਸ਼ੁਰੂ ਤੋਂ ਨਹੀਂ ਸੁਣਿਆ, ਮੈਂ ਤਾਂ ਸ਼ੁਰੂ ਵਿੱਚ ਹੀ ਕਹਿ ਦਿੱਤਾ ਸੀ।
0: ਅੱਛਾ ਅੱਛਾ ਅੱਛਾ, ਪਰ ਇਹ ਜੋ ਬਾਰਿਸ਼ ਦਾ ਗਾਣਾ ਤੁਸੀਂ ਵਜਾ ਰਹੇ ਹੋ
3: ਜੀ,
0: ਹਾਲਾਂਕਿ ਸੁਣਨ ਵਿੱਚ ਬੜਾ ਚੰਗਾ ਲੱਗ ਰਿਹਾ, ਪਰ ਇਸ ਤਰ੍ਹਾਂ ਦੀ ਅਨਾਊਂਸਮੈਂਟ ਵਿੱਚ ਬੜਾ ਰਿਸਕ ਹੁੰਦਾ ਹੈ।
3: ਰਿਸਕ? ਕਿਸ ਤਰ੍ਹਾਂ ਦਾ ਰਿਸਕ ਸਰ?
0: ਮੰਨ ਲਵੋ ਫਿਰੋਜ਼ਪੁਰ ਜਾਂ ਬਠਿੰਡਾ ਬਾਰਿਸ਼ ਨਹੀਂ ਹੋ ਰਹੀ ਤਾਂ?
3: ਅੱਜ ਉਹ ਰਿਸਕ ਨਹੀਂ ਹੈ ਸਰ, ਅੱਜ ਚਾਰੇ ਪਾਸੇ ਬਾਰਿਸ਼ ਹੀ ਬਾਰਿਸ਼ ਹੈ, ਡੀਪ ਡਿਪਰੈਸ਼ਨ ਦੀ ਬਾਰਿਸ਼ ਹੈ। ਇਹ ਗੱਲ ਅਖਬਾਰ ਵਿੱਚ ਵੀ ਛਪੀ ਹੈ, ਸ਼ਾਇਦ ਤੁਸੀਂ ਪੜ੍ਹੀ ਨਹੀਂ।
0: ਇਸ ਦਾ ਮਤਲਬ ਇਹ ਕਨਸੈਪਸ਼ਨ ਤੁਹਾਡੇ ਦਿਮਾਗ ਵਿੱਚ ਸੀ ਅਤੇ ਤੁਸੀਂ ਸੋਚ ਸਮਝ ਕੇ?
4: ਪਾਪਾ, ਤੁਸੀਂ ਫਿਰ ਬੁੜਬੁੜ ਕਰਨ ਲੱਗ ਪਏ। ਤੁਹਾਡੇ ਦਿਮਾਗ 'ਚ ਰੇਡੀਓ ਸਟੇਸ਼ਨ ਤੋਂ ਇਲਾਵਾ ਕੁਛ ਹੋਰ ਆਉਂਦਾ ਹੈ ਕਿ ਨਹੀਂ? ਰਿਟਾਇਰ ਹੋ ਗਏ ਹੋ, ਪੈਨਸ਼ਨ ਲੈ ਰਹੇ ਹੋ, ਰਿਲੈਕਸ ਪਾਪਾ, ਬਸ ਕਰ। ਕੌਣ ਕਹਿੰਦਾ ਤੁਹਾਨੂੰ ਇਹ ਸਭ ਕੁਛ ਕਰਨ ਨੂੰ? ਵੈਸੇ ਵੀ ਅੱਜ ਕੱਲ੍ਹ ਰੇਡੀਓ ਸੁਣਦਾ ਕੌਣ?
0: ਉਹ ਨਹੀਂ, ਮੈਂ ਤਾਂ ਬਸ ਥੋੜ੍ਹਾ ਜਿਹਾ ਮੋਨੀਟਰ ਕਰਦਾ ਅਤੇ ਰਿਪੋਰਟ ਉਹਨਾਂ ਨੂੰ ਦੇ ਦਿੰਦਾ।
4: ਪਲੀਜ਼ ਅਤਨ, ਲੋਕ ਤੁਹਾਨੂੰ ਪਾਗਲ ਸਮਝਣਗੇ। ਰਿਟਾਇਰਮੈਂਟ ਤੋਂ ਬਾਅਦ ਮੋਨੀਟਰ ਕਰਨ ਦਾ ਕੀ ਮਤਲਬ ਹੈ ਪਾਪਾ? ਨਹੀਂ ਕੀਤਾ ਜਾਂਦਾ।
0: ਪਰ ਇਸ ਵਕਤ ਮੈਂ ਕਿਸੇ ਹੋਰ ਗੱਲ ਲਈ ਫੋਨ ਕਰਨਾ।
4: ਕਾਹਦੇ ਲਈ?
0: ਪ੍ਰੋਗਰਾਮ ਦੀ ਅੱਛੀ ਪ੍ਰੈਜੈਂਟੇਸ਼ਨ ਲਈ ਅਨਾਊਂਸਰ ਨੂੰ ਵਧਾਈ ਦੇਣੀ ਹੈ।
4: ਬਾਅਦ 'ਚ ਦੇ ਦੇਣਾ?
0: ਨਹੀਂ ਕਾਕਾ, ਸਵੇਰ ਦੀ ਸ਼ਿਫਟ ਵਾਲੇ ਮੁੰਡੇ ਚਲੇ ਜਾਣਗੇ।
4: ਓਫੋ ਪਾਪਾ, ਮੇਰੀ ਇੱਕ ਬਹੁਤ ਜ਼ਰੂਰੀ ISD ਕਾਲ ਆਉਣੀ ਹੈ, ਪਲੀਜ਼ ਅੰਡਰਸਟੈਂਡ। ਲਓ ਹੁਣ ਚੱਲ, ਕਿੱਥੇ ਪਏ ਹੋ? ਓਹੋ, ਇੰਨੇ ਮੀਂਹ 'ਚ ਛਤਰੀ ਲੈ ਕੇ ਕਿੱਥੇ ਚੱਲ ਪਏ?
0: ਇਹ ਹੈ ਮੇਰਾ ਬੇਟਾ ਜਿਹਨੂੰ ਮੈਂ ਕਰਜ਼ਾ ਲੈ ਕੇ ਪੜ੍ਹਾਇਆ ਸੀ। ਪਹਿਲਾਂ ਮੇਰੀ ਆਪਣੇ ਕੁਲੀਗਸ ਨਾਲ ਕਿੰਨੀ ਨੇੜਤਾ ਸੀ, ਕਿੰਨੇ ਮਿੱਠੇ ਮਿੱਠੇ ਰਿਸ਼ਤੇ ਸੀ। ਪਤਾ ਨਹੀਂ ਕਿੰਨੀ ਵਾਰ ਬਾਰਿਸ਼ ਕਰਕੇ ਰਾਤ ਨੂੰ ਆਫਿਸ ਦੇ ਵਿੱਚ ਰੁਕਣਾ ਪੈਂਦਾ ਸੀ। ਉਹ ਰਾਤਾਂ ਵੀ ਕਿੰਨੀਆਂ ਮਜ਼ੇਦਾਰ ਸਨ, ਗੱਪਾਂ ਮਾਰਦੇ। ਚਾਚਾ ਕਮੇਦਾਨ ਦੀ ਕਹਾਣੀ, ਫੌਜਾ ਸਿੰਘ, ਭਾਈਆ ਜੀ, ਭੈਣ ਪ੍ਰੇਮਾ, ਕਾਫੀ ਹਾਊਸ ਵਿੱਚ ਹੋਈਆਂ ਰੇਡੀਓ ਦੀਆਂ ਪੁਰਾਣੀਆਂ ਗੱਲਾਂ, ਚਾਹ ਵਾਲੇ ਠਾਕੁਰ ਦੀ ਕਹਾਣੀ,

0: ਉਹ ਭੂਤ ਵਾਲੀ ਕਹਾਣੀ, ਉਹੀ ਕਿ ਉਹ ਭੂਤ ਸਾਰੀ ਰਾਤ ਪਿਆਨੋ ਵਜਾਉਂਦਾ ਸੀ। ਸਵਿੱਤਰੀ ਵੀ ਪਿਆਨੋ ਵਜਾਉਣਾ ਜਾਣਦੀ ਸੀ। ਸ਼ਾਇਦ ਉਸਨੇ ਆਪਣੀ ਕਿਸੇ ਅਮੀਰ ਮਾਸੀ ਦੇ ਘਰ ਜਾ ਕੇ ਪਿਆਨੋ ਵਜਾਉਣਾ ਸਿੱਖਿਆ ਸੀ। ਮੇਰੀ ਰਿਟਾਇਰਮੈਂਟ ਵਾਲੇ ਦਿਨ ਉਹ ਫੇਅਰਵੈਲ ਵੇਲੇ ਆਈ ਸੀ। ਹਾਲਾਂਕਿ ਉਸ ਦਿਨ ਉਹ ਛੁੱਟੀ 'ਤੇ ਸੀ। ਜ਼ਬਰਦਸਤੀ ਉਸ ਮੈਨੂੰ ਟੈਕਸੀ ਵਿੱਚ ਬਿਠਾ ਕੇ ਘਰ ਛੱਡਿਆ ਸੀ।
1: ਅੱਜ ਅਸੀਂ ਟੈਕਸੀ 'ਚ ਚੱਲਾਂਗੇ ਅਤੇ ਕਿਰਾਇਆ ਮੈਂ ਦੇਵਾਂਗੀ।
0: ਸਵਿੱਤਰੀ ਜੀ, ਉਹ ਕਿਉਂ?
1: ਚਲੋ ਨਾ, ਪਲੀਜ਼, ਰਿਕੁਐਸਟ ਹੈ। ਜਗਮੋਹਨ ਜੀ, ਇਸ ਪੈਕਟ ਵਿੱਚ ਇੱਕ ਕਮੀਜ਼ ਦਾ ਕੱਪੜਾ ਹੈ। ਸੋਚ ਰਹੀ ਸਾਂ ਕਿਵੇਂ ਦੇਵਾਂ।
0: ਪਰ ਇਸ ਫਾਰਮੈਲਿਟੀ ਦੀ ਕੀ ਜ਼ਰੂਰਤ ਹੈ?
1: ਬਸ ਐਵੇਂ ਹੀ, ਸੱਚ ਕਹਾਂ ਤਾਂ ਤੁਹਾਡੇ ਉਸ ਸੁਝਾਅ ਨੇ ਮੇਰੀ ਜ਼ਿੰਦਗੀ, ਤੁਸੀਂ ਮੈਨੂੰ ਬਚਾ ਲਿਆ ਜਗਮੋਹਨ ਜੀ। ਤੁਹਾਡੇ ਨਾਲ ਬਹੁਤ ਸਾਰੀਆਂ ਗੱਲਾਂ ਕਰਨ ਦਾ ਮਨ ਕਰਦਾ ਹੈ, ਪਰ ਤੁਹਾਨੂੰ ਕੁਝ ਦਿੰਦਿਆਂ ਹੋਇਆ ਵੀ ਡਰ ਲੱਗਦਾ ਹੈ। ਅੱਜ ਫੇਅਰਵੈਲ ਵਿੱਚ ਫੇਅਰਵੈਲ ਕਹਿਣਾ ਹੀ ਮੈਨੂੰ ਚੰਗਾ ਨਹੀਂ ਸੀ ਲੱਗ ਰਿਹਾ। ਖੈਰ, ਕਮੀਜ਼ ਸਿਲਵਾ ਕੇ ਪਾ ਲੈਣਾ।
2: ਹੈਲੋ
0: ਹੈਲੋ, ਆਕਾਸ਼ਵਾਣੀ
2: ਜੀ,
0: ਡਿਊਟੀ ਰੂਮ?
2: ਹਾਂ ਹਾਂ,
0: ਮੈਂ ਜਗਮੋਹਨ ਬੋਲ ਰਿਹਾ ਜੀ।
2: ਕੌਣ ਜਗਮੋਹਨ?
0: ਮੈਂ ਯਾਨੀ ਕਿ ਇੱਕ ਪੁਰਾਣਾ ਮੁਲਾਜ਼ਮ। ਤੁਸੀਂ ਕੌਣ ਬੋਲ ਰਹੇ ਹੋ?
2: ਮੈਂ ਡਿਊਟੀ ਆਫਿਸਰ ਬੋਲ ਰਿਹਾ।
0: ਅੱਛਾ ਅੱਛਾ, ਕੀ ਨਾਂ ਹੈ ਤੁਹਾਡਾ ਭਾਈ ਸਾਹਿਬ?
2: ਉਹ ਨਾਂ ਜਾਣ ਕੇ ਕੀ ਕਰਨਾ ਹੈ ਤੁਸੀਂ? ਵੈਸੇ ਤੁਹਾਨੂੰ ਕੋਈ ਕੰਮ ਹੈ?
0: ਜੀ, ਕੰਮ ਦਰਅਸਲ, ਉਹ ਅੱਜ ਸਵੇਰੇ ਰੇਡੀਓ 'ਤੇ ਇੱਕ ਨਵੀਂ ਆਵਾਜ਼ ਸੁਣਾਈ ਦਿੱਤੀ ਸੀ। ਗ੍ਰਾਮੋਫੋਨ ਰਿਕਾਰਡ ਲਗਾ ਕੇ ਬਾਰਿਸ਼ ਦੇ ਗੀਤ ਪ੍ਰੈਜ਼ੈਂਟ ਕਰ ਰਿਹਾ ਸੀ ਕੋਈ। ਉਸ ਮੁੰਡੇ ਨੂੰ ਬੁਲਾ ਦਿਓਗੇ ਜ਼ਰਾ?
2: ਨਹੀਂ ਨਹੀਂ ਨਹੀਂ, ਉਹਨੂੰ ਅਜੇ ਨਹੀਂ ਬੁਲਾਇਆ ਜਾ ਸਕਦਾ।
0: ਅੱਛਾ ਅੱਛਾ, ਵੈਸੇ ਉਸਦਾ ਨਾਂ ਕੀ ਹੈ?
2: ਰਾਜਨ ਗੁਪਤਾ।
0: ਕੀ
2: ਕੀ ਗੱਲ, ਕੋਈ ਮੈਸੇਜ ਦੇਣਾ ਸੀ ਉਹਨੂੰ?
0: ਨਹੀਂ ਨਹੀਂ ਨਹੀਂ, ਬਸ ਠੀਕ ਹੈ। ਇਸ ਵਿੱਚ ਡਿਊਟੀ ਆਫਿਸਰ ਦਾ ਵੀ ਕੀ ਕਸੂਰ, ਠੀਕ ਹੀ ਕੀਤਾ ਉਹਨੇ। ਵੈਸੇ ਵੀ ਲਾਈਵ ਸਟੂਡੀਓ ਵਿੱਚੋਂ ਕਦੇ ਵੀ ਕਿਸੇ ਨੂੰ ਨਹੀਂ ਬੁਲਾਇਆ ਜਾਂਦਾ, ਮੈਂ ਤਾਂ ਆਪ ਵੀ ਇੰਜ ਹੀ ਕਰਦਾ ਸੀ। ਇੱਕ ਮਿੰਟ ਸੁਣੀਓ ਜ਼ਰਾ, ਇਹ ਬੱਸ ਬੱਸ ਸਟੈਂਡ 'ਤੇ ਜਾ ਰਹੀ ਹੈ। ਅੱਛਾ ਅੱਛਾ ਅੱਛਾ, ਠੀਕ ਹੈ, ਚੰਗਾ ਹੋਵੇਗਾ ਮੈਂ ਇਸੇ ਬੱਸ 'ਤੇ ਚੜ੍ਹ ਜਾਵਾਂ ਅਤੇ ਆਕਾਸ਼ਵਾਣੀ ਘੁੰਮ ਕੇ ਆਵਾਂ। ਹਾਂ ਬਸ ਇੱਥੇ ਰੋਕ ਦਿਓ। ਹਾਂ ਜੀ, ਮੈਂ ਇੱਥੇ BMC ਚੌਂਕ 'ਤੇ ਉਤਰਨਾ, ਨਾਲ ਹੀ ਆਕਾਸ਼ਵਾਣੀ ਜੀ। ਬਹੁਤ ਬਹੁਤ ਸ਼ੁਕਰੀਆ। ਆਕਾਸ਼ਵਾਣੀ ਦੇ ਸਾਹਮਣੇ ਇੰਨੀ ਭੀੜ ਕਿਉਂ ਇਕੱਠੀ ਹੋਈ ਹੈ? ਜ਼ਰਾ ਹਟਿਓ, ਇੱਕ ਮਿੰਟ ਹਟਿਓ ਜ਼ਰਾ, ਮੈਂ ਵੀ ਦੇਖਾਂ ਜ਼ਰਾ, ਪਲੀਜ਼ ਇੱਕ ਪਾਸੇ। ਸਿਰ ਕਿੰਨੀ ਬੁਰੀ ਤਰ੍ਹਾਂ ਕੁਚਲਿਆ ਗਿਆ, ਸੜਕ 'ਤੇ ਤਾਂ ਖੂਨ ਹੀ ਖੂਨ ਬਿਖਰਿਆ ਪਿਆ। ਇਹ ਤਾਂ ਸੁਰਫਾ ਹੈ, ਬੜਾ ਮਾੜਾ ਹੋਇਆ। ਕਿੰਨਾ ਪੁਰਾਣਾ ਗਾਇਕ ਸੀ, ਕਿੰਨਾ ਵਧੀਆ ਗੀਤ ਗਾਉਂਦਾ ਸੀ। ਮੈਨੂੰ ਅੱਜ ਵੀ ਯਾਦ ਹੈ, ਆਕਾਸ਼ਵਾਣੀ ਦੇ ਖੁੱਲ੍ਹੇ ਆਂਗਨ ਵਿੱਚ ਸੱਦੇ ਹੋਏ ਮਹਿਮਾਨਾਂ ਦੇ ਸਾਹਮਣੇ ਲਾਈਵ ਗਾਇਆ ਸੀ। ਮੈਂ ਉਸੇ ਦਿਨ ਤਾਂ ਰੇਡੀਓ ਜੁਆਇਨ ਕੀਤਾ ਸੀ। ਕਿੰਨੀ ਮਿਠਾਸ ਸੀ ਉਸ ਆਵਾਜ਼ ਵਿੱਚ, ਕਿੰਨਾ ਸਕੂਨ ਸੀ। ਅਤੇ ਅੱਜ ਕੱਲ੍ਹ ਸਪੈਨਿਸ਼ ਗਿਟਾਰ, ਡਰੰਮ ਬੀਟਸ ਅਤੇ ਢਿੰਚਕ ਨੌਨਸੈਂਸ ਨਵੇਂ FM ਦੇ ਚੈਨਲ 'ਤੇ ਚੱਲਦਾ ਰਹਿੰਦਾ ਹੈ। ਨਵੇਂ ਪ੍ਰਸਾਰਨਾਂ ਦਾ ਹਾਸਾ, ਹਾ ਹਾ ਹੀ ਹੀ, ਪੁੱਠੀ ਸਿੱਧੀ ਖਿਚੜੀ, ਇੱਕ ਨਵੀਂ ਭਾਸ਼ਾ ਦਾ ਜਨਮ, ਵਿਕਾਊ ਟਾਈਮ ਸਲੋਟ, ਬਾਜ਼ਾਰੀਕਰਨ। ਪਰ ਅਜੋ ਸੁਰਫਾ ਨਹੀਂ ਹੈ, ਅਤੇ ਨਾ ਹੀ ਉਸਦਾ 78 RPM ਵਾਲਾ ਰਿਕਾਰਡ। ਪੁਲਿਸ ਦੀ ਗੱਡੀ ਸੁਰਫੇ ਨੂੰ ਚੁੱਕ ਰਹੀ ਹੈ, ਕੁਝ ਖੂਨ ਦੀਆਂ ਬੂੰਦਾਂ ਚੁੱਪ ਚਾਪ ਸੜਕ 'ਤੇ ਪਈਆਂ ਨੇ।

ਅੱਜ ਤੂੰ ਵੀ ਚੁੱਪ ਹੋ ਗਿਆ ਸੁਰਫੇ। ਤੇਰਾ ਗਲਾ ਖਰਾਬ ਹੋ ਗਿਆ ਸੀ, ਬਹੁਤ ਜ਼ਿਆਦਾ ਸਿਗਰਟ ਤੰਬਾਕੂ ਦੀ ਵਜ੍ਹਾ ਨਾਲ ਜਾਂ ਫਿਰ ਕਿਸੇ ਹੋਰ ਕਾਰਨ ਨਾਲ ਤੂੰ ਵੀ ਬੇਸੁਰਾ ਹੋ ਗਿਆ ਸੀ। ਯਾਦ ਆ ਤੈਨੂੰ ਬੀ ਮਾਈਨਸ ਦੇਣਾ ਪਿਆ ਸੀ, ਤੇਰੀ ਆਵਾਜ਼ ਲਗਾਤਾਰ ਕਮਜ਼ੋਰ ਪੈਂਦੀ ਗਈ।

0: ਭਾਈ ਸਾਹਿਬ ਜ਼ਰਾ ਸੁਣਿਓ, ਤੁਸੀਂ ਆਕਾਸ਼ਵਾਣੀ ਦੇ ਸਟਾਫ 'ਚੋਂ?
1: ਜੀ, ਮੈਂ ਡਿਊਟੀ ਅਫਸਰ ਹਾਂ ਆਕਾਸ਼ਵਾਣੀ 'ਚ।
0: ਜੀ, ਤੁਸੀਂ ਕੀ ਸਵਰਨ ਸੁਰਫੇ ਦਾ ਨਾਂ ਸੁਣਿਆ?
1: ਸਵਰਨ ਸੁਰਫਾ ਸਾਡੇ ਸਿਕਿਉਰਿਟੀ ਅਫਸਰ ਨੇ, ਸਰਦਾਰ ਸਵਰਨ ਸਿੰਘ।
0: ਜੀ ਨਹੀਂ, ਬਹੁਤ ਹੀ ਮਸ਼ਹੂਰ ਸਿੰਗਰ ਹੈ, ਤੁਸੀਂ ਨਹੀਂ ਜਾਣਦੇ ਉਸਨੂੰ?
1: ਨਹੀਂ, ਕਿਉਂ, ਕੀ ਹੋਇਆ?
0: ਜੀ, ਆਕਾਸ਼ਵਾਣੀ ਦੇ ਸਾਹਮਣੇ ਉਸਦਾ ਐਕਸੀਡੈਂਟ ਹੋਇਆ।
1: ਹਾਂ, ਮੈਂ ਵੀ ਸੁਣਿਆ ਕਿ ਇੱਕ ਬੰਦਾ ਆਕਾਸ਼ਵਾਣੀ ਦੇ ਸਾਹਮਣੇ ਔਨ ਦਾ ਸਪੋਟ ਮਰ ਗਿਆ। ਸੋ ਸੈਡ।
0: ਸਵਰਨ ਸੁਰਫੇ ਦਾ ਨਾਂ ਤੇ ਉਸਦੇ ਗੀਤਾਂ ਦੀਆਂ ਸਤਰਾਂ ਅੱਜ ਗੁੰਗੀਆਂ ਹੋ ਗਈਆਂ। ਇੱਕ ਇੱਕ ਮਰੇ ਹੋਏ ਅੱਖਰ ਵਿੱਚ ਇਸ ਆਕਾਸ਼ਵਾਣੀ ਦੇ ਸਾਹਮਣੇ। ਅੱਛਾ, ਤੁਸੀਂ ਕਦੀ ਜਗਮੋਹਨ ਦਾ ਨਾਂ ਸੁਣਿਆ?
1: ਜਗਮੋਹਨ, ਉਹ ਕੌਣ ਹੈ?
0: ਇਹ ਜੋ ਰੈਕ ਵਿੱਚ ਧੂੜ ਭਰੀਆਂ ਲੌਗ ਬੁੱਕਾਂ ਨੇ ਨਾ, ਇਹਨਾਂ ਸਾਰਿਆਂ ਰਜਿਸਟਰਾਂ ਵਿੱਚ ਵੱਖ ਵੱਖ ਸਫ਼ਿਆਂ 'ਤੇ ਜਗਮੋਹਨ ਦਾ ਨਾਂ ਹੈ ਅਤੇ ਦਸਤਖਤ ਮੌਜੂਦ ਹਨ। ਉਸਦੇ ਆਨੰਦ ਵਲਵਲੇ ਤੇ ਮਨ ਦੀ ਪ੍ਰੀਤ ਦਾ ਇਤਿਹਾਸ ਹੈ ਇਹਨਾਂ ਅੱਖਰਾਂ ਵਿੱਚ। ਤੇ ਤੁਸੀਂ ਉਹਦਾ ਨਾਂ ਨਹੀਂ ਸੁਣਿਆ?
1: ਐਕਚੁਲੀ ਸਰ, ਤੁਹਾਨੂੰ ਚਾਹੀਦਾ ਕੀ ਹੈ?
0: ਮੈਂ ਰਾਜਨ ਗੁਪਤੇ ਦਾ ਨਾਂ, ਜੋ ਨਵਾਂ ਅਨਾਊਂਸਰ ਆਇਆ, ਮੈਂ ਉਸਨੂੰ ਮਿਲਣਾ ਚਾਹੁੰਦਾ।
1: ਉਹ ਤਾਂ ਚਲਾ ਗਿਆ।
0: ਤੇ ਫਿਰ ਹੁਣ ਕਦੋਂ ਅਸਦੀ ਡਿਊਟੀ?
1: ਇੱਕ ਮਿੰਟ ਸਰ, ਡਿਊਟੀ ਚਾਰਟ ਦੇਖ ਕੇ ਦੱਸਦਾ।
0: ਚਾਰੇ ਪਾਸੇ ਕੋਈ ਜਾਣੇ ਪਛਾਣੇ ਨਹੀਂ, ਹਰ ਚਿਹਰਾ ਅਜਨਬੀ ਲੱਗਦਾ ਮੈਨੂੰ ਇੱਥੇ। ਇੱਥੋਂ ਤੱਕ ਕਿ ਇੰਦਰੇਸ਼ ਵੀ ਨਹੀਂ, ਜਿਹੜਾ ਇਹਨਾਂ ਨੂੰ ਕਹਿੰਦਾ ਕਿ ਤੁਸੀਂ ਇਹਨਾਂ ਨੂੰ ਨਹੀਂ ਪਛਾਣਦੇ। ਓਏ ਓਏ, ਕੀ ਹੋ ਰਿਹਾ? ਬੰਦ ਕਰਨ ਨੂੰ ਕਹੋ ਇਹਨਾਂ ਨੂੰ, ਰਿਕਾਰਡ ਟਰੈਕ ਬੈਕ ਕਰ ਰਿਹਾ। ਕਈ ਸਾਲ ਪਹਿਲਾਂ ਮੈਂ ਉਸ ਉੱਪਰ ਮਾਰ ਕਰ ਦਿੱਤਾ ਸੀ ਤੇ ਸੁੱਟ ਦੇਣ ਲਈ ਕਿਹਾ ਸੀ। ਪਲੀਜ਼ ਇਹਨਾਂ ਨੂੰ ਰੋਕੋ
1: ਜਨਾਬ, ਪਲੀਜ਼ ਤੁਸੀਂ ਚੀਕੋ ਨਹੀਂ, ਬਾਹਰ ਜਾਓ।

0: ਇਹ ਜਾਮੁਨ ਦਾ ਬਰਗਦੀ ਪੇੜ ਵੀ ਮੈਨੂੰ ਅੱਜ ਨਹੀਂ ਪਛਾਣ ਰਿਹਾ। ਥੱਲਿਓ ਲੰਘਿਆ ਤੇ ਇੱਕ ਸੁੱਕਾ ਪੱਤਾ ਉਸ ਥੱਲੇ ਸੁੱਟ ਦਿੱਤਾ। ਨਿਊਜ਼ ਰੂਮ ਵੇਖਾਂ, ਸ਼ਾਇਦ ਇੱਥੇ ਕੋਈ ਵਾਕਫ ਮਿਲਦਾ ਹੈ ਜਾਂ ਨਹੀਂ।
1: ਓਕੇ, ਹਾਂਜੀ ਪਰਮਿੰਦਰ, ਕੀ ਲਿਖਿਆ ਤੁਸੀਂ?
2: ਸਰ, ਮੈਂ ਲਿਖਿਆ, ਸਥਾਨਕ ਸੂਤਰਾਂ ਤੋਂ ਪਤਾ ਲੱਗਾ ਕਿ ਅੱਜ ਸਵੇਰੇ ਆਕਾਸ਼ਵਾਣੀ ਦੇ ਸਾਹਮਣੇ ਇੱਕ ਬਜ਼ੁਰਗ ਦੀ ਸੜਕ ਹਾਦਸੇ 'ਚ ਮੌਤ ਹੋ ਗਈ ਹੈ। ਮਰਨ ਵਾਲੇ ਦੀ ਪਛਾਣ ਨਹੀਂ ਹੋ ਸਕੀ ਹਾਲੇ।

0: ਵੈਰੀ ਗੁੱਡ ਵੈਰੀ ਗੁੱਡ। ਪਰਮਿੰਦਰ ਹੁਣ ਤੁਹਾਨੂੰ ਮੇਰਾ ਖਿਆਲ ਕਿਸੇ ਹੈਲਪ ਦੀ ਲੋੜ ਨਹੀਂ, ਤੁਸੀਂ ਇੰਡੀਪੈਂਡੈਂਟਲੀ ਸਾਰਾ ਕੁਝ ਕਰ ਸਕਦੇ।
1: ਨਹੀਂ ਨਹੀਂ ਸਰ, ਹਜੇ ਤਾਂ ਬਹੁਤ ਗਾਈਡੈਂਸ ਦੀ ਲੋੜ ਹੈ।
2: ਪਲੀਜ਼ ਪਲੀਜ਼ ਮੇਰੀ ਗੱਲ ਸੁਣੋ, ਮੈਂ ਜਾਣਦਾ ਇਹ ਸਵਰਨ ਸੁਰਫ ਹੈ, ਬਹੁਤ ਪੁਰਾਣਾ ਆਰਟਿਸਟ, ਬਹੁਤ ਪੁਰਾਣਾ ਗਾਇਕ, ਇਹ ਸਵਰਨ ਸੁਰਫਾ ਹੀ ਹੈ।
0: ਤੁਸੀਂ ਕੌਣ ਹੋ ਅਤੇ ਅੰਦਰ ਕਿਵੇਂ ਆਏ?
2: ਮੈਂ ਸਵਰਨ ਸੁਰਫੇ ਦੀ ਪਹਿਚਾਣ ਦੇਣਾ ਹੈ।
0: ਤੁਸੀਂ ਉਹਨਾਂ ਦੇ ਰਿਸ਼ਤੇਦਾਰ ਹੋ?
2: ਜੀ ਨਹੀਂ।
0: ਦੇਖੋ, ਬਿਨਾਂ ਕਿਸੇ ਜ਼ਿੰਮੇਦਾਰ ਸੋਰਸ ਦੇ ਸਿਰਫ ਤੁਹਾਡੇ ਕਹਿਣ 'ਤੇ ਅਸੀਂ ਇਹ ਗੱਲ ਕਿਵੇਂ ਮੰਨ ਲਈਏ?
2: ਮੈਂ ਜਗਮੋਹਨ, ਮੈਂ ਕਹਿ ਰਿਹਾ ਇਸ ਗੱਲ ਨੂੰ।
0: ਤੁਸੀਂ ਕੌਣ?
2: ਮੈਂ ਕੌਣ? ਮੈਂ ਅੱਜ ਜਗਮੋਹਨ ਕੌਣ ਹੋ ਗਿਆ? ਅੱਜ ਮੈਂ ਕੌਣ ਹੋ ਗਿਆ? ਅੱਜ ਜਗਮੋਹਨ ਕੌਣ ਹੋ ਗਿਆ? ਮੈਂ ਇਸ ਬਿਲਡਿੰਗ ਦੀ ਇੱਕ ਇੱਕ ਦਰਵਾਜ਼ਾ ਜਾਣਦਾ ਮੈਨੂੰ। ਮੈਂ 34 ਸਾਲ ਦਿੱਤੇ ਆਪਣੀ ਜ਼ਿੰਦਗੀ ਦੇ ਇਸ ਬਿਲਡਿੰਗ 'ਚ।
0: ਓਕੇ, ਜਸਟ ਕੂਲ ਡਾਊਨ। ਠੀਕ ਹੈ, ਤੁਸੀਂ ਇੰਜ ਕਰੋ, ਬਾਹਰ ਬੈਠ ਕੇ ਉਹਦੇ ਬਾਰੇ ਸਾਰੇ ਡਿਟੇਲ ਲਿਖ ਦਿਓ, ਅਸੀਂ ਉਹਨੂੰ ਕ੍ਰੋਸ ਚੈੱਕ ਕਰਨ ਦੀ ਕੋਸ਼ਿਸ਼ ਕਰਾਂਗੇ।

ਨਹੀਂ ਨਹੀਂ ਨਹੀਂ ਇੰਝ ਨਹੀਂ, ਠੀਕ ਤਰੀਕੇ ਨਾਲ ਸਾਫ ਸਾਫ ਲਿਖਣਾ ਪਵੇਗਾ। ਹਾਂ, ਸਵਰਨ ਸੁਰਫਾ ਹਸੀ, ਹਸੀ ਸਾਰੇ ਸੁਰਫੇ ਹੀ ਤਾਂ ਹੈ, ਕਿਸੇ ਵੀ ਤਾਰੁਫ ਤੋਂ ਸੱਖਣੇ ਅੱਜ ਅਸੀਂ ਨਵੇਂ ਨਾਮ ਹੋ ਗਏ ਹਾਂ। ਸੁਰਫਾ ਮੈਂ ਜਗਮੋਹਨ, ਜਨਮ 1934, ਫਸਟ ਡਿਵੀਜ਼ਨ ਵਿੱਚ ਮੈਟ੍ਰਿਕ ਕਰਕੇ ਮੈਂ ਜਗਮੋਹਨ ਜਿਸਨੇ 34 ਸਾਲ ਆਕਾਸ਼ਵਾਣੀ ਦੇ ਡਿਊਟੀ ਰੂਮ ਵਿੱਚ ਜਿਹਦੀ ਅੱਜ ਕੋਈ ਪਹਿਚਾਣ ਨਹੀਂ, ਇੱਕ ਅਜਨਬੀ, ਇੱਕ ਅਣਜਾਣਾ, ਇੱਕ ਅਣਪਛਾਤਾ ਜਗਮੋਹਨ, ਕੋਈ ਪਹਿਚਾਣ ਜਗਮੋਹਨ 34 ਸਾਲ।

ਨੂਰ ਖਾਂ ਦੀ ਗਾਥਾ ਇੱਕ ਵਿਲੱਖਣ ਪ੍ਰਕਾਰ ਦੀ ਪੰਜਾਬੀ ਲੋਕ ਗਾਥਾ ਹੈ ਜੋ ਪੰਜਾਬੀ ਲੋਕ ਨਾਇਕ ਮਿਰਜ਼ੇ ਦੇ ਪ੍ਰਸੰਗ ਨੂੰ ਅੱਗੇ ਤੋਰਦੀ ਹੈ। ਨਾਇਕੀ ਦੀ ਦ੍ਰਿਸ਼ਟੀ ਤੋਂ ਇਹ ਲੋਕ ਗਾਥਾ ਜਿਸ ਨਵੇਂ ਪਸਾਰ ਨੂੰ ਸਿਰਜਦੀ ਹੈ ਉਸ ਨੂੰ ਮਿਰਜ਼ੇ ਦੀ ਲੋਕ ਗਾਥਾ ਦੇ ਪ੍ਰਸੰਗ ਵਿੱਚ ਹੀ ਸਮਝਿਆ ਜਾ ਸਕਦਾ ਹੈ। ਮਿਰਜ਼ਾ ਸਾਹਿਬਾਂ ਨੂੰ ਪ੍ਰਵਾਨਿਤ ਵੋਟੀ ਬਣਾ ਕੇ ਲਿਆਉਣ ਤੋਂ ਪਹਿਲਾਂ ਹੀ ਸਿਆਲਾਂ ਹੱਥੋਂ ਮਾਰਿਆ ਜਾਂਦਾ ਹੈ। ਜੰਡ ਹੇਠ ਮਾਰੇ ਗਏ ਮਿਰਜ਼ੇ ਦੀ ਸੂਚਨਾ ਦੇਣ ਵਾਲਾ ਉਸਦਾ ਕੋਈ ਸੰਗੀ ਨਹੀਂ। ਇਹ ਸੂਚਨਾ ਸਿਰਫ ਉਸ ਦੀ ਬੱਕੀ ਦੇ ਖਾਲੀ ਪਰਤ ਆਉਣ ਤੇ ਹੀ ਸੰਭਵ ਹੈ, ਪਰ ਬੱਕੀ ਦਾ ਖਾਲੀ ਪਰਤ ਜਾਣਾ ਸਾਹਿਬਾਂ ਦੇ ਭਰਾਵਾਂ ਲਈ ਸੰਕਟ ਖੜਾ ਕਰ ਸਕਦਾ ਹੈ। ਬੱਕੀ ਡੱਕ ਲਈ ਗਈ, ਪਰ ਬੱਕੀ ਤਾਂ ਅਰਸ਼ੋ

ਤੇ ਚਾਰ ਭੈਣ ਭਰਾਵਾਂ ਵਿੱਚੋਂ ਇੱਕ ਸੀ ਜੋ ਕੇਵਲ ਮਿਰਜ਼ੇ ਦੀ ਸੀ। ਸਿਆਲਾਂ ਦੇ ਚਾਰ ਨੌਕਰ ਰੇਸ਼ਮੀ ਡੋਰੀਆਂ ਨਾਲ ਬੰਨੀ ਬੱਕੀ ਲਿਜਾ ਰਹੇ ਨੇ। ਉਸ ਐਸਾ ਝੁੱਸਾ ਮਾਰਿਆ ਚਾਰੇ ਡੋਰਾਂ ਸਮੇਤ ਔ ਗਈ ਤੇ ਔ ਗਈ। ਬੱਕੀ ਕੀ ਛੁੱਟੀ, ਸਿਆਲਾਂ ਦੀ ਚਿੰਤਾ ਦੇ ਬੰਨ ਹੀ ਟੁੱਟ ਗਏ।

ਕਾਲੀ ਬੱਕੀ ਖਰਲਾਂ ਦੇ ਖੁਰਲ ਤੇ ਜਾ ਖਲੋਤੀ। ਮਿਰਜ਼ੇ ਦਾ ਮੱਧ ਕਾਲੀ ਸਮਾਜ ਇਸ਼ਕ ਦਾ ਮੁੱਢੋਂ ਵਿਰੋਧੀ ਸੀ। ਮਿਰਜ਼ੇ ਨੇ ਸਾਰੀਆਂ ਕਦਰਾਂ ਕੀਮਤਾਂ ਛਿੱਕੇ ਟੰਗ ਦਿੱਤੀਆਂ। ਸਮਾਜਿਕ ਪ੍ਰਤੀਮਾਨਾਂ ਦਾ ਉਲੰਘਣ ਹੋਣ ਕਰਕੇ ਉਹ ਮਿਰਜ਼ੇ ਦੀ ਸੂਰਮ ਗਤੀ ਨੂੰ ਅਣਗੌਲਿਆਂ ਕਰ ਰਹੇ ਸਨ। ਮਿਰਜ਼ਾ ਬਾਜ ਭਰਾਵਾਂ ਮਾਰਿਆ ਗਿਆ। ਖਾਲੀ ਬੱਕੀ ਵੇਖ ਮਿਰਜ਼ੇ ਦਾ ਬਾਪ ਵੰਜਲ ਵਿਰਲਾਪ ਕਰਦਾ ਹੈ।

ਮਿਰਜ਼ੇ ਦੀ ਮੌਤ ਸ਼ਰੀਕੇ ਲਈ ਖੁਸ਼ੀ ਪਰ ਮਾਪਿਆਂ ਲਈ ਗਮ ਦਾ ਕਾਰਨ ਬਣਦੀ ਹੈ। ਨਾ ਮਾਪੇ ਨਾ ਭਾਈਚਾਰਾ ਕੋਈ ਉਸ ਦੀ ਮੌਤ ਦਾ ਬਦਲਾ ਲੈਣ ਲਈ ਤਿਆਰ ਨਹੀਂ। ਸਿਆਲਾਂ ਦੀ ਚੜ ਮੱਚਦੀ ਹੈ। ਸਾਹਿਬਾਂ ਦੇ ਭਰਾ ਮਿਰਜ਼ੇ ਦੀ ਭੈਣ ਸੱਤੀ ਨੂੰ ਰੱਤੇ ਡੋਲੇ ਪਾ ਕੇ ਲਿਜਾਣਾ ਚਾਹੁੰਦੇ ਨੇ। ਸੱਤੀ ਚੰਦਣਾ ਦੀ ਮੰਗੇਤਰ ਹੈ। ਸਾਰੇ ਭਾਈਚਾਰੇ ਵਿੱਚੋਂ ਕੋਈ ਵੀ ਸੱਤੀ ਦੇ ਸੱਤ ਦੀ ਰੱਖਿਆ ਲਈ ਤਿਆਰ ਨਹੀਂ, ਬਲਕਿ ਭਾਈਚਾਰੇ ਵਿੱਚੋਂ ਰਹਿਮੂ ਚੌਧਰੀ ਸੱਤੀ ਦਾ ਨਿਕਾਹ ਆਪਣੇ ਪੁੱਤਰ ਨਾਲ ਕਰਕੇ ਮਿਰਜ਼ੇ ਤੋਂ ਆਪਣਾ ਬਦਲਾ ਲੈਣਾ ਚਾਹੁੰਦਾ ਹੈ। ਸੱਤੀ ਭਾਈਚਾਰਕ ਕਦਰਾਂ ਕੀਮਤਾਂ ਦਾ ਵਾਸਤਾ ਪਾ ਕੇ ਰਹਿਮੂ ਦੀ ਗੈਰਤ ਨੂੰ ਵੰਗਾਰਦੀ ਹੈ।

ਰੈਮੂ ਦੀ ਖਲਨਾਇਕੀ ਮਾਨਸਿਕਤਾ ਬੇਬਸ ਸਤੀ ਨੂੰ ਘੋਰ ਨਿਰਾਸ਼ਾ ਵਿੱਚ ਧੱਕ ਦਿੰਦੀ ਹੈ। ਉਹ ਮਾਂ ਨੂੰ ਦੱਸਦੀ ਹੈ ਪਿੰਡ ਵਾਲਿਆਂ ਉਹੋ ਜਿਹੀ ਕੀਤੀ ਹੈ ਜਿਹੋ ਜਿਹੀ ਕੋਈ ਕਰੇ ਹੀ ਨਾ। ਉਸ ਨੂੰ ਸਮੱਸਿਆ ਦੇ ਦੋ ਹੀ ਹੱਲ ਨਜ਼ਰ ਆਉਂਦੇ ਨੇ, ਵਿਆਹ ਜਾਂ ਮੌਤ।

0: ਸੱਤੀ ਸਮੱਸਿਆਵਾਂ ਨਾਲ ਸੰਘਰਸ਼ ਕਰਨ ਨੂੰ ਅਸਮਰੱਥ ਹੈ। ਇਸੇ ਅਸਮਰੱਥਤਾ ਵਿੱਚੋਂ ਗੁੱਸੇ, ਗਿਲੇ, ਸਵੈ ਤਰਸ ਤੇ ਆਤਮਘਾਤ ਦੀਆਂ ਭਾਵਨਾਵਾਂ ਪੈਦਾ ਹੁੰਦੀਆਂ ਨੇ। ਆਪਣੇ ਮੰਗੇਤਰ ਦਾ ਘਰ ਹੀ ਉਸ ਨੂੰ ਸਥਿਤੀ ਨਾਲ ਨਜਿੱਠਣ ਦੇ ਸਮਰੱਥ ਨਜ਼ਰ ਆਉਂਦਾ ਹੈ। ਇਸ ਲਈ ਉਹ ਮਾਂ ਨਾਲ ਉੱਧਰ ਜਾਣ ਦੀ ਸੋਚਦੀ ਹੈ।
1: ਮਾਂ, ਚੱਲ ਫਿਰ ਡੋਲੀਆਂ ਦੋ ਮੰਗਵਾ ਲੈ। ਮੈਂ ਚੰਦੜਾ ਦੇ ਸ਼ਹਿਰ 'ਚ ਮੰਗੀ ਹਾਂ। ਇੱਕ ਤੇ ਤੂੰ ਲਾਲ ਛਾੜ ਪਵਾ ਲੈ ਤੇ ਇੱਕ ਤੇ ਮੈਂ ਪਵਾ ਲੈਂਦੀ ਹਾਂ। ਅੱਠ ਕਹਾਰ ਮੰਗਾ ਕੇ ਉਹਨਾਂ ਨੂੰ ਮਿਹਨਤ ਦੇ ਦਿਆਂਗੇ। ਉਹ ਡੋਲੇ ਚੁੱਕ ਕੇ ਸਾਡੇ ਚੰਦੜਾ ਦੇ ਸ਼ਹਿਰ 'ਚ ਲੈ ਜਾਣ। ਉਹਨਾਂ ਨੂੰ ਜਾ ਕੇ ਇਹ ਆਖੀ, ਉੱਥੇ ਜਿਹੜਾ ਜੰਝਾਂ ਸਾਂਭਣ ਵਾਲਾ ਸੀ ਉਹ ਮਰ ਗਿਆ। ਇੱਥੇ ਸੱਤੀ ਦਾ ਨਿਕਾਹ ਉਦਣ ਦਿਆਂਗੀ ਜਿੱਦਣ ਮੇਰੇ ਮਿਰਜ਼ੇ ਦਾ ਵੈਰ ਲੈ ਦਿਓਗੇ। ਸੱਤੀ ਦੁਬਿਧਾ ਗ੍ਰਸਤ ਹੈ। ਪਹਿਲੀ ਦੁਬਿਧਾ ਕਿ ਜ਼ਰੂਰੀ ਨਹੀਂ ਉਹਦਾ ਮੰਗੇਤਰ ਸਿਆਲਾਂ ਨਾਲ ਮੱਥਾ ਲਾਵੇ। ਦੂਸਰੀ ਦੁਬਿਧਾ ਇੱਕ ਅਣਵਿਆਹੀ ਦਾ ਆਪਣੇ ਮੰਗੇਤਰ ਦੇ ਜਾਣਾ ਭਾਈਚਾਰੇ ਵੱਲੋਂ ਮਿਹਣਿਆਂ ਦੀ ਮਾਰ ਕਿਵੇਂ ਚੱਲੇ। ਸੱਤੀ ਭਰਾ ਦੀ ਮੌਤ ਦਾ ਬਦਲਾ ਵੀ ਲੈਣਾ ਚਾਹੁੰਦੀ ਹੈ ਤੇ ਉਸ ਪਿੱਛੋਂ ਪੈਦਾ ਹੋਈ ਸਥਿਤੀ ਨਾਲ ਨਜਿੱਠਣਾ ਵੀ ਚਾਹੁੰਦੀ ਹੈ। ਹਰ ਪਾਸਿਓਂ ਨਿਰਾਸ਼ ਸੱਤੀ ਮਾਂ ਨੂੰ ਨਾਲ ਲੈ ਇਸ ਮਾਣ ਮਰਿਆਦਾ ਨੂੰ ਟੱਪਣ ਲਈ ਐਨ ਤਿਆਰ ਹੁੰਦੀ ਹੈ ਕਿ ਉਸ ਵਕਤ ਨੂਰ ਖਾਨ ਦਾ ਪ੍ਰਵੇਸ਼ ਸਥਿਤੀ ਵਿਚਲੀ ਵੰਗਾਰ ਦੇ ਹੱਲ ਵਜੋਂ ਸਾਹਮਣੇ ਆ ਖੜਾ ਹੁੰਦਾ ਹੈ। ਦੋ ਡੋਲੀਆਂ ਵਿੱਚ ਇੱਕ ਵਿੱਚ ਮਾਂ ਨਸੀਬੋ ਤੇ ਦੂਜੀ ਵਿੱਚ ਸੱਤੀ ਬੈਠ ਗਈਆਂ। ਡੋਲੀਆਂ ਜਦੋਂ ਚੱਲੀਆਂ ਚੰਦੜਾਂ ਦੇ ਸ਼ਹਿਰ ਨੂੰ ਤਾਂ ਨੂਰ ਖਾਂ ਛੋਟੇ ਮੁੰਡਿਆਂ ਨਾਲ ਖਿੱਦੋ ਖੁੰਡੀ ਖੇਡ ਰਿਹਾ ਸੀ। ਜਦੋਂ ਉਸਨੇ ਡੋਲੀਆਂ ਦੇਖੀਆਂ ਤਾਂ ਆਖਦੇ ਨੇ,
2: ਓ ਨੂਰ ਖਾਂ, ਤੂੰ ਮਿਰਜ਼ੇ ਦਾ ਪੁੱਤ ਵਾ। ਅਖੇ ਆਹੋ, ਓਏ ਤੈਨੂੰ ਤਾਂ ਭੋਰੇ 'ਚ ਪਾ ਛੱਡਿਆ ਸੀ। ਓ ਤੇਰੀ ਦਾਦੀ ਤੇ ਭੂਆ ਡੋਲੀਆਂ 'ਚ ਬਹਿ ਕੇ ਚੰਦੜਾਂ ਦੀ ਸੇਜੇ ਚੱਲੀਆਂ ਹੀ ਚੰਦੜਾਂ ਦੇ ਸ਼ਹਿਰ ਨੂੰ। ਓਏ ਓਏ, ਉਹਨਾਂ ਨੇ ਤੇ ਤੇਰੀ ਭੂਆ ਨੂੰ ਵਿਆਹੁਣ ਆਉਣਾ ਸੀ, ਤੇਰੀ ਦਾਦੀ ਕਿਉਂ ਚੱਲੀ ਆ?
0: ਨੂਰ ਖਾਂ ਮਿਹਣਾ ਨਾ ਸਹਿ ਸਕਿਆ। ਉਹ ਖਿੱਦੋ ਖੁੰਡੀ ਸੁੱਟ ਕੇ ਨੱਸ ਕੇ ਡੋਲੀਆਂ ਦੇ ਅੱਗਲ ਵਾਂਡੀ ਜਾ ਖਲੋਤਾ।

ਗਾਥਾ ਵਿੱਚੋਂ ਨੂਰ ਖਾਂ ਪੰਜਾਬੀ ਲੋਕ ਨਾਇਕ ਵਜੋਂ ਉੱਭਰਦਾ ਹੈ। ਉਹ ਪੰਜਾਬੀ ਲੋਕ ਨਾਇਕ ਮਿਰਜ਼ੇ ਦੀ ਇੱਕ ਵੇਸਵਾ ਤੋਂ ਪੈਦਾ ਹੋਈ ਨਾਜਾਇਜ਼ ਔਲਾਦ ਹੈ, ਜਿਸ ਦਾ ਨਾਰਦ ਤੋਂ ਸਿਵਾ ਕਿਸੇ ਹੋਰ ਨੂੰ ਪਤਾ ਨਹੀਂ ਸੀ। ਨੂਰ ਖਾਂ ਵੇਸਵਾ ਦੇ ਪੁੱਤ ਹੋਣ ਦੀ ਹੀਣ ਭਾਵਨਾ ਕਾਰਨ ਇਕੱਲ ਦਾ ਸੰਤਾਪ ਭੋਗਦਾ ਹੈ। ਪਹਿਲਾਂ ਭੋਰੇ ਵਿੱਚ ਪਾ ਕੇ ਪਾਲਿਆ, ਫਿਰ ਛੋਟੇ ਬੱਚਿਆਂ 'ਚ ਖੇਡਣਾ ਮੇਹਣਿਓ ਬਚਨ

ਅਸਾਧਨ ਹੈ। ਮਿਰਜ਼ਾ ਵੀ ਸਮਾਜਿਕ ਤੌਰ ਤੇ ਨੂਰਖਾਂ ਨੂੰ ਆਪਣਾ ਪੁੱਤਰ ਨਹੀਂ ਸਵੀਕਾਰਦਾ, ਕੇਵਲ ਨਾਰਦ ਨੂੰ ਭੇਟ ਦਿੰਦਾ ਹੈ। ਭਾਵੇਂ ਪੁੱਤਰ ਨਾ ਵੀ ਸਵੀਕਾਰੇ, ਪਰ ਉਸਨੂੰ ਆਪਣੇ ਤੁਖਮ ਤੇ ਮਾਣ ਜ਼ਰੂਰ ਹੈ। ਨੂਰਖਾਂ ਨੂੰ ਵੀ ਮਿਰਜ਼ੇ ਦਾ ਤੁਖਮ ਹੋਣ ਦਾ ਫਖਰ ਹੈ। ਭੂਆ ਤੇ ਦਾਦੀ ਦੇ ਡੋਲੇ ਵਾਪਸ ਮਹੱਲਾਂ 'ਚ ਲੈ ਆਉਣ ਨਾਲ ਉਸ ਨੂੰ ਪਹਿਲੀ ਵਾਰ ਮਹੱਲਾਂ 'ਚ ਪ੍ਰਵੇਸ਼ ਦਾ ਮੌਕਾ ਤੇ ਭੂਆ ਤੇ ਦਾਦੀ ਦੁਆਰਾ ਸਵੀਕ੍ਰਿਤੀ ਮਿਲਦੀ ਹੈ। ਇਸ ਨਾਲ ਨੂਰਖਾਂ ਵਿੱਚੋਂ ਹੀਣ ਭਾਵਨਾ ਮਨਫੀ ਹੋਣ ਲੱਗਦੀ ਹੈ। ਪਿਓ ਦੀ ਮੌਤ ਦਾ ਦੁੱਖ ਨੂਰਖਾਂ ਨੂੰ ਸੁਭਾਵਕ ਹੈ। ਉਹ ਭੂਆ ਅਤੇ ਦਾਦੀ ਤੋਂ ਮਿਰਜ਼ੇ ਦੀ ਮੌਤ ਦਾ ਬਦਲਾ ਲੈਣ ਦੀ ਉਤੇਜਨਾ ਗ੍ਰਹਿਣ ਕਰਦਾ ਹੈ। ਉਸ ਵਿੱਚ ਆਤਮ ਵਿਸ਼ਵਾਸ ਪੈਦਾ ਹੁੰਦਾ ਹੈ।

ਨੂਰ ਖਾਂ ਵਿੱਚੋਂ ਨੌਕਰਾਂ ਨੂੰ ਮਿਰਜ਼ਈ ਸੁਰ ਨਜ਼ਰ ਆਈ। ਨੂਰ ਖਾਂ ਮਿਰਜ਼ੇ ਦੀ ਮੌਤ ਦਾ ਬਦਲਾ ਲੈਣ ਲਈ ਬੱਕੀ ਤਿਆਰ ਕਰਵਾਉਂਦਾ। ਬੱਕੀ ਨੇ ਮਿਰਜ਼ੇ ਤੋਂ ਮਗਰੋਂ ਕਿਸੇ ਖਰਲ ਜਾਂ ਸਿਆਲ ਨੂੰ ਸਵੀਕਾਰ ਨਹੀਂ ਸੀ ਕੀਤਾ। ਅੱਜ ਨੂਰ ਖਾਂ ਨੂੰ ਮਿਰਜ਼ੇ ਦੇ ਉੱਤਰਾ ਅਧਿਕਾਰੀ ਵਜੋਂ ਸਵੀਕਾਰ ਕਰ ਲੈਂਦੀ ਹੈ। ਬੱਕੀ ਦੀ ਨੂਰ ਖਾਂ ਨੂੰ ਸਵੀਕ੍ਰਿਤੀ ਇੱਕ ਤਰ੍ਹਾਂ ਨਾਲ ਦੈਵੀ ਸ਼ਕਤੀਆਂ ਦੀ ਸਵੀਕ੍ਰਿਤੀ ਹੈ, ਜੋ ਅੱਗੇ ਜਾ ਕੇ ਨਾਰਦ ਦੇ ਰੂਪ ਵਿੱਚ ਸਾਹਮਣੇ ਆਉਂਦਾ ਹੈ।

ਦੂਸਰੇ ਦੀ ਇੱਜ਼ਤ ਪੈਰਾਂ ਹੇਠ ਰੋਲੇ, ਸਵੈਮਾਣ ਨੂੰ ਸੱਟਾ ਮਾਰੇ, ਭਾਵੇਂ ਉਹ ਬਾਦਸ਼ਾਹ ਹੀ ਕਿਉਂ ਨਾ ਹੋਵੇ, ਕੋਈ ਪੰਜਾਬੀ ਸੂਰਾ ਨਹੀਂ ਜੋ ਵੇਖ ਕੇ ਕਚੀਚੀਆਂ ਨਾ ਵੱਟੇ। ਪਰਿਵਾਰਕ ਸਵਕ੍ਰਿਤੀ ਤੋਂ ਮਗਰੋਂ ਨੂਰਖਾਂ ਨੂੰ ਭਾਈਚਾਰਕ ਸਵਕ੍ਰਿਤੀ ਲਾਜ਼ਮੀ ਪ੍ਰਤੀਤ ਹੁੰਦੀ ਹੈ। ਕਠੋਰ ਯਥਾਰਥ ਦੇ ਮੱਦੇਨਜ਼ਰ ਉਹ ਮਿਰਜ਼ੇ ਵਾਂਗ ਇਕੱਲਾ ਸਿਆਲਾਂ ਨਾਲ ਟੱਕਰ ਲੈਣ ਦੀ ਨਹੀਂ ਸੋਚਦਾ। ਭਾਈਚਾਰੇ ਵਿੱਚੋਂ ਉਸ ਨੂੰ ਰਹਿਮੂ ਚੌਧਰੀ ਹੀ ਮੁਨਾਸਿਬ ਸਾਥੀ ਨਜ਼ਰ ਆਉਂਦਾ ਹੈ। ਰਹਿਮੂ ਦੀ ਸਵਕ੍ਰਿਤੀ ਅਸਲ 'ਚ ਭਾਈਚਾਰੇ ਦੀ ਸਵਕ੍ਰਿਤੀ ਦੇ ਨਾਲ ਨਾਲ ਨੂਰ ਖਾਨ ਦੇ ਅਰੰਭੇ ਸੰਘਰਸ਼ 'ਤੇ ਸਮਾਜਿਕ ਪ੍ਰਵਾਨਗੀ ਦੀ ਮੋਹਰ ਲਾ ਦਿੰਦੀ ਹੈ। ਨੂਰ ਖਾਨ ਦਾ ਹਰ ਅਮਲ ਮਿਰਜ਼ੇ ਦੇ ਵਿਪਰੀਤ ਸਮਾਜਿਕ ਮਾਣ ਮਰਿਆਦਾ ਅਤੇ ਭਾਈਚਾਰਕ ਸਥਿਤੀ ਦੀ ਸਵਕ੍ਰਿਤੀ ਨਾਲ ਤੁਰਦਾ ਹੈ, ਉਲੰਘਣ ਨਾਲ ਨਹੀਂ। ਨੂਰ ਖਾਂ ਮਿਰਜ਼ੇ ਦਾ ਬਦਲਾ ਲੈਣ ਤੇ ਪ੍ਰਾਪਤ ਸਥਿਤੀ ਨਾਲ ਸਿੱਝਣ ਲਈ ਬੱਕੀ ਦਾ ਅਸਵਾਰ ਹੋ ਗਿਆ। ਭੂਆ ਤੇ ਦਾਦੀ ਦੇ ਰੂਪ ਵਿੱਚ ਪਰਿਵਾਰਕ ਪ੍ਰਵਾਨਗੀ, ਖਰਲਾਂ ਦੇ ਚੌਧਰੀ ਰਹਿਮੂ ਦੇ ਰੂਪ 'ਚ ਭਾਈਚਾਰਕ ਸਰਦਾਰੀ ਮੰਨੀ ਜਾ ਚੁੱਕੀ ਹੈ। ਮਾਂ ਹਰਫਾਂ ਆਪਣੇ ਇੱਕੋ ਇੱਕ ਸਹਾਰੇ ਦਾ ਪਿਓ ਦੇ ਬਦਲੇ ਲੈਣ ਲਈ ਤੁਰਨ ਵੇਲੇ ਪਾਣੀ ਵਾਰ ਕੇ ਪੀ ਚੁੱਕੀ ਹੈ। ਸਤੀ ਨੂਰਖਾਂ ਨੂੰ ਜ਼ਾਹਿਰ ਕਰਦੀ ਹੈ ਕਿ ਜੇ ਉਹ ਸਾਹਿਬਾਂ ਦੀ ਭਤੀਜੀ ਦਾ ਡੋਲਾ ਲੈ ਕੇ ਆਵੇਗਾ ਤਾਂ ਉਸਨੂੰ ਅੰਤਾਂ ਦੀ ਮਾਨਸਿਕ ਤ੍ਰਿਪਤੀ ਹੋਵੇਗੀ।

ਕੀਰ ਨੇ ਕਰਨਾ ਉਸ ਦਾ ਨਾਇਕਤਵ ਨੂੰ ਖੰਡਿਤ ਕਰਦਾ ਹੈ, ਪਰ ਰੈਮੂ ਉਸ ਨੂੰ ਸੁਚੇਤ ਕਰ ਦਿੰਦਾ ਹੈ। ਸਿਆਲਾਂ ਦੇ ਪਹੁੰਚ ਨੂਰਖਾਂ ਸਿੱਧੀ ਟੱਕਰ ਲੈਣਾ ਚਾਹੁੰਦਾ ਹੈ। ਉਹ ਸਿਆਲਾਂ ਨੂੰ ਲਿਖਤੀ ਸੁਨੇਹਾ ਭੇਜਦਾ ਹੈ। ਸਹੇਲੀਆਂ ਨਾਲ ਨੂਰਖਾਂ ਦਾ ਰਾਹ ਵੇਖਣ ਆਈ ਹੂਰ ਸਵਾਲ ਕਰਦੀ ਹੈ।

0: ਹੂਰ ਉਸ ਨੂੰ ਗੱਲਾਂ ਵਿੱਚ ਉਲਝਾਉਣ ਦਾ ਯਤਨ ਕਰਦੀ ਹੈ, ਪਰ ਨੂਰਖਾਂ ਪਹਿਲਾਂ ਸ਼ਮੀਰ ਦੀਆਂ ਫੌਜਾਂ ਨਾਲ ਲੜਨ ਦਾ ਫੈਸਲਾ ਦਿੰਦਾ ਹੈ। ਮਿਰਜ਼ੇ ਦੇ ਉਲਟ ਉਹ ਨਿੱਜੀ ਮੋਹ ਖਿੱਚਦੀ ਥਾਂ ਆਪਣੀ ਸਵਕ੍ਰਿਤੀ ਨੂੰ ਪਹਿਲ ਦਿੰਦਾ ਹੈ। ਸ਼ਮੀਰ ਦੀਆਂ ਫੌਜਾਂ 500 ਘੋੜੇ ਆ ਚੜੇ, ਤੀਰਾਂ ਦੀ ਵਰਖਾ ਹੋਈ, ਘੋੜੀ ਨੇ 5 ਘੋੜੀ ਅੱਗੇ ਲਾ ਲਈ। ਉਹ ਇੰਜ ਵਾਹ ਵਾਂਗ ਫਿਰੀ। ਫੌਜੀ ਨਸੀਆਂ ਸ਼ਮੀਰ ਦੀਆਂ। ਨਾਇਕ ਦੀ ਮਦਦ ਤੇ ਨਾਰਦ ਆਪਣੇ ਸੁਭਾਅ ਦੇ ਉਲਟ ਉਸਨੇ ਮਲਕਲ ਮੌਤ ਤੋਂ ਫੈਸਲਾ ਨੂਰ ਖਾਂ ਦੇ ਹੱਕ ਵਿੱਚ ਕਰਾ ਲਿਆ। ਜਿੰਨੇ ਤੀਰ ਨੂਰ ਖਾਂ ਵੱਲ ਆਉਂਦੇ ਨਾਰਦ ਫੜੀ ਜਾਂਦਾ। ਸ਼ਮੀਰ ਦੀਆਂ ਫੌਜਾਂ ਨੱਠ ਪਈਆਂ। ਲੋਕ ਵਾਸਤੇ ਪਾਉਂਦੇ ਸ਼ਮੀਰ ਨੇ ਮਜਬੂਰ ਹੋ ਕੇ ਆਖਿਆ,
1: ਤੈਨੂੰ ਹੂਰ ਦਾ ਡੋਲਾ ਦਿੱਤਾ, ਤੂੰ ਹੋਰ ਦੁਨੀਆ ਨਾ ਮਾਰ ਓਏ।
0: ਨੂਰ ਖਾਂ ਬਾਪ ਦਾ ਬਦਲਾ ਲੈ ਚੁੱਕਾ ਸੀ। ਡੋਲਾ ਲਿਜਾਉਣ ਵਾਲੀ ਗੱਲ ਵੀ ਪੂਰੀ ਹੋ ਗਈ।

ਨੂਰ ਖਾਨ ਦੀ ਗਾਥਾ ਤੋਂ ਨਾਇਕੀ ਦਾ ਵਿਲੱਖਣ ਪਸਾਰ ਸਾਹਮਣੇ ਆਉਂਦਾ ਹੈ। ਪੰਜਾਬੀ ਗਾਥਾ ਪਰੰਪਰਾ ਅਨੁਸਾਰ ਨੂਰ ਖਾਂ ਮਰਦਾ ਜਾਂ ਮਾਰ ਨਹੀਂ ਦਿੱਤਾ ਜਾਂਦਾ, ਸਗੋਂ ਜਿਉਂਦਾ ਰਹਿ ਕੇ ਜਿੱਤ ਪ੍ਰਾਪਤ ਕਰਦਾ ਹੈ। ਦੂਸਰੇ, ਵੇਸਵਾ ਤੇ ਨਾਜਾਇਜ਼ ਔਲਾਦ ਨੂੰ ਸਮਾਜਿਕ ਸਵੀਕ੍ਰਿਤੀ ਨਹੀਂ। ਇਸੇ ਸੰਸਕ੍ਰਿਤਿਕ ਸਵੀਕ੍ਰਿਤੀ ਤੱਕ ਦੀ ਯਾਤਰਾ ਨੂਰ ਖਾਂ ਦੇ ਨਾਇਕਤਵ ਦੀ ਪਛਾਣ ਬਣਦੀ ਹੈ।

ਡੀਟੀਐਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਰਾਤ ਦੇ ਠੀਕ 2 ਵੱਜ ਰਹੇ ਨੇ, ਸਮਾਂ ਹੋ ਰਿਹਾ ਹੈ ਪੰਜਾਬੀ ਡਿਊਟ ਮਿਊਜ਼ਿਕ ਦਾ। ਆਓ ਸੁਣਦੇ ਹਾਂ, ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਇਸ ਗੀਤ ਦੇ ਨਾਲ।

ਡੀਟੀਐਚ ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਜਲੰਧਰ ਕੇਂਦਰ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬ। ਇਸ ਵੇਲੇ ਤੜਕੇ 'ਤੇ 3 ਵੱਜ ਰਹੇ ਨੇ। ਆਪ ਸੁਣਦੇ ਸਾਡਾ ਰੋਜ਼ਾਨਾ ਪ੍ਰੋਗਰਾਮ, ਸਰਵਣ ਕਰਦੇ ਹਾਂ ਗੁਰਬਾਣੀ ਵਿਚਾਰ।

ਦੂਜੇ ਪਾਏ ਅਤ ਦੁੱਖ ਲੱਗਾ ਮਰ ਜੰਮੇ ਆਵੇ ਜਾਏ ਵਿਸਤਾ ਅੰਦਰ ਵਾਸ ਹੈ ਫਿਰ ਫਿਰ ਜੂਨੀ ਆਏ ਨਾਨਕ ਬਿਨ ਨਾਵੇ ਜੰਮ ਮਾਰਸੀ ਅੰਤ ਗਿਆ ਪਛਤਾਏ। ਗੁਰਬਾਣੀ ਵਿੱਚ ਭਗਤੀ ਵੀ ਹੁਣੇ ਜੀਵਨ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ ਹੈ। ਇਸ ਜੀਵਨ ਦੀ ਵਿਅਰਥਤਾ ਨੂੰ ਵਿਭਿੰਨ ਉਦਾਹਰਨਾਂ ਪ੍ਰਸੰਗਾਂ ਚਿਹਨਾਂ ਅਤੇ ਪ੍ਰਤੀਕਾਂ ਰਾਹੀਂ ਪੇਸ਼ ਕੀਤਾ ਗਿਆ ਹੈ। ਅਸਲ ਵਿੱਚ ਇਹ ਜੁਗਤ ਪ੍ਰੇਰਣਾ ਦਾ ਹੀ ਰੂਪ ਹੈ। ਭਗਤ ਕਬੀਰ ਜੀ ਤਾਂ ਬੰਦਗੀਹੀਨ ਮਨੁੱਖ ਦੀ ਮਾਂ ਨੂੰ ਵੀ ਬੁਰਾ ਆਖਦੇ ਹਨ ਅਤੇ ਭਗਤ ਦੀ ਕੁੱਤੀ ਨੂੰ ਵੀ ਸਲਾਉਂਦੇ ਹਨ। ਗੁਰਬਾਣੀ ਅਨੁਸਾਰ ਪ੍ਰਭੂ ਭਗਤੀ ਜੀਵਨ ਦਾ ਉੱਤਮ ਉਪਯੋਗ ਕਰਨ ਵਾਲੀ ਦਾਤ ਹੈ। ਵਿਕਾਰਾਂ ਨਾਲ ਭਰੇ ਸੰਸਾਰ ਸਮੁੰਦਰ ਤੋਂ ਭਗਤੀ ਹੀ ਪਾਰ ਲੰਘਾ ਸਕਦੀ ਹੈ। ਗੁਰਬਾਣੀ ਇਸ ਭੇਦ ਨੂੰ ਸਪਸ਼ਟ ਕਰ ਦਿੰਦੀ ਹੈ ਕਿ ਭਗਤ ਬਿਨਾਂ ਸੰਸੇ ਅਤੇ ਭਰਮਾਂ ਦੀ ਨਿਵਿਰਤੀ ਨਹੀਂ ਹੋਣੀ। ਪ੍ਰਭੂ ਦੇ ਚਰਨਾਂ ਦੀ ਪ੍ਰੀਤ ਜਗਿਆਸਾ ਵਿੱਚ ਭਗਤ ਗੁਰੂ ਅੱਗੇ ਆਪਣੀਆਂ ਮੁਸ਼ਕਲਾਂ ਨੂੰ ਸੁਲਝਾ ਕੇ ਸੱਚ ਮਾਰਗ ਦੀ ਸੋਝੀ ਪ੍ਰਾਪਤ ਕਰਦਾ ਹੈ। ਗੁਰੂ ਜੀ ਫੁਰਮਾਉਂਦੇ ਹਨ, ਪ੍ਰਾਨੀ ਕੌਣ ਉਪਾਉ ਕਰੈ ਜਾਤੇ ਭਗਤ ਰਾਮ ਕੀ ਪਾਵੈ ਜਮ ਕੋ ਤ੍ਰਾਸ ਹਰੈ। ਪ੍ਰਭੂ ਜੀ ਆਪਣੇ ਭਗਤਾਂ ਅਤੇ ਦੀਨਾਂ ਦੁਖੀਆਂ ਦੇ ਸੰਕਟ ਅਤੇ ਦੁੱਖੜੇ ਨਿਵਿਰਤ ਕਰਦੇ ਹਨ। ਇਸੇ ਲਈ ਭਗਤ ਜਨ ਪ੍ਰਭੂ ਨੂੰ ਭਗਤ ਵਛਲ, ਕਰੁਣਾਮੈ, ਦੀਨ ਬੰਧੂ, ਦੁੱਖ ਭੰਜਨ, ਭੈ ਹਰਨ, ਤਰਨ ਤਾਰਨ, ਪਤਿਤ ਉਧਾਰਨ ਆਖ ਉਸਤਤ ਕਰਦੇ ਹਨ। ਉਸਤਤੀ ਹੀ ਭਗਤੀ ਹੈ ਅਤੇ ਆਦਿ ਜੁਗਾਦ ਤੋਂ ਪ੍ਰਭੂ ਜੀ ਭਗਤਾਂ ਦੀ ਰੱਖਿਆ ਕਰਦੇ ਆਏ ਹਨ। ਰਾਗ ਮਾਰੂ ਵਿੱਚ ਭਗਤ ਨਾਮਦੇਵ ਜੀ ਬੰਦਗੀ ਕਰਨ ਵਾਲੇ ਦੀ ਵਡਿਆਈ ਬਿਆਨ ਕਰਦੇ ਹਨ। ਪੁਰਾਣਾਂ ਵਿੱਚ ਆਈਆਂ ਵਿਭਿੰਨ ਭਗਤਾਂ ਦੀਆਂ ਸਾਖੀਆਂ ਦੇ ਹਵਾਲੇ ਨਾਲ ਉਹ ਭਗਤਾਂ ਅਤੇ ਭਗਤੀ ਦੇ ਗੁਣ ਗਾਉਂਦੇ ਹਨ। ਅਮਰੀਕ ਨੂੰ ਨਾਮ ਸਿਮਰਨ ਕਾਰਨ ਪ੍ਰਭੂ ਜੀ ਨੇ ਨਿਰਭੈਤਾ ਦਾ ਉੱਚਾ ਦਰਜਾ ਬਖਸ਼ਿਆ ਅਤੇ ਦੁਰਬਾਸਾ ਉਸਦਾ ਕੁਝ ਨਾ ਵਿਗਾੜ ਸਕਿਆ। ਭਪੀਖਣ ਨੂੰ ਰਾਜ ਦੇ ਕੇ ਵੱਡਾ ਕਰਨਾ, ਭਗਤ ਸੁਦਾਮਾ ਜੀ ਨੂੰ ਠਾਕੁਰ ਜੀ ਦੁਆਰਾ ਨੌ ਨਿਧੀਆਂ ਮਿਲਣਾ, ਧਰੂ ਭਗਤ ਨੂੰ ਅਟਲ ਪਦਵੀ ਮਿਲਣੀ, ਹਰਨਾਕਸ਼ ਦਾ ਨਾਸ ਕਰਕੇ ਭਗਤ ਪ੍ਰਹਿਲਾਦ ਦੀ ਰੱਖਿਆ ਕਰਨੀ, ਸਭ ਮਿਸਾਲਾਂ ਭਗਤੀ ਦੀ ਮਹਿਮਾ ਨੂੰ ਹੀ ਤਾਂ ਦਰਸਾਉਂਦੀਆਂ ਹਨ। ਭਗਤ ਦੀ ਪਰਿਭਾਸ਼ਾ ਭਗਤ ਨਾਮਦੇਵ ਜੀ ਇਉਂ ਕਰਦੇ ਹਨ, ਰਾਜਾ ਰਾਮ ਜਪਤ ਕੋ ਨਾ ਤਰਿਓ, ਗੁਰ ਉਪਦੇਸ਼ ਸਾਧ ਕੀ ਸੰਗਤ, ਭਗਤ ਭਗਤ ਤਾਕੋ ਨਾਮ ਪਰਿਓ। ਪ੍ਰਕਾਸ਼ ਰੂਪ ਪਰਮਾਤਮਾ ਦੇ ਨਾਮ ਸਿਮਰਨ ਦੁਆਰਾ ਬੇਅੰਤ ਜੀਵ ਤਰੇ ਹਨ। ਸਾਧੇ ਹੋਏ ਮਨੁੱਖਾਂ ਦੀ ਸੰਗਤ ਵਿੱਚ ਗੁਰੂ ਉਪਦੇਸ਼ ਨੂੰ ਦ੍ਰਿੜ ਕਰਨ ਵਾਲੇ ਦਾ ਨਾਮ ਹੀ ਭਗਤ ਜਨ ਹੋ ਜਾਂਦਾ ਹੈ। ਇਹ ਹਰ ਜੀ ਦੀ ਵਡਿਆਈ ਹੈ ਕਿ ਉਹ ਦੁਸ਼ਟਾਂ ਦਾ ਅੰਤ ਕਰਦੇ ਹਨ ਅਤੇ ਭਗਤਾਂ ਦੀ ਪਹਿਜ ਰੱਖਦੇ ਹਨ। ਗੁਰੂ ਜੀ ਦੇ ਸਨਮੁਖ ਰਹਿਣ ਵਾਲਿਆਂ ਨੂੰ ਭਗਤੀ ਦੀਆਂ ਬਰਕਤਾਂ ਦੀ ਸੋਝੀ ਹੁੰਦੀ ਹੈ। ਮਾਇਕ ਭਰਮ ਭੁਲੇਖਿਆਂ ਵਿੱਚ ਭਟਕਦੇ ਭਗਤੀਹੀਨ ਮਨ ਦੀ ਮੱਤ ਪਿੱਛੇ ਲੱਗ ਜਨਮ ਅਜਾਈ ਗਵਾ ਲੈਂਦੇ ਹਨ। ਭਗਤਾਂ ਦੀ ਸੋਭਾ ਜੁਗਾ ਜੁਗਾ ਤੀਕ ਹੁੰਦੀ ਹੈ। ਇਸ ਸੋਭਾ ਨੂੰ ਕੋਈ ਵੀ ਮੇਟ ਨਹੀਂ ਸਕਦਾ। ਭਗਤਾਂ ਦੀ ਮਹਿਮਾ ਦਾ ਗੁਣ ਗਾਨ ਗੁਰੂ ਜੀ ਇਉਂ ਕਰਦੇ ਹਨ, ਭਗਤਾਂ ਵਿੱਚ ਆਪ ਵਰਤਦਾ ਪ੍ਰਭ ਜੀ, ਭਗਤੀ ਹੂੰ ਤੂੰ ਜਾਤਾ, ਮਾਇਆ ਮੋਹ ਸਭ ਲੋਕ ਹੈ ਤੇਰੀ, ਤੂੰ ਏਕੋ ਪੁਰਖ ਵਿਦਾਤਾ। ਗੁਰਬਾਣੀ ਵਿੱਚ ਕਰਮ ਕੰਡੀ ਭਗਤੀ ਨੂੰ ਰੱਦ ਕਰਕੇ ਪ੍ਰਭੂ ਦੀ ਪ੍ਰੇਮ ਭਗਤੀ ਲਈ ਪ੍ਰੇਰਨਾ ਹੈ। ਧਨਾਸਰੀ ਰਾਗ ਵਿੱਚ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਬਚਨ ਕਰਦੇ ਹਨ ਕਿ ਜੂਨਾਂ ਦੀ ਭਟਕਣ ਉਪਰੰਤ ਮਿਲੇ ਅਨਮੋਲ ਮਨੁੱਖੀ ਜੀਵਨ ਵਿੱਚ ਪ੍ਰਭੂ ਭਗਤੀ ਹੀ ਸਰਵ ਉੱਤਮ ਹੈ। ਵੇਦਾਂ ਸ਼ਾਸਤਰਾਂ ਦੀ ਪੜ੍ਹਾਈ, ਤੀਰਥਾਂ ਦੇ ਇਸ਼ਨਾਨ, ਨਾਮ ਵਿਹੂਨੇ ਕਰਮ ਕਾਂਡ ਆਦਿ ਮਨ ਨੂੰ ਵਿਕਾਰਾਂ ਨਾਲ ਭਰ ਮੈਲਾ ਕਰਦੇ ਹਨ। ਵਿਕਾਰ ਭਰਮ ਨੂੰ ਵਧਾ ਅਗਿਆਨੀ ਬਣਾਉਂਦੇ ਹਨ। ਭਰਮ ਮੁਕਤੀ ਨਾਲ ਹੀ ਪ੍ਰਭੂ ਪ੍ਰੇਮ ਦੀ ਲਗਨ ਲੱਗਦੀ ਹੈ ਅਤੇ ਜੀਵਨ ਯਾਤਰਾ ਸਫਲ ਹੋ ਜਾਂਦੀ ਹੈ। ਸਫਲ ਸਫਲ ਭਈ ਸਫਲ ਯਾਤਰਾ, ਆਵਨ ਜਾਨ ਰਹੇ ਮਿਲੇ ਸਾਦਾ। ਭਗਤੀ ਵੀ

0: ਉਹਨੇ ਜੀਵਨ ਵਿੱਚ ਮਨੁੱਖੀ ਜੀਵਨ ਦੇ ਅਮੁੱਲੇ ਅਤੇ ਦੁਰਲੱਭ ਅਵਸਰ ਨੂੰ ਭੁਲਾ ਜੀਵਨ ਦੇਣ ਵਾਲੇ ਨੂੰ ਹੀ ਭੁੱਲ ਜਾਂਦਾ ਹੈ। ਨੌਵੇਂ ਗੁਰੂ ਜੀ ਅਜਿਹੇ ਜੀਵਨ ਨੂੰ ਪਸ਼ੂ ਸਮਾਨ ਆਖਦੇ ਹਨ। ਏਕ ਭਗਤ ਭਗਵਾਨ ਜੈ ਪ੍ਰਾਣੀ ਕਹਿ ਨਾਹੇ ਮਨ, ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਹੇ ਤਨ। ਇਸੇ ਲਈ ਸ਼ੇਖ ਫਰੀਦ ਜੀ ਬੰਦਗੀ ਦੀ ਖੈਰ ਮੰਗਦੇ ਹਨ। ਗੁਰੂ ਅਰਜਨ ਦੇਵ ਜੀ ਸਤਿਗੁਰ ਪਾਸ ਬੇਨਤੀ ਕਰਦੇ ਹਨ ਕਿ ਪ੍ਰਭੂ ਜੀ ਭਗਤਾਂ ਦੀ ਟੇਕ ਹੋ, ਸੰਤਾਂ ਦਾ ਆਸਰਾ ਹੋ, ਨਾਮ ਦਾ ਆਧਾਰ ਬਖਸ਼ੋ। ਆਸਾ ਰਾਗ ਵਿੱਚ ਗੁਰੂ ਅਮਰਦਾਸ ਜੀ ਬਖਸ਼ਿਸ਼ ਕਰਦੇ ਹਨ, ਭਗਤੀ ਦੀ ਸਾਰ ਨਾ ਜਾਣਨ ਵਾਲੇ ਮਨਮੁੱਖ ਹਨ, ਹੰਕਾਰੀ ਹਨ, ਉਹਨਾਂ ਨੇ ਜਨਮ ਰੂਪੀ ਬਾਜੀ ਹਾਰ ਲਈ ਹੈ। ਭਗਤੀ ਕਰਨ ਵਾਲਿਆਂ ਦੇ ਸਫਲ ਜੀਵਨ ਲਈ ਅਸੀਸ ਸ਼ਬਦ ਹਨ, ਹਰ ਹਰ ਨਾਮ ਜਨ ਕੀ ਪਤ ਹੋਏ, ਸਫਲ ਤਿਨਾ ਕਾ ਜਨਮ ਹੈ ਤਿਨ ਮਾਨੈ ਸਭ ਕੋਈ।
1: ਭਗਤ ਬਿਨ ਬਿਰਥੇ ਜਨਮ ਗਏ। ਇਹ ਵਾਰਤਾ ਸੁਣਾ ਰਹੇ ਸਨ ਭੁਪਿੰਦਰ ਕੌਰ। ਆਓ ਹੁਣ ਸਰਵਣ ਕਰਦੇ ਹਾਂ ਭਗਤ ਕਬੀਰ ਜੀ ਦੁਆਰਾ ਗੌੜੀ ਰਾਗ ਵਿੱਚ ਉਚਾਰਿਤ ਇਸੇ ਰਚਨਾ ਦਾ ਗਾਇਨ, ਜਿਸ ਦੀ ਰਹਾਉ ਦੀ ਪੰਕਤੀ ਹੈ, ਭਗਤ ਬਿਨ ਬਿਰਥੇ ਜਨਮ ਗਇਓ, ਸਾਧ ਸੰਗਤ ਭਗਵਾਨ ਭਜਨ ਬਿਨ ਕਹੀ ਨਾ ਸੱਚ ਰਹਿਓ। ਇਸ ਰਚਨਾ ਦਾ ਗਾਇਨ ਕੀਤਾ ਹੈ ਭਾਈ ਸਰਬਜੀਤ ਸਿੰਘ ਅਤੇ ਉਹਨਾਂ ਦੇ ਰਾਗੀ ਜਥੇ ਨੇ।

ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮ ਹੁਣ ਤੁਸੀਂ ਨਿਊਜ਼ ਔਨ ਏਅਰ ਐਪ ਤੇ ਵੀ ਸੁਣ ਸਕਦੇ ਹੋ। ਨਾਲ ਹੀ ਤੁਸੀਂ ਦੂਰਦਰਸ਼ਨ ਦੇ ਵੱਖ-ਵੱਖ ਚੈਨਲ ਅਤੇ ਆਕਾਸ਼ਵਾਣੀ ਦੇ ਵੱਖ-ਵੱਖ ਭਾਸ਼ਾਈ ਚੈਨਲਾਂ ਦਾ ਆਨੰਦ ਵੀ ਮਾਣ ਸਕਦੇ ਹੋ, ਉਹ ਵੀ ਕ੍ਰਿਸਟਲ ਕਲੀਅਰ ਡਿਜੀਟਲ ਕੁਆਲਿਟੀ 'ਚ। ਨਿਊਜ਼ ਔਨ ਏਅਰ ਐਪ ਤੇ ਤੁਸੀਂ ਪੰਜਾਬ ਦੇ ਕੇਂਦਰਾਂ ਵਿੱਚ AIR ਪੰਜਾਬੀ ਪ੍ਰੈਸ ਕਰਕੇ ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮ ਸੁਣ ਸਕਦੇ ਹੋ। ਸੋ ਹੁਣੇ ਡਾਊਨਲੋਡ ਕਰੋ ਪ੍ਰਸਾਰ ਭਾਰਤੀ ਦੀ ਐਪ ਨਿਊਜ਼ ਔਨ ਏਅਰ। ਇਹ ਐਪ ਪਲੇ ਸਟੋਰ ਅਤੇ iTunes ਦੋਵੇਂ ਪਲੇਟਫਾਰਮਸ ਤੇ ਉਪਲਬਧ ਹੈ।

ਸਤਨਾਮ।

और परसा भैये हरी मुख बाक्या महला पांचवा।

अर्प तीरका करे आपे हर पाते अविनाशी अभिगाते आपे आप उत्पाते।

ਸੱਚ ਸਭਾ ਦੀਵਾਨ ਸੱਚ ਸੱਚੇ ਪੈ ਧਰਿਓ ਸੱਚੇ ਤਖਤ ਨਿਵਾਸ।

ਸਾਰੇ ਗੁਰੂ ਨਾਨਕ ਪਰਸਿਓ ਤੇਤ ਉਤ ਸਦਾ ਮੁਕਤੇ ਹਰ ਗੁਰੂ ਨਾਨਕ ਜੀ ਨੇ ਪਰਸਿਓ ਤੇਤ ਉਤ ਸਦਾ ਮੁਕਤੇ।

ਸਿੱਖ ਤਰਿਓ ਹਰਣਾ ਕਰਿਓ ਨੱਕ ਤਾਰਿਓ ਸੰਖ ਚਕਰ ਗਦਾ ਪਦਮ ਆਪ ਕਿਉ ਸ਼ਦਮ ਅਪਰਮ ਪਰ ਪਾਰ ਬ੍ਰਹਮ ਦਖੈ ਕੌਣ ਤਾਹੇ ਜੋ ਸਤ ਸਾਚ ਪਾ

ਆਦਿਕ ਸਦਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਓ।

ਧਨਾਸਰੀ ਮਹੱਲਾ ਪੰਜਵਾਂ। ਫਿਰਤ ਫਿਰਤ ਭੇਟੇ ਜਨ ਸਾਧੂ,

ਬੁੱਲ ਜੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗੌਤੀ ਜੀ ਸਹਾਏ

ਦਾਸ ਰਾਮਦਾਸ ਹੋਏ ਸਹਾਇ ਅਰਜਨ ਹਰ ਗੋਬਿੰਦ ਨਉ ਸਿਮਰੋ ਸ੍ਰੀ ਹਰ ਰਾਇ ਸ੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਿਠ ਸਭ ਦੁਖ ਜਾਏ।

ਸਰੋਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ।

ਸਤਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ। ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜ੍ਹੇ ਆ ਰਿਹਾ।

ਅੱਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ।

ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸੋ। ਹੇ ਨਮਾਨਿਆਂ ਦੇ ਮਾਨ, ਨਤਾਨਿਆਂ ਦੇ ਤਾਨ,

ਸਥਾਨ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੁ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ।

ਸੁਭ ਭਾਵਨਾਵਾਂ ਪੂਰੀਆਂ ਕਰਨੀਆਂ ਆਪ ਜੀ ਦੇ ਹਜ਼ੂਰ ਕੜਾਹ ਪ੍ਰਸਾਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸਾਦ

0: ਦਸਵੇਂ ਭਾਵੇ ਸੋਦਰੇ ਮਨੋ ਜਿੰਦੇ ਸੋਹਲ ਪਾਏ ਸੀ ਦਾਦਰ ਦੇ ਪਤਾ ਪਏ ਸੀ।
1: ਕੋਈ ਗਾਵੇ ਰਾਗੀ ਨਾਦੀ ਬੇਦੀ।